FM 102.7 MHz ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਚੈਨਲ ਸਵੇਰ ਦੇ 6:06 ਨੇ। ਆਓ ਦੋਸਤੋ, ਸਭ ਤੋਂ ਪਹਿਲਾਂ ਜਾਣਦੇ ਹਾਂ ਸਾਡੇ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਪ੍ਰਸਾਰਣ ਸਮਾਂ ਪਰਿਚੇ ਦੇ ਮੁਤਾਬਿਕ। ਹੁਣ ਤੋਂ ਕੁਝ ਪਲਾਂ ਦੇ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। ਸਵੇਰ ਦੇ 7 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ। 7:02 ਤੇ ਸਿਲਸਿਲਾ ਸ਼ੁਰੂ ਹੋਏਗਾ, ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀਆਂ ਗੱਲਾਂ ਬਾਤਾਂ ਤੇ ਗੀਤ ਸੰਗੀਤ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਰਾਹੀਂ। 8:30 ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ। 8:40 ਤੇ ਪੰਜਾਬੀ ਬੀਟ ਸੌਂਗਸ ਦੇ ਨਾਲ ਭਰਿਆ ਪ੍ਰੋਗਰਾਮ ਇੰਜੋਏ ਕਰੋਗੇ ਅੱਡੀ ਟੱਪਾ। ਸਵੇਰ ਦੇ 9 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 9:02 ਤੇ ਸਿਲਸਿਲਾ ਸ਼ੁਰੂ ਹੋਏਗਾ ਤੁਹਾਡੀਆਂ ਸਾਡੀਆਂ ਦਿਲ ਦੀਆਂ ਗੱਲਾਂ ਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਰਾਹੀਂ। ਸਵੇਰ ਦੇ 10 ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ। 10:02 ਤੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ ਪ੍ਰੋਗਰਾਮ ਗੀਤ ਬਹਾਰ ਦੇ ਰਾਹੀਂ। 11:00 ਸੁਣੋਗੇ FM ਨਿਊਜ਼ ਹੈਡਲਾਈਨਸ। 11:02 ਤੇ ਤੁਹਾਡੀਆਂ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ ਪ੍ਰੋਗਰਾਮ ਪੰਜਾਬੀ ਤੜਕਾ ਦੇ ਰਾਹੀਂ। 12:00 FM ਨਿਊਜ਼ ਹੈਡਲਾਈਨਸ। 12:02 ਤੇ ਗੱਲਾਂ ਤੁਹਾਡੀਆਂ, ਤੁਹਾਡੀ ਜ਼ਿੰਦਗੀ ਦੀਆਂ, ਤੁਹਾਡੇ ਆਲੇ ਦੁਆਲੇ ਦੀਆਂ, ਤੁਹਾਡੀ ਸਿਹਤ ਦੀਆਂ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਰਾਹੀਂ।

ਹਮੇਸ਼ਾ ਇਹ ਕਿਹਾ ਜਾਂਦਾ ਕਿ ਮਿਲਦਾ ਉਹੀ ਹੈ ਜੋ ਮੁਕੱਦਰਾਂ ਦੇ ਵਿੱਚ ਹੁੰਦਾ। ਬੰਦਾ ਬੰਦੇ ਤੋਂ ਕੁਝ ਵੀ ਖੋ ਨਹੀਂ ਸਕਦਾ। ਉਹਦੀ ਰਹਿਮਤ ਦਾ ਹੋਵੇ, ਉਹਦੀ ਰਹਿਮਤ ਦੀ ਹੋਵੇ ਰਜ਼ਾ, ਜੇਕਰ ਉਹੀ ਹੋ ਸਕਦਾ ਜੋ ਕਦੇ ਹੋ ਨਹੀਂ ਸਕਦਾ। ਵਾਕਈ ਜੋ ਰੱਬ ਦੀ ਰਜ਼ਾ ਹੁੰਦੀ ਹੈ, ਜੋ ਉਸ ਪਰਮਾਤਮਾ ਦੀ ਰਜ਼ਾ ਹੁੰਦੀ ਹੈ, ਉਸਦੇ ਵਿੱਚ ਰਾਜ਼ੀ ਰਹਿਣਾ ਸਿੱਖਣਾ ਚਾਹੀਦਾ ਸਾਨੂੰ ਸਾਰਿਆਂ ਨੂੰ। ਔਰ ਇਨਸਾਨ ਦੂਸਰੇ ਇਨਸਾਨ ਤੋਂ ਕਦੇ ਵੀ ਕੁਛ ਨਹੀਂ ਹੋ ਸਕਦਾ। ਜੋ ਵੀ ਲਿਖਿਆ ਹੈ ਉਹੀ ਸਾਨੂੰ ਮਿਲਣਾ, ਉੱਦਾਂ ਦਾ ਹੀ ਸਾਨੂੰ ਮਿਲਣਾ, ਉਸੇ ਹੀ ਹਾਲਾਤਾਂ ਦੇ ਵਿੱਚ ਸਾਨੂੰ ਮਿਲਣਾ। ਸੋ ਉਸ ਰੱਬ ਦੀ ਰਹਿਮਤ ਦੇ ਵਿੱਚ ਰਾਜ਼ੀ ਰਹਿਣਾ ਸਿੱਖੋ। ਜਿਸ ਤਰ੍ਹਾਂ ਉਸ ਰੱਬ ਨੇ ਸਾਨੂੰ ਦਿੱਤਾ, ਉਸੇ ਤਰ੍ਹਾਂ ਹੀ ਉਸਨੂੰ ਸਵੀਕਾਰਨਾ ਸਿੱਖੋ।

FM 102.7 MHz ਤੇ ਨਾਲ ਨਾਲ ਤੁਸੀਂ ਅਸੀਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ, ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਇਹ ਸੰਸਾਰ ਸਮੁੰਦਰ ਵਰਗਾ ਹੈ, ਬਹੁਤ ਡੂੰਘਾ ਹੈ, ਬਹੁਤ ਗਹਿਰਾ ਹੈ। ਇਸ ਵਿੱਚ ਬਹੁਤ ਸਾਰੇ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਨੇ। ਜਿਹੜਾ ਇਨਸਾਨ, ਜਿਹੜਾ ਵਿਅਕਤੀ ਉਸ ਰੱਬ ਦੇ ਸ਼ਬਦਾਂ ਦਾ ਆਸਰਾ ਲੈਂਦਾ, ਉਸ ਰੱਬ ਦਾ, ਉਸ ਗੁਰ ਦਾ ਆਸਰਾ ਲੈਂਦਾ ਨਾ, ਉਹ ਆਪਣੇ ਜੀਵਨ ਨੂੰ ਇਹਨਾਂ ਸਾਰੇ ਵਿਕਾਰਾਂ ਤੋਂ ਵੱਖਰਾ ਕਰ ਲੈਂਦਾ, ਉਹਨਾਂ ਵਿਕਾਰਾਂ ਦੇ ਵਿੱਚ ਖੁਦ ਨੂੰ ਤਬਾਹ ਨਹੀਂ ਹੋਣ ਦਿੰਦਾ। ਸੋ ਉਸ ਰੱਬ ਦੀ ਮਰਜ਼ੀ ਦੇ ਵਿੱਚ ਰਹਿਣਾ ਔਰ ਇਸ ਡੂੰਘੇ ਸਮੁੰਦਰ ਤੋਂ ਬਚ ਕੇ ਰਹਿਣਾ, ਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਹਰ ਦਿਨ ਦੀ।

FM 102.7 MHz FM ਰੇਨਬੋ ਤੁਸੀਂ ਸੁਣ ਰਹੇ ਹੋ। ਸਵੇਰ ਦੇ 7 ਵਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਹਿਸ਼ਤਗਰਦੀ ਅਤੇ ਇਸ ਨੂੰ ਹਮਾਇਤ ਦੇਣ ਵਾਲੇ ਤੰਤਰ ਨੂੰ ਤਬਾਹ ਕਰਨ ਲਈ ਰਾਸ਼ਟਰ ਦੀ ਵਚਨਬੱਧਤਾ ਨੂੰ ਦੁਹਰਾਇਆ ਏ। ਭਾਰਤ ਨੇ ਕਿਹਾ ਹੈ ਕਿ ਇਹ ਕੱਟੜਪੰਥੀਆਂ ਅਤੇ ਵੱਖਵਾਦੀਆਂ ਦੇ ਵੱਲੋਂ ਕੈਨੇਡੀਅਨ ਧਰਤੀ ਨੂੰ ਸੁਰੱਖਿਅਤ ਪਨਾਹਗਾਰ ਵਜੋਂ ਵਰਤਣ ਵਾਲੇ ਚਿੰਤਤ ਏ। ਤਾਮਿਲਨਾਡੂ ਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਜ਼ੋਰਦਾਰ ਸਲਾਹ ਮਸ਼ਵਰੇ ਚੱਲ ਰਹੇ ਨੇ। ਭਾਰਤ ਅਤੇ ਵੀਅਤਨਾਮ ਨੇ ਉਭਰਦੀਆਂ ਟੈਕਨੋਲੋਜੀਆਂ, ਨਵੀਨਤਾ, ਖੋਜ ਅਤੇ ਸਟਾਰਟਅਪਸ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਤੇ ਚਰਚਾ ਕੀਤੀ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਲਈ ਕਿਸਾਨਾਂ ਦਾ ਵਿਕਾਸ ਜ਼ਰੂਰੀ ਹੈ।

ईडी ਦੇ ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਜੋ ਕਿ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਧੋਖਾਧੜੀ ਦੇ ਸੰਬੰਧ ਵਿੱਚ ਪੰਜਾਬ ਦੇ ਮੋਹਾਲੀ ਅਤੇ ਚੰਡੀਗੜ੍ਹ ਦੇ ਵਿੱਚ 12 ਥਾਵਾਂ 'ਤੇ ਛਾਪੇਮਾਰੀ। ਬੀਜੇਪੀ ਪੰਜਾਬ ਦੇ ਇੱਕ ਵਫਦ ਨੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਝੂਠੇ ਭੜਕਾਊ ਅਤੇ ਬੇਬੁਨਿਆਦ ਬਿਆਨ ਦੇਣ ਦੇ ਦੋਸ਼ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ FIR ਦਰਜ ਕਰਨ ਲਈ ਇੱਕ ਸ਼ਿਕਾਇਤ ਸੌਂਪੀ। ਪੰਜਾਬ ਖੇਤੀਬਾੜੀ ਵਿਭਾਗ ਦੇ ਵੱਲੋਂ ਫਰੀਦਕੋਟ ਦੇ ਵਿੱਚ ਗੈਰ ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਰਿੰਦਰ ਕੁਮਾਰ ਗੋਇਲ ਨੇ ਰਾਜਸਥਾਨ ਫੀਡਰ ਨਹਿਰ ਦੀ ਰਿਲਾਇਨਿੰਗ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕੰਮ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਦੇ ਲਈ ਨਿਰਦੇਸ਼ ਦਿੱਤੇ। IPL ਕ੍ਰਿਕਟ ਦੇ ਵਿੱਚ ਬੀਤੀ ਰਾਤ ਲਖਨਊ ਵਿਖੇ ਲਖਨਊ ਸੁਪਰ ਜਾਇੰਟਸ ਨੇ ਰੋਇਲ ਚੈਲੇਂਜਰਸ ਬੈਂਗਲੁਰੂ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਇਸ ਹੁਣ ਤੱਕ

ਨਮਸਕਾਰ ਆਦਾਬ, ਗੁੱਡ ਮਾਰਨਿੰਗ ਹੈ ਜੀ ਸਭ ਨੂੰ। ਐਫਐਮ ਰੇਨਬੋ ਸੁਣਨ ਵਾਲੇ ਸਾਰੇ ਹੀ ਲਿਸਨਰ ਦੋਸਤਾਂ ਦਾ ਸਵਾਗਤ ਹੈ ਜੀ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ। ਤੁਹਾਡੀ ਆਪਣੀ ਆਰਜੀ ਅੰਜਲੀ ਆ ਗਈ ਹੈ ਜੀ ਤੁਹਾਡੇ ਲਈ। ਮੈਂ ਕਿਹਾ ਜੀ ਹਰ ਦਿਨ ਦਾ ਸਫ਼ਰ ਜਿਹੜਾ ਵਧੀਆ ਹੁੰਦਾ ਹੈ, ਸੋਹਣਾ ਹੁੰਦਾ ਹੈ, ਪਰ ਇਸ ਸਫ਼ਰ ਦੀ ਸ਼ੁਰੂਆਤ ਜਿਹੜੀ ਹੈ ਨਾ ਸਾਡੇ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਨਾਲ ਹੁੰਦੀ ਹੈ। ਸੋ ਅੱਜ ਦੇ ਇਸ ਸਫ਼ਰ ਦੇ ਵਿੱਚ ਤੁਸੀਂ ਮੇਰੇ ਨਾਲ। ਮੈਂ ਕਿਹਾ ਜੀ ਅੱਜ ਪੂਰੇ ਦਿਨ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਹੋਣੇ ਨੇ, ਪਰ ਅੱਜ ਗੁੱਡ ਮਾਰਨਿੰਗ ਜਲੰਧਰ ਮੈਂ ਕਿਹਾ ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ, ਔਰ ਪੂਰੇ 8:30 ਤੱਕ ਇਹ ਸਫ਼ਰ ਚੱਲਦਾ ਰਹਿਣਾ। ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਮੈਂ ਕਿਹਾ ਜੀ ਦਿਨ ਦੀ ਸ਼ੁਰੂਆਤ ਜਿਹੜੀ ਹੈ ਨਾ ਵਧੀਆ ਹੋਣੀ ਚਾਹੀਦੀ ਹੈ। ਹੱਸਦੇ ਚਿਹਰੇ ਨਾਲ, ਮੁਸਕਰਾਉਂਦੇ ਚਿਹਰੇ ਦੇ ਨਾਲ ਦਿਨ ਦੀ ਸ਼ੁਰੂਆਤ ਹੋਵੇ ਤਾਂ ਆਪਣੇ ਆਪ ਮੈਂ ਕਿਹਾ ਬਹੁਤ ਕੁਛ ਖਾਸ ਹੋ ਜਾਂਦਾ। ਤੁਸੀਂ ਸੋਚਦੇ ਹੋ ਕੀ ਹੋ ਜਾਏਗਾ ਜਦੋਂ ਸਵੇਰੇ ਉੱਠ ਕੇ ਜਸ ਨੋਰਮਲ ਡੇ ਦੀ ਤਰ੍ਹਾਂ ਇਸ ਦਿਨ ਦੀ ਸ਼ੁਰੂਆਤ ਕੀਤੀ ਜਾਏ, ਪਰ ਬਹੁਤ ਕੁਛ ਚੇਂਜ ਹੁੰਦਾ ਬਈ। ਜਿਵੇਂ ਕਿ ਪਹਿਲਾਂ ਵੀ ਮੈਂ ਕਹਿੰਦੀ ਹਾਂ ਕਿ ਹਾਂ ਆਪਣੇ ਨਾਲ ਸੈਲਫ ਟਾਕ ਹੋਣੀ ਚਾਹੀਦੀ ਹੈ, 15-20 ਮਿੰਟ ਤੱਕ ਦੀ ਆਪਣੇ ਆਪ ਨਾਲ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਅੱਜ ਕੱਲ੍ਹ ਦਾ ਟਾਈਮ ਸ਼ਾਇਦ ਉੱਦਾਂ ਦਾ ਕਿ ਅਸੀਂ ਕਿਸੇ ਨਾਲ ਸ਼ਾਇਦ ਉਹ ਭਾਵ ਸਾਂਝਾ ਨਹੀਂ ਕਰ ਪਾਉਂਦੇ ਜੋ ਅਸੀਂ ਆਪਣੇ ਆਪ ਨਾਲ ਗੱਲ ਕਰ ਪਾਉਂਦੇ ਹਾਂ। ਸੋ ਤੁਹਾਡੀ ਨਵੀਂ ਸਵੇਰ ਹੈ, ਤੁਹਾਡੀ ਨਵੀਂ ਸ਼ੁਰੂਆਤ ਹੈ, ਉਸ ਨਵੀਂ ਸ਼ੁਰੂਆਤ ਦੀ ਮੈਂ ਕਿਹਾ ਵਧੀਆ ਜਿਹੀ ਹੋਰ ਐਂਡਿੰਗ ਜੇਕਰ ਤੁਸੀਂ ਚਾਹੁੰਦੇ ਹੋ ਨਾ ਤਾਂ ਉਸ ਦੀ ਸ਼ੁਰੂਆਤ ਦੇ ਵਿੱਚ ਹੀ ਆਪਣੇ ਆਪ 'ਤੇ ਵਿਸ਼ਵਾਸ ਰੱਖਣਾ ਸ਼ੁਰੂ ਕਰ ਦਿਉ, ਆਪਣੇ ਆਪ ਦੇ ਨਾਲ ਗੱਲ ਕਰਕੇ ਇਸ ਸਫ਼ਰ ਨੂੰ ਹੋਰ ਵੀ ਵਧੀਆ ਬਣਾ ਲਓ। ਔਰ ਮੈਂ ਇਸ ਸਫ਼ਰ ਦੇ ਵਿੱਚ ਮੈਂ ਕਿਹਾ ਤੁਹਾਡਾ ਸਾਥ ਦੇ ਦਿੰਦੀ ਹਾਂ, ਥੋੜ੍ਹਾ ਜਿਹਾ ਸਾਥ ਦੇ ਦਿੰਦੀ ਹਾਂ। ਔਰ ਅੱਜ ਸਵੇਰੇ 7:00 ਤੋਂ ਲੈ ਕੇ ਹੁਣ 8:30 ਤੱਕ ਸਾਡਾ ਇਹ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਚੱਲਣਾ। ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਲਈ ਆਉਣੀ ਹੈ, ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹੋਣੀਆਂ ਨੇ। ਔਰ ਖਾਸ ਦਿਨ ਕੀ ਹੈ, ਖਾਸ ਅੱਜ ਦਾ ਦਿਨ ਕੀ ਹੈ, ਕਿਉਂਕਿ ਅੱਜ ਤਰੀਕ ਹੈ ਜੀ 8 ਮਈ, ਸ਼ੁੱਕਰਵਾਰ ਦਾ ਦਿਨ ਹੈ। ਵੈਸੇ ਤਾਂ ਵੀਕਐਂਡ ਦਾ ਇੰਤਜ਼ਾਰ ਮੈਂ ਕਿਹਾ ਬਣਿਆ ਹੋਇਆ, ਪਰ ਫਿਰ ਵੀ ਦੇਖੋ ਵੀਕਐਂਡ ਤੋਂ ਪਹਿਲਾਂ ਜਿਹੜੀ ਮਿਹਨਤ ਤਾਂ ਕਰਨੀ ਪੈਂਦੀ ਹੈ ਨਾ, ਔਰ ਹਾਂ ਉਸ ਮਿਹਨਤ 'ਤੇ ਅਸੀਂ ਵਿਸ਼ਵਾਸ ਰੱਖਣਾ। ਸੋ ਇੱਕ ਰਿਸਰਚ ਦੇ ਵਿੱਚ ਵੀ ਸਾਹਮਣੇ ਆਇਆ, ਜੇਕਰ ਤੁਸੀਂ ਪ੍ਰੋਡਕਟਿਵ ਬਣਨਾ ਚਾਹੁੰਦੇ ਹੋ ਨਾ, ਇੱਕ ਪ੍ਰੋਡਕਟਿਵ ਮਾਇੰਡ ਜੇਕਰ ਤੁਹਾਡਾ ਹੋਵੇ, ਵਧੀਆ ਚੀਜ਼ ਕਰਨਾ ਚਾਹੁੰਦੇ ਹੋ, ਵਧੀਆ ਸੋਚਣਾ ਚਾਹੁੰਦੇ ਹੋ, ਤਾਂ ਤੁਸੀਂ ਮੈਂਟਲੀ ਬੜੇ ਸਟਰੋਂਗ ਹੋਣੇ ਚਾਹੀਦੇ ਹੋ। ਔਰ ਮੈਂਟਲੀ ਸਟਰੋਂਗ ਹੋਣ ਦੇ ਲਈ ਜਿਹੜਾ ਹੈ ਤੁਹਾਡੀ ਸੋਚ ਪੋਜ਼ਿਟਿਵ ਹੋਣੀ ਚਾਹੀਦੀ ਹੈ, ਦਿਨ ਨੂੰ ਵਧੀਆ ਬਣਾਉਣ ਦੇ ਲਈ ਤੁਹਾਡਾ ਪੋਜ਼ਿਟਿਵ ਮਾਇੰਡ ਹੋਏਗਾ ਤਾਂ ਆਪਣੇ ਆਪ ਮੈਂ ਕਿਹਾ ਚੀਜ਼ਾਂ ਬਣੀਆਂ ਸੌਖੀਆਂ ਹੋ ਜਾਣਗੀਆਂ। ਸੋ ਹਰ ਇੱਕ ਵਿਅਕਤੀ ਨੂੰ ਆਪਣੇ ਆਪ 'ਤੇ ਵਿਸ਼ਵਾਸ ਕਰਨਾ ਚਾਹੀਦਾ, ਜਦੋਂ ਵਿਸ਼ਵਾਸ ਆ ਜਾਂਦਾ ਅੱਧੀ ਜਿਹੜੀ ਲੜਾਈ ਹੈ ਨਾ ਅਸੀਂ ਉੱਥੇ ਹੀ ਜਿੱਤ ਜਾਂਦੇ ਹਾਂ। ਸੋ ਹਰ ਦਿਨ ਦੀ 10-15 ਮਿੰਟਸ ਦੀ ਪੋਜ਼ਿਟਿਵ ਟੋਕ, ਪੋਜ਼ਿਟਿਵ ਸੋਚ ਆਪਣੇ ਆਪ ਦੇ ਨਾਲ, ਦਿਨ ਦੀ ਚੰਗੀ ਸ਼ੁਰੂਆਤ, ਆਪਣੇ ਸੁਪਨਿਆਂ ਨੂੰ ਰਿਵਾਈਜ਼ ਕਰਨ ਦਾ ਦਿਨ, ਔਰ ਮੈਂ ਕਿਹਾ ਇਸੇ ਹੀ ਦਿਨ ਦੇ ਨਾਲ ਦੁਨੀਆਂ ਦੀ ਬੇਫਿਕਰੀਆਂ ਜਿਹੜੀਆਂ ਨੇ ਨਾ ਉਹਨਾਂ ਨੂੰ, ਦੁਨੀਆਂ ਦੀਆਂ ਫਿਕਰਾਂ ਨੂੰ ਛੱਡ ਕੇ ਬੇਫਿਕਰਾ ਥੋੜ੍ਹਾ ਜਿਹਾ ਹੋ ਜਾਣਾ ਚਾਹੀਦਾ, ਮੈਨੂੰ ਤਾਂ ਇੱਦਾਂ ਹੀ ਲੱਗਦਾ। ਬਾਕੀ ਪਤਾ ਨਹੀਂ ਹੈ, ਹੋ ਸਕਦਾ ਹੈ ਕੁਝ ਹੋਰ ਵੀ ਸੋਚ ਜਿਹੜੀ ਹੈ ਬਾਕੀਆਂ ਦੀ ਚੱਲਦੀ ਹੋਵੇ। ਬਾਕੀ ਸਾਡਾ ਤਾਂ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹਿੰਦਾ, ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਐਫਐਮ ਰੇਨਬੋ 'ਤੇ 102.7 ਐਫਐਮ ਰੇਨਬੋ, 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ, ਔਰ ਨਿਊਜ਼ ਔਨ ਏਅਰ ਐਪ ਦੇ ਰਾਹੀਂ ਜਿਹੜੇ ਨੇ ਲਿਸਨਰ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਨੇ। ਇੰਜੋਏ ਕਰਦੇ ਰਹੋ ਪ੍ਰੋਗਰਾਮ ਦਿਲ ਸੇ ਦਿਲ ਤੱਕ।

ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰ ਜੇ ਅੰਜਲੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ ਔਰ 8 ਮਈ ਅੱਜ ਦੀ ਤਰੀਕ ਹੈਗੀ ਬਈ 8 ਦਿਨ ਬੀਤ ਗਏ ਨੇ ਮਈ ਮਹੀਨੇ ਦੇ ਹਰ ਦਿਨ ਕੁਛ ਨਾ ਕੁਛ ਵੱਖਰਾ ਹੁੰਦਾ ਜਾ ਰਿਹਾ ਔਰ ਜਦੋਂ ਵੱਖਰਾ ਹੋ ਜਾਂਦਾ ਉਹ ਬਣ ਜਾਂਦਾ ਜੀ ਸਾਡਾ ਇਤਿਹਾਸ ਇਤਿਹਾਸ ਇਸ ਕਰਕੇ ਵੀ ਕਿਉਂਕਿ ਉਸ ਤਰੀਕ ਨੂੰ ਕੁਛ ਨਾ ਕੁਛ ਖਾਸ ਹੋਇਆ ਹੁੰਦਾ ਬੀਤੇ ਸਮੇਂ ਦੇ ਵਿੱਚ ਕੁਛ ਨਾ ਕੁਛ ਖਾਸ ਹੋਇਆ ਹੁੰਦਾ ਨਾ ਸੋ ਅਸੀਂ ਮੈਂ ਕਿਹਾ ਉਸੇ ਹੀ ਅਸੀਂ ਚਰਚਾ ਕਰਨੀ ਹੁੰਦੀ ਹੈ ਚਰਚਾ ਤੁਹਾਡੇ ਨਾਲ ਥੋੜ੍ਹੀ ਜਿਹੀ ਜਾਣਕਾਰੀ ਸਾਂਝਾ ਕਰਨੀ ਹੁੰਦੀ ਹੈ ਤਾਂ ਕਿ ਤੁਸੀਂ ਵੀ ਉਸ ਚੀਜ਼ ਤੋਂ ਅਵੇਅਰ ਹੋਵੋ ਕਿ ਹਾਂ ਬੀਤੇ ਸਾਲਾਂ ਨੂੰ ਉਸ ਤਰੀਕ ਨੂੰ ਖਾਸ ਕੀ ਹੋਇਆ ਸੀ ਦੇਸ਼ ਦੁਨੀਆਂ ਦੇ ਵਿੱਚ ਜਿਹੜਾ ਜੇਕਰ ਗੱਲ ਕੀਤੀ ਜਾਏ ਤਾਂ 8 ਮਈ ਦੀ ਤਰੀਕ ਜਿਹੜੀ ਹੈ ਨਾ ਉਹ ਅਲੱਗ ਹੈ ਖਾਸ ਹੈ ਔਰ ਕਈ ਸਾਰਾ ਇਸ ਦਿਨ ਜਿਹੜਾ ਹੈ ਘਟਨਾਵਾਂ ਹੋਈਆਂ ਸੀ ਉਸਦੇ ਬਾਰੇ ਤੁਹਾਨੂੰ ਦੱਸਦੀ ਹਾਂ ਸੋ 1945 ਨੂੰ 8 ਮਈ ਨੂੰ 1945 ਨੂੰ ਯੂਰਪੀਅਨ ਇਤਿਹਾਸ ਵਿੱਚ ਇਸ ਦਿਨ ਨੂੰ VE ਦਿਵਸ ਵਜੋਂ ਮਨਾਇਆ ਜਾਂਦਾ ਹੈ ਕੁਝ ਸਰੋਤਾਂ ਦਾ ਕਹਿਣਾ ਹੈ ਕਿ ਦੂਜਾ ਵਿਸ਼ਵ ਯੁੱਧ ਜਿਹੜਾ ਹੈ 8 ਮਈ ਨੂੰ ਜਰਮਨੀ ਦੇ ਯੂਰਪ ਦੇ ਵਿੱਚ ਆਤਮ ਸਮਰਪਣ ਤੋਂ ਬਾਅਦ ਖਤਮ ਹੋਇਆ ਸੀਗਾ ਯੁੱਧ ਦੀ ਸ਼ੁਰੂਆਤ ਆਮ ਤੌਰ 'ਤੇ 1 ਸਤੰਬਰ 1939 ਨੂੰ ਮੰਨੀ ਜਾਂਦੀ ਹੈ ਪਰ ਯੁੱਧ ਦਾ ਅੰਤ ਜਿਹੜਾ ਹੈ ਉਸਦੀਆਂ ਵੱਖਰੀਆਂ ਵੱਖਰੀਆਂ ਤਰੀਕਾਂ ਨੇ ਔਰ ਇਹ 8 ਮਈ ਦੀ ਇੱਕ ਤਰੀਕ ਵੀ ਜਿਹੜੀ ਹੈ ਇੱਕ ਯੁੱਧ ਦੇ ਅੰਤ ਦੀ ਤਰੀਕ ਮੰਨੀ ਜਾਂਦੀ ਹੈ ਆਸਟ੍ਰੇਲੀਆਈ ਲੇਬਰ ਪਾਰਟੀ ਦੀ ਜਿਹੜੀ ਹੈ ਸਥਾਪਨਾ ਹੋਈ ਸੀਗੀ ਇਸ ਤਰੀਕ ਨੂੰ ਔਰ 1984 ਨੂੰ ਇਹ ਤਰੀਕ 1901 ਨੂੰ ਇਹ ਤਰੀਕ ਮੰਨੀ ਜਾਂਦੀ ਹੈ ਮਹਾਤਮਾ ਗਾਂਧੀ ਜੀ ਦੇ ਵੱਲੋਂ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ 21 ਦਿਨਾਂ ਦਾ ਵਰਤ ਰੱਖਿਆ ਗਿਆ ਸੀ ਔਰ ਉਹ ਜਿਹੜੀ ਸ਼ੁਰੂਆਤ ਹੈ 1933 ਦੇ ਵਿੱਚ 8 ਮਈ ਨੂੰ ਹੋਈ ਸੀਗੀ ਔਰ ਅੱਜ ਖਾਸ ਦੱਸ ਦਈਏ ਤੁਹਾਨੂੰ ਕਿ ਵਰਲਡ ਰੈੱਡ ਕਰੋਸ ਡੇ ਵੀ ਸੈਲੀਬ੍ਰੇਟ ਹੋ ਰਿਹਾ ਸੋ ਰੈੱਡ ਕਰੋਸ ਸੋਸਾਇਟੀ ਹੈ ਅਸੀਂ ਸਭ ਜਾਣਦੇ ਹਾਂ ਸਾਡੀਆਂ ਬਹੁਤ ਸਾਰੇ ਐਸੀ ਨੀਡਸ ਵੀ ਕਹਿ ਲਓ ਜਾਂ ਬਹੁਤ ਸਾਰੇ ਐਸੇ ਸਾਡੇ ਐਸਾ ਸਮਾਂ ਆ ਜਾਂਦਾ ਜਦੋਂ ਰੈੱਡ ਕਰੋਸ ਸੋਸਾਇਟੀ ਦੇ ਵੱਲੋਂ ਸਾਡੀ ਮਦਦ ਕੀਤੀ ਜਾਂਦੀ ਹੈ ਸੋ ਅੱਜ ਉਸ ਦੇ ਬਾਰੇ ਵੀ ਤੁਹਾਨੂੰ ਖਾਸ ਦੱਸਾਂਗੀ ਕਿ ਆਖਿਰਕਾਰ ਇਹ ਦਿਨ ਕੀ ਹੈ ਕਿਉਂ ਸੈਲੀਬ੍ਰੇਟ ਹੁੰਦਾ ਔਰ ਕਿਵੇਂ ਸੈਲੀਬ੍ਰੇਟ ਹੁੰਦਾ ਹੋਰ ਮੈਂ ਕਿਹਾ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਕੁਛ ਖਾਸ ਅਲੱਗ ਕੀ ਹੈ ਜੀ ਦੱਸੀਏ ਕਿ 1929 ਨੂੰ 8 ਮਈ ਨੂੰ ਭਾਰਤ ਦੀ ਪ੍ਰਸਿੱਧ ਠੁਮਰੀ ਗਾਇਕਾ ਜਿਹੜੀ ਹੈ ਗਿਰਿਜਾ ਦੇਵੀ ਉਹਨਾਂ ਦਾ ਜਨਮ ਹੋਇਆ ਸੀਗਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਦੇ ਵੱਲੋਂ ਚੀਨ ਨੂੰ ਭਾਰਤ ਦੇ ਖਿਲਾਫ਼ ਯੁੱਧ ਵਰਗੀ ਧਮਕੀ ਭਰੇ ਭਾਸ਼ਣਾਂ ਦੇ ਭਾਸ਼ਣਾਂ ਤੋਂ ਬਾਅਦ ਆਉਣ ਦੇ ਲਈ ਕਿਹਾ ਗਿਆ ਸੀਗਾ ਔਰ ਇੱਕ ਉਹਨਾਂ ਨੂੰ ਪੱਤਰ ਲਿਖਿਆ ਗਿਆ ਸੀਗਾ 1960

ਔਰ ਇਸ ਦਿਨ ਦੇ ਵਿੱਚ ਇਸ ਤਰੀਕ ਦੇ ਵਿੱਚ ਵੱਖਰਾ ਕੀ ਹੈ ਉਸ ਸਭ ਦੇ ਬਾਰੇ ਦੱਸਾਂਗੀ ਤੁਹਾਨੂੰ। ਔਰ ਮੌਸਮ ਦੇ ਹਾਲਾਤ ਜਿਹੜੇ ਨੇ, ਮੌਸਮ ਆਪਣੇ ਮਿਜ਼ਾਜ ਬਦਲ ਰਿਹਾ, ਮੌਸਮ ਆਪਣੇ ਰੰਗ ਬਦਲ ਰਿਹਾ, ਹਰ ਦਿਨ ਕੁਛ ਖਾਸ ਕਰ ਰਿਹਾ, ਔਰ ਉਸ ਸਭ ਦੇ ਬਾਰੇ ਤੁਹਾਡੇ ਨਾਲ ਚਰਚਾ ਹੋਏਗੀ ਬਾਈ, ਹੋਏਗੀ ਅੱਜ। ਔਰ ਕਿੰਨਾ ਸੋਹਣਾ ਦਿਨ ਹੈ, ਕਿੰਨੇ ਦਿਨ ਸੋਹਣੇ ਦਿਨ ਦੀ ਸ਼ੁਰੂਆਤ ਹੈ। ਮੰਨਿਆ ਕਿ ਗਰਮੀ ਜਿਹੜੀ ਆ, ਕਦੀ ਗਰਮੀ ਆ ਜਾਂਦੀ ਹੈ, ਕਦੀ ਥੋੜ੍ਹੀ ਜਿਹੀ ਠੰਡ ਲੱਗਣ ਲੱਗ ਪੈਂਦੀ ਹੈ, ਉਸ ਸਭ ਦਾ ਨਹੀਂ ਪਤਾ ਲੱਗਦਾ। ਪਰ ਚਲੋ, ਅਸੀਂ ਤਾਂ ਦਿਨ ਜਿਹੜਾ ਨਾ ਉਹਨੂੰ ਤਾਂ ਆਪਣੇ ਤਰੀਕੇ ਦੇ ਨਾਲ ਜੀਣਾ ਨਾ।

ਪਰ ਇੱਥੇ ਮੈਂ ਕਿਹਾ ਅਸੀਂ ਮਾਹੀਏ ਦੀ ਗੱਲ ਨਹੀਂ ਕਰਨੀ, ਇੱਥੇ ਅਸੀਂ ਕਰਨੀ ਹੈ ਜੀ ਮੌਸਮ ਦੀ ਗੱਲ, ਕਿਉਂਕਿ ਮੌਸਮ ਹੁਣ ਗਰਮੀ ਦਾ ਆ ਗਿਆ ਔਰ ਗਰਮੀ ਤੋਂ ਸਾਨੂੰ ਥੋੜ੍ਹੀ ਜਿਹੀ ਰਾਹਤ ਮਿਲਦੀ ਹੈ ਨਾ, ਅਸੀਂ ਕਹਿੰਦੇ ਹਾਏ ਕਿੰਨਾ ਸੋਹਣਾ ਮੌਸਮ ਹੋ ਗਿਆ, ਕਿੰਨਾ ਸੋਹਣਾ ਮੌਸਮ ਹੋ ਗਿਆ, ਥੋੜ੍ਹਾ ਗਰਮੀ ਤੋਂ ਰਾਹਤ ਮਿਲ ਗਈ ਹੈ। ਪਰ ਉੱਥੇ ਇਹ ਜਿਹੜਾ ਕਿੰਨਾ ਸੋਹਣਾ ਮੌਸਮ ਹੁੰਦਾ ਨਾ, ਉੱਥੇ ਹੀ ਆਪਣਾ ਰੰਗ ਦਿਖਾ ਦਿੰਦਾ, ਮਿੰਟਾਂ ਸਕਿੰਟਾਂ ਚ ਮੈਂ ਕਿਹਾ ਆਪਣਾ ਰੰਗ ਦਿਖਾ ਦਿੰਦਾ, ਕਿਉਂਕਿ ਮਈ ਮਹੀਨੇ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਬਾਰਿਸ਼ ਹੈ, ਗਰਮੀ ਹੈ, ਠੰਡ ਹੋ ਗਈ ਹੈ ਰਾਤ ਦੇ ਟਾਈਮ ਦੇ ਉੱਤੇ, ਬੂੰਦਾਬਾਂਦੀ ਕਿਤੇ ਹੋ ਰਹੀ ਹੈ ਕਿਤੇ ਨਹੀਂ ਹੋ ਰਹੀ ਹੈ। ਸੋ ਮਈ ਮਹੀਨਾ ਇਜ਼ ਆਲ ਅਬਾਊਟ ਮੇ, ਮੇ ਇਟਸ ਰੇਨ, ਮੇ ਇਟਸ ਕਾਲ, ਮੇ ਇਟਸ ਹਾਟ, ਮੇ ਇਟਸ ਸਮਰ, ਪਤਾ ਨਹੀਂ ਕੀ ਹੋਣਾ ਇਸ ਮਈ ਦੇ ਵਿੱਚ, ਅਸੀਂ ਹਮੇਸ਼ਾ ਕਨਫਿਊਜ਼ ਰਹਿੰਦੇ ਹਾਂ। ਪਰ ਤੁਹਾਨੂੰ ਇਹ ਗੱਲ ਹੈ ਜਾਣ ਕੇ ਹੈਰਾਨੀ ਹੋਏਗੀ ਕਿ ਪਿਛਲੇ 40 ਕੁ ਸਾਲਾਂ ਬਾਅਦ ਮਈ ਮਹੀਨੇ ਦੇ ਵਿੱਚ ਇਹ ਪੈਟਰਨ ਆਇਆ, ਕਦੀ ਲੂਹ ਹੋ ਜਾਂਦੀ ਹੈ, ਕਦੀ ਕਣੀਆਂ ਆਉਣ ਲੱਗ ਪੈਂਦੀਆਂ ਨੇ, ਔਰ ਇਹ ਜਿਹੜਾ ਹੈ ਨਾ 14 ਤਰੀਕ ਤੱਕ ਮੌਸਮ ਦੇ ਵਿੱਚ ਇੱਦਾਂ ਦਾ ਹੀ ਤੁਹਾਨੂੰ ਰੰਗ ਇਸ 'ਤੇ ਦੇਖਣ ਨੂੰ ਮਿਲਣ ਵਾਲੇ ਨੇ। ਜੇਕਰ ਜਲੰਧਰ ਦੀ ਗੱਲ ਕੀਤੀ ਜਾਏ ਤਾਂ ਮਈ ਮਹੀਨੇ ਦੇ ਵਿੱਚ ਇਸ ਵਾਰ 1987 ਵਰਗੇ ਜਿਹੜਾ ਹੈ ਮੌਸਮ ਦੇ ਰੰਗ ਦਿਖ ਰਹੇ ਨੇ। ਮੌਸਮ ਜੋ ਮਾਹਿਰ ਨੇ ਉਹਨਾਂ ਦਾ ਕਹਿਣਾ ਹੈ ਕਿ ਤਕਰੀਬਨ 40 ਸਾਲ ਪਹਿਲਾਂ ਜਿਹੜਾ ਹੈ 39 ਸਾਲ ਪਹਿਲਾਂ ਮਈ 1987 ਦੇ ਵਿੱਚ ਵਾਰ ਵਾਰ ਇੱਦਾਂ ਦੇ ਸਾਨੂੰ ਰੰਗ ਦੇਖਣ ਨੂੰ ਮਿਲ ਰਹੇ ਸੀਗੇ, ਮੌਸਮ ਇੱਦਾਂ ਇੱਦਾਂ ਬਦਲ ਰਿਹਾ ਸੀਗਾ, ਗਰਮੀ ਦੇ ਵਿੱਚ ਕਣੀਆਂ ਪੈਣ ਲੱਗ ਪੈਂਦੀਆਂ ਸੀ, ਠੰਡੀਆਂ ਹਵਾਵਾਂ ਦਾ ਦੌਰ ਚੱਲਦਾ ਸੀਗਾ, ਔਰ ਉਸੇ ਸਾਲ ਮਈ ਦੇ ਵਿੱਚ ਤਕਰੀਬਨ 30 mm ਤੱਕ ਦੀ ਬਾਰਿਸ਼ ਜਿਹੜੀ ਹੈ ਉਹ ਦਰਜ ਹੋਈ ਸੀਗੀ, ਔਰ ਉਸੇ ਤਰ੍ਹਾਂ ਦੇ ਪੈਟਰਨ ਜਿਹੜਾ ਹੈ ਹੁਣ ਦੇਖਣ ਨੂੰ ਮਿਲ ਰਿਹਾ। ਔਰ ਜਿਵੇਂ ਕਿ ਬੀਤੇ ਕੱਲ੍ਹ 40 degree ਤੱਕ ਦੀ ਤਪਿਸ਼ ਜਿਹੜੀ ਹੈ ਸਾਨੂੰ ਸਹਿਣੀ ਪਈ ਸੀ, ਗਰਮੀ ਦੇ ਨਾਲ ਬੁਰਾ ਹਾਲ ਸੀਗਾ, ਪਰ ਉਸੇ ਹੀ ਨਾਲ ਜਦੋਂ ਰਾਤ ਦਾ ਅਗਰ ਟੈਂਪਰੇਚਰ ਦੇਖਿਆ ਜਾਏ ਤਾਂ 22 degree Celsius ਤੱਕ ਦਾ ਤਾਪਮਾਨ ਦੇਖਿਆ ਗਿਆ ਸੀਗਾ। ਪਰ ਦੇਖੋ ਇਸ ਗਰਮੀ ਤੋਂ ਸਾਨੂੰ ਰਾਹਤ ਜਿਹੜੀ ਹੈ ਨਾ 10 ਤਰੀਕ ਤੱਕ ਸਾਨੂੰ ਨਹੀਂ ਮਿਲਣ ਵਾਲੀ, 2-3 ਦਿਨ ਹੋਰ ਜਿਹੜਾ ਹੈ ਇਸ ਗਰਮੀ ਨੂੰ ਸਹਿਣਾ ਪਏਗਾ, 41-42 degree ਤੱਕ ਦਾ ਜਿਹੜਾ ਟੈਂਪਰੇਚਰ ਹੈ ਉਸਨੂੰ ਸਾਨੂੰ ਸਹਿਣਾ ਪਏਗਾ, ਔਰ ਉਸ ਤੋਂ ਬਾਅਦ 10 to 12 May ਦੇ ਵਿੱਚ ਜਿਹੜਾ ਹੈ ਇਹ ਮੌਸਮ ਥੋੜ੍ਹਾ ਠੰਡਾ ਹੋਣ ਵਾਲਾ ਹੈ, ਬੱਦਲ ਛਾਏ ਰਹਿਣ ਵਾਲੇ ਨੇ, ਔਰ ਹੋ ਸਕਦਾ ਕਿਤੇ ਕਣੀਆਂ ਵੀ ਪੈਣ, ਬਾਰਿਸ਼ ਵੀ ਪੈ ਸਕਦੀ ਹੈ, ਔਰ ਇਸ ਥੋੜ੍ਹੀ ਜਿਹੀ ਗਰਮੀ ਤੋਂ ਰਾਹਤ ਮਿਲੇਗੀ। ਪਰ ਦੇਖੋ ਬਈ ਉਹ ਪੈਟਰਨ ਜਿਹੜਾ ਦੁਬਾਰਾ ਤੋਂ ਦੁਹਰਾਇਆ ਜਾਏਗਾ, ਇਸੇ ਤਰ੍ਹਾਂ ਹੀ ਜਿਹੜਾ ਹੈ 14 ਤਰੀਕ ਤੱਕ ਮੌਸਮ ਇੱਦਾਂ ਹੀ ਬਦਲਿਆ ਰਹਿਣ ਵਾਲਾ। ਸੋ 10 ਤਰੀਕ ਤੱਕ ਗੱਲ ਕੀਤੀ ਜਾਏ ਤਾਂ ਅਸਮਾਨ ਸਾਫ਼ ਰਹਿਣ ਵਾਲਾ, ਔਰ ਅਗਲੇ ਤਿੰਨ ਦਿਨਾਂ ਤੱਕ ਟੈਂਪਰੇਚਰ ਜਿਹੜਾ 5 to 7 degree ਤੱਕ ਵਧਣ ਵਾਲਾ, ਔਰ 10 May ਤੱਕ ਲੂ ਜਿਹੜੀ ਹੈ, ਲੂ ਦੀਆਂ ਅਸੀਂ ਕਹਿੰਦੇ ਨਾ ਗਰਮ ਹਵਾਵਾਂ ਚੱਲਦੀਆਂ ਨੇ, ਗਰਮੀ, ਪਸੀਨਾ, ਚਿਪਚਿਪਾਹਟ, ਉਹ ਸਭ ਸਾਨੂੰ ਦੇਖਣ ਨੂੰ ਮਿਲਣ ਵਾਲਾ। 42 degree ਤੱਕ ਦਾ ਟੈਂਪਰੇਚਰ ਜਿਹੜਾ ਹੈ ਇਸ ਨੂੰ ਛੂਹ ਸਕਦਾ ਹੈ, ਔਰ ਇਸ ਤੋਂ ਬਾਅਦ ਦੀ ਜੇਕਰ ਗੱਲ ਕੀਤੀ ਜਾਏ ਤਾਂ 11 to 14 May ਤੱਕ ਜਿਹੜਾ ਹੈ ਇਸ ਥੋੜ੍ਹੀ ਜਿਹੀ ਗਰਮੀ ਤੋਂ ਰਾਹਤ ਮਿਲ ਸਕਦਾ, ਰਾਤ ਦੇ ਟੈਂਪਰੇਚਰ ਜਿਹੜਾ ਹੈ ਉਸ ਦੇ ਵਿੱਚ ਫਰਕ ਪੈ ਸਕਦਾ, ਔਰ ਜਲੰਧਰ ਦੇ ਵਿੱਚ ਜਿਹੜਾ ਹੈ 40 to 50 km/h ਦੀ ਜਿਹੜੀ ਸਪੀਡ ਦੇ ਨਾਲ ਹਵਾਵਾਂ, ਤੇਜ਼ ਹਵਾਵਾਂ ਜਿੱਥੇ ਚੱਲਣ ਗਿਆ ਗਰਜ ਚਮਕ ਦੇ ਨਾਲ ਬਾਰਿਸ਼ ਜਿਹੜੀ ਹੈ ਉਹ ਵੀ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ। ਔਰ ਇਹ ਜਿਹੜੀ ਗਰਮੀ ਹੈ ਨਾ, ਇਹ ਜਿਹੜੀ ਬਾਰਿਸ਼ ਹੈ ਸਾਨੂੰ ਬਿਮਾਰ ਵੀ ਕਰ ਦਿੰਦੀ ਹੈ। ਅਸੀਂ ਕਹਿੰਦੇ ਨਾ ਗਰਮ ਸਰਦ ਹੋ ਗਏ ਹਾਂ, ਗਰਮ ਸਰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋ ਰਿਹਾ, ਔਰ ਕਦੇ ਜਦੋਂ ਇਹ ਮੌਸਮ ਅਚਾਨਕ ਤੋਂ ਬਦਲ ਜਾਂਦਾ, ਇੱਕ ਤਾਂ ਸਾਨੂੰ ਜਿੱਥੇ ਸਰਦੀ ਜ਼ੁਕਾਮ ਦਾ ਅਸੀਂ ਸ਼ਿਕਾਰ ਹੋ ਜਾਂਦੇ ਹਾਂ, ਉਸ ਦੇ ਨਾਲ ਹੀ ਨਾ ਐਲਰਜੀ ਵਰਗੀਆਂ ਚੀਜ਼ਾਂ ਨੇ ਨਾ ਉਹ ਵੀ ਸਾਨੂੰ ਘੇਰ ਕੇ ਬਹਿ ਜਾਂਦੀਆਂ ਨੇ। ਸੋ ਉਸ ਦਾ ਵੀ ਉਸ 'ਤੇ ਵੀ ਅੱਜ ਅਸੀਂ ਚਰਚਾ ਕਰਾਂਗੇ, ਤੁਹਾਡੇ ਨਾਲ ਸਾਂਝਾ ਕਰਾਂਗੀ ਕਿ ਆਖਿਰਕਾਰ ਜਿਹੜੀ ਗਰਮੀ ਹੈ ਇਹ ਕਿਸ ਤਰ੍ਹਾਂ ਦੀ ਐਲਰਜੀ ਜਿਹੜੀ ਹੈ ਨਾ ਲਿਖਾ ਰਹੀ ਹੈ। ਪਰ ਇੱਕ ਗੱਲ ਹੋਰ ਬਈ ਦੱਸ ਦੇਣਾ ਤੁਹਾਨੂੰ ਜ਼ਰੂਰੀ ਸਮਝਦੇ ਹਾਂ ਕਿ ਅੱਜ

ਬਜੇ ਜਿੱਥੇ ਗਰਮੀ ਥੋੜ੍ਹਾ ਜਿਹਾ ਆਪਣਾ ਅਸਰ ਦਿਖਾਉਣ ਵਾਲੀ ਹੈ, ਉੱਥੇ ਹੀ ਜਲੰਧਰ ਦੇ ਕਈ ਏਰੀਆਸ ਦੇ ਵਿੱਚ, ਕਈ ਇਲਾਕਿਆਂ ਦੇ ਵਿੱਚ ਅੱਜ ਬਿਜਲੀ ਵੀ ਜਿਹੜੀ ਹੈ ਨਾ ਉਹ ਠੱਪ ਰਹਿਣ ਵਾਲੀ ਹੈ। ਗਰਮੀ ਦਾ ਅਸਰ ਦੇਖਣ ਨੂੰ ਮਿਲਣ ਵਾਲਾ ਹੈ। ਪਾਵਰਕੌਮ ਦੇ ਡਿਪਾਰਟਮੈਂਟ ਦੇ ਵੱਲੋਂ ਕਿਹਾ ਗਿਆ ਕਿ ਅੱਜ ਜਿਹੜਾ ਹੈ ਕਈ ਥਾਵਾਂ ਦੇ ਉੱਤੇ ਮੋਰਨਿੰਗ 9 ਵਜੇ ਤੋਂ ਲੈ ਕੇ, ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਬਿਜਲੀ ਜਿਹੜੀ ਹੈ ਬੰਦ ਰਹਿਣ ਵਾਲੀ ਹੈ। ਔਰ ਜਿਸ ਦੇ ਵਿੱਚ ਇਲਾਕਿਆਂ ਦੀ ਗੱਲ ਕੀਤੀ ਜਾਏ ਤਾਂ ਕਿਸ਼ਨਪੁਰਾ, ਬਲਦੇਵ ਨਗਰ, ਮੰਦਰ ਵਾਲੀ ਗਲੀ, ਜਗਤਪੁਰਾ, ਦੌਲਤਪੁਰੀ, ਅਜੀਤ ਨਗਰ, ਕਪੂਰ ਕਲੋਨੀ ਵਰਗੇ ਏਰੀਆਸ ਜਿਹੜੇ ਨੇ ਇਸ ਦੇ ਵਿੱਚ ਸ਼ਾਮਿਲ ਨੇ। ਦੇਖੋ ਦੇਖੋ ਦੇਖੋ, ਇੱਕ ਤਾਂ ਗਰਮੀ, ਉੱਤੋਂ ਲਾਈਟ ਬੰਦ, ਔਰ ਅਸੀਂ ਜਿਹੜਾ ਹੈ ਇਨਵਰਟਰ ਦੇ ਆਸਰੇ। ਪਰ ਅਸੀਂ ਤਾਂ ਇਨਵਰਟਰ ਦੇ ਆਸਰੇ ਹਾਂ, ਪਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਨਵਰਟਰ ਨਹੀਂ ਹੈਗਾ ਉਹ ਤਾਂ ਵਿਚਾਰੇ ਗਰਮੀ ਦੇ ਵਿੱਚ ਮੈਂ ਕਿਹਾ ਸੋਚਣ ਲਈ ਮਜਬੂਰ ਹੋਣਗੇ ਨਾ ਕਿ ਕੀ ਕੀਤਾ ਜਾਏ, ਕਿੱਥੋਂ ਇਸ ਗਰਮੀ ਤੋਂ ਰਾਹਤ ਪਾਈ ਜਾਵੇ। ਸੋ ਕੁਝ ਆਈਡੀਆਜ਼ ਤੁਹਾਡੇ ਕੋਲ ਵੀ ਹੋਣਗੇ, ਤੁਸੀਂ ਵੀ ਥੋੜ੍ਹਾ ਸਲਾਹ ਮਸ਼ਵਰਾ ਕਰਕੇ ਮੈਂ ਕਿਹਾ ਉਹ ਦੱਸਿਓ, ਹੈ ਨਾ, ਦੱਸਿਓ ਕਿ ਕਿਸ ਤਰ੍ਹਾਂ ਉਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬਾਕੀ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ। ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਐਫ ਐਮ ਰੇਨਬੋ ਦੇ ਉੱਤੇ 102.7 MHz, 103.6 MHz। ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਸਾਡੇ ਨਾਲ ਜੁੜੇ ਨੇ ਔਰ ਪ੍ਰੋਗਰਾਮ ਇੰਜੋਏ ਕਰ ਰਹੇ ਨੇ।

ਮੈਂ ਕਿਹਾ ਜੀ ਮੋਹ ਤਾਂ ਤੁਹਾਡੇ ਨਾਲ ਵੀ ਬਹੁਤ ਪੁਰਾਣਾ, ਪਰ ਇਹ ਜਿਹੜਾ ਮੋਹ ਹੈ ਨਾ, ਇਹ ਪਿਆਰ ਹੈ ਨਾ, ਇਹ ਹਰ ਦਿਨ ਹੀ ਵੱਧਦਾ ਜਾ ਰਿਹਾ, ਹਰ ਦਿਨ ਹੀ ਵੱਧਦਾ ਜਾ ਰਿਹਾ। ਤੁਹਾਡੇ ਨਾਲ ਰਿਸ਼ਤਾ ਹੀ ਐਸਾ ਬਣ ਰਿਹਾ, ਕੀ ਕਰੀਏ, ਤੁਸੀਂ ਪਿਆਰ ਹੀ ਇੰਨਾ ਦਿੰਦੇ ਹੋ। ਪਰ ਦੇਖੋ, ਅਸੀਂ ਜਿੱਥੇ ਗੱਲ ਕਰਦੇ ਹਾਂ ਨਾ ਪਿਆਰ ਮੁਹੱਬਤ, ਉੱਥੇ ਜਿਸ ਮੌਸਮ ਨੇ ਵੀ ਸਾਨੂੰ ਇੰਨਾ ਪਿਆਰ ਮੁਹੱਬਤ ਕਰਦੇ ਨੇ ਕਿ ਮਿੰਟਾਂ ਸਕਿੰਟਾਂ ਦੀ ਗੱਲ ਹੁੰਦੀ ਹੈ, ਸਾਡੀ ਸਕਿਨ ਦੇ ਨਾਲ ਜਿਹੜਾ ਹੈ ਇੰਨਾ ਪਿਆਰ ਪਾ ਲੈਂਦੇ ਨੇ ਕਿ ਸਾਨੂੰ ਐਲਰਜੀ ਵਰਗੇ ਜਿਹੜੇ ਨੇ ਨਾ, ਉਹ ਪਿਆਰ ਦੀਆਂ ਨਿਸ਼ਾਨੀਆਂ ਦੇ ਜਾਂਦੇ ਨੇ। ਇਹ ਦੇਖੋ ਬਈ, ਮੈਂ ਤਾਂ ਗੱਲ ਕਰਨੀ ਸੀਗੀ ਤੁਹਾਨੂੰ, ਜਿਵੇਂ ਕਿ ਇਸ ਗੀਤ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਆਖਿਰਕਾਰ ਜਦੋਂ ਇਹ ਮੌਸਮ ਬਦਲਦਾ, ਜਿੱਥੇ ਸਰਦੀ ਜ਼ੁਕਾਮ ਤਾਂ ਹੁੰਦੀ ਹੈ, ਇਸ ਗਰਮੀ ਦੇ ਵਿੱਚ ਜਿਹੜਾ ਹੈ ਸਾਡੇ ਸਕਿਨ ਰਿਲੇਟਡ ਜਿਹੜਾ ਹੈ ਬਹੁਤ ਸਾਰੇ ਇਸ਼ੂਜ਼, ਉਹ ਵੀ ਸਾਨੂੰ ਦੇਖਣ ਨੂੰ ਮਿਲਦੇ ਨੇ। ਤਾਂ ਗਰਮੀਆਂ ਦੇ ਵਿੱਚ ਤੇਜ਼ ਧੁੱਪ, ਗਰਮ ਹਵਾਵਾਂ ਦੇ ਨਾਲ ਜਿੱਥੇ ਅੱਖਾਂ ਦੇ ਉੱਤੇ ਪ੍ਰਭਾਵ ਪੈਂਦਾ, ਜਿਹੜਾ ਹੈ ਅੱਖਾਂ ਇਨਫੈਕਟਡ ਹੋ ਜਾਂਦੀਆਂ ਨੇ ਔਰ ਸਕਿਨ 'ਤੇ ਐਲਰਜੀ ਹੋ ਜਾਂਦੀ ਹੈ। ਜੋ ਜੇਕਰ ਸਕਿਨ ਦੀ ਗੱਲ ਕੀਤੀ ਜਾਏ ਨਾ, ਸਕਿਨ ਨੂੰ ਤੁਸੀਂ ਜਦੋਂ ਵੀ ਇਸ ਮਿੱਟੀ ਦੇ ਵਿੱਚ, ਧੂੜ ਮਿੱਟੀ ਜਿਹੜਾ ਹੈ ਘਰ ਵਾਪਸ ਆਉਂਦੇ ਹੋ, ਤਾਂ ਇੱਕ ਇਹੀ ਇਸਦਾ ਹੱਲ, ਵਧੀਆ ਹੱਲ ਇਹੀ ਹੈ ਕਿ ਤੁਸੀਂ ਆਉਂਦੇ ਸਾਰ ਜਿਹੜਾ ਹੈ ਫੇਸ ਵਾਸ਼ ਕਰੋ ਚੰਗੇ ਤਰੀਕੇ ਦੇ ਨਾਲ, ਮੂੰਹ ਤੋਂ ਸਿਰ ਤੋਂ ਜਿਹੜਾ ਹੈ ਇਸ ਮਿੱਟੀ ਨੂੰ ਲਾਇਆ ਜਾਵੇ। ਅਗਰ ਨਹਾ ਸਕਦੇ ਹੋ ਤਾਂ ਵੈਲ ਐਂਡ ਗੁੱਡ, ਉਹ ਤਾਂ ਹੋਰ ਵੀ ਵਧੀਆ। ਪਰ ਦੇਖੋ, ਆਉਂਦੇ ਸਾਰ ਹੱਥ ਹੈਂਡ ਵਾਸ਼ ਜ਼ਰੂਰ ਕਰੋ, ਤਾਂ ਕਿ ਜਿਹੜੀ ਮਿੱਟੀ, ਧੂੜ ਮਿੱਟੀ ਹੈ, ਤੁਹਾਨੂੰ ਸਕਿਨ 'ਤੇ ਐਲਰਜੀ ਨਾ ਕਰੇ। ਇਸ ਤੋਂ ਇਲਾਵਾ ਵਧੀਆ ਤੁਸੀਂ ਕੋਈ ਮੋਇਸਚਰਾਈਜ਼ਰ ਜਿਹੜਾ ਹੈ ਯੂਜ਼ ਕਰ ਸਕਦੇ ਹੋ ਘਰ ਤੋਂ ਬਾਹਰ ਨਿਕਲ ਤੋਂ ਪਹਿਲਾਂ, ਓਬਵੀਅਸਲੀ ਸਨਸਕ੍ਰੀਨ ਜਿਹੜਾ ਹੈ, ਤਾਂ ਕਿ ਇਸਦੀਆਂ ਕਿਰਨਾਂ ਜਿਹੜੀਆਂ ਨੇ ਨਾ, ਉਹ ਤੁਹਾਡੀ ਸਕਿਨ ਨੂੰ ਪ੍ਰੋਟੈਕਟ ਕਰਕੇ ਰੱਖਣ। ਪਰ ਇਸ ਵੇਲੇ ਜੋ ਮੈਂ ਗੱਲ ਕਰਨ ਵਾਲੀ ਹਾਂ ਨਾ, ਗੱਲ ਇਹ ਕਰਨ ਵਾਲੀ ਹੈ ਕਿ ਇਸ ਗਰਮੀ ਦੇ ਵਿੱਚ, ਤੇਜ਼ ਧੁੱਪ ਦੇ ਵਿੱਚ, ਗਰਮ ਹਵਾਵਾਂ ਦੇ ਨਾਲ ਸਾਡੀਆਂ ਅੱਖਾਂ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਨੇ। ਅੱਖਾਂ ਦੇ ਵਿੱਚ ਸੜਨ ਪੈਣਾ ਜਾਂ ਫਿਰ ਰੈਡਨੈਸ ਦੀ ਸਮੱਸਿਆ ਆਉਣਾ, ਇਹ ਆਮ ਜਿਹੀ ਚੀਜ਼ ਹੋ ਜਾਂਦੀ ਹੈ ਇਹਨਾਂ ਗਰਮੀਆਂ ਦੇ ਵਿੱਚ। ਸੋ ਅਜਿਹੇ ਦੇ ਵਿੱਚ ਜਿਹੜਾ ਹੈ, ਅਸੀਂ ਇਸਨੂੰ ਕਈ ਵਾਰੀ ਨਜ਼ਰਅੰਦਾਜ਼ ਕਰ ਦਿੰਦੇ ਹਾਂ ਔਰ ਇਹ ਜਿਹੜਾ ਹੋਰ ਵੀ ਗੰਭੀਰ ਸਮੱਸਿਆ ਬਣ ਜਾਂਦੀ ਹੈ, ਔਰ ਜਿਸ ਦੇ ਕਰਕੇ ਸਾਨੂੰ ਹੋਰ ਵੀ ਵੱਧ ਨੁਕਸਾਨ ਦੇਖਣਾ ਪੈਂਦਾ। ਅਲਟਰਾਵਾਇਲੈਂਟ ਕਿਰਨਾਂ ਦੇ ਸੰਪਰਕ ਦੇ ਵਿੱਚ ਆਉਣਾ, ਡੀਹਾਈਡਰੇਸ਼ਨ ਦੇ ਕਰਕੇ ਧੂਲ ਮਿੱਟੀ ਦੇ ਨਾਲ ਅੱਖਾਂ ਜਿਹੜੀਆਂ ਨੇ ਉਹ ਇਨਫੈਕਟਡ ਹੁੰਦੀਆਂ ਨੇ, ਜਿਸ ਦੇ ਵਿੱਚ ਅੱਖਾਂ ਦੇ ਵਿੱਚ ਇਨਫੈਕਸ਼ਨ ਹੁੰਦੀ ਹੈ ਔਰ ਗਰਮੀਆਂ ਦੇ ਦੌਰਾਨ ਐਲਰਜੀ ਦੇ ਮਾਮਲੇ ਜਿਹੜੇ ਉਹ ਸਾਨੂੰ ਦੇਖਣ ਨੂੰ ਮਿਲਦੇ ਨੇ। ਅੱਖਾਂ ਦਾ ਲਾਲ ਹੋਣ ਦਾ ਖਤਰਾ ਹੁੰਦਾ, ਇਨਫੈਕਸ਼ਨ ਦੇ ਬਹੁਤ ਸਾਰੇ ਜਿਹੜੇ ਸੰਕੇਤ ਨੇ ਨਾ, ਸਾਨੂੰ ਦੇਖਣ ਨੂੰ ਮਿਲ ਜਾਂਦੇ ਨੇ। ਕਾਰਨ ਕੀ ਹੁੰਦੇ, ਕੀ ਪ੍ਰਭਾਵ ਪੈਂਦਾ, ਪ੍ਰਭਾਵ ਹੁੰਦਾ, ਪਹਿਲਾਂ ਤਾਂ ਇਹ ਕਿ ਤੇਜ਼ ਧੁੱਪ ਦੇ ਕਾਰਨ ਅਲਟਰਾਵਾਇਲੈਂਟ ਜਿਹੜੀਆਂ ਕਿਰਨਾਂ ਨੇ ਨਾ, ਅੱਖਾਂ ਦੇ ਵਿੱਚ ਬਾਹਰੀ ਪਰਤ ਜੁਈਆਂ, ਜਿਹਨੂੰ ਕੋਰਨੀਆ ਹੈ ਔਰ ਲੈਂਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾ ਦਿੰਦੀਆਂ ਨੇ। ਲੰਬੇ ਸਮੇਂ ਤੱਕ ਜਦੋਂ ਅਸੀਂ ਇਸਦੇ ਸੰਪਰਕ ਦੇ ਵਿੱਚ ਜਾਂ ਇਸਦੇ ਨਾਲ ਅਸੀਂ ਗ੍ਰਸਤ ਰਹਿੰਦੇ ਹਾਂ ਨਾ, ਤਾਂ ਉਹ ਪ੍ਰੋਬਲਮ ਜਿਹੜੀ ਹੈ ਮੋਤੀਆਬਿੰਦ ਵਰਗੇ ਜੋਖਮ ਜਿਹੜੀ ਉਹ ਵੀ ਵਧਾ ਦਿੰਦੀ ਹੈ। ਔਰ ਅੱਖਾਂ ਦੇ ਵਿੱਚ ਨਮੀ ਨੂੰ ਜਿਹੜਾ ਹੈ ਜਲਦੀ ਘਟਾ ਦਿੰਦੀ ਹੈ ਗਰਮੀ ਅਤੇ ਧੁੱਪ, ਔਰ ਜਿਸ ਦੇ ਨਾਲ ਖੁਜਲੀ ਹੁੰਦੀ ਹੈ, ਜਲਨ ਹੁੰਦੀ ਹੈ, ਅੱਖਾਂ ਆਈਜ਼ ਜਿਹੜੀ ਹੈ ਰੈਡਨੈਸ ਸਾਡੀਆਂ ਅੱਖਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਧੂਲ ਮਿੱਟੀ, ਪਸੀਨੇ, ਪ੍ਰਦੂਸ਼ਣ ਦੇ ਨਾਲ ਜਿਹੜਾ ਹੈ ਐਲਰਜੀ, ਖੁਜਲੀ, ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ, ਔਰ ਜਿਸ ਦੇ ਨਾਲ ਜਿਹੜਾ ਹੈ ਆਈਜ਼ ਡਰਾਈ ਆਈ ਸਿੰਡਰੋਮ ਦੇਖਣ ਨੂੰ ਮਿਲਦਾ ਹੈ, ਆਈ ਐਲਰਜੀ ਦੇਖਣ ਨੂੰ ਮਿਲਦੀ ਹੈ, ਆਈ ਸਟ੍ਰੈਸ ਜਾਂ ਥਕਾਨ ਕਹਿ ਦਿਓ, ਅੱਖਾਂ ਥੱਕੀਆਂ ਥੱਕੀਆਂ ਰਹਿੰਦੀਆਂ ਨੇ, ਉਹ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਅੱਖਾਂ ਦੇ ਵਿੱਚ ਸੜਨ ਹੁੰਦੀ ਹੈ, ਦਰਦ ਹੁੰਦੀ ਹੈ ਔਰ ਅੱਖਾਂ ਦੇ ਵਿੱਚ ਖੁਜਲੀ ਹੁੰਦੀ ਹੈ, ਕਈ ਵਾਰੀ ਅੱਖਾਂ ਤੋਂ ਪਾਣੀ ਵੀ ਆਉਣਾ ਸ਼ੁਰੂ ਹੋ ਜਾਂਦਾ, ਜਿਸ ਦੇ ਇਸ ਤੋਂ ਇਲਾਵਾ ਕੋਰਨੀਆ ਦੇ ਵਿੱਚ ਜਿਹੜਾ ਹੈ ਸੂਜਨ ਸਾਨੂੰ ਦੇਖਣ ਨੂੰ ਮਿਲਦੀ ਹੈ, ਅੱਖਾਂ ਦੇ ਵਿੱਚ ਧੁੰਦਲਾਪਣ ਆ ਜਾਂਦਾ ਔਰ ਇਨਫੈਕਸ਼ਨ, ਜਿੱਦਾਂ ਅੱਖਾਂ ਸਾਡੇ ਵਾਈਟ ਵਾਲਾ ਏਰੀਆ ਹੁੰਦਾ ਨਾ ਅੱਖਾਂ ਦੇ ਵਿੱਚ, ਉਹ ਸਾਨੂੰ ਲਾਲ ਲਾਲ ਉਸ ਦੇ ਵਿੱਚ ਵੇਨਸ ਸਾਨੂੰ ਦੇਖਣੀਆਂ ਸ਼ੁਰੂ ਹੋ ਜਾਂਦੀਆਂ, ਉਹ ਵੀ ਇਸ ਐਲਰਜੀ ਦਾ ਹੀ ਇੱਕ ਰੂਪ ਹੁੰਦਾ, ਫੋਟੋਫੋਬੀਆ ਹੁੰਦਾ, ਔਰ ਇਸ ਤੋਂ ਇਲਾਵਾ ਮੋਤੀਆਬਿੰਦ ਵਰਗੀ ਪ੍ਰੋਬਲਮ ਜਿਹੜੀਆਂ ਨੇ ਨਾ, ਉਹ ਵੀ ਇਸ ਦੇ ਕਰਕੇ ਹੋ ਜਾਂਦੀਆਂ।

0: ਇਸ ਹਾਲਾਤਾਂ ਦੇ ਵਿੱਚ ਮੁੱਖ ਜਿਹੜੇ ਕਾਰਨ ਜਿਵੇਂ ਅਸੀਂ ਸਮਝਦੇ ਹੀ ਹਾਂ, ਜ਼ਿਆਦਾ ਤਾਪਮਾਨ ਹੋ ਗਿਆ, ਯੂਵੀ ਐਕਸਪੋਜ਼ਰ ਹੋ ਗਿਆ, ਤੇਜ਼ ਧੁੱਪ ਹੋ ਗਿਆ, ਧੂਲ ਮਿੱਟੀ ਪ੍ਰਦੂਸ਼ਣ, ਜ਼ਿਆਦਾ ਜ਼ਿਆਦਾ ਪਸੀਨਾ ਆਉਣਾ, ਜ਼ਿਆਦਾ ਜਿਹੜਾ ਹੈ ਹਿਊਮਿਡਿਟੀ ਹੋਣਾ ਔਰ ਪਾਣੀ ਘੱਟ ਪੀਣਾ, ਇਹ ਸਭ ਇਸ ਦੇ ਕਾਰਨ ਜਿਹੜੇ ਨੇ ਨਾ ਉਹ ਨੇ। ਔਰ ਇਸ ਸਭ ਤੋਂ ਬਚਣ ਦੇ ਲਈ ਜਿਹੜਾ ਹੈ ਤੁਸੀਂ ਧੁੱਪ ਦੇ ਵਿੱਚ ਘੱਟ ਨਿਕਲੋ, ਜ਼ਰੂਰਤ ਹੈ ਤਾਂ ਹੀ ਨਿਕਲ ਸਕਦੇ ਹੋ। ਇਸ ਤੋਂ ਇਲਾਵਾ ਸਨਗਲਾਸਿਸ ਦਾ ਇਸਤੇਮਾਲ ਕਰੋ, ਚਿਹਰਾ ਅੱਖਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਜਦੋਂ ਵੀ ਮੌਕਾ ਮਿਲਦਾ ਦਿਨ ਦੇ ਵਿੱਚ, ਔਰ ਅੱਖਾਂ ਨੂੰ ਰਗੜਨਾ ਨਹੀਂ ਹੁੰਦਾ ਜਿਸ ਦੇ ਨਾਲ ਜ਼ਿਆਦਾ ਇਨਫੈਕਸ਼ਨ ਵੱਧ ਸਕਦੀ ਹੈ। ਠੰਡੇ ਪਾਣੀ ਦੇ ਨਾਲ ਇਸ ਨੂੰ ਧੋਵੋ ਔਰ ਗੰਦੇ ਹੱਥਾਂ ਦੇ ਨਾਲ ਅੱਖਾਂ ਨੂੰ ਜਿਹੜਾ ਹੈ ਟੱਚ ਨਾ ਕਰੋ। ਇਸ ਤੋਂ ਇਲਾਵਾ ਧੂਲ ਪ੍ਰਦੂਸ਼ਣ ਤੋਂ ਬਚਣ ਦੀ ਕੋਸ਼ਿਸ਼ ਕਰੋ, ਅੱਖਾਂ ਨੂੰ ਜਦੋਂ ਟਾਈਮ ਮਿਲੇ ਠੰਡੇ ਪਾਣੀ ਦੇ ਨਾਲ ਇੱਕ ਪੱਟੀ, ਜਿੱਦਾਂ ਤੁਸੀਂ ਕੋਈ ਰੁਮਾਲ ਨੂੰ ਗਿੱਲਾ ਕਰਕੇ ਠੰਡੇ ਪਾਣੀ ਦੇ ਵਿੱਚ ਉਹ ਆਪਣੀ ਆਈਜ਼ ਦੇ ਵਿੱਚ ਆਈਜ਼ ਦੇ ਉੱਪਰ ਰੱਖ ਸਕਦੇ ਹੋ। ਖੀਰਾ ਠੰਡਾ ਹੁੰਦਾ ਆ, ਉਹਨੂੰ ਤੁਸੀਂ ਕੱਟ ਕਰਕੇ ਅੱਖਾਂ ਦੇ ਉੱਤੇ ਰੱਖ ਸਕਦੇ ਹੋ। ਆਈ ਪੈਚ ਉਹ ਮਿਲਦੇ ਨੇ, ਪੈਚਸ ਮਿਲਦੇ ਨੇ, ਰਿਲੈਕਸ ਕਰਦੇ ਨੇ ਸਾਨੂੰ, ਉਹ ਤੁਸੀਂ ਜਿਹੜਾ ਹੈ ਉਹਨਾਂ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਸਕਰੀਨ ਟਾਈਮ ਘੱਟ ਰੱਖੋ, ਹਾਈਡਰੇਟ ਰੱਖੋ ਖੁਦ ਨੂੰ, ਔਰ ਜਿਹੜਾ ਹੈ ਆਈ ਡਰੋਪਸ, ਜਿਹੜਾ ਹਾਈਡਰੇਟਿੰਗ ਆਈ ਡਰੋਪਸ ਹੁੰਦੇ ਨਾ, ਉਹਨਾਂ ਦਾ ਵੀ ਇਸਤੇਮਾਲ ਕਰ ਸਕਦੇ ਹੋ। ਸੋ ਬਈ ਦੇਖੋ, ਇਹੀ ਸਭ ਛੋਟੀਆਂ ਮੋਟੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਤੁਸੀਂ ਖਿਆਲ ਰੱਖਦੇ ਹੋਏ ਆਪਣੇ ਆਪ ਨੂੰ, ਅੱਖਾਂ ਨੂੰ ਸੁਰੱਖਿਅਤ ਰੱਖ ਸਕਦੇ ਹੋ। ਔਰ ਇਸ ਬਦਲਦੇ ਮੌਸਮ ਦੇ ਵਿੱਚ ਨਾ, ਮੈਂ ਕਿਹਾ ਆਪਣੇ ਆਪ ਨੂੰ ਜਿੰਨਾ ਤੁਸੀਂ ਵਧੀਆ ਜਿਹੜਾ ਹੈ ਆਪਣੇ ਆਪ ਨੂੰ ਰੱਖਣਾ ਚਾਹੁੰਦੇ ਹੋ, ਸਰੀਰ ਵਧੀਆ ਹੋਏਗਾ ਔਰ ਉਸੇ ਤਰ੍ਹਾਂ ਸਾਨੂੰ ਦੁਨੀਆ ਵੀ ਸੋਹਣੀਆਂ ਵਧੀਆ ਲੱਗਣ ਲੱਗ ਪਏਗੀ, ਹੈ ਨਾ। ਸੋਚਣ ਵਾਲੀ ਗੱਲ ਹੈ ਬਈ। ਔਰ ਦੇਖੋ ਬਈ, ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਮੇਰਾ ਆਪਣਾ ਗੁੱਡ ਮਾਰਨਿੰਗ ਜਲੰਧਰ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਥੋੜ੍ਹਾ ਜਿਹਾ ਇੱਕ ਬਰੀਕ ਟਾਈਪ ਆ ਗਿਆ ਜੀ ਤੁਹਾਡੇ ਲਈ, ਔਰ ਗੀਤਾਂ ਦਾ ਖਜ਼ਾਨਾ ਨਾਲ ਦੀ ਨਾਲ ਚੱਲਦਾ ਰਹੇਗਾ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ, ਨੇੜੇ BMC ਚੌਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਸੋ ਅੱਜ ਜਿਹੜਾ ਹੈ UN ਗਲੋਬਲ ਰੋਡ ਸੇਫਟੀ ਵੀਕ ਜਿਹੜਾ ਹੈ ਇਸਦੀ ਸ਼ੁਰੂਆਤ ਹੋ ਰਹੀ ਹੈ 2026 ਦੀ ਔਰ ਇਹ UN ਗਲੋਬਲ ਰੋਡ ਸੇਫਟੀ ਆਖਿਰਕਾਰ ਕੀ ਹੈਗਾ ਦੱਸਦੀਏ ਕਿ WHO ਦੁਆਰਾ ਜਾਗਰੂਕਤਾ ਪੈਦਾ ਕਰਨ ਦੇ ਲਈ ਟ੍ਰੈਫਿਕ ਦੇ ਨਾਲ ਸੰਬੰਧਿਤ ਜਿਹੜੀਆਂ ਕਈ ਵਾਰੀ ਐਕਸੀਡੈਂਟਸ ਹੁੰਦੇ ਨੇ ਡੈਥਸ ਹੋ ਜਾਂਦੀਆਂ ਨੇ ਉਹਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜਿਹੜਾ ਇਸ ਪੂਰੇ ਦਾ ਇੱਕ ਵੀਕ ਸੈਲੀਬ੍ਰੇਟ ਹੁੰਦਾ ਜਾਂ ਫਿਰ ਕਹਿ ਦਈਏ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਇਸ ਪੂਰੇ ਹਫ਼ਤੇ ਦੇ ਦੌਰਾਨ ਦੱਸੀ ਜਾਂਦੀ ਹੈ ਉਹਨਾਂ ਨੂੰ ਕਿ ਆਖਿਰਕਾਰ ਕੀ ਕਾਰਨ ਬਣਦੇ ਨੇ ਇਹਨਾਂ ਐਕਸੀਡੈਂਟਸ ਦਾ ਇਹਨਾਂ ਮੌਤਾਂ ਦਾ ਔਰ ਲੋਕਾਂ ਨੂੰ ਜਦੋਂ ਰੋਡ 'ਤੇ ਨਿਕਲਦੇ ਨੇ ਤਾਂ ਰੋਡ ਸੇਫਟੀ ਕਿੰਨੀ ਜ਼ਰੂਰੀ ਹੈ ਕਿਵੇਂ ਕਰਨੀ ਚਾਹੀਦੀ ਹੈ ਉਸ ਸਭ ਦੇ ਬਾਰੇ ਜਾਗਰੂਕਤਾ ਫੈਲਾਈ ਜਾਂਦੀ ਹੈ ਸੋ ਯੂਨਾਈਟਿਡ ਨੇਸ਼ਨਸ ਦੇ ਵੱਲੋਂ ਜਿਹੜੀ ਹੈ ਯੂਨਾਈਟਿਡ ਨੇਸ਼ਨ ਦੇ ਵੱਲੋਂ ਗਲੋਬਲ ਰੋਡ ਸੇਫਟੀ ਵੀਕ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਹਰ 2 ਸਾਲਾਂ ਦੇ ਵਿੱਚ ਜਿਹੜਾ 2 ਸਾਲਾਂ ਬਾਅਦ ਇਹ ਵੀਕ ਸੈਲੀਬ੍ਰੇਟ ਹੋਣਾ ਸ਼ੁਰੂ ਹੁੰਦਾ ਇਸਦੀ ਪ੍ਰੋਪਰ ਕੋਈ ਡੇਟ ਫਿਕਸ ਨਹੀਂ ਹੈ ਪਰ ਫਿਰ ਵੀ ਜਿਹੜਾ ਹੈ ਇਹ ਇਸ ਨੂੰ ਅਲੱਗ ਹਰ 2 ਸਾਲਾਂ ਦਾ ਟਾਈਮ ਦਿੱਤਾ ਜਾਂਦਾ ਪਰ ਜੇਕਰ ਗੱਲ ਕੀਤੀ ਜਾਏ ਤਾਂ ਪਿਛਲੇ 8ਵੇਂ ਐਡੀਸ਼ਨ ਦੀ ਤਾਂ 12 ਤੋਂ 18 ਮਈ ਤੱਕ 2025 ਦੇ ਵਿੱਚ ਇਹ ਹੋਇਆ ਸੀਗਾ ਪੈਦਲ ਚੱਲਣਾ ਸਾਈਕਲਿੰਗ ਚੱਲਣਾ ਸੁਰੱਖਿਅਤ ਇਸ ਨੂੰ ਬਣਾਉਣ ਦੇ ਲਈ ਲੋਕਾਂ ਦਾ ਕੇਂਦਰਿਤ ਜਿਹੜਾ ਧਿਆਨ ਇਸ ਦੇ ਵੱਲ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਇੱਕ ਨਵੀਂ ਮੁਹਿੰਮ ਦੇ ਤਹਿਤ ਜਿਹੜਾ ਹੈ ਸੰਯੁਕਤ ਰਾਸ਼ਟਰ ਦੇ ਵੱਲੋਂ ਇਸ ਸਾਲ ਜਿਹੜਾ ਵਿਸ਼ਵ ਵਿਆਪੀ ਸੜਕ ਸੁਰੱਖਿਆ ਪਹਿਲਕਰਮੀ ਦੇ ਤਹਿਤ ਜਿਹੜਾ ਇਸ ਨੂੰ ਪੂਰੇ ਵੀਕ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਮੇਕ ਆ ਸੇਫਟੀ ਸਟੇਟਮੈਂਟ ਮੁਹਿੰਮ ਜਿਹੜੀ ਇਸ ਦੀ ਸ਼ੁਰੂਆਤ ਕੀਤੀ ਗਈ ਹੈ 80 ਦੇਸ਼ਾਂ ਦੇ ਵਿੱਚ 1000 ਤੋਂ ਵੱਧ ਸ਼ਹਿਰਾਂ ਤੋਂ ਜਿਹੜਾ ਹੈ ਹਵਾਈ ਅੱਡੇ ਰੇਲਵੇ ਸਟੇਸ਼ਨ ਜਾਂ ਫਿਰ ਸ਼ੋਪਿੰਗ ਸੈਂਟਰਸ ਨੇ ਉਸ ਦੇ ਵਿੱਚ ਸੜਕ ਸੁਰੱਖਿਆ ਨੂੰ ਲੈ ਕੇ ਮੈਸੇਜਿਸ ਦਿੱਤੇ ਜਾ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਹੈ ਇੱਕ ਵੱਖਰੀ ਕਮਿਊਨਿਟੀ ਦੇ ਤੌਰ 'ਤੇ ਵੀ ਇਹ ਮੈਸੇਜਿਸ ਜਿਹੜੇ ਨੇ ਸਪਰੈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਸਾਲ ਮਈ ਮਹੀਨੇ ਜਾਂ ਹਰ 2 ਸਾਲਾਂ ਬਾਅਦ ਮਈ ਮਹੀਨੇ ਦੇ ਵਿੱਚ ਇਹ ਸੈਲੀਬ੍ਰੇਟ ਹੁੰਦਾ ਆ ਔਰ 8 ਤਰੀਕ ਤੋਂ ਲੈ ਕੇ 12 ਤਰੀਕ ਤੱਕ ਇਹ ਸੈਲੀਬ੍ਰੇਟ ਹੋਣਾ ਆ ਦੱਸਾਂ ਕਿ ਇਸ ਸਾਲ ਸੰਯੁਕਤ ਰਾਸ਼ਟਰ ਦੀ ਅਧਿਕਾਰਿਕ ਤੌਰ 'ਤੇ 2 ਸਾਲਾਂ ਮੁਹਿੰਮ ਤਾਂ ਨਹੀਂ ਚੱਲੀ ਫਿਰ ਵੀ ਕਈ ਰਾਸ਼ਟਰੀ ਅਤੇ ਖੇਤਰੀ ਸੁਰੱਖਿਆ ਹਫ਼ਤੇ ਜਿਹੜੇ ਮਨਾਏ ਜਾ ਰਹੇ ਨੇ ਰਾਸ਼ਟਰੀ ਸੜਕ ਸੁਰੱਖਿਆ ਮੁਹਿੰਮ ਜਿਹੜੀ ਭਾਰਤ ਦੇ ਵਿੱਚ ਚੱਲ ਰਹੀ ਹੈ 1 ਜਨਵਰੀ ਤੋਂ ਵੈਸੇ 31 ਜਨਵਰੀ ਤੱਕ ਸੜਕ ਸੁਰੱਖਿਆ ਜੀਵਨ ਰੱਖਿਆ ਜਿਹੜੀ ਹੈ ਇਹ ਥੀਮ 'ਤੇ ਆਧਾਰਿਤ ਮਨਾਈ ਜਾਂਦੀ ਹੈ ਇਸ ਤੋਂ ਇਲਾਵਾ ਜਿਹੜਾ ਹੈ ਵੱਖਰਾ ਇੱਕ ਸੜਕ ਸੁਰੱਖਿਆ ਹਫ਼ਤਾ ਸੈਲੀਬ੍ਰੇਟ ਕੀਤਾ ਗਿਆ ਸੀਗਾ ਅਤੇ ਹੁਣ ਜਿਹੜਾ ਹੈ ਇਹ ਸੈਲੀਬ੍ਰੇਟ ਹੋ ਰਿਹਾ ਜੀ ਸਾਡਾ ਔਰ ਸੜਕ 'ਤੇ ਚੱਲਦਿਆਂ ਕੀ ਨਿਯਮ ਹੁੰਦੇ ਨੇ ਆਖਿਰਕਾਰ ਤੁਸੀਂ ਘਰੋਂ ਨਿਕਲਦੇ ਹੋ ਕੀ ਸੋਚ ਕੇ ਨਿਕਲਦੇ ਹੋ ਔਰ ਕਿਸ ਤਰ੍ਹਾਂ ਤੁਸੀਂ ਰੋਡ 'ਤੇ ਧਿਆਨ ਰੱਖਣਾ ਆਪਣਾ ਇਸ ਸਭ ਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਹਫ਼ਤਾ ਪਹਿਲੀ ਵਾਰੀ 2007 ਦੇ ਵਿੱਚ ਮਨਾਇਆ ਗਿਆ ਸੀਗਾ ਔਰ 13 ਤੱਕ ਜਿਹੜਾ ਹੈ ਇਸ ਨੂੰ ਮਨਾਇਆ ਜਾਣਾ ਸੀਗਾ ਪਰ ਉਸ ਤੋਂ ਬਾਅਦ ਜਿਹੜਾ ਹੈ ਕਈ ਥਾਵਾਂ ਦੇ ਉੱਤੇ ਰਿਕਾਰਡ ਬਣਨੇ ਸ਼ੁਰੂ ਹੋਏ ਔਰ WHO ਦੇ ਦੁਆਰਾ ਜਿਹੜਾ ਵੱਖਰੇ ਵੱਖਰੇ ਗਲੋਬਲ ਲੈਵਲ ਦੇ ਉੱਤੇ ਇਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕਤਾ ਫੈਲਾਉਣੀ ਸ਼ੁਰੂ ਹੋਏਗੀ ਸੀ ਦੱਸੀ ਕਿ ਹਰ ਸਾਲ ਦੁਨੀਆ ਦੇ ਵਿੱਚ ਨਾ ਸੜਕਾਂ ਦੇ ਉੱਤੇ ਲਗਭਗ 1.3 million ਲੋਕ ਜਿਹੜੇ ਨੇ ਨਾ ਉਹ ਇਸ ਰੋਡ ਐਕਸੀਡੈਂਟਸ ਦੇ ਵਿੱਚ ਮਰਦੇ ਨੇ ਔਰ ਹਰ ਸਾਲ 20 ਤੋਂ 50 million ਲੋਕ ਜ਼ਖਮੀ ਵੀ ਹੁੰਦੇ ਨੇ ਸੜਕ ਟ੍ਰੈਫਿਕ ਹਾਦਸੇ ਜਿਹੜੇ ਨੇ ਉਮਰ ਦੀ ਗੱਲ ਕੀਤੀ ਜਾਏ ਤਾਂ ਜ਼ਿਆਦਾਤਰ ਜਿਹੜੇ ਯੰਗਸਟਰ ਨੇ ਔਰ ਯੰਗ ਨੇ ਟੀਨੇਜ ਕਹਿ ਲਓ ਕਿਉਂਕਿ ਅੱਜ ਕੱਲ੍ਹ ਟੀਨੇਜ ਨੂੰ ਵੀ ਬਹੁਤ ਜ਼ਿਆਦਾ ਇਹ ਵਹੀਕਲ ਦਿੱਤੇ ਜਾਂਦੇ ਨੇ ਦਿਖਾਵਾ ਕਹਿ ਲਓ ਜਾਂ ਫਿਰ ਕਹਿ ਸੁਰੱਖਿਆ ਦੇ ਨਾਮ ਦੇ ਉੱਤੇ ਕਿ ਹਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਿ ਹਾਂ ਉਹ ਆਪਣਾ ਆ ਜਾ ਸਕਦੇ ਨੇ ਕਿਤੇ ਪਰ ਇਹ ਬਹੁਤ ਜ਼ਿਆਦਾ ਇੱਕ ਗਲਤ ਗੱਲ ਹੈ ਜਦੋਂ ਰੋਡ 'ਤੇ ਨਿਕਲਦੇ ਨੇ ਤਾਂ ਉਮਰ ਜਿਹੜੀ ਹੱਦ ਤੈਅ ਕੀਤੀ ਗਈ ਹੈ ਉਸ ਤੋਂ ਪਹਿਲਾਂ ਹੀ ਜਦੋਂ ਉਹਨਾਂ ਨੂੰ ਗੱਡੀਆਂ ਫੜਾ ਦਿੱਤੀਆਂ ਜਾਂਦੀਆਂ ਨੇ ਤਾਂ ਇੱਦਾਂ ਦੇ ਐਕਸੀਡੈਂਟ ਜਿਹੜੇ ਨੇ ਨਾ ਉਹ ਸਾਨੂੰ ਦੇਖਣ ਨੂੰ ਮਿਲ ਜਾਂਦੇ

ਲੱਖਾਂ ਲੋਕ ਜਿੱਥੇ ਸੜਕ ਹਾਦਸਿਆਂ ਦੇ ਵਿੱਚ ਆਪਣੀ ਜਾਨ ਗਵਾਉਂਦੇ ਨੇ ਨਾ, ਉਸ ਤੋਂ ਇਲਾਵਾ ਜਿਹੜਾ ਹੈ ਭਾਰਤ ਦੇ ਵਿੱਚ ਵੀ ਇਸ ਨੂੰ ਜਾਗਰੂਕਤਾ ਫੈਲਾਉਣ ਦੇ ਲਈ ਹਰ ਸਾਲ ਕੁਝ ਵੀਕ ਸੈਲੀਬ੍ਰੇਟ ਹੁੰਦੇ ਨੇ।

ਹਰ ਸਾਲ ਦੁਨੀਆ ਭਰ ਦੇ ਵਿੱਚ ਜਿੱਥੇ 13 ਲੱਖ ਤੋਂ ਵੱਧ ਲੋਕ ਸੜਕ ਹਾਦਸਿਆਂ ਦੇ ਵਿੱਚ ਮਾਰੇ ਜਾਂਦੇ ਨੇ, 5 ਤੋਂ 29 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਦੀ ਜਿਹੜੀ ਹੈ ਉਹ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ। ਜ਼ਿਆਦਾਤਰ ਹਾਦਸਿਆਂ ਦਾ ਕਾਰਨ ਜਿਹੜਾ ਹੈ ਤੇਜ਼ ਰਫ਼ਤਾਰ ਕਹਿ ਲਓ, ਨਸ਼ੇ ਦੇ ਵਿੱਚ ਡਰਾਈਵਿੰਗ ਕਰਨਾ ਹੋ ਗਿਆ, ਲਾਪਰਵਾਹੀ ਹੋ ਗਿਆ, ਨਿਯਮਾਂ ਦਾ ਉਲੰਘਣ ਕਰਨਾ ਹੋ ਗਿਆ, ਇਹ ਸਭ ਕਾਰਨ ਇਸ ਦੇ ਬਣਦੇ ਨੇ। ਭਾਰਤ ਦੇ ਵਿੱਚ ਜੇਕਰ ਇਹਨਾਂ ਹਾਦਸਿਆਂ ਦੀ ਗੱਲ ਕੀਤੀ ਜਾਏ ਤਾਂ 2-ਵੀਲਰਸ ਜਿਹੜੀਆਂ ਨੇ ਨਾ ਉਹ ਜ਼ਿਆਦਾ ਇਸਦਾ ਸ਼ਿਕਾਰ ਬਣਦੀਆਂ ਨੇ, ਜਿਸ ਦੇ ਵਿੱਚ ਹੈਲਮਟ ਨਾ ਪਾਉਣ ਦੇ ਕਰਕੇ ਇੱਕ ਵੱਡਾ ਕਾਰਨ ਇਹਨਾਂ ਹਾਦਸਿਆਂ ਦਾ ਮੰਨਿਆ ਜਾਂਦਾ। ਮੋਬਾਈਲ ਫੋਨ ਦਾ ਇਸਤੇਮਾਲ ਕਰਨਾ, ਜਦੋਂ ਗੱਡੀ ਚੱਲ ਰਹੀ ਹੁੰਦੀ ਹੈ, ਤੇਜ਼ ਰਫ਼ਤਾਰ ਗੱਡੀ ਚੱਲ ਰਹੀ ਹੁੰਦੀ ਹੈ, ਸਟਿਲ ਆਪਾਂ ਕੀ ਦੇਖਦੇ ਹਾਂ ਕਿ ਫੋਨ ਜਿਹੜਾ ਨਾ ਸਾਡੇ ਕੰਨ 'ਤੇ ਲੱਗਾ ਹੁੰਦਾ ਔਰ ਅਸੀਂ ਧੋਨ ਟੇਢੀ ਕਰਕੇ, ਗਰਦਨ ਟੇਢੀ ਕਰਕੇ ਗੱਲ ਕਰ ਲਏ ਹੁੰਦੇ ਹਾਂ। ਅਸੀਂ ਇਹ ਨਹੀਂ ਸੋਚਦੇ ਕਿ ਹਾਂ ਅਸੀਂ ਤਾਂ ਆਪਣੀ ਜਾਨ ਖਤਰੇ ਦੇ ਵਿੱਚ ਮਾਰੇ ਹਾਂ, ਪਰ ਸਾਡੇ ਨਾਲ ਜੋ ਗੱਡੀਆਂ ਚੱਲ ਰਹੀਆਂ ਨੇ ਨਾ ਉਹਨਾਂ ਦੀ ਵੀ ਜਿਹੜਾ ਹੈ ਉਹਨਾਂ ਦੇ ਲਈ ਵੀ ਅਸੀਂ ਖਤਰਾ ਬਣ ਰਹੇ ਹਾਂ। ਔਰ ਅੱਜ ਕੱਲ੍ਹ ਜਿਹੜਾ ਹੈੱਡਫੋਨਸ ਈਅਰਫੋਨਸ ਹੋ ਗਏ ਉਹ ਅਸੀਂ ਲਗਾ ਕੇ ਬਸ

ਭਾਰਤ ਦੇ ਵਿੱਚ ਜੇਕਰ ਇਹਨਾਂ ਹਾਦਸਿਆਂ ਦੀ ਗੱਲ ਕੀਤੀ ਜਾਏ ਤਾਂ ਟੂ ਵੀਲਰਸ ਜਿਹੜੀਆਂ ਨੇ ਨਾ ਉਹ ਜ਼ਿਆਦਾ ਇਸਦਾ ਸ਼ਿਕਾਰ ਬਣਦੀਆਂ ਨੇ, ਜਿਸ ਦੇ ਵਿੱਚ ਹੈਲਮਟ ਨਾ ਪਾਉਣ ਦੇ ਕਰਕੇ ਇੱਕ ਵੱਡਾ ਕਾਰਨ ਇਹਨਾਂ ਹਾਦਸਿਆਂ ਦਾ ਮੰਨਿਆ ਜਾਂਦਾ। ਮੋਬਾਈਲ ਫੋਨ ਦਾ ਇਸਤੇਮਾਲ ਕਰਨਾ, ਜਦੋਂ ਗੱਡੀ ਚੱਲ ਰਹੀ ਹੁੰਦੀ ਹੈ, ਤੇਜ਼ ਰਫ਼ਤਾਰ ਗੱਡੀ ਚੱਲ ਰਹੀ ਹੁੰਦੀ ਹੈ, ਸਟਿਲ ਆਪਾਂ ਕੀ ਦੇਖਦੇ ਹਾਂ ਕਿ ਫੋਨ ਜਿਹੜਾ ਨਾ ਸਾਡੇ ਕੰਨ 'ਤੇ ਲੱਗਾ ਹੁੰਦਾ ਔਰ ਅਸੀਂ ਧੋਣ ਟੇਢੀ ਕਰਕੇ, ਗਰਦਨ ਟੇਢੀ ਕਰਕੇ ਗੱਲ ਕਰ ਲਏ ਹੁੰਦੇ ਹਾਂ। ਅਸੀਂ ਇਹ ਨਹੀਂ ਸੋਚਦੇ ਕਿ ਹਾਂ ਅਸੀਂ ਤਾਂ ਆਪਣੀ ਜਾਨ ਖਤਰੇ ਦੇ ਵਿੱਚ ਮਾਰੇ ਹਾਂ, ਪਰ ਸਾਡੇ ਨਾਲ ਜੋ ਗੱਡੀਆਂ ਚੱਲ ਰਹੀਆਂ ਨੇ ਨਾ ਉਹਨਾਂ ਦੀ ਵੀ ਜਿਹੜਾ ਹੈ ਉਹਨਾਂ ਦੇ ਲਈ ਵੀ ਅਸੀਂ ਖਤਰਾ ਬਣ ਰਹੇ ਹਾਂ। ਔਰ ਅੱਜ ਕੱਲ੍ਹ ਜਿਹੜਾ ਹੈੱਡਫੋਨਸ ਈਅਰਫੋਨਸ ਹੋ ਗਏ ਉਹ ਅਸੀਂ ਲਗਾ ਕੇ ਬਸ ਬਾਈਕ ਦੇ ਉੱਤੇ ਕਈ ਵਾਰੀ ਬਸ ਗਾਣੇ ਲਗਾ ਕੇ ਅਸੀਂ ਨਿਕਲ ਜਾਂਦੇ ਹਾਂ ਔਰ ਉਸ ਦੇ ਨਾਲ ਕੀ ਹੁੰਦਾ ਸਿਰਫ ਅਸੀਂ ਆਪਣੇ ਆਪ ਤੱਕ ਹੀ ਰਹਿ ਜਾਂਦੇ ਹਾਂ। ਮਤਲਬ ਕਿ ਸਾਨੂੰ ਸਿਰਫ ਉਹਨਾਂ ਹੈੱਡਫੋਨਸ ਦੇ ਨਾਲ ਈਅਰਫੋਨਸ ਦੇ ਨਾਲ ਸਿਰਫ ਆਪਣੇ ਤੱਕ ਦੀ ਹੀ, ਆਪਣੇ ਮੋਬਾਈਲ ਫੋਨ ਤੱਕ ਦੀ ਹੀ ਆਵਾਜ਼ ਸੁਣਾਈ ਦਿੰਦੀ ਹੈ, ਜਿਸ ਦੇ ਨਾਲ ਕਈ ਵਾਰੀ ਸਾਡੇ ਪਿੱਛੋਂ ਦੀ ਕੋਈ ਤੇਜ਼ ਰਫ਼ਤਾਰ ਗੱਡੀ ਆ ਵੀ ਰਹੀ ਹੁੰਦੀ ਹੈ ਜਾਂ ਫਿਰ ਕੋਈ ਤੁਹਾਡੇ ਨੇੜੇ ਆ ਕੇ ਹੋਰਨ ਵਾਰ ਵਾਰ ਬਜਾ ਵੀ ਹੋ ਰਿਹਾ ਹੁੰਦਾ ਕਿ ਹਾਂ ਉਹਨਾਂ ਨੂੰ ਰਸਤਾ ਦੇ ਦਿੱਤਾ ਜਾਵੇ, ਤੁਸੀਂ ਸ਼ਾਇਦ ਉਹਨਾਂ ਦਾ ਰਸਤਾ ਬਲੋਕ ਕਰ ਰਹੇ ਹੋਵੋ, ਪਰ ਸਟਿਲ ਕੀ ਹੁੰਦਾ ਅਸੀਂ ਆਪਣੀ ਹੀ ਮਸਤੀ ਦੇ ਵਿੱਚ ਨਿਕਲ ਰਹੇ ਹੁੰਦੇ ਹਾਂ, ਸਾਨੂੰ ਉਸ ਚੀਜ਼ ਦਾ ਕੋਈ ਖਿਆਲ ਨਹੀਂ ਹੁੰਦਾ ਜਿਸ ਦੇ ਕਰਕੇ ਵੱਡਾ ਹਾਦਸਾ ਹੋ ਜਾਂਦਾ। ਸੜਕ ਹਾਦਸਿਆਂ ਦਾ ਮੁੱਖ ਕਾਰਨ ਜਿੱਥੇ ਤੇਜ਼ ਰਫ਼ਤਾਰ ਨਸ਼ੇ ਦੇ ਵਿੱਚ ਡਰਾਈਵਿੰਗ ਹੁੰਦਾ, ਫੋਨ ਦਾ ਮੋਬਾਈਲ ਫੋਨ ਦਾ ਇਸਤੇਮਾਲ ਕਰਨਾ ਇਹਨਾਂ ਡਰਾਈਵਿੰਗ ਦੇ ਦੌਰਾਨ, ਔਰ ਨਾਲ ਦੀ ਨਾਲ ਫੋਰ ਵੀਲਰ ਦੇ ਉੱਤੇ ਤੁਸੀਂ ਜਾਂਦੇ ਹੋ, ਗੱਡੀਆਂ ਦੇ ਵਿੱਚ ਬਹਿ ਕੇ ਜਾਂਦੇ ਹੋ ਤਾਂ ਸੀਟ ਬੈਲਟਸ ਹੋ ਗਿਆ ਇਹਨਾਂ ਦਾ ਇਸਤੇਮਾਲ ਨਹੀਂ ਕਰਦੇ ਤਾਂ ਇਹ ਸਭ ਤੋਂ ਵੱਡਾ ਖਤਰਾ ਹੁੰਦਾ। ਸੋ ਬਈ ਦੇਖੋ ਰੋਡ ਦੇ ਉੱਤੇ ਨਿਕਲਦੇ ਉਹਨਾਂ ਤਾਂ ਖਿਆਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣਾ, ਦੂਸਰਿਆਂ ਦਾ, ਔਰ ਬਸ ਸਹੀ ਤਰੀਕੇ ਦੇ ਨਾਲ ਜਿਹੜਾ ਹੈ ਤੁਸੀਂ ਜੇਕਰ ਇਹਨਾਂ ਰੂਲਸ ਨੂੰ ਫੋਲੋ ਕਰੋਗੇ ਤਾਂ ਆਪਣੇ ਆਪ ਜਿਹੜਾ ਹੈ ਤੁਹਾਡੇ ਲਈ ਵੀ ਫਾਇਦਾ ਹੋਏਗਾ, ਦੂਸਰਿਆਂ ਦੇ ਲਈ ਵੀ ਫਾਇਦਾ ਹੋਏਗਾ, ਔਰ ਤੁਸੀਂ ਜਿਹੜਾ ਕਹਿੰਦੇ ਨਾ ਤੁਸੀਂ ਦੂਸਰਿਆਂ ਦੇ ਲਈ ਵੀ ਕਈ ਵਾਰੀ ਖਤਰਾ ਬਣ ਜਾਂਦੇ ਹੋ, ਉਸ ਤੋਂ ਵੀ ਤੁਹਾਨੂੰ ਜਿਹੜਾ ਹੈ ਉਹ ਘੱਟ ਹੋਏਗਾ, ਰੋਡਸ ਦੇ ਉੱਤੇ ਐਕਸੀਡੈਂਟ ਵਗੈਰਾ ਘੱਟ ਹੋਣਗੇ। ਬਾਕੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਗਰ ਇਸ ਤਰ੍ਹਾਂ ਦੀ ਮੰਨ ਲਓ ਕੋਈ ਹੋ ਵੀ ਜਾਂਦੀ ਹੈ ਘਟਨਾ ਤਾਂ 1073 ਨੰਬਰ ਹੈ, ਹੈਲਪਲਾਈਨ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਔਰ ਸੜਕ ਹਾਦਸਾ ਕੋਈ ਵੀ ਹੁੰਦਾ ਤਾਂ ਇਸ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। 1073 ਨੰਬਰ ਹੈ, 108 ਐਂਬੂਲੈਂਸ ਨੰਬਰ ਹੈ ਜਿਸ ਦੇ ਨਾਲ ਤੁਹਾਨੂੰ ਮਦਦ ਮਿਲਦੀ ਹੈ। ਸੋ ਬਸ ਇਸੇ ਚੀਜ਼ ਦੇ ਨਾਲ ਕਿ ਤੁਸੀਂ ਬਸ ਅਵੇਅਰ ਰਹੋ ਜਦੋਂ ਵੀ ਤੁਸੀਂ ਨਿਕਲਦੇ ਹੋ ਘਰ ਤੋਂ, ਇਹ ਸੋਚ ਕੇ ਨਿਕਲੋ ਕਿ ਤੁਸੀਂ ਆਪਣਾ ਕੰਮ ਨਿਪਟਾ ਕੇ, ਫਟਾਫਟ ਨਹੀਂ ਨਿਪਟਾ ਕੇ ਜਿਹੜਾ ਹੈ ਸੁਰੱਖਿਅਤ ਘਰ ਆਉਣਾ, ਔਰ ਜ਼ਿੰਦਗੀ ਜਿਹੜੀ ਸੁਰੱਖਿਅਤ ਹੈ, ਰਫ਼ਤਾਰ ਜਿਹੜੀ ਹੈ ਉਹ ਹਮੇਸ਼ਾ ਖਤਰਨਾਕ ਸਾਬਿਤ ਹੁੰਦੀ ਹੈ। ਸੋ ਥੋੜ੍ਹਾ ਜਿਹਾ ਰੋਡ ਤੋਂ ਬਚ ਕੇ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਦੇ ਹੋਏ ਨਿਕਲੋ ਸਫ਼ਰ 'ਤੇ।

ਬਚ ਕੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਮੈਂ ਕਿਹਾ ਧੋਖਾਧੜੀ ਵਾਲੇ ਠੱਗ ਜਿਹੜੇ ਨੇ ਨਾ, ਉਹ ਬਸ ਤੁਹਾਡੇ 'ਤੇ ਹੀ ਨਜ਼ਰਾਂ ਬਣਾਈ ਰੱਖਦੇ ਨੇ। ਉਹਨਾਂ ਨੂੰ ਪਤਾ ਹੁੰਦਾ ਕਿ ਤੁਸੀਂ ਕਿੱਥੇ ਜਾ ਰਹੇ ਹੋ, ਕਿਵੇਂ ਹੋ, ਕਿੱਦਾਂ ਰਹਿ ਰਹੇ ਹੋ, ਉਹ ਸਭ ਕੁਛ ਮੈਂ ਕਿਹਾ ਨਜ਼ਰ ਰੱਖਦੇ ਨੇ। ਔਰ ਇਹ ਆਮ ਗੱਲ ਅੱਜ ਕੱਲ੍ਹ ਹੋ ਗਈ ਹੈ, ਤੁਹਾਨੂੰ ਵੀ ਪਤਾ, ਅਜੀਬ ਜਿਹੀ ਵੱਖਰੇ ਵੱਖਰੇ ਢੰਗ ਤਰੀਕੇ ਲੱਭਦੇ ਨੇ ਤੁਹਾਡੇ ਨਾਲ ਠੱਗੀ ਕਰਨ ਦੇ। ਫਿਰ ਵੀ ਅਸੀਂ ਨੇ ਨਾ, ਅਸੀਂ ਸਾਨੂੰ ਪਤਾ ਵੀ ਹੁੰਦਾ ਕਿ ਇਹਨਾਂ ਠੱਗਾਂ ਨੇ ਸਾਨੂੰ ਠੱਗਣਾ, ਪਰ ਫਿਰ ਵੀ ਅਸੀਂ ਜਿਹੜਾ ਹੈ ਇਸਦਾ ਸ਼ਿਕਾਰ ਹੋ ਜਾਂਦੇ। ਸਾਡਾ ਸ਼ਹਿਰ ਜਲੰਧਰ, ਮੈਂ ਕਿਹਾ ਇੰਨੇ ਸਮਾਰਟ ਲੋਕਾਂ ਦਾ ਸ਼ਹਿਰ ਹੈ ਨਾ, ਸਟਿਲ ਇੱਦਾਂ ਦੇ ਠੱਗਾਂ ਦਾ ਸ਼ਿਕਾਰ ਬਣ ਰਹੇ ਨੇ। ਔਰ ਇਹ ਜਿਹੜੇ ਠੱਗ ਇੰਨੇ ਤੇਜ਼ ਤਰਾਰ ਰਹੇ ਨੇ ਕਿ ਇਹ ਹੁਣ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ। ਹਾਲ ਹੀ ਦੇ ਵਿੱਚ ਜੋ ਮਾਮਲਾ ਸਾਹਮਣੇ ਆਇਆ ਨਾ, ਕਿਸ਼ਨਪੁਰਾ ਦਾ ਸਾਹਮਣੇ ਆਇਆ, ਸੈਂਟਰਲ ਬੈਂਕ ਆਫ ਇੰਡੀਆ ਦੇ ਇੱਕ ਏਟੀਐਮ ਦੇ ਵਿੱਚ ਜਿਹੜਾ ਹੈ, ਇਹ ਠੱਗ ਉੱਥੇ ਖੜ੍ਹੇ, ਸ਼ਾਤਰ ਖੜ੍ਹੇ ਉੱਥੇ, ਬਜ਼ੁਰਗਾਂ ਨੂੰ ਇਹਨਾਂ ਦੇ ਵੱਲੋਂ ਇਹਨਾਂ ਨੂੰ ਦੇਖਿਆ ਗਿਆ। ਔਰ ਪਹਿਲਾਂ ਬਜ਼ੁਰਗ ਜਿਹੜੇ 72 ਸਾਲ ਦੇ ਇੱਕ ਬਜ਼ੁਰਗ ਮਹਿਲਾ ਇੱਥੇ ਏਟੀਐਮ ਦੇ ਵਿੱਚ ਜਾਂਦੀ ਹੈ, ਉੱਥੇ ਪੈਸੇ ਕਢਵਾਉਣ ਲੱਗਦੇ ਨੇ, ਕਿਸੇ ਕਾਰਨ ਕਰਕੇ ਪੈਸੇ ਨਹੀਂ ਨਿਕਲਦੇ ਨੇ, ਤਾਂ ਏਟੀਐਮ ਜਿਹੜਾ ਹੈ ਉਸਨੂੰ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਚਾਨਕ ਜਿਹੜਾ ਹੈ ਇਹ ਬੰਦਾ ਅੰਦਰ ਆਉਂਦਾ ਏਟੀਐਮ ਦੇ ਅੰਦਰ, ਔਰ ਉਸ ਮਹਿਲਾ ਨੂੰ ਜਿਨ੍ਹਾਂ ਦੇ ਨਾਮ ਸੁਸ਼ਮਾ ਸਾਨੀ ਹੈ, ਉਹਨਾਂ ਦਾ ਕਹਿਣਾ ਹੈ ਕਿ ਉਹ ਆਉਂਦੇ ਨੇ ਬੈਂਕ ਦੇ ਵਿੱਚ, ਖੜ੍ਹੇ ਹੁੰਦੇ ਨੇ, ਕਿਸੇ ਕਾਰਨ ਕਰਕੇ ਪੈਸੇ ਨਹੀਂ ਨਿਕਲਦੇ ਨਾ, ਤਾਂ ਇਹ ਇੱਥੇ ਆ ਕੇ ਖੜ੍ਹੇ ਹੋ ਜਾਂਦੇ ਨੇ, ਉਸਦੇ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ, ਆਪਣੇ ਆਪ ਨੂੰ ਬੈਂਕ ਦਾ ਜਿਹੜਾ ਜਾਣਕਾਰ ਦੱਸ ਕੇ ਉਹਨਾਂ ਦੇ ਨਾਲ

ਉਹਨਾਂ ਨੂੰ ਗੱਲਾਂ ਦੇ ਵਿੱਚ ਉਲਝਾ ਦਿੰਦੇ ਨੇ। ਮਹਿਲਾ ਜਿਹੜੀ ਹੈ ਜਦੋਂ ਕਿਸੇ ਤਰ੍ਹਾਂ ਦੀ ਜਿਹੜੀ ਹੈ ਪੇਮੈਂਟ ਦੁਬਾਰਾ ਤੋਂ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਸ ਦੌਰਾਨ ਜਿਹੜਾ ਹੈ ਇਸ ਵਿਅਕਤੀ ਦੇ ਵੱਲੋਂ ਪਿੰਨ ਵੇਖ ਲਿਆ ਜਾਂਦਾ ਔਰ ਬਾਅਦ ਦੇ ਵਿੱਚ ਉਸਨੂੰ ਹੀ ਮਦਦ ਕਰਨ ਦੇ ਬਹਾਨੇ ਕਿਸੇ ਤਰ੍ਹਾਂ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਸਦਾ ਕਾਰਡ ਬਦਲ ਲਿਆ ਜਾਂਦਾ ਔਰ ਇਸ ਬਜ਼ੁਰਗ ਮਹਿਲਾ ਨੂੰ ਪਹਿਲਾਂ ਤਾਂ ਪਤਾ ਨਹੀਂ ਲੱਗਦਾ ਕਿ ਉਸਦੇ ਹੱਥੋਂ ਕਾਰਡ ਨਿਕਲ ਗਿਆ, ਪਰ ਦੂਸਰੇ ਜਦੋਂ ਮਹਿਲਾ ਦੇਖਦੀ ਹੈ ਕਿ ਉਸਨੇ ਹੱਥ ਦੇ ਵਿੱਚ ਤਾਂ ਕਿਸੇ ਹੋਰ ਬੈਂਕ ਦਾ ਜਿਹੜਾ ਹੈ ਇੱਕ ਡੰਮੀ ਕਾਰਡ ਹੈ, ਤਾਂ ਉਸਨੂੰ ਪਤਾ ਲੱਗ ਜਾਂਦਾ ਕਿ ਹਾਂ ਉਸਦੇ ਨਾਲ ਠੱਗੀ ਹੋਈ ਹੈ। ਔਰ ਜਦੋਂ ਤੱਕ ਇਸ ਠੱਗੀ ਨੂੰ ਸਮਝ ਪਾਉਂਦੇ, ਜਦੋਂ ਤੱਕ ਉਹਨਾਂ ਨੂੰ ਇਸ ਚੀਜ਼ ਦੀ ਸ਼ਿਕਾਇਤ ਕਰ ਪਾਉਂਦੇ, ਤਾਂ ਉਹਨਾਂ ਦੇ ATM ਨੂੰ ਬਦਲ ਕੇ ਜਿਹੜਾ ਹੈ ਪਹਿਲਾਂ ਤੋਂ ਹੀ 30,000 ਰੁਪਏ ਤੱਕ ਦੇ ਜਿਹੜੀ ਹੈ ਬੈਂਕ ਦੇ ਵਿੱਚ ATM ਦੇ ਰਾਹੀਂ ਠੱਗੀ ਕਰ ਲਈ ਗਈ ਸੀ। ਬਸ ਇਹਨੀ ਛੋਟੀਆਂ ਛੋਟੀਆਂ ਚੀਜ਼ਾਂ ਦਾ ਨਾ ਥੋੜ੍ਹਾ ਜਿਹਾ ਧਿਆਨ ਰੱਖਣ ਦੀ ਕੋਸ਼ਿਸ਼ ਤੁਹਾਨੂੰ ਅੱਜ ਤੋਂ ਹੀ ਕਰਨੀ ਚਾਹੀਦੀ ਹੈ। ਜੇਕਰ ਤੁਸੀਂ, ਪਹਿਲੀ ਗੱਲ ਤਾਂ ਇਹ ਕਿ ਘਰ ਦੇ ਕੋਈ ਬਜ਼ੁਰਗ ਨੇ, ਤਾਂ ਅਗਰ ਤੁਸੀਂ ATM ਜਾਣਦੇ ਵੀ ਹੋ ਤਾਂ ਵੈਲ ਐਂਡ ਗੁੱਡ ਹੈ ਕਿ ਤੁਸੀਂ ਜਾਣਦੇ ਹੋ ATM ਦਾ ਕਿੱਦਾਂ ਇਸਤੇਮਾਲ ਕਰਨਾ, ਪਰ ਜਾਣਦੇ ਹੋ ਤਾਂ ਘਰੋਂ ਕਿਸੇ ਯੰਗਸਟਰ ਨੂੰ ਲੈ ਕੇ ਜਾਇਆ ਜਾਵੇ, ਉਸ ਦੀ ਮਦਦ ਦੇ ਨਾਲ ਹੀ ਜਿਹੜਾ ਹੈ ਇਸ ਤਰ੍ਹਾਂ ਪੈਸੇ ਕਢਵਾਉਣ ਦਾ ਕੋਈ ਕੰਮ ਕੀਤਾ ਜਾਵੇ। ਇਸ ਤੋਂ ਇਲਾਵਾ ਕੋਈ ਵੀ ਅਜਨਬੀ ਤੁਹਾਡੇ ਕੋਲ ਉਸ ਟਾਈਮ ਦੇ ਉੱਤੇ ATM 'ਤੇ ਆਉਂਦਾ, ਤਾਂ ਉਸੇ ਅਣਜਾਣ ਵਿਅਕਤੀ ਨੂੰ ਉਸੇ ਟਾਈਮ 'ਤੇ ਪਹਿਲਾਂ ਵਾਹੀ ATM ਤੋਂ ਬਾਹਰ ਬੋਲ ਦਿੱਤਾ ਜਾਵੇ ਕਿ ਥੋੜ੍ਹਾ ਵੇਟ ਕਰ ਲਿਆ ਜਾਵੇ। ਕਿਸੇ ਵੀ ਵਿਅਕਤੀ ਦੇ ਸਾਹਮਣੇ, ਅਣਜਾਣ ਵਿਅਕਤੀ ਦੇ ਸਾਹਮਣੇ ATM ਪਿੰਨ ਨਾ ਭਰਿਆ ਜਾਵੇ, ਮਸ਼ੀਨ ਜਿਹੜੀ ਹੈ ਓਪਰੇਟਰ ਓਪਰੇਟ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਔਰ ਇਸ ਤੋਂ ਇਲਾਵਾ ਪਿੰਨ ਐਂਟਰ ਕਰਦੇ ਸਮੇਂ ਤੁਸੀਂ ਕੀਪੈਡ ਜਿਹੜਾ ਉਸਨੂੰ ਦੂਸਰੇ ਹੱਥ ਦੇ ਨਾਲ ਢੱਕ ਸਕਦੇ ਹੋ, ਕੋਡ ਚੈੱਕ ਕਰੋ ਔਰ ਟ੍ਰਾਂਜੈਕਸ਼ਨਸ ਤੋਂ ਬਾਅਦ ਜਿਹੜਾ ਹੈ ਕਾਰਡ ਜਿਹੜਾ ਹੈ ਉਸਨੂੰ ਪ੍ਰੋਪਰ ਤਰੀਕੇ ਦੇ ਨਾਲ ਚੈੱਕ ਕੀਤਾ ਜਾਵੇ। ਤੁਹਾਡੇ ਤੁਸੀਂ ATM ਤੋਂ ਅਗਰ ਬਾਹਰ ਵੀ ਨਿਕਲਦੇ ਹੋ ਤਾਂ ਪ੍ਰੋਪਰ ਉਸਨੂੰ ਦੇਖਿਆ ਜਾਵੇ, ਤੁਹਾਡਾ ਹੀ ਕਾਰਡ ਨਾ ਆਵੇ। ਔਰ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਕਿਸੇ ਵੀ ਵਿਅਕਤੀ ਦੀ, ਅਣਜਾਣ ਵਿਅਕਤੀ ਦੀ ਇਸ ਟਾਈਮ ਦੇ ਉੱਤੇ ਮਦਦ ਨਾ ਲਈ ਜਾਵੇ। ਬਾਕੀ ਸਮਝਦਾਰ ਤੁਸੀਂ ਹੈਗੇ ਆ ਔਰ ਇਹ ਸਭ ਲੋਕ ਜੋ ਹਾਂ ਇੱਦਾਂ ਕਰਦੇ ਨੇ ਨਾ, ਉਹਨਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਗੁੱਡ ਮਾਰਨਿੰਗ ਜਲੰਧਰ, ਔਰ ਮੈਂ ਕਿਹਾ ਜੀ ਹੁਣ ਤੁਹਾਡੇ ਨਾਲ ਖਾਸ ਗੱਲਬਾਤ ਸਾਂਝੀ ਕਰਨੀ ਹੈ। ਵਰਲਡ ਰੈੱਡ ਕਰੋਸ ਡੇ ਸੈਲੀਬ੍ਰੇਟ ਹੋ ਰਿਹਾ ਔਰ ਕੀ ਹੈ ਇਹ ਵਰਲਡ ਰੈੱਡ ਕਰੋਸ ਡੇ, ਰੈੱਡ ਕਰੋਸ ਸਾਡੀ ਕਿਵੇਂ ਮਦਦ ਕਰਦਾ, ਉਸ ਸਭ ਦੇ ਬਾਰੇ ਇਸ ਗੀਤ ਦੇ ਉਸ ਬਾਰ ਤੁਹਾਡੇ ਨਾਲ ਖਾਸ ਗੱਲਬਾਤ ਸੁਣਾਵਾਂਗੀ। ਫਿਲਹਾਲ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ।

0: ਪ੍ਰੋਗਰਾਮ ਚਾਹਤੇ ਹੈ ਜੀ ਗੁਡ ਮਾਰਨਿੰਗ ਜਲੰਧਰ ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ ਔਰ ਅੱਜ ਹੈ ਜੀ ਵਰਲਡ ਰੈੱਡ ਕ੍ਰਾਸ ਡੇ ਰੈੱਡ ਕ੍ਰਾਸ ਜੋ ਕਿ ਮਾਨਵਤਾ ਦੀ ਸੇਵਾ ਦੇ ਲਈ ਜਾਣਿਆ ਜਾਂਦਾ ਹੈ ਕੋਈ ਵੀ ਜੰਗ ਹੋਵੇ ਹੜ੍ਹ ਭੂਚਾਲ ਹੋਵੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਹਾਲਾਤ ਹੋਵੇ ਉਸ ਸਮੇਂ ਦੇ ਵਿੱਚ ਬਿਨਾਂ ਕਿਸੇ ਜਾਤ ਬਿਨਾਂ ਕਿਸੇ ਧਰਮ ਦੇਸ਼ ਦੇ ਲਈ ਭੇਦਭਾਵ ਦੀ ਸੋਚ ਨਾ ਰੱਖਦੇ ਹੋਏ ਲੋਕਾਂ ਦੀ ਮਦਦ ਦੇ ਲਈ ਰੈੱਡ ਕ੍ਰਾਸ ਸੋਸਾਇਟੀ ਪਹੁੰਚਦੀ ਹੈ ਸਿਹਤ ਦੇ ਨਾਲ ਜੁੜੀਆਂ ਕੋਈ ਵੀ ਸੇਵਾ ਹੋਵੇ ਜਾਗਰੂਕਤਾ ਮੁਹਿੰਮ ਹੋਵੇ ਜਿਸ ਦੇ ਵਿੱਚ ਰੈੱਡ ਕ੍ਰਾਸ ਸੋਸਾਇਟੀਜ਼ ਜਿਹੜੀਆਂ ਨੇ ਵੱਧ ਚੜ੍ਹ ਕੇ ਅੱਗੇ ਆਉਂਦੀਆਂ ਨੇ ਸੋ ਅੱਜ ਵਰਲਡ ਰੈੱਡ ਕ੍ਰਾਸ ਡੇ ਸੈਲੀਬ੍ਰੇਟ ਹੋ ਰਿਹਾ ਸੋ ਅੱਜ ਸਾਡੇ ਨਾਲ ਇਸ ਡੇ ਦੇ ਮੌਕੇ ਦੇ ਉੱਤੇ ਖਾਸ ਗੱਲਬਾਤ ਦੇ ਲਈ ਸਾਡੇ ਨਾਲ ਜੁੜੇ ਨੇ ਨਵਨੀਤ ਜੋਸ਼ੀ ਜੀ ਜੋ ਕਿ ਐਗਜ਼ੀਕਿਊਟਿਵ ਸੈਕਟਰੀ ਨੇ ਇੰਡੀਅਨ ਰੈੱਡ ਕ੍ਰਾਸ ਸੋਸਾਇਟੀ ਦੇ ਔਰ ਆਓ ਉਹਨਾਂ ਦੇ ਨਾਲ ਖਾਸ ਗੱਲਬਾਤ ਕਰਦੇ ਹਾਂ ਹੈਲੋ
1: ਹੈਲੋ
0: ਸਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ
1: ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਗੁੱਡ ਮਾਰਨਿੰਗ ਜਲੰਧਰ ਦੇ ਸਾਰੇ ਸ਼੍ਰੋਤਾਵਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਜੀ
0: ਜੀ ਜੀ ਅੱਜ ਸਰ ਵਰਲਡ ਰੈੱਡ ਕ੍ਰਾਸ ਡੇ ਸੈਲੀਬ੍ਰੇਟ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਸਾਡੇ ਲਿਸਨਰਸ ਦੇ ਲਈ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਇਹ ਦਿਨ ਕਿਉਂ ਸੈਲੀਬ੍ਰੇਟ ਹੋਣਾ ਸ਼ੁਰੂ ਹੋਇਆ ਔਰ ਕਿਉਂ ਇਸ ਦਿਨ ਦੀ ਸ਼ੁਰੂਆਤ ਹੋਈ ਸੀਗੀ
1: ਦੇਖੋ ਜੀ ਜਿਹੜੇ ਰੈੱਡ ਕ੍ਰਾਸ ਦੇ ਜਿਹਨਾਂ ਨੂੰ ਪਿਤਾਮਾ ਫਾਦਰ ਕਿਹਾ ਜਾਂਦਾ ਸੰਸਥਾਪਕ ਕਿਹਾ ਜਾਂਦਾ ਉਹਨਾਂ ਦਾ ਨਾਂ ਹੈਗਾ ਜੀਨ ਹੈਨਰੀ ਦੁਨਾਂਤ ਉਹਨਾਂ ਦਾ ਜਨਮ ਜਿਹੜਾ 8 ਮਈ ਅੱਜ ਦੇ ਦਿਨ 1828 ਨੂੰ ਹੋਇਆ ਸੀ ਤੇ ਉਹਨਾਂ ਇਹ ਜਿਹੜੀ ਜਨੇਵਾ ਦੇ ਵਿੱਚ ਕਨਵੈਨਸ਼ਨ ਹੋਈ ਸੀ 1864 ਦੇ ਵਿੱਚ ਉਸਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਸੀ ਕਿ ਉਸਨੂੰ ਰਿਸਪੈਕਟ ਦੇਣ ਲਈ ਜੀਨ ਹੈਨਰੀ ਦੁਨਾਂਤ ਨੂੰ ਵੀ ਉਹਨਾਂ ਦੇ ਜਨਮ ਵਾਲੇ ਦਿਨ ਇਹ ਜਿਹੜਾ ਹੈਗਾ ਵਰਲਡ ਰੈੱਡ ਕ੍ਰਾਸ ਡੇ ਹਰ ਸਾਲ ਮਨਾਇਆ ਜਾਏਗਾ ਉਦੋਂ ਤੋਂ ਲਗਾਤਾਰ ਅੱਜ ਤੱਕ ਜਿਹੜਾ ਹੈਗਾ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ
0: ਜੀ ਤੇ ਜੇਕਰ ਜਿੱਦਾਂ ਗੱਲ ਕੀਤੀ ਜਾਏ ਤਾਂ ਅਸੀਂ ਵੈਸੇ ਤਾਂ ਮੈਂ ਚਲੋ ਦੱਸਿਆ ਹੀ ਹੈ ਥੋੜ੍ਹਾ ਜਿਹਾ ਕਿ ਰੈੱਡ ਕ੍ਰਾਸ ਸੋਸਾਇਟੀ ਕਿੰਨਾ ਕਿੰਨਾ ਮੌਕੇ ਦੇ ਉੱਤੇ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਂਦੀ ਹੈ ਪਰ ਆਮ ਭਾਸ਼ਾ ਵਿੱਚ ਰੈੱਡ ਕ੍ਰਾਸ ਸੋਸਾਇਟੀ ਦਾ ਕੰਮ ਕੀ ਹੈ ਔਰ ਕਿਵੇਂ ਇਹ ਲੋਕਾਂ ਦੀ ਮਦਦ ਕਰਦੀ ਹੈ
1: ਹਾਂਜੀ ਇਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਜੀਨ ਹੈਨਰੀ ਦੁਨਾਂਤ ਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਕੌਣ ਸੀਗਾ ਇਹ ਸਵਿਸ ਬਿਜ਼ਨਸਮੈਨ ਸੀ ਸੋਸ਼ਲ ਐਕਟਿਵਿਸਟ ਸੀਗਾ ਤੇ ਜਦੋਂ 1859 ਦੇ ਵਿੱਚ ਫਰਾਂਸ

0: ਆਸਟ੍ਰੇਲੀਆ ਦੀ ਜੰਗ ਲੱਗੀ ਇਟਲੀ ਦੀ ਧਰਤੀ ਸੋਲ ਫਰੇਨੋ ਦੇ ਵਿੱਚ, ਇਸ ਬੰਦੇ ਨੇ ਕਦੇ ਵਾਰ ਨੀ ਸੀ ਦੇਖੀ, ਜੰਗ ਨੀ ਸੀ ਦੇਖੀ। ਜਦੋਂ ਇਹ ਉੱਥੇ ਗਿਆ ਤਾਂ ਇਹਨੇ ਦੇਖਿਆ ਕਿ 40,000 ਦੇ ਕਰੀਬ ਸੈਨਿਕ ਜਾਂ ਤਾਂ ਮਰੇ ਪਏ ਨੇ ਜਾਂ ਅੱਧ ਮਰੇ ਪਏ ਨੇ। ਇਹਨੇ ਦੇਖਿਆ ਵੀ ਉਹ ਜ਼ਖਮੀ ਜਿਹੜੇ ਸੀਗੇ ਉਹ ਬੁਰੀ ਤਰ੍ਹਾਂ ਤੜਫ ਰਹੇ ਸੀਗੇ, ਪਾਣੀ ਮੰਗ ਰਹੇ ਸੀ। ਕੋਈ ਵੀ ਬੰਦਾ ਉਹਨਾਂ ਦੀ ਮਰਦਮ ਪੱਟੀ ਕਰਨ ਲਈ, ਪਾਣੀ ਪਿਲਾਉਣ ਲਈ ਉੱਥੇ ਹੈ ਨੀ ਸੀ। ਫਿਰ ਇਹ ਉਸਦੇ ਨਾਲ ਲੱਗਦੇ ਕਸਬੇ ਵਿੱਚ ਗਿਆ, ਉੱਥੇ ਲੜਕੇ ਤੇ ਲੜਕੀਆਂ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਇਕੱਠੇ ਕੀਤਾ, ਉਹਨਾਂ ਨੂੰ ਮੋਟੀਵੇਟ ਕੀਤਾ ਵੀ ਆਪਾਂ ਬਿਨਾਂ ਕਿਸੇ ਪਾਰਸ਼ੈਲਿਟੀ ਤੋਂ ਇਹਨਾਂ ਜ਼ਖਮੀਆਂ ਦੀ ਹੈਲਪ ਕਰੀਏ। ਫਿਰ ਇਹਨਾਂ ਨੇ ਉਹਨਾਂ ਜ਼ਖਮੀਆਂ ਨੂੰ ਰੱਖਿਆ, ਉਹਨਾਂ ਦੀ ਮਰਮ ਪੱਟੀ ਕੀਤੀ, ਉਹਨਾਂ ਦੀ ਦੇਖਭਾਲ ਕੀਤੀ। ਉਸ ਤੋਂ ਬਾਅਦ 1862 ਦੇ ਵਿੱਚ ਫਿਰ ਇਹਨੇ ਇੱਕ ਕਿਤਾਬ ਲਿਖੀ ਇਹ ਮੈਮਰੀ ਆਫ ਸੋਲ ਫਰੇਨੋ। ਉਹ ਕਿਤਾਬ ਤੋਂ ਬਾਅਦ 1863 ਦੇ ਵਿੱਚ ਜਿਹੜੀ ਇੱਕ ਕਮੇਟੀ ਬਣੀ ਉਹਨੂੰ ਡਿਸਕਸ ਕਰਨ ਲਈ ਕਿਤਾਬ ਨੂੰ, ਤੇ 1864 ਦੇ ਵਿੱਚ ਜਿਹੜੀ ਜਨੇਵਾ ਦੀ ਕਨਵੈਨਸ਼ਨ ਹੋਈ, ਕਾਨਫਰੰਸ ਹੋਈ, ਇੰਟਰਨੈਸ਼ਨਲ ਕਾਨਫਰੰਸ, ਉਹਦੇ ਵਿੱਚ ਜਿਹੜਾ ਹੈਗਾ ਇਹ ਡਿਸਾਈਡ ਕੀਤਾ ਗਿਆ ਕਿ ਜਿਹੜੀ ਇਸ ਮੁਹਿੰਮ ਜਿਹੜੀ ਹੈ ਉਹਦਾ ਨਾਂ ਜਿਹੜਾ ਰੈੱਡ ਕਰਾਸ ਰੱਖਿਆ ਜਾਵੇ। ਕਿਉਂਕਿ ਰੈੱਡ ਕਰਾਸ ਇਹ ਕਿਉਂ ਰੱਖਿਆ, ਕਿਉਂਕਿ ਜਿਹੜਾ ਜੀਨ ਹੈਨਰੀ ਡੋਨਾਲਡ ਸੀ ਇਹ ਸਵਿਟਜ਼ਰਲੈਂਡ ਦਾ ਸੀ, ਜਿਹੜਾ ਸਵਿਟਜ਼ਰਲੈਂਡ ਦਾ ਐਮਬਲਮ ਸੀਗਾ, ਫਲੈਗ ਸੀਗਾ, ਉਹਦਾ ਰਿਵਰਸਲ ਜਿਹੜਾ ਹੈਗਾ, ਸਿੰਬਲ ਜਿਹੜਾ ਹੈਗਾ ਰੈੱਡ ਕਰਾਸ ਨੂੰ ਦਿੱਤਾ ਗਿਆ, ਇਹਦਾ ਨਾਂ ਰੈੱਡ ਕਰਾਸ ਰੱਖਿਆ। ਹਾਂਜੀ
1: ਜੀ। ਤੋ ਹੁਣ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਕਿ ਰੈੱਡ ਕਰਾਸ ਸੋਸਾਇਟੀ ਜਿਹੜੀ ਹੈ ਕਿਹੜਾ ਕਿਹੜਾ ਕੰਮ ਕਰਦੀ ਹੈ, ਔਰ ਆਮ ਭਾਸ਼ਾ ਦੇ ਵਿੱਚ ਕਿ ਰੈੱਡ ਕਰਾਸ ਸੋਸਾਇਟੀ ਕਿਵੇਂ ਸਾਡੀ ਮਦਦ ਕਰਦੀ ਹੈ।
0: ਮੈਂ ਦੱਸਦਾ ਜੀ, ਪਹਿਲਾਂ ਤਾਂ ਇਹ ਜਿਹੜੀ ਰੈੱਡ ਕਰਾਸ ਦੀ ਸਥਾਪਨਾ ਹੋਈ ਸੀ ਇਹ ਤਾਂ ਸਿਰਫ ਜਿਹੜੇ ਜਦੋਂ ਲੜਾਈ ਲੱਗਦੀ ਸੀ ਜੰਗੀਆਂ ਦੀ ਹੈਲਪ ਕਰਨ ਲਈ ਹੋਈ ਸੀ। ਉਸ ਤੋਂ ਬਾਅਦ ਫਿਰ ਜਦੋਂ ਡਿਜ਼ਾਸਟਰ ਆਉਂਦੇ ਨੇ, ਕੋਈ ਭੂਚਾਲ ਆ ਗਿਆ, ਕੋਈ ਫਲੱਡ ਆ ਗਿਆ, ਕਿਤੇ ਅੱਗ ਲੱਗ ਗਈ, ਉਹਦੇ ਵਿੱਚ ਵੀ ਰੈੱਡ ਕਰਾਸ ਜਿਹੜੀ ਹੈ ਸਭ ਤੋਂ ਪਹਿਲਾਂ ਜਾ ਕੇ ਖੜਦੀ ਹੈ। ਲੇਕਿਨ ਅੱਜ ਦੀ ਡੇਟ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਰੈੱਡ ਕਰਾਸ ਹੈਗੀ ਹੈ, ਹਰ ਕੰਟਰੀ ਦੇ ਵਿੱਚ ਹੈਗੀ ਹੈ, ਇੰਡੀਆ ਦੇ ਹਰ ਸਟੇਟ ਦੇ ਵਿੱਚ ਹੈਗੀ ਹੈ, ਹਰ ਡਿਸਟ੍ਰਿਕਟ ਦੇ ਵਿੱਚ ਹੈਗੀ ਹੈ। ਹਰ ਡਿਸਟ੍ਰਿਕਟ ਦੀ ਇੱਕ ਵੱਖਰੀ ਰੈੱਡ ਕਰਾਸ ਸੋਸਾਇਟੀ ਹੈ
1: ਜੀ,
0: ਔਰ ਹਰ ਡਿਸਟ੍ਰਿਕਟ ਦੇ ਵੱਖਰੇ ਵੱਖਰੇ ਉਹਨਾਂ ਨੇ ਕੰਮ ਲਿਖੇ ਹੋਏ ਨੇ, ਉਹ ਬਿਲਕੁਲ ਫਰੀਡਮ ਹੈ ਉਹਨਾਂ ਨੂੰ, ਲੇਕਿਨ ਉਹ ਸਾਰੇ ਕੰਮ ਲੋਕ ਸੇਵਾ ਦੇ ਨਾਲ ਹੀ ਰਿਲੇਟਡ ਨੇ। ਤੇ ਜੇ ਮੈਂ ਗੱਲ ਕਰਾਂ ਲੁਧਿਆਣੇ ਦੀ, ਤੇ ਅਸੀਂ ਲੁਧਿਆਣਾ ਦੇ ਵਿੱਚ ਲੋਕ ਭਲਾਈ ਦੇ ਬਹੁਤ ਕੰਮ ਕਰ ਰਹੇ ਹਾਂ। ਸਾਡਾ ਇੱਕ ਬਲੱਡ ਸੈਂਟਰ ਹੈਗਾ, ਅਸੀਂ ਜਿਹੜਾ ਉੱਥੇ ਬਲੱਡ ਸਪਲਾਈ ਕਰਦੇ ਹਾਂ, ਜਿਹੜੇ ਲੋਕਾਂ ਨੂੰ ਲੋੜ ਹੈ, ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਹਾਂ। ਤੇ ਸਾਡਾ ਇੱਕ ਇੱਥੇ ਬਾਲ ਭਵਨ ਹੈਗਾ, ਉੱਥੇ ਜਿਹੜੇ ਲੈਪਰਸੀ ਦੇ ਨਾਲ ਗ੍ਰਸਤ ਜਿਹੜੇ ਪਰਿਵਾਰ ਨੇ, ਜਿਹੜੇ ਕੁਸ਼ਟ ਆਸ਼ਰਮਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਬੱਚਿਆਂ ਨੂੰ ਅਸੀਂ ਜਿਹੜਾ ਹੈਗਾ ਇੱਥੇ ਬਾਲ ਭਵਨ ਦੇ ਵਿੱਚ ਰੱਖਿਆ ਹੋਇਆ, ਉਹਨਾਂ ਨੂੰ ਫ੍ਰੀ ਰਹਿਣਾ, ਖਾਣਾ ਪੀਣਾ, ਐਜੂਕੇਸ਼ਨ ਫ੍ਰੀ ਦਿੱਤੀ ਜਾਂਦੀ ਹੈ
1: ਜੀ।
0: ਫਿਰ ਸਾਡਾ ਇੱਥੇ ਸੀਨੀਅਰ ਸਿਟੀਜ਼ਨ ਹੋਮ ਹੈ, ਉੱਥੇ ਕੋਈ ਵੀ ਬਜ਼ੁਰਗ ਜਿਹੜੇ ਨੇ 60 ਸਾਲ ਤੋਂ ਉੱਤੇ ਉੱਥੇ ਸਾਡੇ ਕੋਲ ਰਹਿ ਸਕਦੇ ਨੇ। ਫਿਰ ਇੱਕ ਸਾਡਾ ਡੈਫ ਐਂਡ ਮਿਊਟ ਸਕੂਲ ਹੈਗਾ, ਅਸੀਂ ਰਨ ਕਰ ਰਹੇ ਹਾਂ। ਫਸਟ ਏਡ ਦੀ ਅਸੀਂ ਟ੍ਰੇਨਿੰਗ ਦਿੰਦੇ ਹਾਂ, ਅਸੀਂ ਇੰਡੀਵਿਜੁਅਲ ਨੂੰ ਵੀ ਟ੍ਰੇਨਿੰਗ ਦਿੰਦੇ ਹਾਂ ਤੇ ਅਸੀਂ ਇੰਡਸਟਰੀ ਨੂੰ ਵੀ ਟ੍ਰੇਨਿੰਗ ਦਿੰਦੇ ਹਾਂ। ਕੋਈ ਵੀ ਇੰਡੀਵਿਜੁਅਲ ਜਿਹੜਾ ਹੈਗਾ, ਸਾਡਾ ਜਿਹੜਾ ਲਿੰਕ ਹੈਗਾ IRCSFA.org ਤੇ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਜਿਹੜਾ ਹੈਗਾ ਇਹ ਟ੍ਰੇਨਿੰਗ ਲੈ ਸਕਦਾ ਹੈ, ਔਰ ਸਰਟੀਫਾਈਡ ਕੋਰਸ ਹੈ ਤੇ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਸਰਟੀਫਿਕੇਟ ਉਹਨਾਂ ਨੂੰ ਮਿਲਦਾ
1: ਜੀ।
0: ਤੇ ਇੱਕ ਅਸੀਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਜਿਹੜੇ ਸਪੈਸ਼ਲ ਬੱਚੇ ਨੇ ਉਹਨਾਂ ਦੇ ਲਈ ਅਸੀਂ ਇੱਕ ਸਪਾਈਸ ਕੈਫੇ ਪ੍ਰੋਜੈਕਟ ਸ਼ੁਰੂ ਕੀਤਾ। ਅਸੀਂ ਕੰਟੀਨ ਜਿਹੜੀਆਂ ਨੇ 2 ਡਿਵੈਲਪ ਕੀਤੀਆਂ ਨੇ, ਉਹਦੇ ਵਿੱਚ ਜਿਹੜੇ ਬੱਚੇ ਸਪੈਸ਼ਲ ਬੱਚੇ ਨੇ ਉਹ ਉਹਨਾਂ ਨੂੰ ਕੈਫੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। 6 ਮਹੀਨੇ ਦੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਕਿਸੇ ਇੰਡਸਟਰੀ ਦੇ ਵਿੱਚ ਜਿਹੜਾ ਹੈਗਾ ਸੈਟਲ ਕੀਤਾ ਜਾਂਦਾ। ਇਹ ਅਸੀਂ 2 ਕੈਫੇ ਖੋਲ੍ਹੇ ਨੇ ਇੱਥੇ, ਇੱਕ ਹੰਬੜਾ ਰੋਡ ਤੇ, ਇੱਕ ਗਲਾਡਾ ਦੇ ਆਫਿਸ ਦੇ ਵਿੱਚ ਖੋਲ੍ਹਿਆ। ਜਲਦੀ ਹੀ ਅਸੀਂ ਹੋਰ ਬਹੁਤ ਏਦਾਂ ਦੇ ਕੈਫੇ ਅਸੀਂ ਜਿਹੜੇ ਨੇ ਖੋਲਣ ਜਾ ਰਹੇ ਹਾਂ
1: ਜੀ ਜੀ।
0: ਤੇ ਇੱਕ ਅਸੀਂ ਜਿਹੜਾ ਹਾਂਜੀ ਇੱਕ ਅਸੀਂ ਬਹੁਤ ਵਧੀਆ ਪ੍ਰੋਜੈਕਟ ਸ਼ੁਰੂ ਕੀਤਾ ਜੀ, ਅਰਲੀ ਇੰਟਰਵੈਂਸ਼ਨ ਆਟਿਜ਼ਮ ਸੈਂਟਰ। ਉਹਦੀ ਸ਼ੁਰੂਆਤ ਜਿਹੜੀ ਹੈ ਅਸੀਂ ਜਿਹੜਾ ਹੈਗਾ ਵਰਲਡ ਰੈੱਡ ਕਰਾਸ ਡੇ ਦੇ ਉੱਤੇ ਕੀਤੀ ਹੈ। ਉਹਦੇ ਵਿੱਚ ਜਿਹੜੇ ਵੀ ਬੱਚੇ ਜਿਹੜਾ ਟੀਕਾਕਰਨ ਹੁੰਦਾ ਗਵਰਨਮੈਂਟ ਡਿਸਪੈਂਸਰੀ ਦੇ ਵਿੱਚ, ਸਾਡੇ ਉੱਥੇ ਵਲੰਟੀਅਰ ਉੱਥੇ ਜਾ ਕੇ ਉੱਥੇ ਦੇਖਦੇ ਨੇ ਵੀ ਜਿਹੜੇ ਬੱਚੇ ਡਿਲੇ ਚੱਲ ਰਹੇ ਨੇ ਤੇ ਆਈਡੈਂਟੀਫਾਈ ਕਰਕੇ ਤੇ ਉਹਨਾਂ ਦਾ ਜਿਹੜਾ ਹੈਗਾ ਟ੍ਰੀਟਮੈਂਟ ਅਸੀਂ ਇਸ ਪ੍ਰੋਜੈਕਟ ਦੇ ਤਹਿਤ ਸ਼ੁਰੂ ਕਰਾਂਗੇ
1: ਜੀ ਜੀ।
0: ਹੋਰ ਵੀ ਬਹੁਤ

0: ਮੈਂ ਹੈਗੀਆਂ ਨੇ ਜੇ ਮੈਂ ਦੱਸਾਂ ਤਾਂ ਇਹ
1: ਚਲੋ
0: ਮੁੱਕਦੀਆਂ ਨਹੀਂ
1: ਸਮਾਂ
0: ਹੈਗੀਆਂ।
1: ਜੀ ਜੀ
0: ਹਾਂਜੀ ਹਾਂਜੀ
1: ਜੀ
0: ਹਾਂਜੀ
1: ਜੀ ਵਰਲਡ ਰੈੱਡ ਕਰਾਸ ਸੋਸਾਇਟੀ ਦੇ ਬਾਰੇ ਤੁਹਾਡੇ ਕੋਲ ਜਾਣਨਾ ਚਾਹਾਂਗੀ, ਕਿਉਂਕਿ ਇੰਡੀਆ ਦੇ ਹੁਣ ਜਿਵੇਂ ਤੁਸੀਂ ਦੱਸਿਆ ਕਿ ਵੱਖਰੇ ਵੱਖਰੇ ਈਵਨ ਡਿਸਟ੍ਰਿਕਟ ਦੇ ਵਿੱਚ ਵੱਖਰੀਆਂ ਵੱਖਰੀਆਂ ਬ੍ਰਾਂਚਸ ਨੇ, ਕਿਹੜੇ ਐਸੇ ਮੌਕੇ, ਕਿਹੜੇ ਐਸੇ ਹਾਲਾਤ ਤੁਸੀਂ ਆਪਣੇ ਟਾਈਮ ਦੇ ਵਿੱਚ ਦੇਖੇ ਨੇ ਜਾਂ ਫਿਰ ਰੈੱਡ ਕਰਾਸ ਸੋਸਾਇਟੀ ਦੇ ਨਾਲ ਜੁੜੇ ਹੋਏ ਤੁਸੀਂ ਉਹਨਾਂ ਟਾਈਮ ਨੂੰ ਦੇਖਿਆ ਕਿ ਜਿਸ ਦੇ ਵਿੱਚ ਰੈੱਡ ਕਰਾਸ ਸੋਸਾਇਟੀ ਅੱਗੇ ਵੱਧ ਚੜ੍ਹ ਕੇ ਅੱਗੇ ਆਈ, ਲੋਕਾਂ ਦੀ ਮਦਦ ਕੀਤੀ, ਕੋਈ ਐਸਾ ਮੌਕਾ ਜ਼ਰੂਰ ਤੁਹਾਡੇ ਕੋਲੋਂ ਸੁਣਨਾ ਚਾਹਾਂਗੇ, ਜਾਣਨਾ ਚਾਹਾਂਗੇ?
0: ਹਾਂਜੀ, ਮੈਂ ਸਪਟੰਬਰ 2023 ਨੂੰ ਐਜ਼ DDPO ਰਿਟਾਇਰ ਹੋਇਆ ਸੀ। ਰਿਟਾਇਰਮੈਂਟ ਤੋਂ ਬਾਅਦ ਮੈਂ ਜਨਵਰੀ 2023 ਦੇ ਵਿੱਚ ਰੈੱਡ ਕਰਾਸ ਸੋਸਾਇਟੀ ਜੁਆਇਨ ਕੀਤੀ ਸੀਗੀ। ਜਦੋਂ ਮੈਂ ਜੁਆਇਨਿੰਗ ਕੀਤੀ ਸੀ ਉਦੋਂ ਨਾਲ ਹੀ ਮੈਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਸੀਗੇ ਉਸ ਵੇਲੇ, ਉਹਨਾਂ ਦੀ ਮੈਨੂੰ ਕਾਲ ਆਈ ਕਿ ਸਾਡੇ ਇਸ ਜੱਸੀਆਂ ਏਰੀਆ ਹੈਗਾ ਉੱਥੇ ਝੁੱਗੀਆਂ ਨੂੰ ਅੱਗ ਲੱਗ ਗਈ, ਤੇ ਅਸੀਂ ਵਿਦ ਇਨ ਨੋ ਟਾਈਮ ਅਸੀਂ ਉੱਥੇ ਪਹੁੰਚ ਗਏ ਤੇ ਜਿਹੜੇ ਵੀ ਉੱਥੇ ਝੁੱਗੀਆਂ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅਸੀਂ ਜਿਹੜਾ ਖਾਣਾ, ਉਹਨਾਂ ਨੂੰ ਕੱਪੜੇ, ਬਰਤਨ, ਐਵਰੀਥਿੰਗ, ਕਿਉਂਕਿ ਸਾਰਾ ਕੁਛ ਉਹਨਾਂ ਦਾ ਅੱਗ ਨਾਲ ਜਿਹੜਾ ਹੈਗਾ ਨਸ਼ਟ ਹੋ ਗਿਆ ਸੀਗਾ, ਤੇ ਫਿਰ ਅਸੀਂ ਉਹਨਾਂ ਨੂੰ ਜਿਹੜੀਆਂ ਹੈਗੀਆਂ ਝੁੱਗੀਆਂ ਵੀ ਉਸੇ ਤਰ੍ਹਾਂ ਹੀ ਬਣਾ ਕੇ ਦਿੱਤੀਆਂ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਇੰਸੀਡੈਂਟ ਜਿਹੜੇ ਨੇ ਹੁੰਦੇ ਰਹਿੰਦੇ ਨੇ। ਡਿਪਟੀ ਕਮਿਸ਼ਨਰ ਦੇ ਕੋਲ ਬਹੁਤ ਲੋਕ ਡੇਲੀ ਹੈਲਪ ਲਈ ਆਉਂਦੇ ਨੇ, ਕਿਸੇ ਨੂੰ ਦਵਾਈਆਂ ਦੀ ਲੋੜ ਹੈ, ਕੋਈ ਇਲਾਜ ਨਹੀਂ ਕਰਾ ਸਕਦਾ, ਕਿਸੇ ਨੂੰ ਬੱਚੇ ਦੀ ਫੀਸ ਨਹੀਂ ਜਮ੍ਹਾਂ ਕਰਾ ਸਕਦਾ, ਕਿਤਾਬਾਂ ਦੀ ਲੋੜ ਹੈ, ਬਹੁਤ ਤਰ੍ਹਾਂ ਦੇ ਉੱਥੇ ਲੋਕ ਆਉਂਦੇ ਨੇ। ਉਹਨਾਂ ਦੀ ਅਸੀਂ ਮਦਦ ਜਿਹੜੀ ਹੈ ਰੈੱਡ ਕਰਾਸ ਦੇ ਥਰੂ ਤੇ ਬਾਕੀ ਜਿਹੜੀਆਂ ਹੋਰ NGOs ਹੈਗੀਆਂ ਨੇ, ਕਿਉਂਕਿ ਸਾਰੀਆਂ NGOs ਦਾ ਰੈੱਡ ਕਰਾਸ ਦੇ ਨਾਲ ਕਨੈਕਸ਼ਨ ਹੈਗਾ, ਅਸੀਂ ਉਹਨਾਂ ਦੇ ਥਰੂ ਉਹਨਾਂ ਦੀ ਜਿਹੜੀ ਹੈ ਹੈਲਪ ਨਾਲ ਦੀ ਨਾਲ ਅਸੀਂ ਡੇਲੀ ਕਰਦੇ ਹਾਂ।
1: ਜੀ ਨਵਨੀਤ ਜੀ, ਤੁਸੀਂ ਜ਼ਿਕਰ ਕੀਤਾ ਸੀਗਾ ਕਿ ਟ੍ਰੇਨਿੰਗ ਵਗੈਰਾ ਵੀ ਤੁਸੀਂ ਦਿੰਦੇ ਹੋ ਰੈੱਡ ਕਰਾਸ ਸੋਸਾਇਟੀ ਦੇ ਨਾਲ ਜੁੜਨ ਦੇ ਲਈ ਯੰਗਸਟਰਸ ਨੂੰ, ਤੇ ਕੋਈ ਹੈਲਪਲਾਈਨ ਨੰਬਰ ਹੈਗਾ ਜਾਂ ਕਿਸ ਤਰ੍ਹਾਂ ਯੰਗਸਟਰ ਨੇ ਜਾਂ ਕੋਈ ਵਿਅਕਤੀ ਅਗਰ ਰੈੱਡ ਕਰਾਸ ਸੋਸਾਇਟੀ ਦੇ ਨਾਲ ਜੁੜਨਾ ਚਾਹੁੰਦਾ ਤਾਂ ਉਹ ਉਸ ਦੇ ਨਾਲ ਜੁੜ ਸਕਦਾ?
0: ਹਾਂਜੀ, ਇਹਦੇ ਵਿੱਚ ਇੱਕ ਤਾਂ ਸਾਡੀ ਆਪਣੀ ਲੁਧਿਆਣੇ ਦੀ ਆਪਣੀ ਸਾਡੀ ਵੈਬਸਾਈਟ ਹੈਗੀ ਹੈ www.redcrossludhiana.org, ਤੇ ਇੱਕ ਜਿਹੜੀ ਹੈ ਜੇ ਕਿਸੇ ਨੇ ਲਾਈਫ ਮੈਂਬਰ ਬਣਨਾ ਜਾਂ ਸਾਡੇ ਵਲੰਟੀਅਰ ਰਜਿਸਟਰਡ ਹੋਣਾ ਉਹਦੇ ਲਈ citizen.indianredcross.org ਜਿਹੜੀ ਸਾਈਟ ਹੈਗੀ ਹੈ ਉੱਥੇ ਜਾ ਕੇ ਉਹ ਆਪਣੇ ਆਪ ਨੂੰ ਐਜ਼ ਵਲੰਟੀਅਰ, ਐਜ਼ ਲਾਈਫ ਮੈਂਬਰ ਜਿਹੜਾ ਹੈਗਾ ਰਜਿਸਟਰਡ ਕਰ ਸਕਦੇ ਨੇ।
1: ਜੀ, ਤੇ ਇਸ ਦੇ ਲਈ ਕੋਈ ਫੀਸ ਵਗੈਰਾ ਤਾਂ ਨਹੀਂ ਲੱਗਦੀ ਹੈ?
0: ਦੇਖੋ, ਵਲੰਟੀਅਰ ਲਈ ਤਾਂ ਕੋਈ ਫੀਸ ਨਹੀਂ ਹੈਗੀ, ਲੇਕਿਨ ਅਗਰ ਲਾਈਫ ਮੈਂਬਰ ਬਣਨਾ ਹੈ, ਵਾਂਸ ਇਨ ਅ ਲਾਈਫ ਉਹਨਾਂ ਨੇ 1000 ਰੁਪਏ ਦੇਣੇ ਨੇ, ਸਿਰਫ ਇੱਕ ਵਾਰੀ ਉਹਨਾਂ ਨੂੰ ਪ੍ਰੋਪਰ ਸਰਟੀਫਿਕੇਟ ਮਿਲੇਗਾ ਉਸਦਾ, ਤੇ ਸਾਡੇ ਜਿੰਨੇ ਵੀ ਪ੍ਰੋਜੈਕਟ ਚੱਲਦੇ ਨੇ ਜਿਹਦੇ ਵਿੱਚ ਵੀ ਉਹ ਚਾਹਣ ਸੇਵਾ ਕਰ ਸਕਦੇ ਨੇ, ਜਿਹੜਾ ਵੀ ਪ੍ਰੋਜੈਕਟ ਉਹਨਾਂ ਨੂੰ ਅੱਛਾ ਲੱਗਦਾ।
1: ਜੀ ਜੀ, ਤੇ ਜਿਸ ਤਰ੍ਹਾਂ ਹੁਣ ਜਿੱਦਾਂ ਟਾਈਮ ਬਦਲ ਰਿਹਾ, ਟੈਕਨੋਲੋਜੀ ਬਦਲ ਰਹੀ ਹੈ, ਓਬਵੀਅਸਲੀ ਤੁਸੀਂ ਵੀ ਅਪਗ੍ਰੇਡ ਹੋ ਰਹੇ ਹੋਵੋਗੇ, ਰੈੱਡ ਕਰਾਸ ਸੋਸਾਇਟੀ ਵੀ ਅਪਗ੍ਰੇਡ ਹੋ ਰਹੀ ਹੈ, ਸੋ ਇਸ ਤਰ੍ਹਾਂ ਦੇ, ਚਲੋ ਵੈਸੇ ਤਾਂ ਕੋਈ ਹਾਲਾਤ ਨਾ ਬਣਨ, ਪਰ ਇਸ ਤਰ੍ਹਾਂ ਦੇ ਕੋਈ ਹਾਲਾਤ ਬਣ ਜਾਂਦੇ ਨੇ ਕਿ ਜਦੋਂ ਰੈੱਡ ਕਰਾਸ ਸੋਸਾਇਟੀ ਨੂੰ ਅੱਗੇ ਆਉਣਾ ਪਵੇ, ਤਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਜਾਂ ਅਪਗ੍ਰੇਡ ਇਸ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?
0: ਦੇਖੋ, ਪਿੱਛੇ ਜੇ ਤੁਹਾਨੂੰ ਯਾਦ ਹੋਣਾ ਕਿ ਇੱਕ ਜੰਗ ਦਾ ਮਾਹੌਲ ਬਣਨ ਜਾ ਰਿਹਾ ਸੀਗਾ, ਉਸ ਵੇਲੇ ਅਸੀਂ ਨਾਲ ਦੀ ਨਾਲ ਜਿਹੜੀਆਂ ਵੀ ਰੈੱਡ ਕਰਾਸ ਸੋਸਾਇਟੀਜ਼ ਨੇ ਪੂਰੇ ਇੰਡੀਆ ਦੀਆਂ, ਉਸੇ ਵੇਲੇ ਨਾਲ ਦੀ ਨਾਲ ਹੀ ਉਹ ਐਕਟੀਵੇਟ ਹੋ ਗਈਆਂ ਸੀ। ਇੱਥੇ ਅਸੀਂ ਲੁਧਿਆਣੇ ਵਿੱਚ ਵੀ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ, ਬਲੱਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਅਸੀਂ ਫਸਟ ਏਡ ਕਿੱਟ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ, ਅਸੀਂ ਪੂਰਾ ਇਮੀਡੀਏਟ ਅਸੀਂ ਜਿਹੜਾ ਹੈਗਾ ਉਹਦੇ ਲਈ ਰੈਡੀ ਹੋ ਗਏ ਸੀ। ਅਗਰ ਕੋਈ ਵੀ ਇੱਦਾਂ ਦੀ ਘਟਨਾ ਵਾਪਰਦੀ ਹੈ ਰੈੱਡ ਕਰਾਸ ਜਿਹੜਾ ਹੈਗਾ ਸਭ ਤੋਂ ਪਹਿਲਾਂ ਉੱਥੇ ਜਾ ਕੇ ਲੋਕਾਂ ਦੀ ਹੈਲਪ ਲਈ ਉੱਥੇ ਜਾ ਕੇ ਖੜਾ ਹੋਵੇ।
1: ਜੀ ਜੀ, ਥੈਂਕ ਯੂ ਸੋ ਮਚ ਨਵਨੀਤ ਜੀ, ਤੁਸੀਂ ਸਾਡੇ ਨਾਲ ਇਸ ਡੇ ਦੇ ਮੌਕੇ ਦੇ ਉੱਤੇ ਜੁੜੇ ਔਰ ਇੰਨੀ ਜਾਣਕਾਰੀ ਜਿਹੜੀ ਹੈ ਰੈੱਡ ਕਰਾਸ ਦੇ ਬਾਰੇ ਸਾਡੇ ਨਾਲ ਸਾਂਝੀ ਕੀਤੀ।
0: ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ,
1: ਥੈਂਕ ਯੂ ਸੋ ਮਚ ਜੀ। ਔਰ ਇਹ ਸਨ ਜੀ, ਇਹ ਸਨ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨਵਨੀਤ ਜੋਸ਼ੀ ਜੀ, ਜੋ ਕਿ ਐਗਜ਼ੀਕਿਊਟਿਵ ਸੈਕਟਰੀ ਨੇ ਲੁਧਿਆਣਾ ਬ੍ਰਾਂਚ ਤੋਂ ਔਰ ਇੰਡੀਅਨ ਰੈੱਡ ਕਰਾਸ ਸੋਸਾਇਟੀ ਦੇ ਵਿੱਚ ਇਸ ਵੇਲੇ ਸੇਵਾ ਕਰ ਰਹੇ ਨੇ। ਬਾਕੀ ਹੀ ਰੈੱਡ ਕਰਾਸ ਸੋਸਾਇਟੀ ਜਿਹੜੀਆਂ ਨੇ ਕਈ ਵੀ ਐਸੇ ਕਿੱਦਾਂ ਦੇ ਵੀ ਹਾਲਾਤ ਬਣ ਜਾਣ, ਸਾਨੂੰ ਸਭ ਤੋਂ ਪਹਿਲਾਂ ਯਾਦ ਜਿਹੜੀ ਹੈ ਰੈੱਡ ਕਰਾਸ ਸੋਸਾਇਟੀ ਦੀ ਆਉਂਦੀ ਹੈ। ਕੋਈ ਹੜ ਵਰਗੇ ਹਾਲਾਤ ਹੋਣ ਜਾਂ ਫਿਰ ਜੰਗ ਵਰਗੇ ਹਾਲਾਤ ਹੋਣ, ਉਸ ਮੌਕੇ ਦੇ ਉੱਤੇ ਰੈੱਡ ਕਰਾਸ ਸੋਸਾਇਟੀ ਜਿਹੜੀ ਅੱਗੇ ਆਉਂਦੀ ਹੈ, ਜਾਂ ਫਿਰ ਆਮ ਦਿਨ ਦੀ ਸਾਡੀ ਰੂਟੀਨ ਦੇ ਵਿੱਚ ਹੀ ਕੋਈ ਕਈ ਐਸੇ ਲੋਕ ਹੁੰਦੇ ਨੇ, ਜ਼ਰੂਰਤਮੰਦ ਲੋਕ ਹੁੰਦੇ ਨੇ ਜਿਨ੍ਹਾਂ ਨੂੰ

ਦੂਸਰੇ ਦੀ ਮਦਦ ਦੀ ਜ਼ਰੂਰਤ ਪੈਂਦੀ ਹੈ। ਸੋ ਉਸ ਮੌਕੇ ਦੇ ਉੱਤੇ ਰੈੱਡ ਕਰੋਸ ਸੁਸਾਇਟੀ ਜਿਹੜੀ ਹੈ ਉਹ ਸਾਡੇ ਨਾਲ ਜੁੜਦੀ ਹੈ। ਸੋ ਥੈਂਕ ਯੂ ਸੋ ਮੱਚ ਇਸ ਰੈੱਡ ਕਰੋਸ ਸੁਸਾਇਟੀ ਦਾ, ਜੋ ਕਿ ਹਰ ਵੇਲੇ ਹਰ ਮੌਕੇ ਦੇ ਉੱਤੇ ਆਮ ਲੋਕਾਂ ਦੀ ਮਦਦ ਦੇ ਲਈ ਜਿਹੜਾ ਹੈ ਹਮੇਸ਼ਾ ਖੜੀ ਰਹਿੰਦੀ ਹੈ। ਇਹਨਾਂ ਦੇ ਵਲੰਟੀਅਰ ਹੋ ਗਏ, ਇਹਨਾਂ ਦੇ ਮੈਂਬਰਸ ਹੋ ਗਏ, ਹਰ ਵੇਲੇ ਜਿਹੜੇ ਨੇ ਉਹ ਦੂਸਰਿਆਂ ਦੀ ਮਦਦ ਦੇ ਲਈ ਰਹਿੰਦੇ ਨੇ। ਸੋ ਅੱਜ ਸੈਲੀਬ੍ਰੇਟ ਹੋ ਰਿਹਾ ਵਰਲਡ ਰੈੱਡ ਕਰੋਸ ਡੇ। ਤੁਸੀਂ ਵੀ ਕਿਸੇ ਦੀ ਮਦਦ ਕਰਨ ਦਾ ਮੈਂ ਕਿਹਾ ਕਦੀ ਮੌਕਾ ਨਾ ਛੱਡੋ। ਜਦੋਂ ਵੀ ਮੌਕਾ ਮਿਲੇ, ਜਦੋਂ ਵੀ ਐਸੇ ਹਾਲਾਤ ਬਣਨ ਕਿ ਦੂਸਰੇ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਕਦੇ ਵੀ ਪੈਰ ਪਿੱਛੇ ਨਹੀਂ ਕਰਨਾ। ਔਰ ਬਸ ਇਸ ਤਰ੍ਹਾਂ ਦੂਸਰਿਆਂ ਦੀ ਮਦਦ ਕਰੋਗੇ ਤਾਂ ਓਬਵੀਅਸਲੀ ਤੁਹਾਡੀ ਆਪ ਵੀ ਤੁਹਾਨੂੰ ਖੁਸ਼ੀ ਹੋਏਗੀ ਔਰ ਦਿਲ ਤੋਂ ਜਿਹੜਾ ਹੈ ਸ਼ੁਕਰਾਨਾ ਥੈਂਕ ਯੂ ਤੁਹਾਡਾ ਆਪੇ ਵੀ ਨਿਕਲੇਗਾ। ਸੋ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ ਐਫਐਮ ਰੇਨਬੋ ਦੇ ਉੱਤੇ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਹੋਰ ਵੀ ਬਹੁਤ ਸਾਰੀ ਜਾਣਕਾਰੀ ਇਸ ਗੀਤ ਦੇ ਵਿਸਵਾਰ।

0: 2026 तक 21 साल तो 50 साल विचकार होनी चाहिदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीक शुदा कापियां नाल वेरवे सेहत बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक 20 मई 2026 है। चोण प्रक्रिया बारे वेरवे सहज जानकारी अते खाली फार्म साडी वेबसाइट newsonair.com जा newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: ਮੈਂ 102.7 ਮੈਗਾਹਰਟਜ਼ ਦੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਤੁਸੀਂ ਆਪਣਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਆਪਣੀ ਆਰਜ਼ੀ ਅੰਜਲੀ ਦੇ ਨਾਲ। ਬਈ ਦੇਖੋ ਗਰਮੀਆਂ ਹੈ ਨਾ, ਗਰਮੀਆਂ ਦੇ ਵਿੱਚ ਸੀਜ਼ਨਲ ਫਰੂਟ ਦੀ ਮੰਗ ਜਿਹੜੀ ਹੈ ਨਾ ਉਹ ਹੋਰ ਵੀ ਵੱਧ ਜਾਂਦੀ ਹੈ ਨਾ। ਅਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਸਾਡੇ ਸਭ ਦੀ ਜ਼ਿੰਮੇਵਾਰੀ ਹੈ। ਅਜਿਹੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਮਾਮਲਾ ਦੇਖਿਆ ਸੀਗਾ ਜਿਸ ਦੇ ਵਿੱਚ ਇੱਕ ਫੈਮਿਲੀ ਦੇ ਵਿੱਚ ਜੋ ਤਰਬੂਜ਼ ਖਾਣ ਦੇ ਨਾਲ ਇੱਕ ਹੀ ਪਰਿਵਾਰ ਦੇ 4 ਲੋਕਾਂ ਦੀ ਜਾਨ ਚਲੀ ਗਈ ਸੀਗੀ। ਹਾਲ ਹੀ ਦੇ ਵਿੱਚ ਜੋ ਫੋਰੈਂਸਿਕ ਜਾਂਚ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਤਰਬੂਜ਼ ਦੇ ਵਿੱਚ ਚੂਹੇ ਮਾਰਨ ਵਾਲਾ ਜ਼ਹਿਰ ਸੀਗਾ ਜਿਸ ਦੇ ਕਰਕੇ ਇਹ ਜਿਹੜੇ ਪਰਿਵਾਰਕ ਮੈਂਬਰ ਜਿਹੜੇ ਨੇ ਨਾ ਰੋਟੀ ਖਾਣ ਤੋਂ ਬਾਅਦ ਉਹਨਾਂ ਦੇ ਵੱਲੋਂ ਜਦੋਂ ਇਹ ਤਰਬੂਜ਼ ਖਾਧਾ ਗਿਆ ਤਾਂ ਸਿਹਤ ਵਿਗੜੀ ਔਰ ਜਿਸ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀਗੀ। ਇਹ ਮਾਮਲਾ ਕੀ ਆਖਿਰਕਾਰ ਦੇ ਵਿੱਚ ਇਹ ਕੋਈ ਸਾਜਿਸ਼ ਸੀਗੀ ਜਾਂ ਫਿਰ ਹੱਤਿਆ ਦਾ ਮਾਮਲਾ ਸੀਗਾ, ਆਤਮ ਹੱਤਿਆ ਦਾ ਮਾਮਲਾ ਸੀਗਾ ਜਾਂ ਫਿਰ ਖੇਤ ਦੇ ਵਿੱਚ ਹੀ ਕਿਸੇ ਤਰ੍ਹਾਂ ਦਾ ਕੋਈ ਦੂਸ਼ਿਤ ਕੈਮੀਕਲ ਜਿਹੜਾ ਇਹਨਾਂ ਫਰੂਟਸ ਦੇ ਵਿੱਚ ਇਸ ਜਿਹੜਾ ਹੈ ਤਰਬੂਜ਼ ਦੇ ਵਿੱਚ ਮਿਲਾਇਆ ਗਿਆ ਸੀਗਾ, ਉਸ ਚੀਜ਼ ਦੀ ਜਾਂਚ ਪੜਤਾਲ ਹੋਣਾ ਹਲੇ ਬਾਕੀ ਹੈ। ਪਰ ਦੇਖੋ ਅਸੀਂ ਵੀ ਆਪਣੇ ਲੈਵਲ ਦੇ ਉੱਤੇ, ਕਿਉਂਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਵੀ ਚਾਹੁੰਦੇ ਹਾਂ ਕਿ ਕੋਈ ਠੰਡਕ ਸਾਨੂੰ ਮਿਲੇ ਔਰ ਅਜਿਹੇ ਦੇ ਵਿੱਚ ਅਸੀਂ ਇਹ ਫਲ ਫਰੂਟ ਖਾਂਦੇ ਹਾਂ ਔਰ ਅਸੀਂ ਇਹ ਦੇਖਦੇ ਹਾਂ ਕਿ ਹਾਂ। ਪਰ ਇਸ ਦੀ ਜਾਂਚ ਪੜਤਾਲ ਵੀ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਜੇਕਰ ਤਰਬੂਜ਼ ਖਾਂਦੇ ਹੋ, ਸਹੀ ਸਮਾਂ ਉਸਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਸਹੀ ਫਰੂਟ ਦੇ ਬਾਰੇ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਆਪਣੇ ਆਪ ਨੂੰ ਹੈਲਦੀ ਰੱਖ ਸਕੋ। ਕਿਸੇ ਤਰ੍ਹਾਂ ਦਾ ਗਲਤ ਫਰੂਟ ਜਿਹੜਾ ਉਹ ਤੁਸੀਂ ਨਾ ਖਾਓ। ਔਰ ਤਰਬੂਜ਼ ਜੇਕਰ ਤੁਸੀਂ ਖਾਂਦੇ ਹੋ, ਜਾਨਲੇਵਾ ਹੈ ਕਿ ਨਹੀਂ, ਉਸ ਦੇ ਵਿੱਚ ਕੈਮੀਕਲ ਹੈ ਜਾਂ ਨਹੀਂ, ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਸ ਦੇ ਤੁਸੀਂ ਆਪ ਜਿਹੜਾ ਆਪਣੇ ਲੈਵਲ ਦੇ ਉੱਤੇ ਜਾਂਚ ਕਰ ਸਕਦੇ ਹੋ। ਅਜੀਬ ਤਰ੍ਹਾਂ ਦੀ ਤੁਹਾਨੂੰ ਅਗਰ ਕਿਸ ਉਸ ਦੇ ਵਿੱਚੋਂ ਸਮੈਲ ਜੀ ਆ ਰਹੀ ਹੈ ਨਾ, ਜਿਵੇਂ ਕਿ ਮੱਛੀ ਦੀ ਸੜੀ ਹੋਈ ਮੱਛੀ ਦੀ ਸਮੈਲ ਆ ਰਹੀ ਹੈ, ਲਸੁਣ ਦੀ, ਜਿਸ ਤੇ ਇੱਕ ਅਲੱਗ ਤਰ੍ਹਾਂ ਦੇ ਕੋਈ ਰਸਾਇਣ ਦੀ ਵਰਗੀ ਤਿੱਖੀ ਸਮੈਲ ਆ ਰਹੀ ਹੈ ਤਾਂ ਉਹ ਜਾਨਲੇਵਾ ਫਰੂਟ ਹੋ ਸਕਦਾ ਹੈ ਤੁਹਾਡੇ ਲਈ। ਰੰਗ ਜਿਹੜਾ ਉਸਦਾ ਡਗਮਗਾਇਆ ਹੋਇਆ, ਵੈਸੇ ਤਾਂ ਰੈੱਡ ਕਲਰ, ਪਿੰਕਿਸ਼ ਕਲਰ ਅਸੀਂ ਦੇਖਦੇ ਹਾਂ, ਪਰ ਜੇਕਰ ਤੁਹਾਨੂੰ ਕਿਤੇ ਵਾਈਟ ਹੈ, ਕਿਸੇ ਪਿੰਕਿਸ਼ ਹੈ, ਕਿਤੇ ਰੈੱਡ ਹੈ ਉਹ ਕਲਰ ਤੁਹਾਨੂੰ ਦੇਖਦਾ ਤਾਂ ਉਹ ਜਿਹੜਾ ਫਰੂਟ ਹੈ ਉਹ ਸਹੀ ਨਹੀਂ ਹੈ, ਉਹ ਜਿਹੜਾ ਤਰਬੂਜ਼ ਹੈ ਉਹ ਸਹੀ ਨਹੀਂ ਹੈ। ਕੱਟਣ ਦੇ ਨਾਲ ਅੰਦਰ ਜਿਹੜਾ ਹੈ ਕਾਲੇ, ਗਹਿਰੇ ਧੱਬੇ, ਨੀਲਾ, ਹਰਾ ਰੰਗ ਕਿਤੇ ਤੁਹਾਨੂੰ ਦਿਖਾਈ ਦਿੰਦਾ ਤਾਂ ਉਸ ਦੇ ਵਿੱਚ ਰਸਾਇਣ ਜਿਹੜੇ ਉਹ ਮਿਲੇ ਹੋਏ ਨੇ। ਸਵਾਦ ਦੇ ਵਿੱਚ ਜਿਹੜਾ ਹੈ ਕੜਵਾ ਹੋਏਗਾ ਥੋੜ੍ਹਾ ਜਿਹਾ, ਤਿੱਖਾ ਜਾਂ ਫਿਰ ਧਾਤੂ ਵਰਗੀ ਸਮੈਲ ਜਿਹੜੀ ਹੈ ਉਸਦੇ ਵਿੱਚ ਆਏਗੀ ਔਰ ਓਬਵੀਅਸਲੀ ਉਸਨੂੰ ਮੂੰਹ ਦੇ ਵਿੱਚ ਰੱਖਣ ਦਾ ਕੋਈ ਫਾਇਦਾ ਨਹੀਂ ਹੈ। ਹਾਂ, ਬਸ ਫਟਾਫਟ ਉਸਨੂੰ ਤਰਬੂਜ਼ ਨੂੰ ਪਹਿਲੇ ਗੱਲ ਤਾਂ ਆਪਣੇ ਘਰ ਦੇ ਵਿੱਚੋਂ ਹੀ ਕੱਢ ਦਿਓ, ਡਸਟਬਿਨ ਦੇ ਵਿੱਚ ਪਾ ਦਿਓ। ਜੇਕਰ ਤਰਬੂਜ਼ ਦੇ ਉੱਤੇ ਕਿਤੇ ਵੀ ਤੁਹਾਨੂੰ ਛੋਟੇ ਛੋਟੇ ਨਿਸ਼ਾਨ ਜਿਹੜਾ ਹੈ ਦਿਖਾਈ ਦਿੰਦੇ ਨੇ, ਸੂਈ ਚੁਬਾਉਣ ਦੇ ਨਿਸ਼ਾਨ ਤੁਹਾਨੂੰ ਦਿਖਾਈ ਦਿੰਦੇ ਨੇ, ਸਰਿੰਜ ਦੇ ਨਿਸ਼ਾਨ ਦਿਖਾਈ ਦਿੰਦੇ ਨੇ, ਉਸ ਦੇ ਵਿੱਚ ਜਿਹੜਾ ਹੈ ਇੰਜੈਕਸ਼ਨ ਉਸ ਵੇਲੇ ਪਾਇਆ ਹੋ ਸਕਦਾ, ਦਵਾਈ ਪਾਈ ਹੋ ਸਕਦੀ ਹੈ, ਉਸ ਚੀਜ਼ ਦਾ ਤੁਸੀਂ ਧਿਆਨ ਰੱਖਣਾ। ਬਾਕੀ ਦਿਮਾਗ ਨੂੰ ਜਿਹੜਾ ਹੈ ਇਸ ਤਰ੍ਹਾਂ ਹੀ ਤੁਸੀਂ ਆਪਣੇ ਆਪ ਨੂੰ ਸਤਰਕ ਰੱਖਣਾ, ਸਹੀ ਸਮਾਂ ਸਹੀ ਮਾਤਰਾ ਦੇ ਵਿੱਚ ਉਸਦਾ ਇਸਤੇਮਾਲ ਕੀਤਾ ਜਾਏ। ਦਿਨ ਦੇ ਵਿੱਚ ਸਿਰਫ 1 ਕੱਪ ਤਰਬੂਜ਼ ਦੀ ਜਿਹੜਾ ਸਹੀ ਮਾਤਰਾ ਮੰਨੀ ਜਾਂਦੀ ਹੈ ਉਸਦੀ। ਜ਼ਰੂਰਤ ਤੋਂ ਜ਼ਿਆਦਾ ਖਾਣ ਦੇ ਨਾਲ ਜਿੱਥੇ ਬਲੋਟਿੰਗ ਹੋ ਸਕਦੀ ਹੈ, ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ, ਡਾਇਬਟੀਜ਼ ਦੇ ਮਰੀਜ਼ਾਂ ਦੇ ਲਈ ਖਾਸ ਸਾਵਧਾਨੀ ਵਰਤਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਸਦੇ ਨਾਲ ਬਲੱਡ ਸ਼ੂਗਰ ਜਿਹੜੀ ਹੈ ਉਹ ਵੱਧ ਜਾਂਦੀ ਹੈ। ਸਵੇਰੇ ਜਾਂ ਦੁਪਹਿਰ ਦੇ ਸਮੇਂ ਖਾਣਾ ਜ਼ਿਆਦਾ ਖਾਣਾ ਫਾਇਦੇਮੰਦ ਹੁੰਦਾ ਹੈ, ਸਰੀਰ ਦੇ ਵਿੱਚ ਮੈਟਾਬੋਲਿਜ਼ਮ ਜਿਹੜਾ ਉਸਨੂੰ ਜ਼ਿਆਦਾ ਐਕਟਿਵ ਕਰਦਾ ਆ ਔਰ

0: ਪਾਚਨ ਆਸਾਨ ਕਰ ਦਿੰਦਾ। ਔਰ ਰਾਤ ਦੇ ਸਮੇਂ ਕਿਉਂ ਨਹੀਂ ਖਾਣਾ ਚਾਹੀਦਾ, ਬਹੁਤ ਸਾਰੇ ਲੋਕ ਜਿਹੜੇ ਨੇ ਰਾਤ ਦੇ ਵਿੱਚ ਕਈ ਵਾਰੀ ਤਰਬੂਜ਼ ਖਾ ਲੈਂਦੇ ਨੇ, ਪਰ ਡਾਕਟਰ ਜਿਹੜਾ ਅਜਿਹਾ ਕਰਨ ਤੋਂ ਬਚਣ ਦੀ ਸਲਾਹ ਦਿੰਦੇ ਨੇ, ਕਿਉਂਕਿ ਇਸ ਦੇ ਨਾਲ ਗੈਸ ਜਾਂ ਬਲੋਟਿੰਗ ਹੋ ਜਾਂਦੀ ਹੈ, ਭਾਰੀਪਣ ਹੁੰਦਾ, ਬੰਦਾ ਸਹੀ ਮਹਿਸੂਸ ਨਹੀਂ ਕਰਦਾ, ਪਾਣੀ ਹੋਣ ਦੇ ਕਾਰਨ ਰਾਤ ਭਰ ਵਾਰ ਵਾਰ ਜਿਹੜਾ ਹੈ ਯੂਰਿਨ ਦੀ ਸਮੱਸਿਆ ਹੋ ਜਾਂਦੀ ਹੈ। ਸੋ ਬਸ ਜੀ, ਤੁਸੀਂ ਵੀ ਆਪਣੇ ਆਪ ਨੂੰ ਜਿਹੜਾ ਹੈ ਇਸੇ ਤਰ੍ਹਾਂ ਹੀ ਨੌਲੇਜ ਦੇ ਨਾਲ ਭਰਪੂਰ ਰੱਖਣਾ, ਇਹਨਾਂ ਸਭ ਚੀਜ਼ਾਂ ਦਾ ਖਿਆਲ ਰੱਖਦੇ ਹੋਏ ਆਪਣੀ ਸਿਹਤ ਦਾ ਖਿਆਲ ਰੱਖਣਾ, ਔਰ ਬਸ ਇਸੇ ਤਰ੍ਹਾਂ ਹੀ ਦੂਸਰਿਆਂ ਦੇ ਨਾਲ ਜਿਹੜੀ ਹੈ ਜਾਣਕਾਰੀ ਸਾਂਝਾ ਕਰਦੇ ਰਹਿਣੀ ਹੈ, ਜਿਵੇਂ ਕਿ ਅੱਜ ਮੈਂ ਕਰ ਰਹੀ ਸੀ। ਫਿਲਹਾਲ ਦੇ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਦੇ ਹਾਂ। 102.7 MHz 'ਤੇ ਤੁਸੀਂ ਇੰਜੋਏ ਕਰ ਰਹੇ ਸੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਆਪਣੀ ਆਰਜੀ ਅੰਜਲੀ ਦੇ ਨਾਲ।
1: Akashwani FM Rainbow, Akashwani FM Rainbow,
0: FM band 102.7 MHz ਤੇ ਹੁਣ ਤੁਸੀਂ ਸੁਣੋਗੇ ਪੰਜਾਬੀ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਨਿਗਰਾਨ ਅਮਿਤ ਸ਼ਾਹ ਅੱਜ ਕੋਲਕਾਤਾ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਤਾਮਿਲਨਾਡੂ ਵਿੱਚ ਸਰਕਾਰ ਗਠਨ ਨੂੰ ਲੈ ਕੇ ਅੜੀਕਾ ਜਾਰੀ, ਸਭ ਤੋਂ ਵੱਡੀ ਪਾਰਟੀ ਨੂੰ ਹਮਾਇਤ ਦੇਣ ਦੇ ਮੁੱਦੇ ਤੇ VCK CPI ਤੇ CPIM ਦੀ ਬੈਠਕ ਅੱਜ। ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨੇ ਮੁੰਬਈ ਵਿੱਚ ਭਾਰਤ ਵੀਅਤਨਾਮ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ ਵਿਸ਼ਵ ਸਪਲਾਈ ਲੜੀ ਵਿੱਚ ਭਾਰਤ ਵੀਅਤਨਾਮ ਦੀ ਭੂਮਿਕਾ ਤੇ ਜ਼ੋਰ ਦਿੱਤਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਉਪਾਵਾਂ ਦੀ ਸਮੀਖਿਆ ਕੀਤੀ। ਸਾਊਦੀ ਅਰਬ ਨੇ ਆਪਣੇ ਫੌਜੀ ਟਿਕਾਣਿਆਂ ਤੇ ਹਵਾਈ ਖੇਤਰ ਤੱਕ ਅਮਰੀਕਾ ਦੀ ਫੌਜੀ ਪਹੁੰਚ ਨੂੰ ਰੋਕਿਆ ਤੇ IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ ਸੁਪਰ ਜਾਇੰਟਸ ਨੇ ਡਕਵਰਥ ਲੋਇਸ ਵਿਧੀ ਰਾਹੀਂ ਰਾਇਲ ਚੈਲੰਜਰਸ ਬੰਗਲੁਰੂ ਨੂੰ 9 ਦੌੜਾਂ ਨਾਲ ਹਰਾਇਆ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕੋਲਕਾਤਾ ਪਹੁੰਚਣਗੇ। ਉਹਨਾਂ ਦਾ ਨਵੇਂ ਚੁਣੇ ਗਏ ਭਾਜਪਾ ਵਿਧਾਇਕਾਂ ਨਾਲ ਇੱਕ ਮੀਟਿੰਗ ਵਿੱਚ ਹਿੱਸਾ ਲੈਣ ਦਾ ਪ੍ਰੋਗਰਾਮ ਹੈ, ਜਿਸ ਦੌਰਾਨ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਦੀ ਚੋਣ ਕੀਤੀ ਜਾਏਗੀ। ਰਾਜ ਦੇ ਨਵੇਂ ਮੁੱਖ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਕੱਲ੍ਹ ਕਬੀਰ ਗੁਰੂ ਰਵਿੰਦਰਨਾਥ ਟੈਗੋਰ ਦੀ ਜਯੰਤੀ 'ਤੇ ਸਹੁੰ ਚੁੱਕਣਗੇ। ਇਸ ਦੌਰਾਨ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਜ਼ਰੂਰੀ ਪ੍ਰਸ਼ਾਸਕੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਮੌਕੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸੀਨੀਅਰ ਭਾਜਪਾ ਨੇਤਾ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਤਾਮਿਲਨਾਡੂ ਵਿੱਚ ਸਿਆਸੀ ਸਥਿਤੀ ਅਨਿਸ਼ਚਿਤ ਬਣੀ ਹੋਈ ਹੈ। ਨਵੀਂ ਸਰਕਾਰ ਦੇ ਗਠਨ ਵਿੱਚ ਦੇਰੀ ਹੋ ਰਹੀ ਹੈ। ਸਰਕਾਰ ਬਣਾਉਣ ਲਈ ਲੋੜੀਂਦੇ 118 ਮੈਂਬਰੀ ਬਹੁਮਤ ਤੱਕ ਪਹੁੰਚਣ ਲਈ ਗੱਲਬਾਤ ਜਾਰੀ ਹੈ। DMK ਅਤੇ ਆਲ ਇੰਡੀਆ ਅੰਨਾ DMK ਪਾਰਟੀ ਨੇ ਕੱਲ੍ਹ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ। ਆਲ ਇੰਡੀਆ ਅੰਨਾ DMK ਪਾਰਟੀ ਦੇ ਜਨਰਲ ਸਕੱਤਰ ਈ ਪਲਾਨੀ ਸਵਾਮੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਵਿਦੁਥਲਾਈ, ਚਿਰੁਥੈਗਲ, ਕਾਚੀ, ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਨਵੇਂ ਚੁਣੇ ਗਏ ਵਿਧਾਇਕ ਅੱਜ ਰਾਜ ਦੀ ਸਭ ਤੋਂ ਵੱਡੀ ਪਾਰਟੀ ਤਾਮਿਲਗ ਕਵਿਤਰੀ ਕੜਗਮ TVK ਨੂੰ ਹਮਾਇਤ ਦੇਣ ਦੇ ਮੁੱਦੇ ਤੇ ਚਰਚਾ ਕਰਨ ਲਈ ਮਿਲਣਗੇ। ਆਸਾਮ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਸ਼ਟਰੀ ਲੋਕਤੰਤਰੀ ਗਠਜੋੜ ਸਰਕਾਰ 12 ਮਈ ਨੂੰ ਲਗਾਤਾਰ 3ਜੇ ਕਾਰਜਕਾਲ ਲਈ ਸਹੁੰ ਚੁੱਕੇਗੀ। ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਲਈ ਗੁਹਾਟੀ ਵਿਖੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸੂਬਾ ਭਾਜਪਾ ਪ੍ਰਧਾਨ ਦਲੀਪ ਸਹਿਕੀਆ ਸਮੇਤ ਸੀਨੀਅਰ ਆਗੂ ਮੌਜੂਦ ਸਨ। ਸ਼੍ਰੀ ਦਲੀਪ ਸਹਿਕੀਆ ਨੇ ਦੱਸਿਆ ਕਿ ਸਹੁੰ ਚੁੱਕ ਸਮਾਗਮ ਗੁਹਾਟੀ ਵਿੱਚ ਹੋਏਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਐਤਵਾਰ ਨੂੰ ਹੋਏਗੀ। ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਭਾਰਤ ਅਤੇ ਵੀਅਤਨਾਮ ਕੋਲ ਅੱਜ ਦੀ ਬਦਲਦੀ ਵਿਸ਼ਵ ਵਿਵਸਥਾ ਵਿੱਚ ਵਿਸ਼ਵ ਸਪਲਾਈ ਲੜੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਇੱਕ ਵੱਡਾ ਮੌਕਾ ਹੈ। ਮੁੰਬਈ ਵਿੱਚ ਭਾਰਤ ਵੀਅਤਨਾਮ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਲਾਮ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੌਜੂਦਾ ਵਿਸ਼ਵ ਦ੍ਰਿਸ਼ ਸੱਚਮੁੱਚ ਇੱਕ ਚੁਣੌਤੀ ਹੈ, ਪਰ ਭਾਰਤ ਅਤੇ ਵੀਅਤਨਾਮ ਵਿਚਕਾਰ ਸਹਿਯੋਗ ਨੂੰ ਇੱਕ ਨਵੇਂ ਪੱਧਰ ਤੱਕ ਉੱਚਾ ਚੁੱਕਣ ਦਾ ਮੌਕਾ ਵੀ ਹੈ। ਇਸ ਮੌਕੇ ਤੇ ਬੋਲਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਤੇ ਵੀਅਤਨਾਮ ਵਰਗੇ ਦੇਸ਼ਾਂ ਦੇ ਤਕਨਾਲੋਜੀ ਅਤੇ ਨਿਰਮਾਣ ਖੇਤਰਾਂ ਦੇ ਉੱਦਮੀ, ਨਿਵੇਸ਼ਕ ਅਤੇ ਪੇਸ਼ੇਵਰ ਏਸ਼ੀਆ ਦੇ ਭਵਿੱਖ ਨੂੰ ਨੁਹਾਰ ਦੇਣਗੇ। ਭਾਰਤ ਅਤੇ ਵੀਅਤਨਾਮ ਨੇ ਉਭਰ ਰਹੀਆਂ ਤਕਨਾਲੋਜੀਆਂ, ਨਵੀਨਤਾ, ਖੋਜ ਤੇ ਸਟਾਰਟਅਪ ਸਿਲਸਿਲੇ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਤੇ ਚਰਚਾ ਕੀਤੀ ਏ। ਵਿਗਿਆਨ

ਟੈਕਨੋਲੋਜੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਕੱਲ੍ਹ ਨਵੀਂ ਦਿੱਲੀ ਵਿਚ ਆਪਣੇ ਵੀਅਤਨਾਮੀ ਹਮਰੁਤਬਾ ਡਾਕਟਰ ਵੂ ਹੈਨ ਕੁਆਨ ਨਾਲ ਤਵੱਲੀ ਗੱਲਬਾਤ ਕੀਤੀ। ਚਰਚਾ ਦੌਰਾਨ ਦੋਵਾਂ ਧਿਰਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ ਮਿਸ਼ਨਾਂ, ਸਾਈਬਰ ਸੁਰੱਖਿਆ ਢਾਂਚੇ, ਨਵੀਨਤਾ ਇਕੋਸਿਸਟਮ ਅਤੇ ਤਕਨਾਲੋਜੀ ਤਬਾਦਲਾ ਪਹਿਲਕਦਮੀਆਂ ਵਿਚ ਸਹਿਯੋਗ ਤੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿਚ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਅਕਾਦਮਿਕ ਅਤੇ ਸੰਸਥਾਗਤ ਰੁਝੇਵਿਆਂ ਦੀ ਵੀ ਸਮੀਖਿਆ ਕੀਤੀ ਗਈ, ਜਿਸ ਵਿਚ ਖੋਜ ਸੰਸਥਾਵਾਂ, ਕਾਰਡ ਕੇਂਦਰਾਂ ਅਤੇ ਤਕਨਾਲੋਜੀ ਇਨਕਿਊਬੇਸ਼ਨ ਪਲੇਟਫਾਰਮਾਂ ਨਾਲ ਸੰਬੰਧਿਤ ਸਹਿਯੋਗ ਸ਼ਾਮਿਲ ਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸਿੰਘ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਨੇ ਨਵੀਂ ਗਤੀ ਪ੍ਰਾਪਤ ਕੀਤੀ ਏ। ਉਨਾਂ ਕਿਹਾ ਕਿ ਵੀਅਤਨਾਮ ਦੇ ਕਰੀਬ 10 ਖੋਜਕਰਤਾਵਾਂ ਨੇ ਭਾਰਤ ਆਸੀਆਨ ਖੋਜ ਅਤੇ ਸਿਖਲਾਈ ਫੈਲੋਸ਼ਿਪ ਪ੍ਰੋਗਰਾਮ ਅਧੀਨ ਫੈਲੋਸ਼ਿਪਸ ਦਾ ਲਾਭ ਉਠਾਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AINU ਜਲੰਧਰ, ਸਾਡਾ ਫੇਸਬੁੱਕ ਪੇਜ ਏ @AINU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਵਿਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਉਪਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਖੁਰਾਕ ਤੇ ਖੇਤੀਬਾੜੀ ਬਾਰੇ ਭਾਰਤੀ ਚੈਂਬਰ ਦੇ ਪ੍ਰਧਾਨ ਡਾ. MJ ਖਾਨ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਗੋਇਲ ਨੇ ਕਿਹਾ ਕਿ ਮੀਟਿੰਗ ਵਿਚ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ, ਦੇਸ਼ ਦੀ ਖੇਤੀਬਾੜੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਅਫਰੀਕੀ ਖੇਤਰ ਨਾਲ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਦੀ ਖੁਰਾਕ ਸੁਰੱਖਿਆ ਲਈ ਖੇਤੀਬਾੜੀ ਸਹਿਯੋਗ ਨੂੰ ਵਧਾਉਣ ਲਈ ਨਵੇਂ ਉਪਾਵਾਂ 'ਤੇ ਵੀ ਚਰਚਾ ਕੀਤੀ ਗਈ। ਸ੍ਰੀ ਗੋਇਲ ਨੇ ਡੈਲੀਵਰੀ ਦੇ ਸਹਿ ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਕ ਸੂਰਜ ਸਹਾਰਨ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਕੰਪਨੀ ਦੇ ਨਵੀਨਤਾ ਅਤੇ ਤਕਨਾਲੋਜੀ ਆਧਾਰਿਤ ਵਪਾਰਕ ਮਾਡਲ ਅਤੇ ਉੱਦਮ ਪਸਾਰ 'ਤੇ ਚਰਚਾ ਕੀਤੀ ਗਈ। ਖਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਦੇਸ਼ ਦੇ ਸਰਕਾਰੀ ਅਨਾਜ ਭੰਡਾਰ 604 ਲੱਖ ਟਨ ਤੋਂ ਵੱਧ ਹੋ ਗਏ ਨੇ। ਇਹ ਮਾਤਰਾ ਬਫਰ ਸਟਾਕ ਜਾਂ ਲੋੜ ਪੈਣ ਦੇ ਸਮੇਂ ਵਿਚ ਲੋੜੀਂਦੀ ਮਾਤਰਾ ਤੋਂ ਕਰੀਬ 3 ਗੁਣਾ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਜੋਸ਼ੀ ਨੇ ਕਿਹਾ ਕਿ ਕਣਕ ਅਤੇ ਚੌਲਾਂ ਦਾ ਸੁਰੱਖਿਅਤ ਸਟਾਕ ਦੇਸ਼ ਵਿਚ ਭਲਾਈ ਯੋਜਨਾਵਾਂ ਅਤੇ ਜਨਤਕ ਵੰਡ ਪ੍ਰਣਾਲੀ ਲਈ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾ ਰਿਹਾ ਹੈ। ਭਾਰੀ ਖਰੀਦ, ਚੰਗੀ ਫਸਲ ਅਤੇ ਕਿਸਾਨਾਂ ਨੂੰ ਢੁਕਵੀਂ ਸਹਾਇਤਾ ਦੇਸ਼ ਦੀ ਖੁਰਾਕ ਸੁਰੱਖਿਆ, ਕਿਸਾਨਾਂ ਦੀ ਭਲਾਈ ਅਤੇ ਸੁਰੱਖਿਅਤ ਭਵਿੱਖ ਪ੍ਰਤੀ ਵਚਨਬੱਧਤਾਵਾਂ ਨੂੰ ਮਜ਼ਬੂਤ ਕਰ ਰਹੀ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਖੁਰਾਕ ਸੁਰੱਖਿਆ ਲਗਾਤਾਰ ਵੱਧ ਰਹੀ ਏ। 2 ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਾਊਦੀ ਅਰਬ ਨੇ ਆਪਣੀ ਫੌਜੀ ਟਿਕਾਣਿਆਂ ਅਤੇ ਹਵਾਈ ਖੇਤਰ ਤੱਕ ਅਮਰੀਕੀ ਫੌਜੀ ਪਹੁੰਚ ਨੂੰ ਮੁਅੱਤਲ ਕਰ ਦਿੱਤਾ ਹੈ, ਜਿਸ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹੋਰਮੁਜ਼ ਬੰਨਜੋੜ ਰਾਹੀਂ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰਦਿਆਂ ਇੱਥੋਂ ਲੰਘਾਉਣ ਦੀ ਆਪਣੀ ਯੋਜਨਾ ਨੂੰ ਅਚਾਨਕ ਤਿਆਗਣਾ ਪਿਆ। ਇਹ ਕਦਮ ਵਾਸ਼ਿੰਗਟਨ ਦੀ ਖਾੜੀ ਰਣਨੀਤੀ ਲਈ ਇੱਕ ਅਹਿਮ ਝਟਕਾ ਹੈ, ਜਿਸ 'ਚ ਇੱਕ ਮੁੱਖ ਖੇਤਰੀ ਸਹਿਯੋਗੀ ਦੇਸ਼ ਪ੍ਰੋਜੈਕਟ ਫਰੀਡਮ ਵਜੋਂ ਜਾਣੇ ਜਾਂਦੇ ਆਪਰੇਸ਼ਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਏ ਇਸ ਤੋਂ ਪਹਿਲਾਂ ਕਿ ਇਹ ਤੇਜ਼ ਹੋ ਸਕੇ। ਸ੍ਰੀ ਟਰੰਪ ਨੇ ਕੂਟਨੀਤੀ ਵੱਲ ਧਿਆਨ ਕੇਂਦਰਿਤ ਕੀਤਾ ਹੈ, ਈਰਾਨ ਨਾਲ ਹਾਲੀਆ ਗੱਲਬਾਤ ਨੂੰ ਕਾਫ਼ੀ ਵਧੀਆ ਦੱਸਿਆ ਅਤੇ ਕਿਹਾ ਕਿ ਇੱਕ ਸਥਾਈ ਸਮਝੌਤੇ ਦੀ ਕਾਫ਼ੀ ਸੰਭਾਵਨਾ ਹੈ। ਈਰਾਨ ਹੁਣ ਯੁੱਧ ਨੂੰ ਖਤਮ ਕਰਨ ਲਈ 14 ਨੁਕਾਤੀ ਅਮਰੀਕੀ ਤਜਵੀਜ਼ ਦੀ ਸਮੀਖਿਆ ਕਰ ਰਿਹਾ ਹੈ, ਜਿਸ ਵਿਚ ਤਹਿਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਗੱਲਬਾਤ ਅਤੇ ਕੂਟਨੀਤੀ ਦੀ ਮੰਗ ਕੀਤੀ ਏ। ਵਿਦੇਸ਼ ਸਕੱਤਰ ਵਿਕਰਮ ਮਿਸੀ ਨੇ ਕੱਲ੍ਹ ਅਬੂਧਾਬੀ ਵਿਚ ਭਾਰਤ, ਫਰਾਂਸ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਹੋਈ 3-ਧਿਰੀ ਮੀਟਿੰਗ ਵਿਚ ਹਿੱਸਾ ਲਿਆ, ਜਿਸ ਵਿਚ ਭਾਰਤ ਦੇ ਰਾਜ ਮੰਤਰੀ ਅਤੇ ਵਿਸ਼ੇਸ਼ ਦੂਤ ਰੀਮ ਅਲ ਹਾਮਿਸ਼ਿਮੀ ਅਤੇ ਫਰਾਂਸ ਦੇ ਯੂਰਪ ਅਤੇ ਵਿਦੇਸ਼ ਮਾਮਲੇ ਦੇ ਮੰਤਰਾਲੇ ਦੇ ਸਕੱਤਰ ਜਨਰਲ ਮਾਰਟਿਨ ਬ੍ਰਾਇਨਸ ਸ਼ਾਮਲ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤਿੰਨੋਂ ਦੇਸ਼ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਸਪਸ਼ਟ ਸਮਾਂ ਸੀਮਾਵਾਂ ਦੇ ਨਾਲ ਇੱਕ ਖਾਕੇ ਤੇ ਕੰਮ ਕਰਨ ਲਈ ਸਹਿਮਤ ਹੋਏ। ਦੌਰੇ ਦੌਰਾਨ ਸ੍ਰੀ ਮਿਸਨੀ ਨੇ ਨਿਵੇਸ਼ ਸਹਿਯੋਗ ਤੇ ਚਰਚਾ ਕਰਨ ਲਈ ਮੁਬਾਦਲਾ ਇਨਵੈਸਟਮੈਂਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ ਖਲਦੂਨ ਅਲ ਮੁਬਾਰਕ ਨਾਲ ਵੀ ਮੁਲਾਕਾਤ ਕੀਤੀ। ਰੇਲਵੇ ਮੰਤਰਾਲੇ ਨੇ ਐਲਾਨ ਕੀਤਾ ਕਿ ਰੇਲ ਗੱਡੀਆਂ ਨੂੰ ਆਧੁਨਿਕ ਮੁਸਾਫਰ ਰਿਜ਼ਰਵੇਸ਼ਨ ਸਿਸਟਮ ਵਿਚ ਬਦਲਣ ਦਾ ਅਮਲ ਅਗਸਤ ਤੋਂ ਸ਼ੁਰੂ ਹੋ ਜਾਏਗਾ। ਕੱਲ੍ਹ ਨਵੀਂ ਦਿੱਲੀ ਵਿਚ ਇਕ ਸਮੀਖਿਆ ਮੀਟਿੰਗ ਵਿਚ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਮੁਸਾਫਰਾਂ ਨੂੰ 40 ਸਾਲ ਪੁਰਾਣੀ ਰਿਜ਼ਰਵੇਸ਼ਨ ਪ੍ਰਣਾਲੀ ਤੋਂ ਨਵੀਂ ਪ੍ਰਣਾਲੀ ਵਿਚ ਤਬਦੀਲੀ ਦੌਰਾਨ ਕਿਸੇ ਵੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਇਹ ਰਿਜ਼ਰਵੇਸ਼ਨ ਪ੍ਰਣਾਲੀ 1986 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਪਿਛਲੇ 40 ਸਾਲਾਂ ਵਿਚ ਇਸ ਵਿਚ ਕਈ ਬਦਲਾਅ ਆਏ ਨੇ। ਹੁਣ ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਇਸ ਦੀਆਂ ਸਮਰੱਥਾਵਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਐਲਾਨ ਕੀਤਾ ਕਿ ਉਹ 15 ਜੂਨ 2026 ਤੋਂ ਜੇਵਰ ਦੇ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਸੇਵਾਵਾਂ ਸ਼ੁਰੂ ਕਰੇਗੀ। ਇਸ ਦੇ ਨਾਲ ਇੰਡੀਗੋ ਇਸ ਹਵਾਈ ਅੱਡੇ ਦੀ ਪਹਿਲੀ ਹਵਾਈ ਕੰਪਨੀ ਬਣਨ ਜਾ ਰਹੀ ਏ। ਇੰਡੀਗੋ ਹੌਲੀ ਹੌਲੀ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਦੇਸ਼ ਭਰ ਦੇ 16 ਤੋਂ ਵੱਧ ਸ਼ਹਿਰਾਂ ਨਾਲ ਸਿੱਧੀਆਂ ਉਡਾਣਾਂ ਰਾਹੀਂ ਜੋੜੇਗੀ। ਆਈਪੀਐਲ ਕ੍ਰਿਕਟ ਵਿਚ ਬੀਤੀ

ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇਕਾਨਾ ਕ੍ਰਿਕਟ ਸਟੇਡੀਅਮ ਵਿਖੇ ਲਖਨਊ ਸੁਪਰ ਜਾਇੰਟਸ ਨੇ ਰਾਇਲ ਚੈਲੇਂਜਰਸ ਬੰਗਲੁਰੂ ਨੂੰ 9 ਦੌੜਾਂ ਨਾਲ ਹਰਾਇਆ। ਮੀਂਹ ਕਾਰਨ ਪ੍ਰਭਾਵਿਤ ਮੈਚ ਦਾ ਫੈਸਲਾ ਡਕਵਰਥ ਲੂਇਸ ਵਿਧੀ ਨਾਲ ਕੀਤਾ ਗਿਆ। ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਖੇ ਦਿੱਲੀ ਕੈਪੀਟਲਸ ਦਾ ਮੁਕਾਬਲਾ ਸ਼ਾਮੀ 7:30 ਵਜੇ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਆਖਿਰ 'ਚ ਖਾਸ ਖਬਰ ਇੱਕ ਵਾਰ ਫਿਰ। ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਨਿਗਰਾਨ ਅਮਿਤ ਸ਼ਾਹ ਅੱਜ ਕੋਲਕਾਤਾ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਤਮਿਲਨਾਡੂ ਵਿੱਚ ਸਰਕਾਰ ਗਠਨ ਨੂੰ ਲੈ ਕੇ ਅੜੀਕਾ ਜਾ ਰਹੀ ਸਭ ਤੋਂ ਵੱਡੀ ਪਾਰਟੀ ਨੂੰ ਹਮਾਇਤ ਦੇਣ ਦੇ ਮੁੱਦੇ 'ਤੇ VCK, CPI ਅਤੇ CPIM ਦੀ ਬੈਠਕ ਅੱਜ। ਵੀਅਤਨਾਮ ਦੇ ਰਾਸ਼ਟਰਪਤੀ ਤੋਲਾਮ ਨੇ ਮੁੰਬਈ 'ਚ ਭਾਰਤ ਵੀਅਤਨਾਮ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ ਵਿਸ਼ਵ ਸਪਲਾਈ ਲੜੀ ਵਿੱਚ ਭਾਰਤ ਵੀਅਤਨਾਮ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਉਪਾਵਾਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

FM 102.7 MHz, FM ਰੇਨਬੋ ਤੁਸੀਂ ਸੁਣ ਰਹੇ ਹੋ। ਸਵੇਰ ਦੇ 9 ਵਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਨਿਗਰਾਨ ਅਮਿਤ ਸ਼ਾਹ ਅੱਜ ਕੋਲਕਾਤਾ ਦੇ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਤਮਿਲਨਾਡੂ 'ਚ ਸਰਕਾਰ ਗਠਨ ਨੂੰ ਲੈ ਕੇ ਅੜਿੱਕਾ ਜਾਰੀ। ਸਭ ਤੋਂ ਵੱਡੀ ਪਾਰਟੀ ਨੂੰ ਹਿਮਾਇਤ ਦੇਣ ਦੇ ਮੁੱਦੇ 'ਤੇ VCK, CPI ਅਤੇ CPIM ਦੀ ਬੈਠਕ ਅੱਜ। ਵੀਅਤਨਾਮ ਦੇ ਰਾਸ਼ਟਰਪਤੀ ਤੋਲਾਮ ਨੇ ਮੁੰਬਈ 'ਚ ਭਾਰਤ ਵੀਅਤਨਾਮ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ ਹੋਇਆਂ ਵਿਸ਼ਵ ਸਪਲਾਈ ਲੜੀ ਦੇ ਵਿੱਚ ਭਾਰਤ ਵੀਅਤਨਾਮ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਦੇ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਉਪਾਵਾਂ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ ਦੇਸ਼ ਦੇ ਸਰਕਾਰੀ ਅਨਾਜ ਭੰਡਾਰ 604 ਲੱਖ ਟਨ ਤੋਂ ਵੱਧ ਹੋ ਗਏ ਨੇ। ਇਹ ਮਾਤਰਾ ਬਫਰ ਸਟਾਕ ਜਾਂ ਫਿਰ ਲੋੜ ਪੈਣ ਦੇ ਸਮੇਂ ਦੇ ਵਿੱਚ ਲੋੜੀਂਦੀ ਮਾਤਰਾ ਤੋਂ ਕਰੀਬ 3 ਗੁਣਾ ਹੈ।

ईडी ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ ਚ ਤਬਦੀਲੀ ਬਾਰੇ ਲਾਇਸੈਂਸ ਧੋਖਾਧੜੀ ਦੇ ਸਬੰਧ ਦੇ ਵਿੱਚ ਪੰਜਾਬ ਦੇ ਮੋਹਾਲੀ ਅਤੇ ਚੰਡੀਗੜ੍ਹ ਦੇ ਵਿੱਚ 12 ਥਾਵਾਂ ਤੇ ਛਾਪੇਮਾਰੀ। ਬੀਜੇਪੀ ਪੰਜਾਬ ਦੇ ਇੱਕ ਵਫਦ ਨੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਝੂਠੇ ਭੜਕਾਊ ਅਤੇ ਬੇਬੁਨਿਆਦੀ ਬਿਆਨ ਦੇਣ ਦੇ ਦੋਸ਼ ਹੇਠ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ FIR ਦਰਜ ਕਰਨ ਦੀ ਇੱਕ ਸ਼ਿਕਾਇਤ ਸੌਂਪੀ। ਪੰਜਾਬ ਖੇਤੀਬਾੜੀ ਵਿਭਾਗ ਦੇ ਵੱਲੋਂ ਫਰੀਦਕੋਟ ਦੇ ਵਿੱਚ ਗੈਰ ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਰਿੰਦਰ ਕੁਮਾਰ ਗੋਇਲ ਨੇ ਰਾਜਸਥਾਨ ਫੀਡਰ ਨਹਿਰ ਦੀ ਰੀਲਾਈਨਿੰਗ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕੰਮ ਨਿਰਧਾਰਿਤ ਸਮੇਂ ਦੇ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਸਾਊਦੀ ਅਰਬ ਨੇ ਆਪਣੇ ਫੌਜੀ ਟਿਕਾਣਿਆਂ ਅਤੇ ਹਵਾਈ ਖੇਤਰ ਦੇ ਵਿੱਚ ਅਮਰੀਕੀ ਫੌਜ ਦੀ ਪਹੁੰਚ ਰੋਕੀ। IPL ਕ੍ਰਿਕਟ 'ਚ ਬੀਤੀ ਰਾਤ ਲਖਨਊ ਸੁਪਰ ਜੁਆਇੰਟਸ ਨੇ ਡਕਵਰਥ ਲੂਇਸ ਵਿਧੀ ਰਾਹੀਂ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 9 ਦੌੜਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਨੇ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਹੁੰਦੀਆਂ ਨੇ ਔਰ ਪੂਰੇ 10 ਵਜੇ ਤੱਕ ਤੁਹਾਡੇ ਦਿਲਾਂ ਦੇ ਵਿਚਾਰ, ਦਿਲਾਂ ਦੇ ਜਿਹੜੇ ਭਾਵ ਨੇ ਨਾ ਉਹਨਾਂ ਨੂੰ ਸਾਂਝਾ ਕਰਨਾ ਜੀ। ਔਰ ਅੱਜ ਖਾਸ ਦਿਨ ਤੁਹਾਡੇ ਨਾਲ ਖਾਸ ਗੱਲਬਾਤ ਹੋਣੀ ਹੈ ਜੀ ਅੱਜ, ਕਿਉਂਕਿ ਅੱਜ ਤੋਂ ਸ਼ੁਰੂ ਹੋ ਰਿਹਾ ਜੀ UN ਰੋਡ ਸੇਫਟੀ ਵੀਕ, ਗਲੋਬਲ ਰੋਡ ਸੇਫਟੀ ਵੀਕ। ਔਰ 8 ਤਰੀਕ ਤੋਂ ਲੈ ਕੇ 14 ਤਰੀਕ ਤੱਕ ਇਹ ਪੂਰਾ ਦਾ ਪੂਰਾ ਵੀਕ ਸੈਲੀਬ੍ਰੇਟ ਹੋਣਾ। ਪਰ ਇਸ ਵੀਕ ਦੇ ਦੌਰਾਨ ਜਿਹੜਾ ਹੈ ਬਹੁਤ ਸਾਰੀਆਂ ਗੱਲਾਂ ਵੀ ਹੋਣੀਆਂ ਨੇ ਔਰ ਤੁਹਾਨੂੰ ਜਾਗਰੂਕਤਾ ਵੀ ਜਿਹੜੀ ਹੈ ਇਸ ਦਿਨ ਦੇ ਪ੍ਰਤੀ, ਹਰ ਦਿਨ ਅਲੱਗ ਅਲੱਗ ਜਿਹੜੀ ਹੈ ਜਾਣਕਾਰੀ ਤੁਹਾਡੇ ਨਾਲ ਸਾਂਝਾ ਹੋਏਗੀ। ਪਰ ਅੱਜ ਦੇ ਇਸ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਇਸੇ ਹੀ ਮੁੱਦੇ 'ਤੇ ਕਰਨੀ ਹੈ ਕਿ ਰੋਡ ਸੇਫਟੀ ਨੂੰ ਲੈ ਕੇ ਤੁਸੀਂ ਕਿੰਨੇ ਕੁ ਜਾਗਰੂਕ ਹੋ ਔਰ ਤੁਸੀਂ ਦੂਸਰਿਆਂ ਨੂੰ ਕਿਵੇਂ ਜਾਗਰੂਕ ਕਰਨਾ ਚਾਹੁੰਦੇ ਹੋ। ਕਿਹੜੇ ਕਿਹੜੇ ਐਸੀਆਂ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਘਰੋਂ ਨਿਕਲਦੇ ਹੋ, ਸਫ਼ਰ 'ਤੇ ਨਿਕਲਦੇ ਹੋ, ਤਾਂ ਕਿੰਨਾ ਗੱਲਾਂ ਦਾ ਤੁਸੀਂ ਧਿਆਨ ਰੱਖ ਸਕਦੇ ਹੋ। ਔਰ ਜੇਕਰ ਕੋਈ ਐਸੇ ਹਾਲਾਤ ਬਣ ਵੀ ਜਾਂਦੇ ਨੇ, ਕੋਈ ਐਸਾ ਘਟਨਾ ਕੋਈ ਹੋ ਵੀ ਜਾਂਦੀ ਹੈ, ਤਾਂ ਉਸ ਮੌਕੇ ਦੇ ਉੱਤੇ ਉਹਨਾਂ ਹਾਲਾਤਾਂ ਦੇ ਉੱਤੇ ਤੁਸੀਂ ਕਿਸ ਤਰ੍ਹਾਂ ਕੀ ਕੰਮ ਕਰਦੇ ਹੋ। ਅੱਜ ਗੱਲ ਹੋਣੀ ਹੈ ਜੀ ਰੋਡ ਸੇਫਟੀ ਨੂੰ ਲੈ ਕੇ ਔਰ ਸੜਕਾਂ 'ਤੇ, ਨੈਸ਼ਨਲ ਹਾਈਵੇਜ਼ ਦੇ ਉੱਤੇ, ਰੋਡਸ ਦੇ ਉੱਤੇ ਨਿਕਲਣ ਵੇਲੇ ਇਹ ਸੋਚ ਰੱਖਣੀ ਕਿ ਅਸੀਂ ਘਰ ਤੋਂ ਨਿਕਲੇ ਹਾਂ ਅਤੇ ਘਰ ਸੁਰੱਖਿਅਤ ਹੀ ਵਾਪਸ ਆਉਣਾ। ਔਰ ਬਸ ਜਦੋਂ ਇਹ ਸੋਚ ਸਾਡੇ ਦਿਮਾਗ ਦੇ ਵਿੱਚ ਆ ਜਾਂਦੀ ਹੈ ਤਾਂ ਅਸੀਂ ਆਪਣੇ ਆਪ ਹੀ ਨਿਯਮਾਂ ਦਾ ਵੀ ਪਾਲਣ ਕਰਦੇ ਹਾਂ, ਰੋਡ ਦੇ ਉੱਤੇ ਆਪਣੀ ਜਾਣ ਦੇ ਨਾਲ ਨਾਲ ਦੂਸਰਿਆਂ ਦੀ ਵੀ ਜਾਣ ਦਾ ਖਿਆਲ ਕਰਦੇ ਹਾਂ। ਸੋ ਬਸ ਅੱਜ ਇਸ ਸੋਚ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ। ਤੁਹਾਡੀ ਆਪਣੀ ਆਰਜ਼ੀ ਅੰਜਲੀ ਤੁਹਾਡੇ ਨਾਲ ਹੈ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਇਸੇ ਹੀ ਰੋਡ ਸੇਫਟੀ ਨੂੰ ਲੈ ਕੇ ਹੋਏਗੀ। ਔਰ ਤੁਸੀਂ ਵੀ ਆਪਣੇ ਵਿਚਾਰ ਸਾਂਝਾ ਕਰ ਸਕਦੇ ਹੋ 9855-10-10-27 ਨੰਬਰ ਦੇ ਉੱਤੇ, ਮੈਸੇਜ ਭੇਜ ਸਕਦੇ ਹੋ ਟੈਕਸਟ ਫਾਰਮ, ਆਡੀਓ ਫਾਰਮ ਜਾਂ ਫਿਰ ਵੀਡੀਓ ਵੀ ਤੁਸੀਂ ਭੇਜਦੇ ਹੋ। ਸਾਡੇ ਲਿਸਨਰ ਦੋਸਤ ਭੇਜਦੇ ਹੀ ਨੇ, ਆਪਣੇ ਵਿਚਾਰ ਸਾਂਝਾ ਕਰਦੇ ਨੇ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਹੋ ਜਾਓ ਸ਼ਾਮਿਲ। 9:06 ਹੋ ਗਏ ਨੇ ਔਰ ਇਸ ਪ੍ਰੋਗਰਾਮ ਦੇ ਵਿੱਚ ਬਸ ਤੁਹਾਡੇ ਮੈਸੇਜਸ ਦਾ ਇੰਤਜ਼ਾਰ ਹੈ, ਬਾਕੀ ਹੋਰ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਲਈ ਆ ਰਹੀ ਹੈ।

FMN 102.7 MHz आकाशवाणी जलंधर 103.6 MHz आकाशवाणी अमृतसर ਦੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਜੀ। ਤੁਸੀਂ ਸੁਣ ਰਹੇ ਹੋ ਰੇਨਬੋ ਚੈਨਲ ਆਪਣੀ ਆਰਜੀ ਅੰਜਲੀ ਦੇ ਨਾਲ, ਔਰ ਐਫਐਮ ਰੇਨਬੋ ਦੇ ਉੱਤੇ ਸਫ਼ਰ ਦੀ ਸ਼ੁਰੂਆਤ ਹੋ ਗਈ ਹੈ ਜੀ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੀ, ਸਾਡੇ ਤੁਹਾਡੇ ਦਿਲ ਦੀਆਂ ਗੱਲਾਂ ਜੁੜੀਆਂ

0: ਕਰਕੇ ਜਾਂ ਫਿਰ ਡਰਿੰਕ ਕਰਕੇ ਤੁਸੀਂ ਗੱਡੀ ਨਾ ਚਲਾਓ, ਇਹ ਤੁਹਾਡੇ ਲਈ ਨੁਕਸਾਨਦੇਹ ਹੋਏਗੀ, ਨਾਲ ਦੀ ਨਾਲ ਦੂਸਰੇ ਹੋਰ ਲੋਕਾਂ ਦੇ ਲਈ ਵੀ ਨੁਕਸਾਨਦੇਹ ਹੋਏਗੀ। ਸੋ ਸ਼ਰਾਬ ਪੀ ਕੇ ਜਾਂ ਫਿਰ ਕੋਈ ਵੀ ਹੋਰ ਨਸ਼ਾ ਕਰਕੇ ਹੋਏ ਗੱਡੀ ਨਾ ਚਲਾਓ, ਇਹ ਭਿਆਨਕ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਅਸੀਂ ਜਿਵੇਂ ਕਿ ਮੈਂ ਪਹਿਲਾਂ ਸਾਂਝਾ ਕੀਤਾ ਸੀਗਾ ਇੱਕ ਵਿਚਾਰ ਕਿ ਮੈਂ ਇਸ ਤਰ੍ਹਾਂ ਦੇਖਿਆ ਸੀ ਕਿਸੇ ਨੂੰ ਕਿ ਰੋਡ 'ਤੇ ਨਿਕਲੇ ਹਾਂ, ਸੜਕ 'ਤੇ ਸਪੀਡ ਦੇ ਨਾਲ ਗੱਡੀ ਚੱਲ ਰਹੀ ਹੈ, ਪਰ ਧੌਣ ਸਾਡੀ ਟੇਢੀ ਹੋਈ ਪਈ ਹੈ ਕਿਉਂਕਿ ਮੋਬਾਈਲ ਫੋਨ ਸਾਡੇ ਮੋਢੇ 'ਤੇ ਧੌਣ ਦੇ ਵਿੱਚ ਅੜਿਆ ਹੋਇਆ, ਔਰ ਅਸੀਂ ਲਗਾਤਾਰ ਗੱਲ ਕਰਦੇ ਕਰਦੇ ਉਹ ਗੱਡੀ ਡਰਾਈਵ ਕਰ ਰਹੇ ਹਾਂ। ਸਪੀਡ ਲਿਮਿਟ ਦਾ ਸਾਨੂੰ ਕੋਈ ਅੰਦਾਜ਼ਾ ਨਹੀਂ ਹੈ ਕਿ ਅਸੀਂ ਕਿਸ ਸਪੀਡ 'ਤੇ ਨਿਕਲਦੇ ਹਾਂ, ਮਹਿਜ਼ ਉਹ 30-40 ਦੀ ਸਪੀਡ ਹੋਣੀ ਚਾਹੀਦੀ ਹੈ ਜੋ ਕਿ ਰੋਡਸ ਉੱਤੇ ਤੁਸੀਂ ਨਿਕਲਦੇ ਹੋ, ਪਰ ਜਦੋਂ ਉਸ ਸਪੀਡ ਨੂੰ ਤੁਸੀਂ ਭੁੱਲ ਜਾਂਦੇ ਹੋ, ਬਸ ਆਪਣੇ ਫੋਨ ਦੇ ਉੱਤੇ ਲੱਗੇ ਰਹਿੰਦੇ ਹੋ, ਤਾਂ ਇਹ ਸਭ ਸੜਕ ਹਾਦਸੇ ਹੁੰਦੇ ਨੇ। ਸੋ ਅਜਿਹੇ ਟਾਈਮ ਦੇ ਵਿੱਚ ਤੁਸੀਂ ਜਿਹੜਾ ਹੈ ਆਪਣੇ ਦਿਮਾਗ ਨੂੰ ਔਰ ਆਪਣੇ ਇਹ ਜ਼ਰੂਰ ਆਪਣੇ ਦਿਮਾਗ ਨੂੰ ਸਾਈਨ ਦੇਣਾ ਕਿ ਤੁਸੀਂ ਇਸ ਟਾਈਮ ਦੇ ਜਦੋਂ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਫੋਨ ਜਿਹੜਾ ਹੈ ਬਿਲਕੁਲ ਸਾਇਲੈਂਟ ਮੋਡ 'ਤੇ ਕਰ ਦਿੱਤਾ ਜਾਏ, ਸਾਇਲੈਂਟ ਮੋਡ 'ਤੇ ਨਹੀਂ ਕਰਨਾ ਚਾਹੀਏ, ਤਾਂ ਆਪਣੀ ਐਟਲੀਸਟ ਡਰਾਈਵਿੰਗ ਸੀਟ ਤੋਂ ਥੋੜ੍ਹਾ ਜਿਹਾ ਦੂਰ ਰੱਖਿਆ ਜਾਵੇ ਉਸਨੂੰ, ਤਾਂ ਕਿ ਉਹ ਕਿਸੇ ਤਰ੍ਹਾਂ ਤੁਸੀਂ ਉਸ ਚੀਜ਼ ਤੋਂ ਡਿਸਟਰੈਕਟ ਨਾ ਹੋਵੋ। ਸਪੀਡ ਲਿਮਿਟ ਬਹੁਤ ਜ਼ਿਆਦਾ ਇਹਨਾਂ ਜਿਹੜੀ ਹੈ ਇਹਨਾਂ ਹਾਦਸਿਆਂ ਦਾ ਸ਼ਿਕਾਰ ਬਣਨ ਦਾ ਲੋਕਾਂ ਦੇ ਕਾਰਨ ਬਣਦੀ ਹੈ। ਸੋ ਸਪੀਡ ਲਿਮਿਟ ਤੁਸੀਂ ਰੱਖਣੀ ਹੈ ਦਿਮਾਗ ਦੇ ਵਿੱਚ, ਔਰ ਖੱਬੇ ਪਾਸੇ ਚੱਲਣਾ ਹਮੇਸ਼ਾ ਸੁਰੱਖਿਅਤ ਹੁੰਦਾ, ਔਰ ਜਦੋਂ ਵੀ ਤੁਸੀਂ ਮੋੜਨ ਲੱਗਦੇ ਹੋ, ਗੱਡੀ ਮੋੜਨ ਲੱਗਦੇ ਹੋ, ਇੰਡੀਕੇਟਰ ਜ਼ਰੂਰ ਦਿਓ, ਇਹ ਤੁਹਾਡੇ ਲਈ ਫਾਇਦੇਮੰਦ ਹੋਏਗਾ, ਤੁਹਾਡੇ ਪਿੱਛੇ ਜੋ ਆ ਰਹੇ ਹੁੰਦੇ ਨੇ ਉਹਨਾਂ ਦੇ ਲਈ ਵੀ ਫਾਇਦੇਮੰਦ ਹੋਏਗਾ ਕਿ ਤੁਸੀਂ ਕਿਸ ਪਾਸੇ ਵੱਲ ਨੂੰ ਮੁੜਨਾ ਆ। ਤੁਸੀਂ ਇੰਡੀਕੇਟਰ ਦੇ ਕੇ ਚੱਲਿਓ ਤਾਂ ਤੁਹਾਨੂੰ ਵੀ ਅਗਲੇ ਪਿਛਲੇ ਬੰਦੇ ਵੀ ਤੁਹਾਡੇ ਲਈ ਸਤਰਕ ਹੋ ਜਾਂਦੇ ਨੇ। ਔਰ ਸਾਨੂੰ ਮੈਸੇਜ ਆਇਆ ਜੀ ਦਵਿੰਦਰ ਕੁਮਾਰ ਜੀ ਹੋਣਾ ਦਾ, ਭਾਰਗੋ ਕੈਂਪ ਜਲੰਧਰ ਤੋਂ ਸਾਨੂੰ ਮੈਸੇਜ ਆਇਆ ਜੀ, ਗੁੱਡ ਮਾਰਨਿੰਗ, ਘਰ ਤੋਂ ਜਦੋਂ ਵੀ ਬਾਈਕ 'ਤੇ ਨਿਕਲੋ ਟ੍ਰੈਫਿਕ ਰੂਲਸ ਨੂੰ ਅਪਣਾਓ ਅਤੇ ਹੈਲਮਟ ਪਾਏ ਬਿਨਾਂ ਹੈਲਮਟ ਪਾਉਣਾ ਨਹੀਂ ਭੁੱਲਣਾ ਚਾਹੀਦਾ। ਥੈਂਕ ਯੂ ਜੀ, ਬਿਲਕੁਲ ਸਹੀ ਕਿਹਾ ਜੀ, ਔਰ ਮੈਂ ਇਹੀ ਗੱਲ ਕਹਿ ਕੇ ਜੁੜੀਏ ਹਟੀ ਹਾਂ। ਔਰ ਅਗਲਾ ਮੈਸੇਜ ਮੈਂ ਕਿਹਾ ਜੀ ਮੈਸੇਜ ਪ੍ਰੋਗਰਾਮ ਦੇ ਵਿੱਚ ਆਡੀਓ ਮੈਸੇਜ ਵੀ ਆ ਗਿਆ, ਉਹ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ, ਜਾਣਦੇ ਹਾਂ ਕਿਹੜੇ ਲਿਸਨਰ ਦੋਸਤਾਂ ਦੇ ਕੀ ਵਿਚਾਰ ਨੇ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਸਤਨਾਮ ਸਿੰਘ ਰਖਰਾਓ ਬਾਘਾ ਪੁਰਾਣਾ ਤੋਂ ਜੀ। ਪਿਆਰੀ ਬੇਟੀ ਅੰਜਲੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ
1: ਬੇਟੀ, ਅੱਜ ਰੈੱਡ ਕਰਾਸ ਡੇ ਹੈ, ਸੁਰੱਖਿਆ ਵਾਸਤੇ ਰੈੱਡ ਕਰਾਸ ਹਮੇਸ਼ਾ ਹੀ ਅੱਗੇ ਵੱਧ ਕੇ ਕੰਮ ਕਰਦੀ ਹੈ। ਜਦੋਂ ਵੀ ਕਿਤੇ ਲੋੜ ਪੈਂਦੀ ਹੈ ਐਨ ਜੀ ਓ ਥਾਂ 'ਤੇ, ਉਦੋਂ ਰੈੱਡ ਕਰਾਸ ਪੂਰੀ ਸਹਾਇਤਾ ਕਰਦੀ ਹੈ। ਸਾਨੂੰ ਸਾਡਾ ਬਚਪਨ ਯਾਦ ਆ ਗਿਆ, ਜਦੋਂ ਅੱਜ ਤੋਂ ਤਕਰੀਬਨ ਵੀ 50 ਸਾਲ ਪਹਿਲਾਂ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਤਾਂ ਇੱਕ ਚਿੱਟੇ ਕੱਪੜਿਆਂ ਵਾਲੀ ਵਰਦੀ ਵਾਲਾ ਆਦਮੀ ਆਉਂਦਾ ਹੁੰਦਾ ਸੀ ਅਤੇ ਸਾਨੂੰ ਸਕੂਲ 'ਚ ਕਿਹਾ ਜਾਂਦਾ ਸੀ ਅੱਜ ਰੈੱਡ ਕਰਾਸ ਵਾਲੇ ਆਏ ਹਨ, ਅਤੇ ਛੋਟੇ ਛੋਟੇ ਪੈਚ ਜਿਹਨੂੰ ਕਿ ਆਪਾਂ ਝੰਡਾ ਵੀ ਕਹਿ ਦਿੰਦੇ ਸੀਗੇ, ਉਹ ਸਾਰਿਆਂ ਦੇ ਕਾਲਰਾਂ ਦੇ ਉੱਤੇ ਲਾ ਦਿੱਤਾ ਜਾਂਦਾ ਸੀਗਾ, ਅਤੇ ਨਾਲੇ ਕਹਿ ਦਿੰਦੇ ਵੀ 10-10 ਪੈਸੇ ਇਕੱਠੇ ਕਰਕੇ ਲੈ ਕੇ ਆਉਣੇ ਹੈ। ਦੂਸਰੇ ਦਿਨ ਉਹੀ ਆਦਮੀ ਫਿਰ ਆਉਂਦਾ ਸੀ ਅਤੇ ਉਹਨੂੰ ਸਾਡੇ ਟੀਚਰ ਉਹ ਜਿਹੜੀ ਰਕਮ ਇਕੱਠੀ ਹੁੰਦੀ ਸੀਗੀ ਉਹਨੂੰ ਦੇ ਦਿੰਦੇ ਸੀ, ਪਰ ਅਸੀਂ ਤਾਂ ਅਣਜਾਣ ਸੀ, ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਰੈੱਡ ਕਰਾਸ ਕੀ ਚੀਜ਼ ਹੈ। ਪਰ ਅੱਜ ਹੁਣ ਜਦੋਂ ਸਮੇਂ ਦੀ ਜ਼ਰੂਰਤ ਪਈ ਹੈ, ਚਾਹੇ ਕਿਤੇ ਹੜ੍ਹ ਆਏ ਹੈ, ਚਾਹੇ ਕਿਤੇ ਭੂਚਾਲ ਆਉਂਦਾ ਹੈ, ਤਾਂ ਰੈੱਡ ਕਰਾਸ ਸਭ ਤੋਂ ਅੱਗੇ ਵੱਧ ਕੇ ਕੰਮ ਕਰ ਰਹੀ ਹੁੰਦੀ ਹੈ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਉਦੋਂ ਦੇ ਸਾਡੇ ਦਿੱਤੇ ਹੋਏ 10 ਪੈਸੇ ਕਿਵੇਂ ਕੰਮ ਆਉਂਦੇ ਹੈ। ਅਤੇ ਦੂਸਰਾ ਜੀ, ਅੱਜ ਆਪਾਂ ਰੋਡ ਸੇਫਟੀ ਡੇ ਬਾਰੇ ਗੱਲ ਕਰਦੇ ਹਾਂ ਵੀ ਜਿਹੜੇ ਅਵਾਰਾ ਪਸ਼ੂ ਸੜਕਾਂ ਦੇ ਉੱਤੇ ਫਿਰਦੇ ਹੈ ਉਹਨਾਂ ਦੇ ਉੱਤੇ ਵੀ ਤਕਰੀਬਨ ਵੀ ਰਿਫਲੈਕਟਰ ਵਗੈਰਾ ਵੀ ਲਾਏ ਜਾਂਦੇ ਹੈ ਤਾਂ ਕਿ ਜਦੋਂ ਲਾਈਟ ਵਗੈਰਾ ਪੈਂਦੀ ਹੈ ਗੱਡੀਆਂ ਦੀ ਅਤੇ ਪਤਾ ਲੱਗ ਜਾਵੇ ਵੀ ਅੱਗੇ ਕੋਈ ਚੀਜ਼ ਹੈਗੀ ਹੈ। ਪਰ ਫਿਰ ਵੀ 2 ਸੈਂਸ ਦੇ ਨਾਂ ਤੋਂ ਸਾਡੇ ਕੋਲੋਂ ਬਿਜਲੀ ਬੋਰਡ ਵਾਲੇ ਵੀ ਅਗਰਾਹੀ ਕਰਦੇ ਆ, ਪਰ ਕੋਈ ਉਹਨਾਂ ਦਾ ਫਾਇਦਾ ਨਹੀਂ ਹੁੰਦਾ ਜੀ। ਮੰਨ ਲਓ ਚਾਹੀਦਾ ਹੈਗਾ ਜਿਵੇਂ ਗਊਸ਼ਾਲਾ ਬਣੀਆਂ ਹੈਗੀਆਂ, ਉਵੇਂ ਅਵਾਰਾ ਪਸ਼ੂਆਂ ਵਾਸਤੇ ਵੀ ਇੱਕ ਅਜਿਹੀ ਸੁਰੱਖਿਆ ਚੀਜ਼ ਬਣਾਈ ਜਾਵੇ ਤਾਂ ਕਿ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ। ਦਿਲ ਆਪਣਾ

0: ਪੰਜਾਬੀ ਮੈਂ ਸਤਨਾਮ ਸਿੰਘ ਰਖਰਾ ਬਾਘਾ ਵਰਾਣਾ ਤੋਂ ਜੀ। ਸਤਿ ਸ੍ਰੀ ਅਕਾਲ ਦੋਸਤੋ, ਸਤਿ ਸ੍ਰੀ ਅਕਾਲ
1: ਜੀ। ਸਤਨਾਮ ਜੀ, ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਬਾਕੀ ਤੁਸੀਂ ਯਾਦ ਜਿਹੜੀ ਆ ਨਾ ਇੱਕ ਬਚਪਨ ਦੀ ਸਾਡੇ ਸਾਂਝਾ ਕਰ ਦਿੱਤੀ। ਰੈੱਡ ਕਰੋਸ ਸੋਸਾਇਟੀ ਵਾਲੇ ਤਾਂ ਆਉਂਦੇ ਸੀਗੇ, ਉਹ ਤਾਂ ਜ਼ਰੂਰ ਸਾਨੂੰ ਇੱਕ ਬੈਚ ਦਿੰਦੇ ਸੀਗੇ ਔਰ ਰਿਬਨ ਸਾਨੂੰ ਜ਼ਰੂਰ ਦਿੰਦੇ ਸੀਗੇ। ਔਰ ਇਸ ਤੋਂ ਇਲਾਵਾ ਜਿਵੇਂ ਹੁਣ ਮੈਨੂੰ ਜਿਵੇਂ ਕਿ ਅਸੀਂ ਰੋਡ ਸੇਫਟੀ ਵੀਕ ਸੈਲੀਬ੍ਰੇਟ ਕਰ ਰਹੇ ਹਾਂ ਨਾ, ਉਸੇ ਤਰ੍ਹਾਂ ਮੈਨੂੰ ਇੱਕ ਯਾਦ ਹੋਰ ਆਈ ਕਿ ਸਾਡੇ ਸਕੂਲ ਦੇ ਵਿੱਚ ਵੀ ਇੱਕ ਟ੍ਰੈਫਿਕ ਪੁਲਿਸ ਵਾਲੇ ਵੀ ਜ਼ਰੂਰ ਆਉਂਦੇ ਸੀਗੇ ਸਾਨੂੰ ਉਸ ਟਾਈਮ ਦੇ ਉੱਤੇ। ਅਸੀਂ ਉਹਨਾਂ ਨੂੰ ਦੇਖਦੇ ਸੀਗੇ ਕਿ ਹਾਂ ਇਹ ਸਾਨੂੰ ਉਹਨਾਂ ਨੇ ਨਾ ਇਹ ਵਿੱਚੋਂ ਬੱਚਿਆਂ ਦੇ ਵਿੱਚੋਂ ਇੱਕ ਬੱਚੇ ਨੂੰ ਖੜ੍ਹੇ ਕਰ ਲੈਣਾ, ਉਸ ਤੋਂ ਪੁੱਛਣਾ ਕਿ ਉਹਨੂੰ ਕਿੰਨਾ ਕੁ ਪਤਾ ਆ ਰੋਡ ਦੇ ਉੱਤੇ ਚੱਲਦੇ ਹੋਏ ਟ੍ਰੈਫਿਕ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੂੰ ਪੁੱਛਦੇ ਸੀਗੇ ਸਵਾਲ। ਅਸੀਂ ਅਣਜਾਣ ਹੁੰਦੇ ਸੀਗੇ, ਸਾਨੂੰ ਨਹੀਂ ਪਤਾ ਹੁੰਦਾ ਸੀਗਾ ਕਿਉਂਕਿ ਉਸ ਟਾਈਮ ਬਚਪਨ ਦੇ ਵਿੱਚ ਕੀ ਪਤਾ ਹੁੰਦਾ ਕਿ ਅਸੀਂ ਤਾਂ ਸਿਰਫ ਆਪਣੇ ਪੇਰੈਂਟਸ ਨੂੰ ਦੇਖਿਆ ਹੁੰਦਾ ਨਾ ਤਾਂ। ਪਰ ਫਿਰ ਵੀ ਉਹਨਾਂ ਦੇ ਵੱਲੋਂ ਇੱਕ ਡੇਢ ਘੰਟੇ ਦਾ ਸਾਨੂੰ ਲੈਕਚਰ ਦਿੱਤਾ ਜਾਣਾ ਕਿ ਕੀ ਲਾਈਟ ਜਿਹੜੀਆਂ ਨੇ ਕਿਸ ਤਰ੍ਹਾਂ ਕੰਮ ਕਰਦੀਆਂ ਨੇ, ਰੈੱਡ ਲਾਈਟ ਹੁੰਦੀ ਆ ਤਾਂ ਅਸੀਂ ਕੀ ਕਰਨਾ ਹੁੰਦਾ ਆ, ਆਪਣੀ ਗੱਡੀ ਨੂੰ ਸਟੋਪ ਕਰਨਾ ਹੁੰਦਾ ਆ, ਪੀਲੀ ਬੱਤੀ ਹੁੰਦੀ ਆ, ਯੈਲੋ ਲਾਈਟ ਹੁੰਦੀ ਆ ਤਾਂ ਕਿਸ ਤਰ੍ਹਾਂ ਅਸੀਂ ਤਿਆਰ ਹੋਣਾ ਹੁੰਦਾ, ਪ੍ਰਿਪੇਅਰ ਹੋਣਾ ਹੁੰਦਾ ਜਾਣ ਦੇ ਲਈ। ਇਹ ਨਹੀਂ ਹੈ ਕਿ ਪੀਲੀ ਬੱਤੀ ਹੁੰਦੀ ਆ ਤਾਂ ਫਟਾਫਟ ਗੱਡੀਆਂ ਚਲਾ ਕੇ ਔਰ ਫਟਾਫਟ ਬਸ ਕਿੱਕ ਮਾਰੀ ਔਰ ਨਿਕਲ ਗਏ, ਜੋ ਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ, ਜੋ ਕਿ ਸਾਡੇ ਬਚਪਨ ਦੀਆਂ ਗੱਲਾਂ। ਅੱਜ ਕੱਲ੍ਹ ਰੂਲਸ ਸਾਨੂੰ ਸਮਝ ਨਹੀਂ ਆਉਂਦੇ ਕਿ ਉਹ ਵਾਲੇ ਰੂਲਸ ਜੋ ਉਹਨਾਂ ਦੇ ਵੱਲੋਂ ਕਹੇ ਗਏ ਸੀ ਉਹ ਸਹੀ ਸੀਗੇ ਜਾਂ ਅੱਜ ਕੱਲ੍ਹ ਜੋ ਰੋਡਸ ਦੇ ਉੱਤੇ ਲੋਕ ਗੱਡੀਆਂ ਚਲਾ ਰਹੇ ਨੇ ਉਹ ਸਹੀ ਨੇ। ਪਰ ਉਹਨਾਂ ਦੇ ਵੱਲੋਂ ਜਾਂ ਸਾਨੂੰ ਪ੍ਰੋਪਰ ਦੱਸਿਆ ਜਾਂਦਾ ਸੀਗਾ ਔਰ ਬਕਾਇਦਾ ਉਹਨਾਂ ਦੇ ਵੱਲੋਂ ਇਹ ਸਭ ਕਹਿੰਦੇ ਇੱਕ ਡੇਢ ਘੰਟੇ ਦਾ ਪੂਰਾ ਸੈਸ਼ਨ ਕਰਨ ਤੋਂ ਬਾਅਦ ਨਾ ਉਹਨਾਂ ਦੇ ਵੱਲੋਂ ਸਾਨੂੰ ਇੱਕ ਪੇਪਰ ਵੀ ਦਿੱਤਾ ਜਾਂਦਾ ਸੀਗਾ, ਜਿਸ ਤੋਂ ਇੱਕ ਮੌਕ ਟੈਸਟ ਲਗਾ ਲਓ ਕਿ ਉਹ ਸਾਨੂੰ ਦਿੱਤਾ ਜਾਂਦਾ ਸੀ ਔਰ ਉਸ ਟੈਸਟ ਦੇ ਵਿੱਚ ਜੋ ਬੱਚਾ ਪਾਸ ਹੁੰਦਾ ਸੀ ਉਸਨੂੰ ਇੱਕ ਗਿਫਟ ਜਾਂ ਕੋਈ ਵੀ ਜਾਂ ਪੈਸੇ ਵੀ ਕਹਿ ਲਓ ਕਿ ਉਹਨਾਂ ਨੂੰ ਇੱਕ ਇਨਾਮ ਦੇ ਤੌਰ 'ਤੇ ਦਿੱਤੇ ਜਾਂਦੇ ਸੀਗੇ। ਔਰ ਇਹ ਮੇਰੀ ਵੀ ਯਾਦ ਐਕਚੁਅਲ ਦੇ ਵਿੱਚ ਤੁਹਾਡੀ ਵਜ੍ਹਾ ਕਰਕੇ ਮੈਨੂੰ ਵੀ ਇਹ ਐਕਸਪੀਰੀਅੰਸ ਜਿਹੜਾ ਦਾ ਯਾਦ ਆ ਗਿਆ। ਥੈਂਕ ਯੂ ਸੋ ਮਚ ਜੀ, ਤੁਸੀਂ ਮੈਸੇਜ ਭੇਜਿਆ। ਸ਼ੀਸ਼ਾ ਅਤੇ ਰਿਸ਼ਤਾ ਦੋਵੇਂ ਹੀ ਬਹੁਤ ਜ਼ਿਆਦਾ ਨਾਜ਼ੁਕ ਹੁੰਦੇ ਨੇ, ਬਸ ਇੱਕ ਹੀ ਫਰਕ ਹੁੰਦਾ, ਸ਼ੀਸ਼ਾ ਗਲਤੀ ਨਾਲ ਟੁੱਟਦਾ ਅਤੇ ਰਿਸ਼ਤਾ ਜਿਹੜਾ ਗਲਤ ਫਹਿਮੀਆਂ ਦੇ ਨਾਲ ਟੁੱਟਦਾ। ਇਸੇ ਲਈ ਗੱਲਾਂ ਨੂੰ ਦਿਲ ਦੇ ਵਿੱਚ ਰੱਖਣ ਦੀ ਬਜਾਏ ਸਾਫ਼ ਕਰ ਲੈਣਾ ਚਾਹੀਦਾ, ਗੱਲਾਂ ਕਲੀਅਰ ਹੋਣੀਆਂ ਚਾਹੀਦੀਆਂ ਨੇ। ਰਾਮ ਸਰੂਪ ਅਰੋੜਾ ਜੀ ਸਾਨੂੰ ਮੈਸੇਜ ਕੀਤਾ ਹੈ ਸੁਲਤਾਨਪੁਰ ਲੋਧੀ ਤੋਂ ਜੀ। ਵੰਦਨਾ, ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਹੋਸਟ ਮੈਡਮ ਜੀ ਨੇ ਬਾ ਕਮਾਲ ਪੇਸ਼ ਕੀਆ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਮੇਂ ਤੋ ਤਰਬੂਜ ਕੀ ਇੰਸੀਡੈਂਟ ਸ਼ੇਅਰ ਕੀਆ, ਬਹੁਤ ਹੀ ਦੁਖੀ ਬਾਤ ਹੈ। ਅੱਜ ਕੱਲ੍ਹ ਲੋਕ ਆਪਣੀ ਪ੍ਰੋਫਿਟ ਕੇ ਲੀਏ ਕੁਛ ਵੀ ਕਰ ਸਕਤੇ ਹੈ, ਪਰ ਪਰਮਾਤਮਾ ਜੀ ਦੀ ਸਜ਼ਾ ਤੋਂ ਬਚ ਨਹੀਂ ਸਕਦੇ। ਬਿਲਕੁਲ ਸਹੀ ਕਿਹਾ ਜੀ, ਅੱਜ ਕੱਲ੍ਹ ਲੋਕ ਜਿਹੜੇ ਨੇ ਨਾ ਆਪਣੇ ਫਾਇਦੇ ਦੇ ਲਈ ਆਪਣੇ ਪ੍ਰੋਫਿਟ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ, ਪਰ ਉਹ ਰੱਬ ਦੇਖ ਰਿਹਾ, ਉਹਨੂੰ ਪਤਾ ਹੈ ਕਿ ਕਰਨਾ ਕਿਵੇਂ ਕਰਨਾ। ਇਹ ਸਾਨੂੰ ਮੈਸੇਜ ਸਾਡੇ ਲਿਸਨਰ ਦੋਸਤ ਨੇ ਲਿਖ ਕੇ ਭੇਜਿਆ ਸੀਗਾ। ਸੋ ਰੋਂਦਾ ਉਹੀ ਹੈ ਜਿਸਨੇ ਮਹਿਸੂਸ ਕੀਤਾ ਹੋਵੇ ਸੱਚੇ ਰਿਸ਼ਤੇ ਨੂੰ, ਵਰਨਾ ਮਤਲਬ ਦਾ ਰਿਸ਼ਤਾ ਰੱਖਣ ਵਾਲਿਆਂ ਦੀ ਅੱਖਾਂ ਦੇ ਵਿੱਚ ਨਾ ਸ਼ਰਮ ਹੁੰਦੀ ਹੈ ਨਾ ਪਾਣੀ। ਓਹੋ, ਇਹ ਕਿਹੜੇ ਕਿਹੜੇ ਦਿਲ ਤੋਂ ਸਿੱਧੀਆਂ ਹੀ ਗੱਲਾਂ ਜਿਹੜੀਆਂ ਨੇ ਨਾ ਉਹ ਮੂੰਹ 'ਤੇ ਮਾਰ ਰਹੇ ਨੇ। ਚਲੋ ਜੀ, ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ। ਅਗਲਾ ਮੈਸੇਜ, ਆਡੀਓ ਮੈਸੇਜ ਆਇਆ ਜੀ ਸਾਡੇ ਪ੍ਰੋਗਰਾਮ ਦੇ ਵਿੱਚ, ਅੱਜ ਸ਼ਾਮਿਲ ਕਰਦੇ ਹਾਂ।
0: ਮਿਲਣ ਤੋਂ ਪਹਿਲਾਂ ਮੈਂ ਬੇਫਿਕਰੀ ਸੀ, ਹੁਣ ਮੈਂ ਨਿੱਤ ਟੈਨਸ਼ਨਾਂ 'ਚ ਰਹਿੰਦੀ ਹਾਂ। ਨਿੱਕੀ ਨਿੱਕੀ ਗੱਲ ਉੱਤੇ ਰੋ ਪੈਂਦੀ ਸੀ ਜੋ, ਹੁਣ ਉਹ ਤੇਰਾ ਦਿੱਤਾ ਦਰਦ ਵੀ ਸਹਿੰਦੀ ਹਾਂ। ਹੱਥਾਂ 'ਤੇ ਚੱਕ ਕੇ ਰੱਖਦੇ ਸੀ ਸਾਰੇ ਮੈਨੂੰ, ਪਰ ਤੇਰੇ ਅੱਗੇ ਮੈਂ ਥੱਕ ਕੇ ਬਹਿ ਗਈ ਹਾਂ। ਆਪਣੇ ਘਰਦਿਆਂ ਦੀ ਲਾਡਲੀ ਧੀ ਸੀ ਮੈਂ, ਜੋ ਹੁਣ ਤੇਰੇ ਪੈਰਾਂ 'ਚ ਰੁਲ ਕੇ ਰਹਿ ਗਈ ਹਾਂ। ਕਦੇ ਚਾਵਾਂ ਨਾਲ ਮੈਂ ਦਿਨ ਗੁਜ਼ਾਰਦੀ ਸੀ, ਹੁਣ ਹੰਝੂਆਂ ਦੇ ਸੰਗ ਰਹਿ ਗਈ ਹਾਂ। ਤੇਰੇ ਇਸ਼ਕ ਦੀ ਐਸੀ ਸਜ਼ਾ ਮਿਲੀ, ਮੈਂ ਜਿਉਂਦੇ ਜੀ ਹੀ ਮਰ ਗਈ ਹਾਂ। ਜੋ ਕਦੇ ਹਵਾਵਾਂ ਨਾਲ ਗੱਲਾਂ ਕਰਦੀ ਸੀ ਹੁਣ ਚੁੱਪ ਦੀ ਬੁੱਕਲ ਵਿੱਚ ਬਹਿ ਗਈ ਹਾਂ। ਬੜਾ ਮਾਣ ਸੀ ਮੈਨੂੰ ਆਪਣੀ ਕਿਸਮਤ 'ਤੇ, ਅੱਜ ਖੁਦ ਤੋਂ ਹੀ ਨਜ਼ਰਾਂ ਚੁਰਾ ਕੇ ਬਹਿ ਗਈ ਹਾਂ। ਮੈਡਮ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।

0: ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਤੇ ਬੜਾ ਆਨੰਦ ਆ ਰਿਹਾ ਜੀ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਰੇ ਦੋਸਤਾਂ ਨੂੰ ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਦਿਲ ਆਪਣਾ ਪੰਜਾਬੀ।
1: ਥੈਂਕ ਯੂ ਸੋ ਮਚ ਜੀ, ਤੁਸੀਂ ਮੈਸੇਜ ਭੇਜਿਆ। ਮੈਂ ਕਿਹਾ ਦਿਲ ਦੇ ਹਾਲਾਤਾਂ ਦੀ ਗੱਲ ਕਰ ਦਿੱਤੀ ਆ, ਦਿਲ ਦੇ ਜਿਹੜੇ ਭਾਵਾਂ ਨੂੰ ਬਿਆਨ ਕਰ ਦਿੱਤਾ ਤੁਸੀਂ ਆਪਣੇ ਇਹਨਾਂ ਲਾਈਨਾਂ ਦੇ ਵਿੱਚ। ਕਿਸੇ ਦੀ ਡੂੰਘੀ, ਕਹਿੰਦੇ ਨਾ ਕਿਸੇ ਨੂੰ ਤੁਸੀਂ ਦੇਖਿਆ ਹੋਏਗਾ ਤਾਂ ਹੀ ਤੁਹਾਡੇ ਦਿਲ ਦੇ ਵਿੱਚ ਵਿਚਾਰ ਆਏ ਹੋਣਗੇ। ਪਰ ਆਪਣੀਆਂ ਲਿਖੀਆਂ ਲਾਈਨਾਂ ਹੁੰਦੀਆਂ ਤਾਂ ਉਹਦਾ ਹੋਰ ਵੀ ਮਜ਼ਾ ਹੋ ਜਾਣਾ ਸੀ। ਚਲੋ ਜੀ, ਸਾਨੂੰ ਅਗਲਾ ਮੈਸੇਜ ਆ ਗਿਆ ਜੀ। ਔਰ ਕਿਹੜੇ ਲਿਸਨਰ ਦੋਸਤ ਸਾਨੂੰ ਮੈਸੇਜ ਕਰ ਰਹੇ ਨੇ ਉਹ ਪਹਿਲਾਂ ਸੁਣਦੇ ਆ।
2: ਦਿਲ ਆਪਣਾ ਪੰਜਾਬੀ ਸੁਣਨ ਵਾਲਿਆਂ ਨੂੰ ਤੇ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਸਾਰੇ ਤੰਦਰੁਸਤ ਰਹਿਣ ਤੇ ਦਿਲ ਆਪਣਾ ਪੰਜਾਬੀ ਇਹ ਸਾਰਿਆਂ ਨੂੰ ਇੱਕ ਦੇਸੀ ਘਿਓ ਵਾਂਗੂ ਸੇਧ ਦਿੰਦਾ। ਐਸਾ ਪਿਆਰ ਵੰਡ ਰਿਹਾ ਦਿਲ ਆਪਣਾ ਪੰਜਾਬੀ ਕਿ ਜਦੋਂ ਸੁਣਿਆ ਕਿ ਦਿਲ ਆਪਣਾ ਪੰਜਾਬੀ ਫਿਰ ਸ਼ੁਰੂ ਹੋ ਗਿਆ ਤੇ ਮਨ ਬਾਗ ਬਾਗ ਹੋ ਗਿਆ। ਅੱਜ ਮੈਂ ਸਿਰਫ ਇੰਨਾ ਹੀ ਕਵਾਂਗਾ ਕਿ ਬਹੁਤ ਬਹੁਤ ਸੋਹਣੇ ਮੈਸੇਜ ਅੱਜ ਵੀ ਆ ਰਹੇ ਨੇ, ਬਹੁਤ ਸੋਹਣੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸਾਨੂੰ ਵੱਡਿਆਂ ਦਾ, ਬਜ਼ੁਰਗਾਂ ਦਾ ਆਦਰ ਮਾਨ ਕਰਨਾ ਚਾਹੀਦਾ। ਜਿਨ੍ਹਾਂ ਦੇ ਮਾਂ ਪਿਓ ਜਿਉਂਦੇ ਨੇ ਉਹ ਦੁਨੀਆਂ ਦੇ ਸਭ ਨੂੰ ਅਮੀਰ ਆਦਮੀ ਨੇ ਤੇ ਜਿਨ੍ਹਾਂ ਦੇ ਮਾਂ ਪਿਓ ਦੁਨੀਆਂ ਤੋਂ ਵਿਦਾ ਲੈ ਗਏ ਨੇ ਉਹ ਬਜ਼ੁਰਗਾਂ ਦਾ ਮਾਣ ਸਤਿਕਾਰ ਕਰਕੇ ਉਹਨਾਂ ਕੋਲੋਂ ਬੜਾ ਆਸ਼ੀਰਵਾਦ ਲੈ ਸਕਦੇ ਨੇ। ਮੈਂ ਇਹੋ ਹੀ ਕਵਾਂਗਾ ਕਿ ਬਜ਼ੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ, ਨਾ ਰੌਣਕਾਂ ਘਟਾਇਓ ਸੋਹਣਿਓ, ਇਹ ਹੁੰਦੇ ਨੇ ਮਾਲੀ ਬੂਟੇ ਲਾਉਣ ਵਾਲੇ। ਧੁੱਪੇ ਨਾ ਬਿਠਾਇਓ ਸੋਹਣਿਓ, ਧੁੱਪੇ ਨਾ ਬਿਠਾਇਓ ਸੋਹਣਿਓ, ਧੁੱਪੇ ਨਾ ਬਿਠਾਇਓ ਸੋਹਣਿਓ। ਜ਼ਿੰਦਾਬਾਦ।
1: ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਔਰ ਵਾਕਈ ਹੀ ਸਾਡੇ ਘਰ ਦੇ ਬਜ਼ੁਰਗ ਜਿਹੜੇ ਹੁੰਦੇ ਨੇ ਨਾ, ਉਹਨਾਂ ਦੇ ਕੋਲੋਂ ਤੁਸੀਂ ਇੱਕ ਵਾਰ ਬੈਠਦੇ ਉਹਨਾਂ ਤੁਹਾਨੂੰ ਕੋਈ ਨਾ ਕੋਈ ਐਸੀ ਸਮਝਦਾਰੀ ਵਾਲੀ ਗੱਲ, ਉਹਨਾਂ ਦੀ ਜ਼ਿੰਦਗੀ ਦੇ ਐਕਸਪੀਰੀਅੰਸ ਜਿਹੜੀ ਹੈ ਨਾ, ਉਹ ਸਾਨੂੰ ਜ਼ਰੂਰ ਸੁਣਨ ਨੂੰ ਮਿਲਦੀ ਹੈ। ਕਈ ਵਾਰੀ ਇੱਕ ਛੋਟਾ ਜਿਹਾ ਬੱਚਾ ਵੀ ਤੁਹਾਨੂੰ ਜ਼ਿੰਦਗੀ ਦਾ ਸਬਕ ਜਿਹੜਾ ਹੈ ਉਹ ਸਿਖਾ ਜਾਂਦਾ, ਔਰ ਜਿਹੜੇ ਬਜ਼ੁਰਗ ਹੁੰਦੇ ਨੇ ਨਾ ਉਹ ਆਪਣੇ ਤਜ਼ਰਬੇ ਦੇ ਸਾਨੂੰ ਸਬਕ ਸਿਖਾਉਂਦੇ ਨੇ। ਅਗਲਾ ਮੈਸੇਜ ਕਿਨਾਂ ਦਾ ਆਇਆ ਜੀ, ਅੱਜ ਸੁਣਦੇ ਆ।
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ
3: ਅਕਾਲ ਜੀ। ਮੈਂ ਰਿਸ਼ਮ ਸਿੰਘ ਗਿੱਲ, ਪਿੰਡ ਚੱਕੋਲਾ ਨੇੜੇ ਸੁਲਤਾਨਪੁਰ ਦੀ। ਮੈਡਮ, ਮੈਂ ਇੱਕ ਤੁਹਾਡੇ ਨਾਲ ਨਾ ਵਿਚਾਰ ਸਾਂਝਾ ਕਰਨ ਲੱਗਾ। ਮੈਂ ਨਾ ਕੁਛ ਦਿਨ ਪਹਿਲਾਂ ਇੱਕ ਟੀਵੀ ਚੈਨਲ ਤੇ ਨਾ ਕਥਾ ਵਾਚਕ ਦੇ ਕੋਲ ਗੱਲ ਸੁਣਦਾ ਪਿਆ ਸੀਗਾ
1: ਜੀ।
3: ਉਹ ਇਹ ਕਹਿ ਰਿਹਾ ਸੀਗਾ ਕਿ ਕੋਈ ਬੰਦਾ ਪਹਾੜੀ ਤੋਂ ਡਿੱਗ ਜਾਂਦਾ ਨਾ ਥੱਲੇ, ਸੱਟਾਂ ਪਿੱਟਾਂ ਲੱਗ ਜਾਂਦੀਆਂ, ਉਹਨੂੰ ਇੰਨਾ ਦੁੱਖ ਨਹੀਂ ਹੁੰਦਾ ਜਿੰਨਾ ਦੁੱਖ ਇੱਕ ਬੰਦੇ ਨੂੰ ਆਪਣੇ ਘਰ ਦੇ ਵਿੱਚ ਕਲੇਸ਼ ਹੋਵੇ ਤਾਂ ਉਹਦਾ ਹੁੰਦਾ। ਬਹੁਤ ਜ਼ਿਆਦਾ ਦੁੱਖ ਹੁੰਦਾ ਘਰ ਦੇ ਵਿੱਚ ਕਲੇਸ਼, ਜਿਹਨਾਂ ਦੇ ਰਹਿੰਦਾ ਉਹਨਾਂ ਨੂੰ ਪੁੱਛ ਕੇ ਦੇਖੋ। ਮੈਡਮ, ਪਰਸੋਂ ਦੀ ਖਬਰ ਸਾਰਿਆਂ ਨੇ ਸੁਣੀ ਹੋਊਗੀ, ਸੁਲਤਾਨਪੁਰ ਲੋਧੀ ਦੇ ਵਿੱਚ ਵੇਈ ਨਦੀ ਦੇ ਵਿੱਚ ਇੱਕ ਔਰਤ ਨੇ ਆਪਣੇ ਦੋ ਬੱਚਿਆਂ, ਮਾਸੂਮ ਬੱਚਿਆਂ ਨੂੰ ਲੈ ਕੇ ਛਾਲ ਮਾਰ ਦਿੱਤੀ। ਉਹ ਔਰਤ ਨੂੰ ਤੇ ਲੋਕਾਂ ਨੇ ਬਚਾ ਲਿਆ, ਲੇਕਿਨ ਬੱਚਿਆਂ ਦੀ ਜਾਨ ਨਹੀਂ ਬਚ ਸਕੀ। ਕਿੱਡੀ ਮਾੜੀ ਗੱਲ, ਹਰ ਇੱਕ ਦੇਖਣ ਵਾਲੇ ਦਾ ਹਿਰਦਾ ਵਧੰਦਰਿਆ ਗਿਆ ਦੇਖ ਕੇ। ਤੇ ਇਹਨਾਂ ਮੈਡਮ ਕਲੇਸ਼ਾਂ ਦੀ ਜੜ ਹੈਗੀ ਨਸ਼ੇ ਪੱਤੇ। ਨਸ਼ੇ ਪੱਤੇ ਬਹੁਤ ਜ਼ਿਆਦਾ ਵੱਧ ਗਏ ਤੇ ਨਸ਼ੇ ਪੱਤੇ ਕਰਕੇ ਘਰ ਦੇ ਵਿੱਚ ਕਲੇਸ਼ ਬਹੁਤ ਜ਼ਿਆਦਾ ਹੁੰਦੇ ਆ। ਕਿਰਪਾ ਕਰਕੇ ਬਹੁਤ ਜ਼ਿਆਦਾ ਮੈਡਮ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਾਨੂੰ ਸਾਰਿਆਂ ਨੂੰ, ਵੀ ਨਸ਼ੇ ਪੱਤੇ ਨਾ ਕਰੀਏ। ਇਹ ਬਹੁਤ ਸਾਰੇ ਬਿਮਾਰੀਆਂ, ਕਲੇਸ਼ਾਂ ਦੀ, ਹੋਰ ਵੀ ਕਈ ਲੁੱਟਾਂ ਖੋਹਾਂ ਦਾ ਵਾ, ਸਾਰਿਆਂ ਦੇ ਜੜ ਇਹ ਨਸ਼ੇ ਪੱਤੇ ਆ। ਤੇ ਜਿਹੜੇ ਬੰਦੇ ਨਸ਼ੇ ਪੱਤੇ ਨਹੀਂ ਕਰਦੇ ਕਈ ਮੇਰੇ ਵਰਗੇ, ਉਹਨਾਂ ਨੂੰ ਨਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਹਨਾਂ ਨੂੰ ਹਮੇਸ਼ਾ ਹੀ ਆਪਣੇ ਯਾਰਾਂ ਦੋਸਤਾਂ ਸੱਜਣ ਮਿੱਤਰਾਂ ਨੂੰ ਜਿਹੜੇ ਨਸ਼ੇ ਪੱਤੇ ਕਰਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਾ ਨਸ਼ੇ ਤੋਂ ਦੂਰ ਕੀਤਾ ਜਾਵੇ। ਅਸੀਂ ਇੱਕ ਬੰਦੇ ਨੂੰ ਵੀ ਨਸ਼ੇ ਤੋਂ ਦੂਰ ਕਰ ਦੇਣਾ ਬਹੁਤ ਵੱਡੀ ਸਾਡੀ ਪ੍ਰਾਪਤੀ ਹੈ। ਕੋਸ਼ਿਸ਼ ਕਰਿਆ ਕਰੋ ਆਪਣੇ ਸੱਜਣ ਮਿੱਤਰਾਂ ਨੂੰ ਜਿਹੜੇ ਨਸ਼ੇ ਪੱਤੇ ਕਰਦੇ ਆ, ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਨਸ਼ਾ ਛੁਡਾਇਆ ਜਾਵੇ। ਬੜੀ ਬਹੁਤ ਵਧੀਆ ਗੱਲ ਹੋਊਗੀ, ਬਹੁਤ ਮਿਹਰਬਾਨੀ ਸ਼ੁਕਰੀਆ ਜੀ।
1: ਥੈਂਕ ਯੂ ਸੋ ਮਚ ਜੀ ਤੁਹਾਡੇ ਵਿਚਾਰ ਸਾਂਝਾ ਕਰਨ ਦੇ ਲਈ। ਔਰ ਵਾਕਈ ਹੀ ਨਸ਼ਾ ਜਿਹੜਾ ਨਾ ਬਹੁਤ ਬੁਰੀ ਚੀਜ਼ ਹੈ, ਔਰ ਇੱਕ ਇਨਸਾਨ ਨੂੰ ਤਾਂ ਜਿੱਥੇ ਖਤਮ ਕਰਦੀ ਹੈ ਉੱਥੇ ਨਾਲ ਦੀ ਨਾਲ ਪੂਰੇ ਪਰਿਵਾਰ ਨੂੰ ਵੀ ਖਤਮ ਕਰ ਦਿੰਦੀ ਹੈ। ਇਹ ਸਿਰਫ ਜਿਨ੍ਹਾਂ ਦੇ ਘਰ ਦੇ ਵਿੱਚ ਬੀਤਦੀ ਹੈ, ਜਿਨ੍ਹਾਂ ਨਾਲ ਬੀਤਦੀ ਹੈ, ਉਹਨਾਂ ਨੂੰ ਹੀ ਜ਼ਿਆਦਾ ਪਤਾ ਹੁੰਦਾ। ਔਰ ਐਸੇ ਨਸ਼ੇ ਦੇ ਕਰਕੇ ਐਸਾ ਪਰਿਵਾਰ ਜਦੋਂ ਉੱਜੜਦਾ ਇਸ ਤਰੀਕੇ

0: ਨਾਲ ਉੱਜੜਦਾ ਤਾਂ ਉਹ ਹੋਰ ਵੀ ਦੁੱਖ ਲੱਗਦਾ ਹੈ ਨਾ। ਸੋ ਵਿਚਾਰ ਕਰਨ ਦੀ, ਜਿਵੇਂ ਕਿ ਸਾਡੇ ਲਿਸਨਰ ਦੋਸਤ ਨੇ ਕਿਹਾ ਕਿ ਹਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ, ਜੇਕਰ ਕਿਸੇ ਨੂੰ ਸਮਝਾ ਸਕਦੇ ਹਾਂ ਤਾਂ ਅਸੀਂ ਜ਼ਰੂਰ ਸਮਝਾਈਏ, ਜੇਕਰ ਕਿਸੇ ਦੀ ਮਦਦ ਅਸੀਂ ਕਰ ਸਕਦੇ ਹਾਂ ਕਿਸੇ ਸਹੀ ਤਰੀਕੇ ਦੇ ਨਾਲ ਤਾਂ ਉਹ ਵੀ ਆਪਾਂ ਜ਼ਰੂਰ ਕਰੀਏ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਸੋ ਰੱਬ ਦਾ ਸ਼ੁਕਰਾਨਾ ਵੀ ਅਸੀਂ ਉਦੋਂ ਕਰਾਂਗੇ ਜਦੋਂ ਅਸੀਂ ਜ਼ਿੰਦਗੀ ਨੂੰ ਅਸੀਂ ਅਨਮੋਲ ਸਮਝਾਂਗੇ ਔਰ ਉਸ ਅਨਮੋਲ ਜ਼ਿੰਦਗੀ ਦੀ ਰੱਖਿਆ ਕਰਨ ਦੇ ਲਈ ਜਦੋਂ ਰੋਡ 'ਤੇ ਨਿਕਲਾਂਗੇ ਤਾਂ ਸਾਰੇ ਰੂਲਸ ਨੂੰ ਫੋਲੋ ਕਰਾਂਗੇ। ਸੋ ਸਾਨੂੰ ਮੈਸੇਜਸ ਬਹੁਤ ਸਾਰੇ ਆ ਰਹੇ ਨੇ ਸਾਡੇ ਲਿਸਨਰ ਦੋਸਤਾਂ ਦੇ। ਅਗਲਾ ਮੈਸੇਜ ਕਿੰਨਾ ਦਾ ਆਇਆ, ਵੀਡੀਓ ਮੈਸੇਜ ਆਇਆ ਔਰ ਇਸ ਵੀਡੀਓ ਮੈਸੇਜ ਦੇ ਵਿੱਚ ਇੱਕ ਹੋਰ ਚੀਜ਼ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ। ਫਿਲਹਾਲ ਅੱਜ ਉਹਨਾਂ ਦਾ ਮੈਸੇਜ ਸੁਣਦੇ ਹਾਂ।
1: ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
1: ਚੋਲਾ ਸਾਹਿਬ ਤੋਂ ਬੋਲਦਾ ਪਿਆ ਹਾਂ, ਸੇਠੀ ਡਰਾਈਵਰ ਤੇ ਪਵਨ ਕੁਮਾਰ ਇੱਕੋ ਹੀ ਨਾਮ, ਗੁਰੂ ਅਰਜਨ ਦੇਵ ਜੀ ਨਗਰ ਤੋਂ ਬੋਲਦਾ। ਹੋਰ ਮੇਰੇ ਭੈਣ ਭਰਾ ਸਾਰੇ ਠੀਕ ਹੈ? ਭੈਣ ਮੇਰੀ ਤੈਨੂੰ ਵੀ ਸਤਿ ਸ੍ਰੀ ਅਕਾਲ। ਅੱਜ ਤੁਸੀਂ ਗੱਲ ਕੀਤੀ ਸੀ ਡਰਾਈਵਰੀ ਦੀ, ਡਰਾਈਵਰੀ ਮੇਰੇ ਭੈਣ ਭਰਾ ਜਿੰਨੇ ਵੀ ਸੁਣਦੇ ਆ ਤੇ ਧਿਆਨ ਨਾ ਕਰੋ, ਕਈ ਭਰਾ ਮੇਰੇ ਛੋਟੀਆਂ ਗੱਡੀਆਂ ਜਿਹੜੀਆਂ ਕਾਰਾਂ ਇਹਨਾਂ ਦੀਆਂ ਸੀਟਾਂ ਮਗਰ ਛਾਂ ਖਿੱਚ ਲੈਂਦੇ ਤੇ ਮਗਰਲੀ ਦੇ ਢੋ ਵਾਲੀ ਹੁੰਦੀ ਆ ਉਹ ਛਾਂ ਕਰ ਲੈਂਦੇ ਆ ਤੇ ਲੰਮੇ ਜਿਹੇ ਪੈ ਕੇ ਚਲਾਉਂਦੇ ਆ। ਜਦੋਂ ਲੰਮੇ ਪੈ ਕੇ ਆਪਾਂ ਚਲਾਉਂਦੇ ਪੈਰਾਂ ਮੋਹਰੇ ਬੱਚਾ ਲੰਘਦਾ ਕੋਈ ਚੀਜ਼ ਲੰਘਦੀ ਨਹੀਂ ਪਤਾ ਲੱਗਦਾ, ਤੇ ਬੱਸ ਵਾਲੇ ਤੇ ਟਰੱਕ ਵਾਲੇ ਡਰਾਈਵਰ ਨੂੰ ਵੇਖਿਓ ਉਹ ਸਟੇਅਰਿੰਗ ਦੇ ਉੱਤੇ ਚੜ੍ਹ ਕੇ ਬੈਠੇ ਹੁੰਦੇ ਆ। ਮੈਂ ਵੀ ਚਲਾਉਂਦਾ ਰਿਹਾ ਗੱਡੀ, ਐਡੀ ਸਟੇਅਰਿੰਗ ਦੇ ਨਾਲ ਆਪਣਾ ਢਿੱਡ ਲੱਗਦਾ ਹੁੰਦਾ ਸੀ, ਚੜ੍ਹ ਕੇ ਰਹਿਣਾ ਉੱਥੇ ਸਟੇਅਰਿੰਗ ਦੇ, ਤੇ ਕਿਤੇ ਵੀ ਕੋਈ ਵੀ ਚਾਂਸ ਨਹੀਂ ਹੋਊਗਾ, ਐਂ ਚਕੰਨਾ ਹੋ ਕੇ ਬੰਦਾ ਗੱਡੀ ਚਲਾਊਗਾ। ਅਤੇ ਜਦੋਂ ਆਪਾਂ ਲੰਮੇ ਪੈ ਕੇ ਹੋ ਕੇ ਗੱਡੀ ਚਲਾਉਂਦੇ ਹਾਂ ਨਿਊਜ਼ ਛੱਡ ਲੈਂਦੇ ਹਾਂ ਵੱਡਾ ਵੱਡਾ, ਇਹ ਵੱਡੇ ਵੱਡੇ ਚਾਂਸ ਹੋਣ ਦਾ ਖਤਰਾ ਹੁੰਦਾ। ਕਿਤੇ ਵੀ ਚਲਾਓ, ਕਾਰ ਚਲਾਓ, ਗੱਡੀ ਚਲਾਓ, ਚੁਕੰਨੇ ਹੋ ਕੇ ਚਲਾਓ, ਸੀਟ ਆਪਣੇ ਡਰਾਈਵਰ ਦੀ ਸੀਟ ਜਿਹੜੀ ਐਂ ਸਟੇਅਰਿੰਗ ਦੇ ਨਾਲ ਚੜ੍ਹ ਕੇ ਸਟੇਅਰਿੰਗ ਦੇ ਉੱਤੇ ਚਲਾਓ ਅਤੇ ਕੋਈ ਵੀ ਘਟਨਾ ਨਹੀਂ ਘਟੂਗੀ, ਕੋਈ ਗੱਲਬਾਤ ਨਹੀਂ ਹੋਊਗੀ। ਅਤੇ ਜੇ ਆਪਾਂ ਲੰਮੇ ਪੈ ਕੇ ਛਾਂਟ ਕੇ ਚਲਾਵਾਂਗੇ ਤਾਂ ਕੋਈ ਨਾ ਕੋਈ ਚਾਂਸ ਜ਼ਰੂਰ ਹੋਊਗਾ। ਹੋਰ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
0: ਥੈਂਕ ਯੂ ਸੋ ਮਚ ਜੀ, ਤੁਸੀਂ ਆਪਣੇ ਮੈਸੇਜ ਸਾਂਝਾ ਕੀਤੇ ਸਾਡੇ ਨਾਲ ਔਰ ਵਾਕਈ ਹੀ ਇੱਕ ਜਿਹੜੀ ਸਲਾਹ ਤੁਸੀਂ ਦਿੱਤੀ ਹੈ ਨਾ ਲਿਸਨਰ ਦੋਸਤਾਂ ਨੂੰ ਕਿ ਸਤਰਕ ਹੋ ਕੇ ਜਦੋਂ ਅਸੀਂ ਚੁਕੰਨੇ ਹੋ ਕੇ ਅਸੀਂ ਕਿਸੇ ਵਹੀਕਲ ਨੂੰ ਜਦੋਂ ਅਸੀਂ ਚਲਾਵਾਂਗੇ ਤਾਂ ਇੱਦਾਂ ਤਾਂ ਕੋਈ ਹਾਦਸੇ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਜਿਹੜੇ ਨੇ ਉਹ ਘੱਟ ਹੁੰਦੇ ਨੇ। ਜਦੋਂ ਅਸੀਂ ਚੌਕਸ ਹੋਵਾਂਗੇ, ਜਦ ਅਸੀਂ ਸਤਰਕ ਹੋਵਾਂਗੇ ਤਾਂ ਬਾਕੀਆਂ ਨੂੰ ਵੀ ਇਹਨਾਂ ਜੋ ਐਕਸੀਡੈਂਟ ਹੋ ਜਾਂਦੇ ਨੇ ਉਹਨਾਂ ਤੋਂ ਅਸੀਂ ਬਚਾ ਸਕਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ। ਸਮਾਂ ਦੀ ਚਪੇੜ ਜਿਹੀ ਹੁੰਦੀ ਹੈ, ਸੱਟ ਤਾਂ ਲੱਗਦੀ ਹੈ, ਠੋਕਰ ਮਾਂ ਦੀ ਚਪੇੜ ਜਿਹੀ ਹੁੰਦੀ ਹੈ, ਸੱਟ ਤਾਂ ਲੱਗਦੀ ਹੈ ਪਰ ਮੱਤ ਵੀ ਦੇ ਦਿੰਦੀ ਹੈ। ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਸਾਨੂੰ ਇਹ ਮੈਸੇਜ ਆਇਆ ਜੀ। ਅੰਜਲੀ ਮੈਮ ਨਮਸਤੇ ਜੀ, ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਜੀ, ਜੋ ਵੀ ਲੋਕ ਗੱਡੀ ਚਲਾ ਰਹੇ ਨੇ ਉਹ ਆਪਣੀ ਸੀਟ ਬੈਲਟ ਲਗਾ ਕੇ ਚਲਾਉਣ ਔਰ ਜੋ ਵੀ ਟੂ ਵੀਲਰ ਚਲਾ ਰਹੇ ਨੇ ਉਹ ਆਪਣਾ ਹੈਲਮਟ ਲਗਾ ਕੇ ਚਲਾਉਣ। ਮੈਡਮ ਜੀ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜੀ, ਜਿਸ ਤਰ੍ਹਾਂ ਈ ਰਿਕਸ਼ਾ ਨਿਕਲ ਰਹੇ ਨੇ ਇਹ ਸਭ ਤੋਂ ਜ਼ਿਆਦਾ ਜਾਮ ਕਰਦੇ ਨੇ, ਪਤਾ ਜੀ ਮੈਡਮ ਜੀ ਕਿਤੇ ਵੀ ਰਸਤੇ ਦੇ ਵਿੱਚ ਰੋਕ ਦਿੰਦੇ ਨੇ ਗੱਡੀ ਚਲਾਉਣ ਵਾਲੇ ਨੂੰ, ਮੋਟਰਸਾਈਕਲ ਚਲਾਉਣ ਵਾਲੇ ਨੂੰ ਬਹੁਤ ਦਿੱਕਤ ਰਹਿੰਦੀ ਹੈ। ਮੇਰਾ ਮੈਸੇਜ ਇਹੀ ਹੈ ਕਿ ਜੋ ਈ ਰਿਕਸ਼ਾ ਚਲਾਉਂਦੇ ਨੇ ਉਹ ਥੋੜ੍ਹਾ ਸਾਈਡ ਹੋ ਕੇ ਸਵਾਰੀਆਂ ਲੈਣ ਤਾਂ ਜੋ ਐਕਸੀਡੈਂਟ ਤੋਂ ਸਭ ਬਚ ਜਾਣ। ਔਰ ਉਹਨਾਂ ਦਾ ਮੈਸੇਜ ਉਹਨਾਂ ਨੇ ਕਿਹਾ ਕਿ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਏ। ਮੁਹੰਮਦ ਮੁਸਫਰ ਮੁਹੰਮਦ ਅਰਮਾਨ ਪੇਂਟ ਖੁਰਦ ਜ਼ਿਲ੍ਹਾ ਮਲੇਰਕੋਟਲਾ ਤੋਂ ਸਾਨੂੰ ਇਹ ਮੈਸੇਜ ਆਇਆ ਸੀ, ਥੈਂਕ ਯੂ ਸੋ ਮਚ ਜੀ। ਵਾਕਈ ਹੀ ਔਰ ਰੋਡ 'ਤੇ ਜਾਂਦੇ ਹੋਏ ਸੀਟ ਬੈਲਟ ਲਗਾਉਣਾ ਔਰ ਹੈਲਮਟ ਪਾਉਣਾ ਜ਼ਰੂਰੀ ਹੈ। ਬਾਕੀ ਦੇਖੋ ਈ ਰਿਕਸ਼ਾ ਵਾਲੇ ਨੇ ਔਰ ਉਹਨਾਂ ਕਈ ਵਾਰੀ ਇਹ ਮਾਮਲੇ ਸਾਹਮਣੇ ਆਉਂਦੇ ਨੇ ਕਿ ਉਹ ਰੋਡ ਦੇ ਵਿੱਚ ਕਿਤੇ ਵੀ ਗੱਡੀ ਰੋਕ ਲੈਂਦੇ ਨੇ, ਪਰ ਦੇਖੋ ਸਲਾਹ ਹੀ ਹੈ ਤੁਸੀਂ ਵੀ ਰੋਡ 'ਤੇ ਨਿਕਲਿਓ, ਕੰਮ ਕਾਰ 'ਤੇ ਨਹੀਂ ਨਿਕਲੇ ਹੋ, ਸਾਈਡ 'ਤੇ ਹੋ ਕੇ ਸਵਾਰੀਆਂ ਚੱਕੋ ਤਾਂ ਕਿ ਬਾਕੀ ਰੋਡ ਜਿਹੜਾ ਉਹ ਖਾਲੀ ਰਹੇ ਔਰ ਉਹ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਉਹ ਆਪਣਾ ਸਫ਼ਰ ਪੂਰਾ ਕਰ ਸਕੇ। ਸਵਾਰੀਆਂ ਦਾ ਲਾਲਚ ਤਾਂ ਹੁੰਦਾ ਪਰ ਚਲੋ ਕੀ

0: ਸਕਦੇ ਹਾਂ। ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਕਿਹੜਾ ਆਇਆ ਜੀ, ਆ ਜਾਓ ਸ਼ਾਮਿਲ ਕਰਦੇ ਹਾਂ।
1: ਐਫਐਮ ਰੇਨਬੋ ਵਾਲਿਓ ਕਰਈਆਂ ਓ ਪ੍ਰੀਤਿਆ ਕਿਨੋ ਵਜਾ ਮਾਰੀ ਜਾਂਦਾ ਐਫਐਮ ਰੇਨਬੋ ਵਾਲਿਓ ਕਰਈਆਂ ਐਫਐਮ ਰੇਨਬੋ ਵਾਲੇ ਕਰਈਆਂ ਓ ਵਚਨਿਆ ਤੈਨੂੰ ਪਤਾ ਨੀ ਐਫਐਮ ਰੇਨਬੋ ਰੇਡੀਓ ਦੀ ਗੱਲ ਕਰਦਾ ਮੈਂ ਓ ਅੱਛਾ ਉੱਥੇ ਕਿਆ ਹੁੰਦਾ ਉਹ ਤੈਨੂੰ ਨੀ ਪਤਾ ਦੇਖ ਮੈਂ ਰੋਜ਼ ਲਾ ਕੇ ਸੁਣਦਾ ਤੂੰ ਰੋਜ਼ ਮੈਨੂੰ ਨਾਲੇ ਪੁੱਛਦਾ ਰਹਿੰਦਾ ਆ ਰੋਜ਼ ਤੂੰ ਰਹਿਰੂਆ ਲਾ ਕੇ ਬੈਠਾ ਆ ਤੇ ਨਾਲੇ ਸੋਹਣੇ ਸੋਹਣੇ ਪ੍ਰੋਗਰਾਮ ਸੁਣਦਾ ਐਫਐਮ ਰੇਨਬੋ ਵਾਲੇ ਤਾਂ ਬਾਕੀ ਆਈ ਜਿੱਦਾਂ ਬਰਸਾਤ ਹੁੰਦੀ ਏਦਾਂ ਸੋਹਣੇ ਸੋਹਣੇ ਪ੍ਰੋਗਰਾਮ ਪੇਸ਼ ਕਰਦੇ ਆ ਅੱਛਾ ਉਹ ਮੈਂ ਤਾਂ ਦੇਖ ਹੁਣੇ ਗੱਲ ਕਰਦਾ ਮੈਡਮ ਅੰਜਲੀ ਜੀ ਨਮਸਤੇ ਤੇ ਸੁਣਨ ਵਾਲਿਆਂ ਨੂੰ ਵੀ ਨਮਸਤੇ ਤੁਸੀਂ ਤਾਂ ਅੱਜ ਸਵੇਰ ਤੋਂ ਬਹੁਤ ਸੋਹਣਾ ਈ ਪ੍ਰੋਗਰਾਮਾਂ ਦੀ ਝੜੀ ਲਾਈ ਹੋਈ ਆ ਪ੍ਰਭੂ ਵੰਦਨਾ ਤੋਂ ਲੈ ਕੇ ਹੁਣ ਤੱਕ ਤੁਸੀਂ ਬਹੁਤ ਸੋਹਣੀਆਂ ਜਾਣਕਾਰੀਆਂ ਦਿਲ ਆਪਣਾ ਪੰਜਾਬੀ ਦੇ ਵਿੱਚ ਆ ਸੋਹਣਾ ਜਿਹਾ ਇੱਕ ਟੋਪਿਕ ਵੀ ਦੇ ਕੇ ਗਏ ਆ ਵਰਲਡ ਅੱਜ ਤੁਸੀਂ ਰੈੱਡ ਕਰੋਸ ਦੇ ਉੱਤੇ ਵੀ ਸੋਹਣੀ ਆ ਸਾਡੇ ਭਾਈ ਸਾਹਿਬ ਨਾਲ ਗੱਲਬਾਤ ਕਰਾਈ ਆ ਨਵਨੀਤ ਜੀ ਦੇ ਨਾਲ ਬਹੁਤ ਸੋਹਣੀ ਗੱਲਬਾਤ ਕੀਤੀ ਆ ਤਾਂ ਸੁਣ ਕੇ ਬੜਾ ਹੀ ਆਨੰਦ ਆਇਆ ਉਹਨਾਂ ਨੇ ਬੜਾ ਵਧੀਆ ਸੋਸਾਇਟੀ ਦੇ ਬਾਰੇ ਦੱਸਿਆ ਕਿ ਕਿੱਦਾਂ ਅਸੀਂ ਲੋਕਾਂ ਦੀ ਹੈਲਪ ਕਰ ਸਕਦੇ ਹਾਂ ਅੰਜਲੀ ਜੀ ਆ ਤੁਸੀਂ ਵੀ ਬਹੁਤ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਆ ਕਿ ਅੱਜ ਆ ਰੋਡ ਦੇ ਉੱਤੇ ਅਸੀਂ ਕਿੱਦਾਂ ਸੇਫਟੀ ਕਰ ਸਕਦੇ ਹਾਂ ਤੇ ਕਿੱਦਾਂ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਉਹ ਬਚਨੇ ਆ ਉਹ ਤੂੰ ਦੱਸ ਤਾਂ ਸਹੀ ਅੱਗੇ ਕਿਆ ਕਹਿੰਦਾ ਅੰਜਲੀ ਜੀ ਨੂੰ ਹੁਣ ਲੈ ਸੁਣ ਲਾ ਫਿਰ ਜਦੋਂ ਵੀ ਅਸੀਂ ਰੋਡ ਤੇ ਜਾਂਦੇ ਹਾਂ ਸਾਨੂੰ ਹੈਲਮਟ ਪਾ ਕੇ ਜਾਣਾ ਚਾਹੀਦਾ ਜੇ ਟੂ ਵੀਲਰ ਤੇ ਜਾਂਦੇ ਹਾਂ ਤੇ ਗੱਡੀਆਂ ਤੇ ਜਾਂਦੇ ਹਾਂ ਤਾਂ ਸਾਨੂੰ ਬੈਲਟਾਂ ਲਾ ਕੇ ਜਾਣਾ ਚਾਹੀਦਾ ਹੈਗਾ ਅੱਗੇ ਪਿੱਛੇ ਵੀ ਦੇਖੋ ਆਲਾ ਦੁਆਲਾ ਜਿੱਦਣ ਨੂੰ ਅਸੀਂ ਮੁੜਨਾ ਸਾਨੂੰ ਇੰਡੀਕੇਟਰ ਦੇ ਦੇਣਾ ਚਾਹੀਦਾ ਤੇ ਨਾਲੇ ਤਾਂ ਸਾਡਾ ਬਚਾਅ ਆ ਜੇ ਕੋਈ ਪਰਮਾਤਮਾ ਇਹੋ ਜਿਹੀ ਕੋਈ ਗੱਲਬਾਤ ਕਰ ਜਾਵੇ ਜੇ ਕੋਈ ਆ ਕੇ ਮੋਹਰੇ ਕੋਈ ਗੱਡੀ ਚ ਸਕੂਟਰ ਮਾਰ ਦੇਵੇ ਸਕੂਟਰ ਚ ਗੱਡਾ ਮਾਰ ਦੇਵੇ ਤਾਂ ਫਟਾਫਟ ਆਪਣੀ ਗੱਡੀ ਸਾਈਡ ਤੇ ਲਾਓ ਅਗਲੇ ਦੀ ਹੈਲਪ ਕਰੋ ਆ ਥੋੜੇ ਦਿਨਾਂ ਦੀ ਪਹਿਲਾਂ ਦੀ ਗੱਲ ਵਾ ਮੇਰੇ ਮੋਹਰੇ ਇੱਕ ਬਜ਼ੁਰਗ ਆਦਮੀ ਤੇ ਜਨਾਨੀ ਜਾਂਦੇ ਉਹਨਾਂ ਦੇ ਪਿੱਛੇ ਜੋ ਅੱਲੜ ਜਿਹੀਆਂ ਮਟਿਆਰਾਂ ਜਾਂਦੀਆਂ ਸੀਆਂ ਟੂ ਵੀਲਰ ਦੇ ਉੱਤੇ ਉਹ ਮੋਹਰੇ ਭਾਈ ਜੋ ਇਹ ਮੋਟਰਸਾਈਕਲ ਵਾਲੇ ਸੀਗੇ ਇੱਕ ਦੂਜੇ ਦੇ ਵਿੱਚ ਟਕਰਾਉਣ ਲੱਗੇ ਤੇ ਦੋਏ ਕੁੜੀਆਂ ਘਬਰਾ ਗਈਆਂ ਬ੍ਰੇਕ ਮਾਰੀ ਉਹ ਕੁੜੀ ਨੇ ਬ੍ਰੇਕ ਮਾਰੀ ਤੋਲ ਪਹਿਲਾਂ ਵਾਲੀ ਤਾਂ ਵਿਚਾਰੀ ਬਚ ਗਈ ਪਿੱਛੇ ਵਾਲੀ ਪੁੱਟ ਕੇ ਥੱਲੇ ਡਿੱਗ ਪਈ ਤੇ ਅਸੀਂ ਫਟਾਫਟ ਬ੍ਰੇਕ ਮਾਰ ਕੇ ਉਤਰੇ ਉਹ ਫਟਾਫਟ ਜਾ ਕੇ ਫਟਾਫਟ ਕੁੜੀਆਂ ਨੂੰ ਚੱਕਿਆ ਤੇ ਉਹ ਬਜ਼ੁਰਗਾਂ ਨੂੰ ਪਹਿਲਾਂ ਪਾਣੀ ਧਾਣੀ ਪਿਲਾਇਆ ਭਾਈ ਉਹ ਅਸੀਂ ਇਹੀ ਕੁਛ ਕਰ ਸਕਦੇ ਹਾਂ ਹੋਰ ਤਾਂ ਕੁਛ ਨੀ ਕਰਨਾ ਕਹਿੰਦੇ ਆ ਜੇ ਕੋਲੋਂ ਕੁਛ ਬੱਲਿਓ ਤੁਸੀਂ ਲਾ ਨੀ ਸਕਦੇ ਮਾੜੀ ਮੋਟੀ ਹੈਲਪ ਕਰ ਲਓ ਅਗਲੇ ਨੂੰ ਕਿਤੇ ਡਾਕਟਰ ਕੋਲ ਲੈ ਜਾਓ ਕਿਸੇ ਹਸਪਤਾਲ ਚ ਲੈ ਜਾਓ ਉਹ ਬਚਨੇ ਆ ਤੇਰੀ ਗੱਲ ਤਾਂ ਠੀਕ ਆ ਆ ਤਾਂ ਹੀ ਤਾਂ ਅਸੀਂ ਰੇਨਬੋ ਰੋਜ਼ ਸੁਣਦੇ ਹਾਂ ਇੱਥੇ ਦੇਖ ਸੋਹਣੇ ਸੋਹਣੇ ਪ੍ਰੋਗਰਾਮ ਰੋਜ਼ ਹੀ ਐਂਕਰ ਲੈ ਕੇ ਆਉਂਦੇ ਰੋਜ਼ ਹੀ ਨਵੀਆਂ ਨਵੀਆਂ ਆਵਾਜ਼ਾਂ ਨਵੇਂ ਨਵੀਆਂ ਪੇਸ਼ਕਾਰੀਆਂ ਹੁੰਦੀਆਂ ਉਹ ਦਿਲ ਕਰਦਾ ਸੁਣੀ ਜਾਈਏ ਉਹ ਫਿਰ ਹਰ ਇੱਕ ਮੈਂਬਰ ਨੇ ਜਿਹੜਾ ਵੀ ਸਾਡਾ ਐਂਕਰ ਆਉਂਦਾ ਨਵਾਂ ਟੋਪਿਕ ਲੈ ਕੇ ਆਉਂਦਾ ਨਵੀਂ ਗੱਲਬਾਤ ਲੈ ਕੇ ਆਉਂਦੇ ਆ ਉਹ ਫਿਰ ਅੱਗੇ ਉਹ ਬਸ ਵੀ ਸਾਡਾ ਵੀ ਦਿਲ ਕਰਦਾ ਕਿ ਅਸੀਂ ਵੀ ਜਾ ਕੇ ਕੋਈ ਨਾ ਕੋਈ ਗੱਲਬਾਤ ਕਰੀਏ ਅੱਜ ਬਹੁਤ ਵਧੀਆ ਤੁਸੀਂ ਅੰਜਲੀ ਜੀ ਆ ਰੋਡ ਦੇ ਉੱਤੇ ਆਪਣੀ ਸੇਫਟੀ ਰੱਖਣੀ ਆ ਬਿਲਕੁਲ ਰੋਡ ਤੇ ਸੇਫਟੀ ਰੱਖਣੀ ਚਾਹੀਦੀ ਆ ਜਿੰਨਾ ਅਸੀਂ ਧਿਆਨ ਰੱਖਾਂਗੇ ਆਲਾ ਦੁਆਲਾ ਬਚਾ ਕੇ ਰੱਖਾਂਗੇ ਕੋਈ ਪੈਦਲ ਚੱਲਦਾ ਆਪਣੀ ਬ੍ਰੇਕ ਮਾਰ ਲਓ ਰੁਕ ਲਓ ਸੋ ਹਾਜ਼ਰ ਸੀ ਅੰਜਲੀ ਜੀ ਵਿਨੋਦ ਸੰਧੂ ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੋਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਖੁਸ਼ ਰਹੋ ਬਾਦ ਰਹੋ ਏਦੀ ਮਹਿਕਦੇ ਰਹੋ ਟੇਕਦੇ ਰਹੋ
0: ਥੈਂਕ ਯੂ ਸੋ ਮਚ ਜੀ ਵਿਨੋਦ ਜੀ ਮੈਂ ਕਿਹਾ ਜੀ ਵੱਖਰੇ ਅੰਦਾਜ਼ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ ਤੁਹਾਡਾ ਇਹ ਤਰੀਕਾ ਮੈਂ ਕਿਹਾ ਹੋਰ ਵੀ ਬਹੁਤ ਹੀ ਜ਼ਿਆਦਾ ਖੂਬਸੂਰਤ ਸੀਗਾ ਔਰ ਜਿਹੜੇ ਤੁਸੀਂ ਆਪਣੀ ਗੱਲਾਂ ਬਾਤਾਂ ਦੇ ਵਿੱਚ ਇੰਸੀਡੈਂਟ ਦੱਸ ਦਿੱਤਾ ਵਾਕਈ ਹੀ ਇਸ ਤਰ੍ਹਾਂ ਕਈ ਵਾਰੀ ਹੋ ਜਾਂਦਾ ਰੋਡ 'ਤੇ ਜਾਂਦੇ ਜਾਂਦੇ ਆਲਾ ਦੁਆਲਾ ਵੀ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਜੇਕਰ ਇਸ ਤਰ੍ਹਾਂ ਦੇ ਕੋਈ ਹਾਲਾਤ ਬਣ ਵੀ ਜਾਂਦੇ ਨੇ ਕਿਸੇ ਤਰ੍ਹਾਂ ਦੀ ਅਗਰ ਗੱਡੀ ਵੱਜ ਜਾਂਦੀ ਹੈ ਦੂਸਰੇ ਦੇ ਵਿੱਚ ਤਾਂ ਉਸ ਵੇਲੇ ਅਸੀਂ ਹੋਰ ਤਾਂ ਕੁਛ ਕੀ ਕਰਨਾ ਹੁੰਦਾ ਇੱਕ ਵਾਰੀ ਬਸ ਆਪਣੀ ਗੱਡੀ ਸਾਈਡ 'ਤੇ ਰੋਕ ਕੇ ਦੂਸਰੇ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਉਸਨੂੰ ਅਗਰ ਐਮਰਜੈਂਸੀ ਕਿਤੇ ਜ਼ਰੂਰਤ ਹੈ ਮੈਡੀਕਲ ਐਮਰਜੈਂਸੀ ਦੀ ਤਾਂ ਉਸੇ ਵੇਲੇ ਉਸਨੂੰ ਹਸਪਤਾਲ ਦੇ ਵਿੱਚ ਨੇੜਲੇ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਵੇ ਔਰ ਬਸ ਇਹੀ ਉਹਦੀ ਛੋਟੀ ਜਿਹੀ ਮਦਦ ਵੀ ਮੈਂ ਕਿਹਾ ਬਹੁਤ ਵੱਡੀ ਮਦਦ ਹੋ ਜਾਏਗੀ ਔਰ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਕਿਹੜਾ ਆਇਆ ਜੀ ਕਿਹੜਾ ਆਇਆ ਜੀ ਆ ਜਾਓ ਪਹਿਲਾਂ ਸੁਣਦੇ ਹਾਂ ਔਰ ਮੈਸੇਜ ਸ਼ਾਮਿਲ ਕਰਦੇ ਹਾਂ
2: ਅੱਜ ਸ਼ੁੱਕਰਵਾਰ।

0: ਅੱਜ ਪਰਮਾਤਮਾ ਦਾ, ਵਾਹਿਗੁਰੂ ਦਾ ਤੇ ਅੱਲਾ ਦਾ ਸ਼ੁਕਰਾਨਾ ਕਰਨਾ ਏ, ਜਿਸ ਨੇ ਸਾਨੂੰ ਬਿਸਤਰੇ ਤੋਂ ਜਿਉਂਦਿਆਂ ਉਠਾਇਆ ਏ। ਉਸ ਈਸ਼ਵਰ ਦਾ ਸ਼ੁਕਰਾਨਾ ਕਰਦਿਆਂ ਭਲਾ ਕੋਈ ਗੁੱਸਾ ਕਰਦਾ ਏ? ਨਹੀਂ ਨਾ, ਤੇ ਫਿਰ ਗੁੱਸਾ ਨਹੀਂ ਕਰਨਾ ਜੀ। ਵਿਕਟੋਰੀਆ ਗਾਰਡਨ ਜਲੰਧਰ ਤੋਂ ਮੈਂ ਨਿਮਾਣਾ ਜਿਹਾ ਸਰੋਤਾ ਉਦੇ ਚੰਦਰ ਸਾਰਿਆਂ ਦਾ ਸਵਾਗਤ ਕਰਦਾ ਹਾਂ। ਅੱਜ ਮੈਂ ਆਪ ਜੀ ਦੇ ਨਾਲ ਇੱਕ ਤਹਿਰਾਨ ਦੇਸ਼ ਦੇ ਵੱਡੇ ਸਕੂਲ ਦੀ ਘਟਨਾ ਦੱਸਣ ਜਾ ਰਿਹਾ ਹਾਂ। ਉਸ ਸਕੂਲ ਦੇ ਜਿਹੜੇ ਮੁੱਖ ਅਧਿਆਪਕ ਸੀ, ਉਹ ਜਦੋਂ ਵੀ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰਦੇ ਸੀ ਤੇ ਸਭ ਤੋਂ ਪਹਿਲਾਂ ਉਹਨਾਂ ਦੀ ਜ਼ੁਬਾਨ ਚੋਂ ਇਹ ਸ਼ਬਦ ਹੀ ਨਿਕਲਦੇ ਸੀ, ਖੁਦਾ ਵੇਖਣ ਡਿਆ ਏ, ਖੁਦਾ ਸਭ ਜਗ੍ਹਾ ਤੇ ਹੈ, ਖੁਦਾ ਵਿਆਪਕ ਏ। ਹੁਣ ਤੇ ਬੱਚੇ ਵੀ ਇਹ ਗੱਲ ਸੁਣਨ ਦੇ ਆਦੀ ਹੋ ਗਏ ਸੀ ਕਿ ਕਲਾਸ ਵਿੱਚ ਆਉਂਦਿਆਂ ਹੀ ਉਸਤਾਦ ਜੀ ਨੇ ਇਹ ਗੱਲ ਕਰਨੀ ਹੀ ਕਰਨੀ ਏ। ਇੱਕ ਦਿਨ ਅਜੀਬ ਗੱਲ ਹੋ ਗਈ, ਜਦੋਂ ਇਹ ਮੁੱਖ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਕਮਰੇ 'ਚ ਆਏ ਤੇ ਅੱਜ ਉਹਨਾਂ ਨੇ ਜਿਹੜੀ ਗੱਲ ਰੋਜ਼ ਬੋਲਦੇ ਸੀ ਉਹ ਨਹੀਂ ਬੋਲੀ, ਸਗੋਂ ਬੱਚਿਆਂ ਕੋਲੋਂ ਇੱਕ ਸਵਾਲ ਹੀ ਪੁੱਛ ਲਿਆ, ਬੱਚਿਓ ਇਹ ਦੱਸੋ ਕਿ ਖੁਦਾ ਕਿਹੜੀ ਜਗ੍ਹਾ ਤੇ ਨਹੀਂ ਹੈਗਾ। ਸਾਰੇ ਬੱਚੇ ਹੈਰਾਨ ਪਰੇਸ਼ਾਨ ਕਿ ਰੋਜ਼ ਸਾਨੂੰ ਪੜਾਇਆ ਜਾਂਦਾ ਹੈ ਕਿ ਖੁਦਾ ਹਰ ਜਗ੍ਹਾ ਤੇ ਹੈ, ਵਿਆਪਕ ਹੈ, ਤੇ ਅੱਜ ਪੁੱਛਦੇ ਪਏ ਨੇ ਖੁਦਾ ਕਿਹੜੀ ਜਗ੍ਹਾ ਤੇ ਨਹੀਂ ਹੈਗਾ। ਬੱਚੇ ਤੇ ਸਾਰੇ ਚੁੱਪ ਸੀ, ਪਰ ਇੱਕ ਮੁੰਡੇ ਨੇ ਹਿੰਮਤ ਕੀਤੀ ਤੇ ਖੜਾ ਹੋ ਗਿਆ ਤੇ ਬੋਲਿਆ, ਉਸਤਾਦ ਜੀ ਜੇ ਇਜਾਜ਼ਤ ਦਿਓ ਤੇ ਮੈਂ ਜਵਾਬ ਦਿਆਂ। ਹੈਰਾਨ ਤੇ ਉਸਤਾਦ ਜੀ ਵੀ ਹੋ ਗਏ ਕਿ ਮੈਂ ਤੇ ਸਵਾਲ ਹੀ ਗਲਤ ਪੁੱਛਿਆ ਸੀ, ਪਰ ਇਹ ਕਮ ਵਕਤ ਜਵਾਬ ਦੇਣ ਨੂੰ ਤਿਆਰ ਵੀ ਹੋ ਗਏ। ਉਸਤਾਦ ਜੀ ਬੋਲੇ, ਅੱਛਾ ਦੱਸ ਬਈ ਉਹ ਕਿਹੜੀ ਜਗ੍ਹਾ ਏ ਜਿੱਥੇ ਖੁਦਾ ਨਹੀਂ ਹੈਗਾ। ਮੁੰਡਾ ਬੋਲਿਆ, ਉਸਤਾਦ ਜੀ ਖੁਦਾ ਵਿਆਪਕ ਏ ਤੇ ਸਾਨੂੰ ਵੇਖਦਾ ਵੀ ਪਿਆ ਏ, ਪਰ ਫਿਰ ਵੀ ਇੱਕ ਜਗ੍ਹਾ ਤੇ ਨਹੀਂ ਹੈਗਾ। ਉਸਤਾਦ ਜੀ ਬੋਲੇ, ਅੱਛਾ ਜੀ ਹੁਣ ਤੁਹਾਨੂੰ ਮੈਂ ਉਸਤਾਦ ਮੰਨ ਲੈਣਾ, ਦੱਸ ਤੇ ਦਿਓ ਕਿ ਖੁਦਾ ਕਿੱਥੇ ਨਹੀਂ ਹੈਗਾ। ਉਹ ਬੱਚਾ ਬੋਲਿਆ, ਮਨੁੱਖ ਦੀ ਸੋਚ ਵਿੱਚ ਨਹੀਂ ਹੈਗਾ ਜੀ, ਖੁਦਾ ਮਨੁੱਖ ਦੇ ਚੇਤੇ ਵਿੱਚ ਨਹੀਂ ਹੈਗਾ ਜੀ, ਉਂਝ ਖੁਦਾ ਸਾਰੀਆਂ ਜਗ੍ਹਾ ਤੇ ਹੈਗਾ ਜੇ। ਉਸਤਾਦ ਬੱਚੇ ਦੇ ਪੈਰਾਂ ਵਿੱਚ ਡਿੱਗ ਕੇ ਬੋਲਿਆ, ਮੈਂ ਤੇ ਸਮਝਿਆ ਸੀ ਕਿ ਮੇਰਾ ਸਵਾਲ ਹੀ ਗਲਤ ਹੈਗਾ ਏ, ਪਰ ਪੁੱਤਰਾ ਤੇਰੇ ਜਵਾਬ ਨੇ ਮੈਨੂੰ ਹੀ ਗਲਤ ਸਾਬਤ ਕਰ ਦਿੱਤਾ। ਤੂੰ ਤੇ ਪੁੱਤਰਾ ਅੱਜ ਮੈਨੂੰ ਨਵੀਂ ਰੋਸ਼ਨੀ ਦਿੱਤੀ ਏ ਕਿ ਉਹ ਪਰਮਾਤਮਾ ਵਾਹਿਗੁਰੂ ਤੇ ਖੁਦਾ ਰੋਮ ਰੋਮ ਵਿੱਚ ਹੈ, ਜ਼ਰੇ ਜ਼ਰੇ ਵਿੱਚ ਉਹੋ ਹੀ ਏ, ਪਰ ਇਸ ਮਨੁੱਖ ਦੀ ਯਾਦ ਵਿੱਚ ਨਹੀਂ ਹੈਗਾ। ਯਾਦ ਵਿੱਚ ਰੱਖਣ ਤੋਂ ਭਾਵ ਇਹ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਮਾਤ ਲੋਕ ਵਿੱਚ ਕੀ ਕਰਨ ਆਏ ਹਾਂ ਤੇ ਕੀ ਕਰਨ ਡਏ ਹੈਗੇ ਹਾਂ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਥੈਂਕ ਯੂ ਸੋ ਮਚ ਜੀ ਉਦੇ ਚੰਦਰ ਜੀ ਆਪਣਾ ਮੈਸੇਜ ਭੇਜਣ ਦੇ ਲਈ। ਔਰ ਵਾਕੇ ਹੀ ਉਸ ਰੱਬ ਦੀ ਮੌਜੂਦਗੀ ਦਾ ਖਿਆਲ ਰੱਖਣਾ ਚਾਹੀਦਾ। ਉਸ ਰੱਬ, ਉਹ ਰੱਬ ਹਰ ਥਾਂ 'ਤੇ ਹੈਗੇ ਇਹ ਸਾਨੂੰ ਪਤਾ, ਪਰ ਕਈ ਵਾਰੀ ਸਾਡੀ ਸੋਚ ਦੇ ਵਿੱਚ, ਸਾਡੇ ਵਿਚਾਰਾਂ ਦੇ ਵਿੱਚ ਨਹੀਂ ਹੁੰਦੇ, ਔਰ ਉਸ ਚੀਜ਼ ਦਾ ਸਾਨੂੰ ਪਤਾ ਹੁੰਦਾ। ਬਸ ਦਿਮਾਗ ਦੇ ਵਿੱਚ ਇਹ ਸੋਚ ਰੱਖੋ ਕਿ ਅਸੀਂ ਆਏ ਹਾਂ ਇੱਥੇ ਉਸ ਰੱਬ ਦੇ ਕਰਕੇ ਆਏ ਹਾਂ, ਔਰ ਜਿੰਨੀ ਦੇਰ ਹੈਗੇ ਹਾਂ ਉਸ ਦੇ ਰੱਬ ਦੇ ਕਰਕੇ ਹੀ ਹੈਗੇ ਹਾਂ, ਹੈ ਨਾ। ਥੈਂਕ ਯੂ ਸੋ ਮਚ ਮੈਸੇਜ ਭੇਜਣ ਦੇ ਲਈ। ਓਕੇ ਜੀ, ਅਗਲੇ ਬਹੁਤ ਸਾਰੇ ਮੈਸੇਜਸ ਜਿਹੜੇ ਨੇ ਸਾਡੇ ਤੱਕ ਪਹੁੰਚੇ ਨੇ, ਆ ਜਾਓ ਜੀ ਅਗਲਾ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ।
2: ਹੈਲੋ ਦਿਲ ਆਪਣਾ ਪੰਜਾਬੀ, ਅੰਜਲੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ। ਕੀ ਹਾਲ ਚਾਲ? ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਨਮਸਕਾਰ। ਗਰਮੀ ਬਹੁਤ ਹੈ ਦੋਸਤ, ਸਾਰੇ ਆਪਣਾ ਧਿਆਨ ਰੱਖਣ। ਆਰਜਸ ਵੀ, ਅੰਜਲੀ ਜੀ ਤੁਸੀਂ ਵੀ, ਮੈਡਮ ਜੀ ਅੱਜ ਤੁਸੀਂ ਵਰਲਡ ਰੈਡ ਕ੍ਰੋਸ ਡੇ ਦੀ ਗੱਲ ਕੀਤੀ ਹੈ ਮੈਡਮ ਜੀ। ਮੈਂ ਵੀ ਤਾਰਾ ਦੇਵੀ ਡਿਸਟ੍ਰਿਕਟ ਸ਼ਿਮਲਾ ਦੇ ਵਿੱਚ ਕੈਂਪ ਅਟੈਂਡ ਕੀਤਾ ਹੋਇਆ ਵਾ 81 ਦੇ ਵਿੱਚ ਮੈਡਮ ਜੀ। ਉਦੋਂ ਵਾਕਈ ਸਾਨੂੰ ਵੀ ਬਹੁਤ ਘੱਟ ਸਮਝ ਹੁੰਦੀ ਸੀ ਮੈਡਮ ਜੀ, ਪਰ ਅੱਜ ਪਤਾ ਲੱਗਦਾ ਹੈ ਕਿ ਰੈਡ ਕ੍ਰੋਸ ਕਿੰਨੀ ਮਦਦ ਕਰਦਾ ਹੈ ਮੈਡਮ ਜੀ। ਰੈਡ ਕ੍ਰੋਸ ਦੇ ਵਿੱਚ ਪਹਿਲੇ ਤਾਂ ਕਾਰਡ ਵੀ ਬਣੇ ਹੁੰਦੇ ਸੀ ਬੱਚਿਆਂ ਨੂੰ ਇੰਜੈਕਸ਼ਨ ਲੱਗਣ ਦੇ ਮੈਡਮ ਜੀ, ਤੇ ਸੈਂਟਰ ਵਾਈਜ਼ ਵੀ ਉਹ ਲੇਡੀਜ਼ ਦੀ ਵੀ ਜਾਂਚ ਕਰਦੇ ਹੁੰਦੇ ਸੀ, ਛੋਟੀ ਛੋਟੀ ਮੈਡੀਸਨ ਵੀ ਦਿੰਦੇ ਹੁੰਦੇ ਸੀ ਮੈਡਮ ਜੀ। ਇਹ ਤਾਂ ਹੋ ਗਈ ਰੈਡ ਕ੍ਰੋਸ ਦੀਆਂ ਗੱਲਾਂ ਸਾਰੀਆਂ। ਉਸ ਤੋਂ ਬਾਅਦ ਸੇਫਟੀ ਦੀ ਗੱਲ ਆ ਗਈ। ਕੱਲ ਸਾਡੇ ਜਲੰਧਰ ਰੋਡ ਤੇ ਪੰਜਾਬੀ ਬਾਗ ਦੇ ਕੋਲ ਮੈਡਮ ਜੀ ਇੱਕ ਟਰੱਕ ਵਾਲਾ, ਇੱਕ 18 ਸਾਲ ਦਾ ਬੱਚਾ ਸੀ ਐਕਟਿਵਾ ਤੇ। ਪਹਿਲੇ ਤਾਂ ਮੈਂ ਬੱਚੇ ਦੀ ਗਲਤੀ ਕੱਢੂੰਗੀ ਕਿ ਉਹ ਘਰੋਂ ਨਿਕਲਿਆ ਹੀ ਕਿਉਂ, ਕਿਉਂਕਿ ਹਜੇ ਤੂੰ ਫਿਰ ਵੀ ਛੋਟਾ ਵਾ, ਠੀਕ ਹੈ ਕਿ ਨਹੀਂ। ਉਸ ਤੋਂ ਬਾਅਦ ਮੈਡਮ ਜੀ ਟਰੱਕ ਵਾਲਾ ਉਹਨੂੰ ਸਾਈਡ ਮਾਰ ਕੇ ਚਲਾ ਗਿਆ, ਜਿਸ ਦੇ ਨਾਲ ਉਹਦੀਆਂ ਦੋਨੋਂ ਲੱਤਾਂ ਟੁੱਟ ਗਈਆਂ।

ਤੇ ਬੜੀ ਮੁਸ਼ਕਲ ਉਹਨੂੰ ਐਮਰਜੈਂਸੀ ਦੇ ਵਿੱਚ ਸਿਵਲ ਹਸਪੀਟਲ ਵੱਲ ਪਹੁੰਚਾਇਆ ਗਿਆ ਤੇ ਉਹਨਾਂ ਨੇ ਅੱਗੋਂ ਰੈਫਰ ਕਰ ਦਿੱਤਾ। ਮੈਡਮ ਜੀ, ਇਹ ਸੇਫਟੀ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ। ਤੁਸੀਂ ਵੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਬੱਚੇ ਵਾਕਿਆ ਇੱਕ ਦੇ ਨਾਲ ਨਾਲ ਦੋ ਦੋ ਤਿੰਨ ਤਿੰਨ ਬਿਠਾ ਲੈਂਦੇ ਹਨ, ਘਰੋਂ ਤਾਂ ਇਕੱਲੇ ਜਾਂਦੇ ਨੇ, ਅੱਗੋਂ ਦੋਸਤੀ ਯਾਰੀ ਪੁਗਾਉਂਦੇ ਪੁਗਾਉਂਦੇ ਮਾਂ ਪਿਓ ਨੂੰ ਇਹੀ ਖਬਰ ਮਿਲਦੀ ਹੈ ਕਿ ਆਹ ਹੋ ਗਿਆ ਉਹ ਹੋ ਗਿਆ। ਮੈਡਮ ਜੀ, ਇਸ ਕਰਕੇ ਸਾਰਿਆਂ ਨੂੰ ਪੂਰੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ। ਪਹਿਲੀ ਜ਼ਿੰਮੇਵਾਰੀ ਬੱਚਿਆਂ ਨੂੰ ਆਪਣੀ ਜ਼ਿੰਮੇਵਾਰੀ ਆਪੇ ਚੁੱਕਣੀ ਚਾਹੀਦੀ ਕਿ ਅਸੀਂ ਗਲਤ ਕੰਮ ਨਹੀਂ ਕਰਨਾ। ਮੈਡਮ ਜੀ, ਤੇ ਬਾਕੀ ਸਭ ਕੁਛ ਵਧੀਆ ਹੈ। ਵੀਰ ਬੜੇ ਸੋਹਣੇ ਵਿਚਾਰ ਪ੍ਰਗਟ ਕਰਦੇ ਹਨ। ਥੈਂਕ ਯੂ ਸਾਰੇ ਵੀਰਾਂ ਦਾ, ਮੇਰਾ ਨਾਮ ਲੈਂਦੇ ਹੋ, ਮੇਰਾ ਹੌਸਲਾ ਵਧਾਈ ਕਰਦੇ ਹੋ। ਮੈਂ

0: ਸਾਰਿਆਂ ਨੂੰ ਪੂਰੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ। ਪਹਿਲੀ ਜ਼ਿੰਮੇਵਾਰੀ ਬੱਚਿਆਂ ਨੂੰ ਆਪਣੀ ਜ਼ਿੰਮੇਵਾਰੀ ਆਪੇ ਚੁੱਕਣੀ ਚਾਹੀਦੀ ਕਿ ਅਸੀਂ ਗਲਤ ਕੰਮ ਨਹੀਂ ਕਰਨਾ ਮੈਡਮ ਜੀ, ਤੇ ਬਾਕੀ ਸਭ ਕੁਛ ਵਧੀਆ ਹੈ। ਵੀਰ ਬੜੇ ਸੋਹਣੇ ਵਿਚਾਰ ਪ੍ਰਗਟ ਕਰਦੇ ਹਨ, ਥੈਂਕ ਯੂ ਸਾਰੇ ਵੀਰਾਂ ਦਾ, ਮੇਰਾ ਨਾਮ ਲੈਂਦੇ ਹੋ, ਮੇਰਾ ਹੌਸਲਾ ਵਧਾਈ ਕਰਦੇ ਹੋ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: थैंक यू सो मच जी किरण जी, तुसी मैसेज भेजे और वाकई जिहड़ी तुसी फोटो भेजी है और उस दे ओ भी इक कहिंदे ओ भी सोहनी याद ही हुंदी है। साडे कोल भी सर्टिफिकेट्स पे हुंदे ना, जदों असीं कदी देखदे आ ना उस टाइम दे उत्ते जुड़े हुए साडे एक्सपीरियंस जिहड़े ने, उस टाइम दा ओ पूरा मोमेंट सानूं याद आ जांदा है। और थैंक यू सो मच, और एक्सपीरियंस जिहड़ा तुसी वाकई ही ये गल भी सांझा कीती है कि जो हैवी व्हीकल्स ने, ट्रक ने, जदों ओ ਲੰਘਦੇ ਹੁੰਦੇ ਆ ਨਾ, ਇੱਕ ਤਾਂ ਪਹਿਲਾਂ ਕਿ ਆਪਣੀ ਜਾਨ ਨੂੰ ਬੰਦਾ ਆਪ ਹੀ ਬਚਾਵੇ ਉਹਨਾਂ ਟਰੱਕ ਚਲਾਉਣ ਵਾਲਿਆਂ ਤੋਂ, ਕਿਉਂਕਿ ਉਹ ਸਿਰਫ ਆਪਣੇ ਟਰੱਕ ਦਾ ਮੈਂ ਕਿਹਾ ਖਿਆਲ ਰੱਖਦੇ ਨੇ, ਨਿਕਲੀ ਜਾਂਦੇ ਨੇ, ਨਿਕਲੀ ਜਾਂਦੇ ਨੇ। ਕਈ ਵੱਡੇ ਹੈਵੀ ਜਿਹੜੇ ਟਰੱਕ ਨੇ, ਕਈ ਵਾਰੀ ਅਸੀਂ ਦੇਖਿਆ ਕਿ ਓਵਰ ਸਪੀਡ ਦੇ ਕਰਕੇ ਜਾਂ ਫਿਰ ਕ੍ਰੋਸ ਕਰਨ ਦੇ ਚੱਕਰ ਦੇ ਉੱਤੇ, ਦੂਸਰੀ ਗੱਡੀ ਨੂੰ ਕ੍ਰੋਸ ਕਰਨ ਦੇ ਚੱਕਰ ਦੇ ਉੱਤੇ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਸੱਦਾ ਦੇ ਦਿੰਦੇ ਨੇ। ਸੋ ਬੀਤੇ ਕੱਲ੍ਹ ਦੀ ਤੁਸੀਂ ਗੱਲ ਦੱਸੀ ਹੈ, ਵਾਕਈ ਹੀ ਬੱਚਾ ਇਸ ਵੇਲੇ ਦੁੱਖ ਦੇ ਵਿੱਚ ਹੋਏਗਾ ਔਰ ਸਦਮੇ ਦੇ ਵਿੱਚ ਵੀ ਹੋਏਗਾ, ਪਰ ਜੋ ਟਰੱਕ ਡਰਾਈਵਰ ਸੀਗਾ ਉਸਨੂੰ ਸ਼ਾਇਦ ਦੂਸਰਾ ਕੋਈ ਖਿਆਲ ਵੀ ਨਾ ਆਇਆ ਹੋਵੇ, ਉਹ ਟੱਕਰ ਮਾਰ ਕੇ ਨਿਕਲ ਗਿਆ। ਸੋ ਅਜਿਹੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੀ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਸੋ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਕਿੰਨਾ ਦਾ ਆਇਆ ਜੀ, ਕਿੰਨਾ ਦਾ ਆਇਆ ਉਹ ਅਸੀਂ ਸੁਣ ਲੈਂਦੇ ਹਾਂ।
2: ਮੈਡਮ ਜੀ, ਮੇਰੇ ਵੱਲੋਂ ਜਾਨੀ ਗੁਰਬਿੰਦਰਪ੍ਰੀਤ ਸਿੰਘ ਪੱਟੀ ਡਿਸਟ੍ਰਿਕਟ ਤਰਨ ਤਾਰਨ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੀ ਸਮੁੱਚੀ ਟੀਮ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਅਤੇ ਮੇਰੇ ਜਿਹੜੇ ਜਿਹੜੇ ਵੀਰ ਸਰੋਤੇ ਲਹਿੰਦੇ ਪੰਜਾਬ, ਚੜ੍ਹਦੇ ਪੰਜਾਬ ਜਾਂ ਦੁਨੀਆਂ 'ਤੇ ਜਿੱਥੇ ਵੀ ਵੱਸਦੇ ਨੇ, ਉਹਨਾਂ ਸਾਰਿਆਂ ਨੂੰ ਵੀ ਸਿਰ ਝੁਕਾ ਕੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਆਪ ਜੀ ਸਦਾ ਤੰਦਰੁਸਤ ਰਹੋ, ਰੱਬ ਤੁਹਾਡੇ 'ਤੇ ਮਿਹਰ ਭਰਿਆ ਹੱਥ ਰੱਖੇ। ਭੈਣ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਸੇਫਟੀ ਵਾਸਤੇ, ਆਪਾਂ ਜਦੋਂ ਵੀ ਘਰੋਂ ਕੋਈ ਵਹੀਕਲ ਲੈ ਕੇ ਨਿਕਲਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਰੱਬ ਅੱਗੇ ਅਰਦਾਸ ਕਰਨੀ ਚਾਹੀਦੀ ਆ ਕਿ ਮਹਾਰਾਜ ਮੈਂ ਸਫ਼ਰ 'ਤੇ ਜਾ ਰਿਹਾ ਵਾਂ, ਆਪ ਜੀ ਮਿਹਰ ਕਰੋ, ਮੈਨੂੰ ਸਮਰੱਥ ਬਖਸ਼ੋ ਕਿ ਮੇਰਾ ਸਫ਼ਰ ਸੁਹਾਣਾ ਹੋਵੇ, ਜੋ ਆਪ ਜੀ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ। ਅਤੇ ਗੱਡੀ ਸਟਾਰਟ ਕਰਨ ਤੋਂ ਉਸ ਟਾਈਮ ਦੇ ਉੱਤੇ ਹੀ ਆਪਣਾ ਸੇਫਟੀ ਬੈਲਟ ਲਾਓ, ਤੁਰਨ ਲੱਗਿਆਂ ਆਪਣੀ ਬ੍ਰੇਕ ਜ਼ਰੂਰ ਚੈੱਕ ਕਰੋ। ਰਸਤੇ ਦੇ ਵਿੱਚ ਤੁਹਾਨੂੰ ਕਦੇ ਵੀ ਗੱਡੀ ਖਿਲਾਰਨ ਦੀ ਜ਼ਰੂਰਤ ਪੈਂਦੀ ਆ ਅਤੇ ਬਿਲਕੁਲ ਇੱਕ ਸਾਈਡ ਦੇ ਉੱਤੇ ਕੱਚੇ ਥਾਂ 'ਤੇ ਲਾ ਕੇ ਗੱਡੀ ਆਪਣੀ ਜਿਹੜੀ ਆ ਉਹ ਖਿਲਾਰੋ, ਤਾਂ ਕਿ ਆਉਣ ਜਾਣ ਵਾਲੇ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ। ਬੈਲਟ ਹਮੇਸ਼ਾ ਆਪਣੀ ਸੀਟ ਬੈਲਟ ਲਾ ਕੇ ਰੱਖੋ, ਜਦੋਂ ਵੀ ਕਦੀ ਰੈੱਡ ਲਾਈਟ ਆਉਂਦੀ ਆ ਉੱਥੇ ਬ੍ਰੇਕ ਮਾਰੋ, ਵੇਖੋ ਫਿਰ ਚਲੋ। ਰੇਲਵੇ ਕਰੋਸਿੰਗ ਆਉਂਦੀ ਆ, ਕਈਆਂ ਥਾਵਾਂ ਦੇ ਉੱਤੇ ਜਿਹੜੇ ਆ ਉਹ ਫਾਟਕ ਬਗੈਰ ਆਪਣੇ ਆਦਮੀ ਰੇਲਵੇ ਦੇ ਤੋਂ ਬਗੈਰ ਹੁੰਦੇ ਨੇ, ਉੱਥੋਂ ਵੀ ਸਾਨੂੰ ਦੇਖ ਕੇ ਚਾਰ ਚੁਫੇਰੇ ਫਿਰ ਜਿਹੜਾ ਉਹ ਕਰੋਸਿੰਗ ਕਰਨੀ ਚਾਹੀਦੀ ਆ। ਇਸੇ ਤਰ੍ਹਾਂ ਹੀ ਸਾਨੂੰ ਜਦੋਂ ਵਹੀਕਲ ਪਾਸ ਕਰਦੇ ਹਾਂ, ਪਾਸ ਦਿੰਦੇ ਹਾਂ, ਉਦੋਂ ਵੀ ਸਾਨੂੰ ਸ਼ੀਸ਼ਿਆਂ ਰਾਹੀਂ ਆਪਣੀ ਸਾਵਧਾਨੀ ਵਰਤਣੀ ਚਾਹੀਦੀ ਆ ਅਤੇ ਆਪਣੇ ਬਚਾਓ ਵਿੱਚ ਹੀ ਬਚਾਓ ਹੈ। ਆਪਣਾ ਬਚਾਓ ਕਰੋਗੇ ਤੇ ਕਿਸੇ ਦਾ ਵੀ ਬਚਾਓ ਹੋਊਗਾ। ਤੇ ਮਤਲਬ ਜਿਸ ਤਰ੍ਹਾਂ ਆਪਾਂ ਆਪਣੇ ਪਰਿਵਾਰ ਨੂੰ ਅਹਿਮੀਅਤ ਦਿੰਦੇ ਹਾਂ, ਆਪਣੀਆਂ ਗੱਡੀਆਂ ਨੂੰ ਦਿੰਦੇ ਹਾਂ, ਆਪਣੇ ਆਪ ਨੂੰ ਦਿੰਦੇ ਹਾਂ, ਇਸੇ ਤਰ੍ਹਾਂ ਸਾਨੂੰ ਦੂਜੇ ਲੋਕਾਂ ਨੂੰ ਵੀ ਅਹਿਮੀਅਤ ਦੇਣੀ ਚਾਹੀਦੀ ਆ। ਮੇਰੇ ਵੱਲੋਂ ਆਪ ਸਾਹਿਬ ਜੀ ਦਾ ਦਿਨ ਸ਼ੁਭ ਹੋਵੇ, ਰੱਬ ਸਾਰਿਆਂ ਦੀ ਕਿਰਪਾ ਬਣਾਈ ਰੱਖੇ। ਧੰਨਵਾਦ ਜੀ।
1: ਥੈਂਕ ਯੂ ਸੋ ਮਚ ਜੀ, ਤੁਸੀਂ ਮੈਸੇਜ ਭੇਜਿਆ ਸਾਨੂੰ ਔਰ ਵਾਕਈ ਹੀ ਤੁਹਾਡੇ ਮੈਸੇਜ, ਤੁਹਾਡੇ ਵਿਚਾਰ ਜਿਹੜੇ ਨੇ, ਤੁਹਾਡੀਆਂ ਗੱਲਾਂ ਨੇ, ਇਹ ਆਮ ਜਿਹੀਆਂ ਗੱਲਾਂ ਨੇ। ਅਸੀਂ ਰੋਡ 'ਤੇ ਨਿਕਲਦੇ ਹਾਂ ਤਾਂ ਅਸੀਂ ਠੀਕ ਹੈ ਆਪਣਾ ਖਿਆਲ ਕਰ ਲੈਂਦੇ ਹਾਂ, ਜਦੋਂ ਅਸੀਂ ਹਾਈਵੇਸ 'ਤੇ ਨਿਕਲੀਏ ਆਸਾ ਪਾਸਾ ਦੇਖੀਏ, ਅਗਰ ਗੱਡੀ ਰੋਕਣ ਦੀ ਜ਼ਰੂਰਤ ਪੈਂਦੀ ਹੈ ਤਾਂ ਆਸਾ ਪਾਸਾ ਦੇਖ ਕੇ ਫਿਰ ਗੱਡੀ ਨੂੰ ਸਾਈਡ 'ਤੇ ਲਗਾਇਆ ਜਾਵੇ। ਜਸਟ ਵਿੱਚ ਹੀ ਅਸੀਂ ਬਸ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਰੂਰਤ ਦੇ ਮੁਤਾਬਿਕ ਉਸਨੂੰ ਗੱਡੀ ਨੂੰ ਉੱਥੇ ਖੜੇ ਕਰ ਦਈਏ, ਇਹ ਸਹੀ ਨਹੀਂ ਹੈ। ਔਰ ਰੇਲਵੇ ਕਰੋਸਿੰਗ ਦੀ ਤੁਸੀਂ ਗੱਲ ਕੀਤੀ ਹੈ, ਵਾਕਈ ਹੀ ਅਸੀਂ ਕਈ ਐਸੇ ਫਾਟਕ ਦੇਖੇ ਹੁੰਦੇ ਆ ਜਿੱਥੇ ਕਿ ਕੋਈ ਕਰਮਚਾਰੀ ਨਹੀਂ ਹੁੰਦਾ ਔਰ ਗੱਡੀ ਲੰਘਣੀ ਹੈ, ਜਦੋਂ ਟਾਈਮ ਠੀਕ ਹੈ ਗੱਡੀ ਦੀ ਆਵਾਜ਼ ਆ ਜਾਏ ਤਾਂ ਲੋਕ ਰੁਕ ਜਾਂਦੇ ਨੇ, ਪਰ ਨਾ ਆਵੇ ਕਈ ਵਾਰੀ ਤਾਂ ਉੱਥੇ ਹੀ ਵੱਡੇ ਹਾਦਸੇ ਹੋ ਜਾਂਦੇ ਨੇ। ਅਜਿਹੇ ਦੇ ਵਿੱਚ ਆਪ ਸਤਰਕ ਰਹੋ, ਜਦੋਂ ਵੀ ਇੱਦਾਂ ਦੀ ਕੋਈ ਰੇਲਵੇ ਕਰੋਸਿੰਗ ਆਉਂਦੀ ਹੈ ਤਾਂ ਉੱਥੇ ਆਪ ਹੀ ਠਹਿਰ ਜਾਓ, ਆਪਣੀਆਂ ਗੱਡੀਆਂ ਆਪ ਹੀ ਸਲੋਅ ਕਰ ਲਵੋ, ਤੁਹਾਡੇ ਉਸੇ ਵੇਲੇ ਜਾਣ ਮੈਂ ਕਿਹਾ ਉਹਨਾਂ ਪਲਾਂ ਦੇ ਵਿੱਚ ਹੀ ਬਚ ਜਾਂਦੀ ਹੈ, ਕੋਈ ਵੱਡਾ ਹਾਦਸਾ ਹੋਣ ਤੋਂ ਕੁ ਜਾਂਦਾ। ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਕਿਹਨਾਂ ਦੋਸਤਾਂ ਦਾ ਆਇਆ, ਆ ਜੋ ਪਹਿਲਾਂ ਸੁਣਦੇ ਹਾਂ ਔਰ

0: ਆਪਣੇ ਮੈਸੇਜਸ ਹੁਣ ਕੀ ਭੇਜਣੇ ਤਾਂ ਟਾਈਮ ਹੋ ਗਿਆ, ਹੁਣ ਰਹਿ ਦਿਓ ਤੁਸੀਂ, ਆ ਜਾਓ ਪਹਿਲਾਂ ਸੁਣਦੇ ਹਾਂ ਮੈਸੇਜ।
1: ਦਿਲ ਆਪਣਾ ਪੰਜਾਬੀ ਮੈਡਮ ਜੀ, ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਮੈਂ ਜੇ ਐਸ ਮੁਲਤਾਨੀ ਜਲੰਧਰ ਤੋਂ ਇੱਕ ਗੀਤ ਦੀਆਂ ਦੋ ਕਲੈਨਾਂ ਲੈ ਕੇ ਹਾਜ਼ਰ ਹੋਏ ਜਿਹੜਾ ਕਬੂਲ ਕਰਨਾ ਜੀ। ਛੋਟੀ ਜਿਹੀ ਹੈ ਜ਼ਿੰਦਗੀ, ਇਹਦੀ ਦੇਖਭਾਲ ਕਰਨਾ ਬੜਾ ਜ਼ਰੂਰੀ ਹੈ। ਖਾਣ ਪਾਣ ਦਾ ਧਿਆਨ ਰੱਖੋ ਯਾਰੋ, ਭਾਵੇਂ ਤੁਹਾਡੀ ਕੋਈ ਮਜਬੂਰੀ ਹੈ। ਵਿਆਹ ਸ਼ਾਦੀਆਂ 'ਚ ਜਾ ਕੇ ਬੇਲੋੜਾ ਤੁਸੀਂ ਖਾਂਦੇ ਹੋ, ਬਹਿ ਕੇ ਮਹਿਫਲਾਂ ਦੇ ਵਿੱਚ ਤੁਸੀਂ ਪਾਰਟੀਆਂ ਦੇ ਯਾਰਾਂ ਨਾਲ ਸ਼ਰਾਬ ਤੇ ਕਬਾਬ ਉਡਾਉਂਦੇ ਹੋ। ਸੁਣ ਮੇਰਿਆ ਦਿਲਦਾਰਾ ਵੇ, ਸੁਣ ਮੇਰਿਆ ਦਿਲਦਾਰਾ ਵੇ, ਤੂੰ ਇਹ ਜਾਣ ਤੋਂ ਪਿਆਰਾ ਵੇ, ਸਾਡੇ ਵੱਲ ਹੁਣ ਨਹੀਂ ਉਹ ਤੱਕਦਾ, ਕਿਹੜਾ ਦੇਖਿਆ ਨਜ਼ਾਰਾ ਵੇ, ਸੁਣ ਮੇਰਿਆ ਦਿਲਦਾਰਾ ਵੇ। ਖਾ ਖਾ ਤੇ ਪਤੀਲਾ ਹੋ ਗਿਆ, ਖਾ ਖਾ ਕੇ ਪਤੀਲਾ ਹੋ ਗਿਆ, ਦੱਸਾਂ ਤੈਨੂੰ ਸਿਹਤ ਦਾ ਰਾਜ ਵੇ, ਸੈਰ ਸਵੇਰੇ ਕਰਿਆ ਕਰ, ਕਰਿਆ ਕਰ ਕੋਈ ਕੰਮ ਕਾਜ ਵੇ। ਸੋਹਣਾ ਮਨੁੱਖਾ ਗੱਭਰੂ ਏ ਤੂੰ, ਸੋਹਣਾ ਸੁਨੱਖਾ ਗੱਭਰੂ ਏ ਤੂੰ, ਪਰ ਵਜਨ ਘਟਾ ਲੈ ਯਾਰਾ, ਸਾਡੇ ਵੱਲ ਹੁਣ ਤੱਕਦਾ ਨਹੀਂ, ਕਿਹੜਾ ਦੇਖਿਆ ਨਜ਼ਾਰਾ। ਥੈਂਕ ਯੂ, ਧੰਨਵਾਦ ਜੀ,
0: ਥੈਂਕ ਯੂ ਸੋ ਮਚ ਜੀ, ਤੁਸੀਂ ਮੈਸੇਜ ਭੇਜਿਆ। ਔਰ ਜੇਕਰ ਤੁਸੀਂ ਮੇਕਅਪ ਪ੍ਰੋਗਰਾਮ ਦੇ ਨਾਲ ਰਿਲੇਟਡ ਸਾਨੂੰ ਮੈਸੇਜ ਭੇਜਦੇ, ਤੁਹਾਨੂੰ ਹੋਰ ਵੀ ਚੰਗਾ ਲੱਗਣਾ ਸੀ। ਚਲੋ ਆਪਾਂ ਤੁਹਾਡਾ ਮੈਸੇਜ ਸ਼ਾਮਿਲ ਕਰ ਦਿੱਤਾ। ਸੋ ਵਿਸ਼ਾ ਅੱਜ ਦਾ ਸਭ ਨੇ ਸੁਣਿਆ ਰੋਡ ਸੇਫਟੀ ਨੂੰ ਲੈ ਕੇ, ਸੋ ਅਗਲਾ ਮੈਸੇਜ ਵੀ ਇੱਕ ਆ ਗਿਆ, ਆ ਕਿਉਂ ਪ੍ਰੋਗਰਾਮ ਦੇ ਵਿੱਚ ਆਖਰੀ ਮੈਸੇਜ ਕਰ ਲੈਣੇ ਸ਼ਾਮਿਲ।
2: ਮਾਨਯੋਗ ਮੈਡਮ ਅੰਜਲੀ ਜੀ ਤੇ ਸਾਰੇ ਸਰੋਤੇ ਜਿਹੜੇ ਇਸ ਟਾਈਮ ਦੇ ਦਿਲ ਆਪਣਾ ਪੰਜਾਬੀ ਨਾਲ ਪ੍ਰੋਗਰਾਮ ਐਪ ਜ਼ਰੀਏ ਜੁੜੇ ਹੋਏ ਨੇ, ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ, ਸਾਰਿਆਂ ਨੂੰ ਪਿਆਰ ਸਤਿਕਾਰ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
2: ਸਾਰੇ ਹੀ ਬਹੁਤ ਵਧੀਆ ਵਿਚਾਰ ਰੱਖ ਰਹੇ ਨੇ, ਸਾਰਿਆਂ ਦੇ ਵਿਚਾਰ ਸਲਾਹੁਣ ਯੋਗ ਨੇ, ਤੇ ਮੈਡਮ ਅੰਜਲੀ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਹੀ ਲਾਜਵਾਬ, ਤੁਹਾਡੇ ਬਹੁਤ ਹੀ ਪਿਆਰੀ ਪਿਆਰੀ ਮਿੱਠੀ ਮਿੱਠੀ ਪਿਆਰੀ ਆਵਾਜ਼, ਬਹੁਤ ਹੀ ਮਨ ਨੂੰ ਮੋਹ ਲੈਣ ਵਾਲੀ ਆਵਾਜ਼ ਹੈ, ਤਾਂ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਹੀ ਵਧੀਆ ਹੈ, ਦਿਲੋਂ ਤੁਹਾਡਾ ਵੀ ਧੰਨਵਾਦ। ਅੱਜ ਕੱਲ੍ਹ ਲਹਿੰਦੇ ਪੰਜਾਬ ਦੇ ਸਰੋਤੇ ਨਹੀਂ ਸ਼ਾਮਿਲ ਹੋ ਰਹੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਪ੍ਰੋਗਰਾਮ 'ਚ ਜ਼ਰੂਰ ਸ਼ਾਨ ਬਣਨ। ਅਤੇ ਮੈਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਹਾਂ, ਸਾਡੀਆਂ ਅੱਖਾਂ ਵੀ ਉਹੀ ਲੋਕ ਖੋਲਦੇ ਹਨ ਜਿਨ੍ਹਾਂ 'ਤੇ ਅਸੀਂ ਅੱਖ ਬੰਦ ਕਰਕੇ ਵਿਸ਼ਵਾਸ ਕਰਦੇ ਹਾਂ, ਸਾਡੀਆਂ ਅੱਖਾਂ ਵੀ ਉਹੀ ਲੋਕ ਖੋਲਦੇ ਹਨ ਜਿਨ੍ਹਾਂ ਨੂੰ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਹੈ ਜਿਨ੍ਹਾਂ 'ਤੇ। ਠੀਕ ਹੈ ਜੀ, ਧੰਨਵਾਦ। ਮੈਂ ਪਿੰਡ ਦੇ ਇਲਾਕਾ ਨਾਲ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ, ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਕੇ ਜੀ,
0: ਥੈਂਕ ਯੂ ਸੋ ਮਚ ਜੀ, ਤੁਹਾਡਾ ਮੈਸੇਜ ਕਰ ਦਿੱਤਾ ਜੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਔਰ ਬਸ ਇਸ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਦੇ ਹਾਂ। ਬਸ ਤੁਸੀਂ ਰੋਡ 'ਤੇ ਚੱਲਣ ਵੇਲੇ ਨਿਯਮਾਂ ਦਾ ਖਿਆਲ ਕਰੋ, ਆਪਣੀ ਜ਼ਿੰਦਗੀ ਦਾ ਖਿਆਲ ਰੱਖੋ, ਦੂਸਰਿਆਂ ਦਾ ਆਲੇ ਦੁਆਲੇ ਦਾ ਖਿਆਲ ਰੱਖੋ, ਇਹੀ ਸਾਡਾ ਸੋਚ ਹੈ, ਇਹੀ ਸਾਡੀ ਸੋਚ ਵਿਚਾਰ ਹੈ। ਔਰ ਇਸ ਦੇ ਨਾਲ ਹੀ ਮੈਂ ਕਿਹਾ ਜੀ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਸੀ 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਦੇ ਉੱਤੇ, FM ਰੇਨਬੋ ਦੇ ਉੱਤੇ, ਔਰ ਤੁਹਾਡੀ ਆਪਣੀ ਆਰਸ਼ੀਆਂ ਸੀ ਤੁਹਾਡੇ ਨਾਲ ਸੀ। ਔਰ ਇਸ ਤਰ੍ਹਾਂ ਹੀ ਪ੍ਰੋਗਰਾਮ ਦੇ ਨਾਲ ਜੁੜੇ ਰਹੋ, ਆਪਣਾ ਆਪਣੇ ਵਿਚਾਰ ਪ੍ਰੋਗਰਾਮ ਦੇ ਵਿੱਚ ਹਰ ਦਿਨ ਵਿਚਾਰ ਭੇਜਦੇ ਰਹੋ। ਔਰ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਦੇ ਹਾਂ, ਤੁਹਾਡੀ ਆਪਣੀ ਆਰਸ਼ੀ ਅੰਜਲੀ ਤੁਹਾਡੇ ਕੋਲੋਂ ਇਜਾਜ਼ਤ ਲੈਂਦੀ ਹੈ, ਧੰਨਵਾਦ ਜੀ।

FM 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਚੈਨਲ। ਸਵੇਰ ਦੇ 10 ਵਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਨਿਗਰਾਨ ਅਮਿਤ ਸ਼ਾਹ ਅੱਜ ਕੋਲਕਾਤਾ ਦੇ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਤਮਿਲਨਾਡੂ 'ਚ ਸਰਕਾਰ ਗਠਨ ਨੂੰ ਲੈ ਕੇ ਅੜਿੱਕਾ ਜਾਰੀ। ਸਭ ਤੋਂ ਵੱਡੀ ਪਾਰਟੀ ਨੂੰ ਹਮਾਇਤ ਦੇਣ ਦੇ ਮੁੱਦੇ ਦੇ ਵਿੱਚ VCK, CPI ਅਤੇ CPI-M ਦੀ ਬੈਠਕ ਅੱਜ। ਵੀਅਤਨਾਮ ਦੇ ਰਾਸ਼ਟਰਪਤੀ ਤੋਲਾਮ ਨੇ ਮੁੰਬਈ 'ਚ ਭਾਰਤ ਵੀਅਤਨਾਮ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ ਵਿਸ਼ਵ ਸਪਲਾਈ ਲੜੀ ਦੇ ਵਿੱਚ ਭਾਰਤ ਵੀਅਤਨਾਮ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਦੇ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਵੱਖ-ਵੱਖ ਉਪਾਵਾਂ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਦੇ ਸਰਕਾਰੀ ਅਨਾਜ ਭੰਡਾਰ 604 ਲੱਖ ਟਨ ਤੋਂ ਵੱਧ ਹੋ ਗਏ ਨੇ। ਇਹ ਮਾਤਰਾ ਵਫਰ ਸਟਾਕ ਜਾਂ ਫਿਰ ਲੋੜ ਪੈਣ ਦੇ ਸਮੇਂ ਦੇ ਵਿੱਚ ਲੋੜੀਂਦੀ ਮਾਤਰਾ ਤੋਂ ਕਰੀਬ 3 ਗੁਣਾ ਹੈ। ED ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਧੋਖਾਧੜੀ ਦੇ ਸਬੰਧ ਦੇ ਵਿੱਚ ਪੰਜਾਬ ਦੇ ਮੋਹਾਲੀ ਅਤੇ ਚੰਡੀਗੜ੍ਹ ਦੇ ਵਿੱਚ 12 ਥਾਵਾਂ 'ਤੇ ਛਾਪੇਮਾਰੀ। BJP ਪੰਜਾਬ ਦੇ ਇੱਕ ਵਫਦ ਨੇ DGP ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਝੂਠੇ ਭੜਕਾਊ ਅਤੇ ਬੇਬੁਨਿਆਦੀ ਬਿਆਨ ਦੇਣ ਦੇ ਦੋਸ਼ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ FIR ਦਰਜ ਕਰਨ ਲਈ ਇੱਕ ਸ਼ਿਕਾਇਤ ਸੌਂਪੀ। ਪੰਜਾਬ ਖੇਤੀਬਾੜੀ ਵਿਭਾਗ ਦੇ ਵੱਲੋਂ ਫਰੀਦਕੋਟ ਦੇ ਵਿੱਚ ਗੈਰ ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਰਾਜਸਥਾਨ ਫੀਡਰ ਨਹਿਰ ਦੀ ਰੋਇਲਿੰਗ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕੰਮ ਨਿਰਧਾਰਿਤ ਸਮੇਂ ਦੇ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਸਾਊਦੀ ਅਰਬ ਨੇ ਆਪਣੇ ਫੌਜੀ ਟਿਕਾਣਿਆਂ ਅਤੇ ਹਵਾਈ ਖੇਤਰ ਦੇ ਵਿੱਚ ਅਮਰੀਕੀ ਫੌਜ ਦੀ ਪਹੁੰਚ ਰੋਕੀ। IPL ਕ੍ਰਿਕਟ ਦੇ ਵਿੱਚ ਬੀਤੀ ਰਾਤ ਲਖਨਊ ਸੁਪਰ ਜਾਇੰਟਸ ਨੇ ਡਕਵਰਥ ਲੂਇਸ ਵਿਧੀ ਰਾਹੀਂ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 9 ਦੌੜਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

102.7 ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤੁਹਾਡੀ ਦੋਸਤ ਅਜੇ ਨਿਵੇਦਿਤਾ, ਅਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੀਤ ਬਹਾਰ। ਵੈਲ, ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਗੀਤਾਂ ਦੀ ਲੱਗੇਗੀ ਬਹਾਰ, ਅਤੇ ਨਾਲ ਨਾਲ ਜਾਣਕਾਰੀਆਂ ਦਾ ਸਿਲਸਿਲਾ ਵੀ ਰਹੇਗਾ ਜਾਰੀ। ਸੋ ਤੁਸੀਂ ਕਿਤੇ ਵੀ ਨਹੀਂ ਜਾਣਾ, ਬਣੇ ਰਹਿਣਾ ਇਸੇ ਤਰ੍ਹਾਂ ਹੀ ਮੇਰੇ ਨਾਲ, ਕਿਉਂਕਿ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ ਬਹੁਤ ਹੀ ਖੂਬਸੂਰਤ ਗੀਤ ਦੇ ਨਾਲ।

ਇੰਜੋਏ ਕਰੋ ਜੀ ਪ੍ਰੋਗਰਾਮ ਗੀਤ ਬਹਾਰ ਅਤੇ ਗੀਤਾਂ ਦੀ ਬਹਾਰ ਅਸੀਂ ਖੂਬ ਲਗਾਈ ਹੋਈ ਹੈ ਅਤੇ ਪਰ ਹੁਣ ਵਾਰੀ ਮੇਰੀ ਵੀ ਆ ਗਈ ਹੈ ਗੱਲਾਂ ਕਰਨ ਦੀ। ਸੋ ਦੋਸਤੋ, ਮੈਨੂੰ ਯਾਦ ਆ ਰਿਹਾ ਸੀ ਕਿ ਗਰਮੀ ਨਾ ਮਤਲਬ ਅੱਤ ਚੁੱਕਣ ਵਾਲੀ ਹੈ ਨਾ, ਗਰਮੀ ਬਹੁਤ ਪੈਣੀ ਹੈ ਅੱਜ ਕੱਲ੍ਹ। ਹਾਲਾਂਕਿ ਮੌਸਮ ਠੰਡਾ ਮਿੱਠਾ ਜਿਹਾ ਚੱਲ ਰਿਹਾ, ਬਟ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਬਹੁਤ ਪੈਣ ਵਾਲੀ ਹੈ। ਅਤੇ ਜਦੋਂ ਗਰਮੀ ਪੈਂਦੀ ਹੈ ਨਾ, ਪਸ਼ੂ ਪੰਛੀਆਂ ਨੂੰ ਵੀ ਓਨੀ ਹੀ ਗਰਮੀ ਲੱਗਦੀ ਹੈ ਦੋਸਤੋ, ਜਿੰਨੀ ਕਿ ਸਾਨੂੰ ਲੱਗਦੀ ਹੈ। ਸੋ ਇੱਕ ਗੁਜ਼ਾਰਿਸ਼ ਅਸੀਂ ਕਰ ਸਕਦੇ ਹਾਂ ਸਾਰੇ ਸਰੋਤਿਆਂ ਨੂੰ, ਸਾਰੇ ਲਿਸਨਰਸ ਨੂੰ, ਕਿ ਆਪਣੀਆਂ ਛੱਤਾਂ 'ਤੇ ਐਟਲੀਸਟ ਇੱਕ ਕਸੋਰਾ ਪਾਣੀ ਦਾ ਭਰ ਕੇ ਜ਼ਰੂਰ ਰੱਖੀਏ, ਤਾਂ ਕਿ ਪੰਛੀਆਂ ਨੂੰ ਉੱਡਦੇ ਹੋਏ ਜੇ ਪਿਆਸ ਲੱਗੇ ਤਾਂ ਉਹ ਕਸੋਰੇ ਦੇ ਵਿੱਚੋਂ ਪਾਣੀ ਲੈ ਸਕਣ। ਅਤੇ ਜੇਕਰ ਅਸੀਂ ਦਾਣੇ ਵੀ ਰੱਖ ਦਿਆਂਗੇ ਤਾਂ ਫਿਰ ਤਾਂ ਬਹੁਤ ਹੀ ਵਧੀਆ, ਕਿਉਂਕਿ ਸ਼ਹਿਰਾਂ ਦੇ ਵਿੱਚ ਅਕਸਰ ਇਹ ਦਿੱਕਤ ਹੁੰਦੀ ਹੈ ਕਿ ਪੰਛੀਆਂ ਨੂੰ ਦੂਰ ਦੂਰ ਤੱਕ ਨਾ ਪਾਣੀ ਨਾ ਦਾਣਾ ਮਿਲਦਾ ਹੈ, ਅਤੇ

ਇਹੀ ਕਾਰਨ ਹੈ ਕਿ ਫਿਰ ਸਾਨੂੰ ਸਾਡੇ ਸ਼ਹਿਰਾਂ ਦੇ ਵਿੱਚ ਪੰਛੀ ਨਜ਼ਰ ਨਹੀਂ ਆਉਂਦੇ ਅਤੇ ਫਿਰ ਅਸੀਂ ਤਰਸਦੇ ਵੀ ਹਾਂ ਕਿ ਕਿੱਥੇ ਗਏ ਉਹ ਦਿਨ ਜਦੋਂ ਹੈ ਨਾ ਪੰਛੀ ਚਹਿਕਦੇ ਹੁੰਦੇ ਸੀ ਅਤੇ ਅਲੱਗ ਹੀ ਤਰ੍ਹਾਂ ਦੀਆਂ ਧੁਨਾਂ ਸਾਨੂੰ ਸੁਣਦੀਆਂ ਹੁੰਦੀਆਂ ਸੀ ਅਸਮਾਨ ਦੇ ਵਿੱਚ। ਪਰ ਨਹੀਂ, ਹੁਣ ਉਹ ਦਿਨ ਨਹੀਂ ਆਉਂਦੇ ਕਿਉਂਕਿ ਉਹਦੇ ਲਈ ਅਸੀਂ ਹੀ ਗੁਨਾਹਗਾਰ ਹਾਂ, ਅਸੀਂ ਉਹਨਾਂ ਦੇ ਲਈ ਖਾਣੇ ਪੀਣੇ ਦਾ ਕੋਈ ਇੰਤਜ਼ਾਮ ਹੀ ਨਹੀਂ ਕਰ ਪਾਉਂਦੇ। ਰੁੱਖ ਦਰਖਤ ਸਾਡੇ ਕੋਲ ਹੈ ਨਹੀਂ ਜਿੱਥੇ ਆ ਕੇ ਉਹ ਆਪਣਾ ਵਸੇਬਾ ਕਰ ਸਕਣ, ਅਤੇ ਦਾਣੇ ਪਾਣੀ ਦਾ ਅਸੀਂ ਇੰਤਜ਼ਾਮ ਨਹੀਂ ਕਰਦੇ, ਅਤੇ ਇਸ ਦੇ ਲਈ ਪਸ਼ੂ ਪੰਛੀ ਕਿੱਥੇ ਜਾਣਗੇ। ਸੋ ਅਸੀਂ ਕੀ ਕਰਨਾ ਹੈ ਜੀ, ਪਾਣੀ ਦਾ ਕਸੌਰਾ ਅਤੇ ਥੋੜ੍ਹੇ ਜਿਹੇ ਦਾਣੇ ਜ਼ਰੂਰ ਰੱਖਣੇ ਆ, ਤਾਂ ਕਿ ਗਰਮੀਆਂ ਦੇ ਵਿੱਚ ਇਹ ਜਿਹੜੇ ਪੰਛੀ ਨੇ ਇਹ ਗਰਮੀ ਦੀ ਮਾਰ ਹੇਠ ਇਉਂ ਹੀ ਨਾ ਚਲੇ ਜਾਣ। ਸੋ ਗਰਮੀ ਦੀ ਮਾਰ ਇਹਨਾਂ 'ਤੇ ਵੀ ਓਨੀ ਹੀ ਵੱਜਦੀ ਹੈ ਜਿੰਨੀ ਕਿ ਸਾਡੇ 'ਤੇ ਵੱਜਦੀ ਹੈ, ਅਤੇ ਕਈ ਪੰਛੀ ਹਰ ਸਾਲ ਇਸ ਗਰਮੀ ਦੇ ਕਾਰਨ ਆਪਣੀ ਜਾਨ ਤੋਂ ਹੱਥ ਧੋ ਪੈਂਦੇ ਹੈ। ਅਤੇ ਅਸੀਂ ਸਾਡੀ ਛੋਟੀ ਜਿਹੀ ਕੋਸ਼ਿਸ਼ ਹੈ, ਅਤੇ ਇਹ ਜਿਹੜੀ ਕੁਦਰਤ ਦੇ ਸਾਨੂੰ ਤੋਹਫ਼ੇ ਮਿਲੇ ਹੋਏ ਨੇ ਇਹ ਬਰਕਰਾਰ ਰਹਿਣਗੇ। ਸੋ ਪ੍ਰੋਗਰਾਮ ਗੀਤ ਬਹਾਰ ਚੱਲ ਰਿਹਾ ਜੀ, ਗੀਤਾਂ ਦੀ ਬਹਾਰ ਲੱਗੀ ਹੋਈ ਹੈ, ਅਤੇ ਮੈਂ ਤੁਹਾਡੇ ਲਈ ਪਲੇਅ ਕਰਨ ਜਾ ਰਹੀ ਹਾਂ ਬਹੁਤ ਹੀ ਪਿਆਰਾ ਜਿਹਾ ਗੀਤ। ਤੁਸੀਂ ਇੰਜੋਏ ਕਰਨਾ ਹੈ ਅਤੇ ਵਾਪਿਸ ਆਉਣਾ ਹੈ, ਕਿਉਂਕਿ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਅਸੀਂ ਕਰਨੀਆਂ ਨੇ।

0: ਨਿਹਾਲਣਾ ਮਰ ਜਾ। ਲੋਕੀ ਕਹਿੰਦੇ ਆ ਭਗਵਾ ਤੇ ਰੇਡੀਓ ਹਾਲੇ ਵੀ ਜਵਾਨ ਹੈ। ਮੈਂ ਵੀ ਕਿੱਦਾਂ ਦੀਆਂ ਗੱਲਾਂ ਕਰਦੀ ਆ, ਕਿਸੇ ਨੇ ਸੁਣ ਲਿਆ ਉਹਨਾਂ ਨੇ ਕਹਿਣਾ ਭੂਆ ਕਿੱਡੀ ਸ਼ੈਤਾਨ ਹੈ।
1: ਤਰੇੜ ਪੈ ਗਈ
2: ਸਾਲਾਂ ਦਾ ਸੋਹਣਾ ਸਫ਼ਰ ਆਕਾਸ਼
1: ਜਦੋਂ ਮਾਰਿਆ ਨੀਕ ਮੇਰੀ ਅੱਖ ਕਾਸ਼ਨੀ।
3: ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਗੀਤਾਂ ਦੀ ਲੱਗੀ ਹੋਈ ਹੈ ਬਹਾਰ, ਪਰ ਹੁਣ ਆ ਗਈ ਹੈ ਮੇਰੀ ਵੀ ਵਾਰੀ। ਅਤੇ ਦੋਸਤੋ, ਮੈਂ ਨਾ ਤੁਹਾਨੂੰ ਕਹਿਣਾ ਸੀ ਕਿ ਇੱਕ ਨਾ ਟੂ ਡੂ ਲਿਸਟ ਜ਼ਰੂਰ ਬਣਾਇਆ ਕਰੋ। ਟੂ ਡੂ ਲਿਸਟ, ਟੂ ਡੂ ਲਿਸਟ ਮਤਲਬ ਕਿ ਜਿਹੜਾ ਕੰਮ ਅਸੀਂ ਅੱਜ ਕਰਨਾ। ਬੇਸ਼ੱਕ ਸਾਨੂੰ ਯਾਦ ਹੁੰਦਾ ਹੈ ਕਿ ਇਹ ਵੀ ਕਰਨਾ, ਇਹ ਵੀ ਕਰਨਾ, ਇਹ ਵੀ ਕਰਨਾ, ਪਰ ਦਿਮਾਗ ਦੇ ਵਿੱਚ ਟੂ ਡੂ ਲਿਸਟ ਦੀ ਬਣਾਉਣ ਦੀ ਬਜਾਏ ਜੇਕਰ ਅਸੀਂ ਕਾਪੀ ਪੈਨ 'ਤੇ ਆਪਣੀ ਡੂ ਲਿਸਟ ਬਣਾ ਲਈਏ ਨਾ, ਉਹਦਾ ਬਹੁਤ ਫਾਇਦਾ। ਅਕਸਰ ਤੁਸੀਂ ਸੁਣਿਆ ਹੋਣਾ ਹੈ ਜੋ ਪੁਰਾਣੇ ਲੋਕ ਹੁੰਦੇ ਸੀ ਨਾ, ਉਹ ਜ਼ਰੂਰ ਆਪਣੇ ਕੰਮਾਂ ਨੂੰ ਲਿਖਦੇ ਹੁੰਦੇ ਸੀ। ਉਹਦੇ ਨਾਲ ਕੀ ਹੁੰਦਾ ਦੋਸਤੋ, ਜਿਹੜਾ ਸਾਡੇ ਦਿਮਾਗ ਦੇ ਵਿੱਚ ਬਰਡਨ ਪਿਆ ਹੁੰਦਾ ਨਾ, ਉਹ ਕਾਪੀ ਪੈਨ 'ਤੇ ਆ ਜਾਂਦਾ, ਅਤੇ ਸਾਡਾ ਦਿਮਾਗ ਨਾ ਹਲਕਾ ਹੋ ਜਾਂਦਾ, ਔਰ ਫਿਰ ਅਸੀਂ ਕੰਸਨਟ੍ਰੇਟ ਕਰ ਸਕਦੇ ਹਾਂ, ਫੋਕਸ ਕਰ ਸਕਦੇ ਹਾਂ। ਸੋ ਡੂ ਲਿਸਟ ਬਣਾਉਣਾ ਬਹੁਤ ਜ਼ਰੂਰੀ ਹੁੰਦਾ। ਕਈ ਵਾਰੀ ਕੀ ਹੁੰਦਾ ਕਿ ਕੰਮ ਦੇ ਰੁਝੇਵਿਆਂ ਦੇ ਵਿੱਚ ਨਾ ਸਾਡੇ ਕੋਲੋਂ ਕੁਛ ਨਾ ਕੁਛ ਸਕਿੱਪ ਹੋ ਜਾਂਦਾ, ਅਤੇ ਜਦੋਂ ਟਾਈਮ ਲੰਘ ਜਾਂਦਾ ਫਿਰ ਯਾਦ ਆਉਂਦਾ ਓਹੋ ਇਹ ਵੀ ਕੰਮ ਮੈਂ ਕਰਨਾ ਸੀ। ਅਤੇ ਕਈ ਵਾਰੀ ਕੀ ਹੁੰਦਾ, ਡੂ ਲਿਸਟ ਬਣਾਉਣ ਦਾ ਇਹ ਫਾਇਦਾ ਹੁੰਦਾ, ਇੱਕ ਕੰਮ ਜਦੋਂ ਅਸੀਂ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਲੱਗਦਾ ਕਿ ਹਾਂ ਇਹ ਜਿਹੜਾ ਲਿਖਿਆ ਹੋਇਆ ਨਾ, ਇਹ ਵੀ ਕੰਮ ਨਾਲ ਦੀ ਨਾਲ ਹੋ ਸਕਦਾ, ਅਤੇ ਕਈ ਵਾਰੀ ਥੋੜ੍ਹੇ ਟਾਈਮ ਦੇ ਵਿੱਚ ਜ਼ਿਆਦਾ ਕੰਮ ਵੀ ਸਾਡੇ ਨਿਪਟ ਜਾਂਦੇ ਆ। ਸੋ ਕੋਸ਼ਿਸ਼ ਕਰੋ, ਜੇਕਰ ਡੂ ਲਿਸਟ ਰੋਜ਼ ਦੀ ਰੋਜ਼ ਬਣਾਈ ਜਾਵੇ ਤਾਂ ਬਹੁਤ ਹੀ ਵਧੀਆ, ਨਹੀਂ ਤਾਂ ਤੁਸੀਂ 2 ਦਿਨ ਦੀ 3 ਦਿਨ ਦੀ ਇਕੱਠੀ ਵੀ ਬਣਾ ਸਕਦੇ ਹੋ, ਪਰ ਰੋਜ਼ ਦੀ ਟੂ ਡੂ ਲਿਸਟ ਬਣਾਉਣੀ ਬਹੁਤ ਹੀ ਵਧੀਆ ਹੁੰਦੀ ਹੈ। ਆਪਣੇ ਲੌਂਗ ਟਰਮਸ ਨੂੰ ਸ਼ੋਰਟ ਟਰਮ ਦੇ ਵਿੱਚ ਡਿਵਾਈਡ ਕਰੋ, ਅਤੇ ਸ਼ੋਰਟ ਟਰਮ ਪਲੈਨ ਨੂੰ ਫਿਰ ਅਸੀਂ ਟੂ ਡੂ ਲਿਸਟ ਦੇ ਵਿੱਚ ਜਦੋਂ ਕਨਵਰਟ ਕਰਦੇ ਹਾਂ ਤਾਂ ਸਾਡੇ ਜਿਹੜੇ ਕੰਮ ਨੇ ਉਹ ਸਾਰੇ ਦੇ ਸਾਰੇ ਨਿਬੜ ਵੀ ਜਾਂਦੇ ਨੇ, ਅਤੇ ਟਾਈਮਲੀ ਵੀ ਹੋ ਜਾਂਦੇ ਆ, ਅਤੇ ਫਿਰ ਸਾਡਾ ਦਿਮਾਗ ਵੀ ਹਲਕਾ ਉਹ ਫੁੱਲ ਹੋ ਜਾਂਦਾ। ਅਤੇ ਸਾਡੇ ਦਿਮਾਗ ਨੂੰ ਹਲਕਾ ਫੁੱਲ ਕਰਨ ਦੇ ਲਈ ਮੈਂ ਕੁਛ ਹੋਰ ਵੀ ਕਰਨਾ ਜੀ। ਮੈਨੂੰ ਪਤਾ ਮੈਂ ਗਾਣਾ ਪਲੇ ਕਰਨਾ, ਅਤੇ ਉਹ ਮੈਂ ਪਲੇ ਕਰਨ ਜਾ ਰਹੀ ਹਾਂ। ਸੋ ਤੁਸੀਂ ਬਣੇ ਰਹਿਣਾ ਇਸੇ ਤਰ੍ਹਾਂ ਹੀ ਮੇਰੇ ਨਾਲ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ, ਅਤੇ ਇੰਜੋਏ ਕਰਦੇ ਹਾਂ ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ ਇਹ ਗੀਤ।

ਤੁਸੀਂ ਕਿਤਨਾ ਚਾਹਨੇ ਲਗੇ ਹਮ ਤੇ ਜੀ, ਅਸੀਂ ਵੀ ਆਪਣੇ ਸਰੋਤਿਆਂ ਨੂੰ ਬਹੁਤ ਹੀ ਜ਼ਿਆਦਾ ਚਾਹੁੰਦੇ ਹਾਂ, ਤਾਂ ਹੀ ਤਾਂ ਸਾਨੂੰ ਉਹਨਾਂ ਦੀ ਸਿਹਤ ਦੀ ਬਹੁਤ ਹੀ ਟੈਨਸ਼ਨ ਹੁੰਦੀ ਹੈ ਕਿ ਇਹ ਬਿਲਕੁਲ ਸਿਹਤਯਾਬ ਰਹਿਣੇ ਚਾਹੀਦੇ ਆ, ਮਾਨਸਿਕ ਸਰੀਰਕ ਤੌਰ 'ਤੇ ਫਿੱਟ ਐਂਡ ਫਾਈਨ ਰਹਿਣੇ ਚਾਹੀਦੇ ਆ। ਸੋ ਦੋਸਤੋ, ਇਸੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਮਾਈਲ ਥੈਰੇਪੀ ਅਤੇ ਥੈਂਕਸ ਥੈਰੇਪੀ ਹੈ ਨਾ ਜਿਹੜੀ, ਇਹ ਬਹੁਤ ਹੀ ਕਾਰਗਰ ਚੀਜ਼ ਹੈ। ਤੁਸੀਂ ਸੋਚੋਗੇ ਕਿ ਇਹ ਕਿੱਦਾਂ ਦੀ ਥੈਰੇਪੀ ਹੈ। ਯੈਸ, ਇਹ ਬਹੁਤ ਹੀ ਕਾਰਗਰ ਥੈਰੇਪੀ ਹੈ, ਸਮਾਈਲ ਥੈਰੇਪੀ ਔਰ ਥੈਂਕਸ ਥੈਰੇਪੀ। ਸਮਾਈਲ ਥੈਰੇਪੀ ਇਹ ਹੁੰਦੀ ਹੈ ਕਿ ਜਿੰਨੀ ਮਰਜ਼ੀ ਦਿੱਕਤ ਹੋਵੇ, ਜਿੰਨਾ ਮਰਜ਼ੀ ਕਸ਼ਟ ਹੋਵੇ, ਸਾਨੂੰ ਮੁਸਕਰਾਉਣਾ ਸਿੱਖਣਾ ਪਏਗਾ। ਬੇਸ਼ੱਕ ਸਾਨੂੰ ਲੱਗਦਾ ਹੈ ਕਿ ਨਹੀਂ, ਇੰਨੀ ਵੱਡੀ ਮੁਸੀਬਤ ਆਈ ਹੈ ਅਤੇ ਮੈਂ ਪਬਲਿਕ ਦੇ ਵਿੱਚ ਤਾਂ ਨਹੀਂ ਹੱਸ ਸਕਦਾ। ਬੇਸ਼ੱਕ ਪਬਲਿਕ ਦੇ ਵਿੱਚ ਨਾ ਹੱਸੋ, ਬਟ ਆਪਣੇ ਦਿਮਾਗ ਦੇ ਬੋਝ ਨੂੰ ਹਲਕਾ ਕਰਨ ਦੇ ਲਈ ਸਾਨੂੰ ਆਪਣੇ ਕਮਰੇ ਦੇ ਵਿੱਚ ਆ ਕੇ ਜਾਂ ਇਕੱਲੇ ਹੋ ਕੇ ਮੁਸਕਰਾਉਣ ਦੀ ਹੈਬਿਟ ਬਣਾਉਣੀ ਚਾਹੀਦੀ ਹੈ। ਜਦੋਂ ਅਸੀਂ ਆਪਣੇ ਆਪ ਨਾਲ ਹੱਸਦੇ ਹਾਂ, ਆਪਣੇ ਆਪ ਨਾਲ ਮੁਸਕਰਾਉਂਦੇ ਹਾਂ, ਤਾਂ ਸਾਡੇ ਤੋਂ ਵੱਡਾ ਸਾਡੇ ਲਈ ਕੋਈ ਦੋਸਤ ਨਹੀਂ ਹੁੰਦਾ, ਅਤੇ ਇਸ ਦੇ ਨਾਲ ਜਿਹੜਾ ਸਾਡਾ ਬਰਡਨ ਹੈ ਉਹ ਘੱਟ ਜਾਂਦਾ। ਤੁਸੀਂ ਇੱਕ ਟਰਾਈ ਕਰਕੇ ਦੇਖਿਓ, ਜਿੰਨਾ ਮਰਜ਼ੀ ਗੁੱਸਾ ਚੜਿਆ ਹੋਵੇ, ਜਦੋਂ ਅਸੀਂ ਜ਼ਬਰਦਸਤੀ ਹੀ ਚਾਹੇ ਮੁਸਕਰਾਉਣ ਦੀ ਕੋਸ਼ਿਸ਼ ਕਰਾਂਗੇ ਨਾ, ਗੁੱਸੇ ਦੇ ਵਿੱਚ ਵੀ ਮੁਸਕਰਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਸਾਨੂੰ ਲੱਗੇਗਾ ਕਿ ਹਾਂ, ਦਿਮਾਗ 'ਤੇ ਜਿਹੜਾ ਬੋਝ ਸੀ ਉਹ ਹੌਲੀ ਹੌਲੀ ਉਤਰ ਗਿਆ। ਯੈਸ, ਜਦੋਂ ਅਸੀਂ ਸਮਾਈਲ ਥੈਰੇਪੀ ਕਰਦੇ ਹਾਂ ਤਾਂ ਕਿੰਨੀਆਂ ਹੀ ਬਿਮਾਰੀਆਂ ਵੀ ਚੁਟਕੀ ਵਜਾਉਂਦਿਆਂ ਹੀ ਉੱਡ ਜਾਂਦੀਆਂ ਨੇ, ਕਿਉਂਕਿ ਸਾਡਾ ਦਿਮਾਗ ਹਲਕਾ ਹੋ ਜਾਂਦਾ ਅਤੇ ਸਰੀਰ ਦੀਆਂ ਅੱਧੀਆਂ ਬਿਮਾਰੀਆਂ ਦਿਮਾਗ ਦੀ ਥਕਾਨ ਕਰਕੇ ਹੁੰਦੀਆਂ। ਸੋ ਸਮਾਈਲ ਥੈਰੇਪੀ ਹੈ ਜਿਹੜੀ ਬਹੁਤ ਹੀ ਕਾਰਗਰ। ਜਦੋਂ ਹੱਸਣ ਦਾ ਮੌਕਾ ਹੋਵੇ ਉਦੋਂ ਤਾਂ ਅਸੀਂ ਖੁੱਲ੍ਹ ਕੇ ਹੱਸਣਾ ਹੀ ਹੱਸਣਾ, ਜਦੋਂ ਨਹੀਂ ਵੀ ਮੌਕਾ ਤਾਂ ਵੀ ਹੱਸੋ। ਕਿਵੇਂ ਹੱਸੀਏ? ਜਦੋਂ ਅਸੀਂ ਕਿਸੇ ਹੋਰ ਨੂੰ ਹਸਾਉਂਦੇ ਹਾਂ, ਕਿਸੇ ਹੋਰ ਦੀ ਖੁਸ਼ੀ ਦਾ ਕਾਰਨ ਬਣੋ, ਤੁਹਾਨੂੰ ਖੁਸ਼ੀ ਆਪਣੇ ਆਪ ਹੀ ਵਾਪਸ ਮਿਲ ਜਾਂਦੀ ਹੈ। ਅਤੇ ਇਹ ਤਾਂ ਹੋ ਗਈ ਜੀ ਸਮਾਈਲ ਥੈਰੇਪੀ, ਅਤੇ ਥੈਂਕਸ ਥੈਰੇਪੀ ਕੀ ਹੁੰਦੀ ਹੈ ਉਹ ਮੈਂ ਤੁਹਾਨੂੰ ਦੱਸਾਂਗੀ ਗੀਤ ਤੋਂ ਬਾਅਦ। ਸੋ ਤੁਸੀਂ ਇੰਜੋਏ ਕਰਨਾ ਹੈ ਗੀਤ ਅਤੇ ਬਣੇ ਰਹਿਣਾ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ। ਮੈਂ ਪਲੇ ਕਰਨ ਲੱਗੀ ਹਾਂ ਜੀ ਆਤਿਫ ਅਸਲਮ ਅਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਗੀਤ। ਵਾਪਸ ਆਓਗੇ ਅਤੇ ਫਿਰ ਅਸੀਂ ਗੱਲ ਕਰਾਂਗੇ ਥੈਂਕਸ ਥੈਰੇਪੀ ਦੀ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ

ਇੰਜੋਏ ਕਰੋ ਜੀ ਪ੍ਰੋਗਰਾਮ ਗੀਤ ਬਹਾਰ ਅਤੇ ਗੀਤ ਬਹਾਰ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਅਸੀਂ ਗੱਲ ਕਰਾਂਗੇ ਥੈਂਕਸ ਥੈਰੇਪੀ ਦੇ ਬਾਰੇ। ਯੈਸ, ਥੈਂਕਸ ਥੈਰੇਪੀ ਬਹੁਤ ਹੀ ਕਾਰਗਰ ਹੈ। ਥੈਂਕਸ ਥੈਰੇਪੀ ਸਾਨੂੰ ਇਹ ਕਹਿੰਦੀ ਹੈ ਕਿ ਹਰ ਵੇਲੇ ਸਾਨੂੰ ਰੱਬ ਦਾ ਸ਼ੁਕਰਾਨਾ ਕਰਨਾ ਪਏਗਾ। ਯੈਸ, ਜਦੋਂ ਅਸੀਂ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਾਨੂੰ ਲੱਗਣ ਲੱਗਦਾ ਹੈ ਕਿ ਸਾਨੂੰ ਜੋ ਮਿਲਿਆ ਉਹ ਸਾਨੂੰ ਬਹੁਤ ਵਧੀਆ ਮਿਲਿਆ ਅਤੇ ਅਸੀਂ ਕਈਆਂ ਦੇ ਨਾਲੋਂ ਕਈ ਗੁਣਾ ਚੰਗੇ ਹਾਂ। ਜਦੋਂ ਇੱਦਾਂ ਦੀ ਫੀਲਿੰਗ ਆ ਜਾਂਦੀ ਹੈ ਅਤੇ ਫਿਰ ਸਾਡੇ ਅੰਦਰ ਜਿਹੜੀ ਲੱਗੀ ਦੌੜ ਹੈ ਨਾ ਉਹ ਥੰਮ ਜਾਂਦੀ ਹੈ ਅਤੇ ਸਾਨੂੰ ਆਪਣੇ ਆਪ ਹੀ ਸ਼ਾਂਤੀ ਦਾ ਅਹਿਸਾਸ ਹੁੰਦਾ ਅਤੇ ਇਹ ਅਹਿਸਾਸ ਸੋਹਣੀ ਜ਼ਿੰਦਗੀ ਜਿਉਣ ਲਈ ਬਹੁਤ ਹੀ ਜ਼ਰੂਰੀ ਹੈ। ਜਦੋਂ ਅਸੀਂ ਥੈਂਕਸ ਕਰਨਾ ਸਿੱਖ ਜਾਂਦੇ ਜੋ ਵੀ ਮਿਲੇ ਥੈਂਕਸ, ਜੋ ਵੀ ਮਿਲਿਆ ਬਹੁਤ ਹੀ ਵਧੀਆ ਮਿਲਿਆ ਅਤੇ ਜੋ ਮਿਲੇਗਾ ਉਹਦੇ ਲਈ ਵੀ ਅਸੀਂ ਥੈਂਕਸ ਹੀ ਕਰਦੇ ਰਹੀਏ ਅਤੇ ਉਹਦੇ ਨਾਲ ਅਸੀਂ ਮਾਨਸਿਕ ਤੌਰ 'ਤੇ ਬਿਲਕੁਲ ਫਿੱਟ ਹੋ ਜਾਂਦੇ ਹਾਂ ਅਤੇ ਜਦੋਂ ਮਾਨਸਿਕ ਤੌਰ 'ਤੇ ਫਿੱਟ ਤਾਂ ਅਸੀਂ ਫਿਰ ਫਿਜ਼ੀਕਲੀ ਵੀ ਫਿੱਟ ਹੋ ਜਾਂਦੇ ਹਾਂ। ਸੋ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ ਜੀ, ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਥੈਂਕਸ ਥੈਰੇਪੀ ਦੀ, ਰੱਬ ਦੇ ਸ਼ੁਕਰਾਨੇ ਦੀ, ਅਤੇ ਫਿਰ ਗੀਤ ਵੀ ਅਸੀਂ ਉਹ ਹੀ ਇੰਜੋਏ ਕਰਾਂਗੇ ਜੀ। ਲਓ ਮੋਹਿਤ ਚੌਹਾਨ ਦੀ ਆਵਾਜ਼ ਦੇ ਵਿੱਚ ਰੱਬ ਕਾ ਸ਼ੁਕਰਾਨਾ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ, ਅਤੇ ਦੋਸਤੋ ਗੀਤਾਂ ਦੀ ਬਹਾਰ ਵੀ ਤਾਂ ਹੀ ਚੰਗੀ ਲੱਗਦੀ ਹੈ ਜੇਕਰ ਸਾਡੇ ਮਨ ਦੇ ਵਿੱਚ ਬਹਾਰ ਹੋਵੇ, ਜੇਕਰ ਸਾਡਾ ਮਨ ਖੁਸ਼ ਹੋਵੇ। ਅਤੇ ਮਨ ਨੂੰ ਖੁਸ਼ ਕਰਨ ਦੇ ਲਈ ਕੀ ਕਰਨਾ ਹੈ ਜੀ? ਮਨ ਨੂੰ ਖੁਸ਼ ਕਰਨ ਦੇ ਲਈ ਅਸੀਂ ਖੁਸ਼ ਕਰਨਾ ਹੈ ਕਿਸੇ ਹੋਰ ਨੂੰ ਜੀ। ਜਦੋਂ ਅਸੀਂ ਕਿਸੇ ਹੋਰ ਨੂੰ ਖੁਸ਼ ਕਰਦੇ ਹਾਂ ਤਾਂ ਉਹਦੀ ਖੁਸ਼ੀ ਸਾਡੇ ਅੰਦਰ ਆਪਣੇ ਆਪ ਹੀ ਵਾਪਸ ਆ ਜਾਂਦੀ ਹੈ। ਕਹਿੰਦੇ ਹੈ ਨਾ ਕਿ ਜੋ ਅਸੀਂ ਯੂਨੀਵਰਸ ਨੂੰ ਦਿੰਦੇ ਹਾਂ, ਯੂਨੀਵਰਸ ਸਾਨੂੰ ਕਈ ਗੁਣਾ ਵਧਾ ਕੇ ਉਹ ਵਾਪਸ ਦਿੰਦਾ। ਸੋ ਜੇਕਰ ਅਸੀਂ ਕਿਸੇ ਨੂੰ ਖੁਸ਼ੀ ਦੇਵਾਂਗੇ, ਕਿਸੇ ਦੀ ਖੁਸ਼ੀ ਦਾ ਕਾਰਨ ਬਣਾਂਗੇ, ਤਾਂ ਸਾਡੇ ਲਈ ਖੁਸ਼ੀਆਂ ਦੇ ਕਈ ਕਾਰਨ ਆਪਣੇ ਆਪ ਹੀ ਖੜ੍ਹੇ ਹੋ ਜਾਣਗੇ। ਵੈਸੇ ਵੀ ਜਦੋਂ ਸਾਨੂੰ ਅੰਦਰੋਂ ਅਹਿਸਾਸ ਹੁੰਦਾ ਕਿ ਅਸੀਂ ਇਸ ਇਨਸਾਨ ਨੂੰ ਖੁਸ਼ੀ ਦਿੱਤੀ ਹੈ, ਅਤੇ ਸਾਡੇ ਅੰਦਰ ਇੱਕ ਅਲੱਗ ਜਿਹੀ ਫੀਲਿੰਗ ਪੈਦਾ ਹੋ ਜਾਂਦੀ ਹੈ, ਅਲੱਗ ਜਿਹੀ ਭਾਵਨਾ, ਇੱਕ ਕਹਿੰਦੇ ਹੈ ਕਿ ਅਦੁੱਤੀ ਫੀਲਿੰਗ ਪੈਦਾ ਹੋ ਜਾਂਦੀ ਹੈ, ਡਿਵਾਈਨ ਫੀਲਿੰਗ ਪੈਦਾ ਹੋ ਜਾਂਦੀ ਹੈ, ਜਿਹਦੇ ਨਾਲ ਅਸੀਂ ਪਿਓਰ ਫੀਲ ਕਰਦੇ ਹਾਂ ਅਤੇ ਆਪਣੇ ਆਪ ਹੀ ਖੁਸ਼ੀਆਂ ਸਾਡੇ ਆਲੇ ਦੁਆਲੇ ਮੰਡਰਾਉਣ ਲੱਗ ਜਾਂਦੀਆਂ ਨੇ। ਸੋ ਕਰਨਾ ਕੀ ਹੈ ਜੀ, ਹਰ ਰੋਜ਼ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਹੈ। ਕਿਸੇ ਨੂੰ ਕੰਪਲੀਮੈਂਟ ਦੇ ਸਕਦੇ ਹਾਂ ਕਿ ਅੱਜ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ, ਜਾਂ ਤੁਸੀਂ ਇਹ ਜਿਹੜਾ ਕੰਮ ਕੀਤਾ ਸੀ ਨਾ, ਚਾਹੇ ਕਈ ਸਾਲ ਪਹਿਲਾਂ ਹੀ ਕੀਤਾ ਹੋਵੇ, ਉਹ ਬਹੁਤ ਵਧੀਆ ਸੀ। ਜਦੋਂ ਅਸੀਂ ਕਿਸੇ ਦੀ ਸਰਾਹਨਾ ਕਰਦੇ ਹਾਂ, ਕਿਸੇ ਦੀ ਸ਼ਲਾਘਾ ਕਰਦੇ ਹਾਂ, ਤਾਂ ਖੁਸ਼ ਹੋ ਜਾਂਦਾ ਅਤੇ ਉਹਦੀ ਖੁਸ਼ੀ ਸਾਨੂੰ ਵੀ ਖੁਸ਼ ਕਰੇਗੀ। ਹਾਂ, ਕੋਈ ਨਾਰਾਜ਼ ਹੈ, ਕੋਈ ਉਦਾਸ ਹੈ, ਤਾਂ ਉਹਦੀ ਉਦਾਸੀ, ਉਹਦੀ ਨਾਰਾਜ਼ਗੀ ਵੀ ਅਸੀਂ ਉਹਦੇ ਨਾਲ ਸਲਾਹ ਮਸ਼ਵਰਾ ਕਰਕੇ ਉਹਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਅਤੇ ਜੇਕਰ ਅਸੀਂ ਕਿਸੇ ਦੀ ਤਕਲੀਫ ਨੂੰ ਦੂਰ ਕਰਾਂਗੇ, ਤਾਂ ਆਪਣੇ ਆਪ ਹੀ ਉਸਦੀ ਖੁਸ਼ੀ ਸਾਡੀ ਖੁਸ਼ੀ ਦੇ ਵਿੱਚ ਤਬਦੀਲ ਹੋ ਜਾਏਗੀ। ਹੋਰ ਨੇ ਕੁਛ ਤਾਂ ਇੱਕ ਰੋਂਦੇ ਹੋਏ ਬੱਚੇ ਨੂੰ ਹੀ ਹਸਾ ਲਿਆ ਜਾਏ। ਜਦੋਂ ਅਸੀਂ ਕਿਸੇ ਰੋਂਦੇ ਹੋਏ ਬੱਚੇ ਨੂੰ ਹੀ ਹਸਾ ਲਾਂਗੇ ਨਾ, ਤਾਂ ਉਸਦੀ ਖੁਸ਼ੀ ਵੀ ਸਾਡੀਆਂ ਕਈ ਖੁਸ਼ੀਆਂ ਦਾ ਕਾਰਨ ਬਣ ਜਾਏਗੀ। ਸੋ ਜੇਕਰ ਖੁਸ਼ੀ ਦਾ ਕਾਰਨ ਕੋਈ ਨਹੀਂ ਹੈ, ਤਾਂ ਅਸੀਂ ਆਪ ਜਨਰੇਟ ਕਰੀਏ, ਅਸੀਂ ਆਪ ਆਪਣੀ ਖੁਸ਼ੀ ਦਾ ਸਬੱਬ ਬਣੀਏ। ਅਤੇ ਜਦੋਂ ਅਸੀਂ ਅਜਿਹਾ ਕਰਨ ਦੀ ਆਦਤ ਬਣਾ ਲਵਾਂਗੇ, ਤਾਂ ਫਿਰ ਆਪਣੇ ਆਪ ਹੀ ਖੁਸ਼ੀ ਸਾਡੇ ਅੰਦਰ ਆ ਜਾਏਗੀ, ਅਤੇ ਫਿਰ ਪ੍ਰੋਗਰਾਮ ਗੀਤ ਬਹਾਰ ਦਾ ਮਜ਼ਾ ਵੀ ਦੁੱਗਣਾ ਹੋ ਜਾਏਗਾ। ਅਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਅਗਲਾ ਗੀਤ। ਇੰਜੋਏ ਕਰੋ ਅਤੇ ਇਸੇ ਤਰ੍ਹਾਂ ਹੀ ਸੁਣਦੇ ਰਹੋ FM ਰੇਨਬੋ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ ਅਤੇ ਗੀਤ ਬਹਾਰ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਦੋਸਤ ਆਰ ਜੇ ਨਿਵੇਦਿਤਾ। ਵੈਲ ਦੋਸਤੋ, ਮੈਂ ਗੱਲ ਕਰਨ ਜਾ ਰਹੀ ਹਾਂ ਟਾਈਮ ਪਲੈਨਿੰਗ ਦੀ। ਟਾਈਮ ਪਲੈਨਿੰਗ ਬਹੁਤ ਹੀ ਜ਼ਰੂਰੀ ਹੈ, ਹਰ ਜਗ੍ਹਾ 'ਤੇ ਟਾਈਮ ਪਲੈਨਿੰਗ ਜ਼ਰੂਰੀ ਹੈ। ਚਾਹੇ ਅਸੀਂ ਘਰ ਦਾ ਕੰਮ ਕਰ ਰਹੇ ਹਾਂ, ਜਾਂ ਅਸੀਂ ਆਫਿਸ ਦਾ ਕੰਮ ਕਰ ਰਹੇ ਹਾਂ, ਜਾਂ ਅਸੀਂ ਬਿਜ਼ਨਸ ਕਰ ਰਹੇ ਹਾਂ, ਜਾਂ ਅਸੀਂ ਸਟੱਡੀਜ਼ ਕਰ ਰਹੇ ਹਾਂ, ਬਟ ਟਾਈਮ ਪਲੈਨਿੰਗ ਹਰ ਜਗ੍ਹਾ ਜ਼ਰੂਰੀ ਹੈ। ਟਾਈਮ ਪਲੈਨਿੰਗ ਕਿਸ ਤਰ੍ਹਾਂ? ਅਸੀਂ ਜਿੱਥੇ ਜਿੱਥੇ ਵੀ ਇਨਵੋਲਵ ਹਾਂ, ਅਸੀਂ ਟਾਈਮ ਸੈੱਟ ਕਰਨਾ ਹੈ ਕਿ ਇਸ ਚੀਜ਼ ਨੂੰ ਮੈਂ ਇੰਨਾ ਟਾਈਮ ਦੇਣਾ, ਇਸ ਜਗ੍ਹਾ 'ਤੇ ਮੈਂ ਇੰਨਾ ਟਾਈਮ ਦੇਣਾ, ਇਸ ਵਿਅਕਤੀ ਨੂੰ ਮੈਂ ਇੰਨਾ ਟਾਈਮ ਦੇਣਾ। ਜਦੋਂ ਅਸੀਂ ਟਾਈਮ ਦੀ ਪ੍ਰੋਪਰ ਪਲੈਨਿੰਗ ਕਰਕੇ ਚੱਲਦੇ ਹਾਂ, ਤਾਂ ਸਾਡਾ ਕੋਈ ਵੀ ਏਰੀਆ ਅਨਅਟੈਂਡਡ ਨਹੀਂ ਰਹਿੰਦਾ, ਅਤੇ ਅਸੀਂ ਸਾਰਿਆਂ ਨੂੰ ਪ੍ਰੋਪਰ ਅਟੈਨਸ਼ਨ, ਜਿੰਨੀ ਰਿਕੁਆਇਰਡ ਅਟੈਨਸ਼ਨ ਹੈ, ਉਹ ਦੇ ਦਿੰਦੇ ਹਾਂ, ਅਤੇ ਫਿਰ ਹਰ ਜਗ੍ਹਾ ਫਤਿਹ ਹੁੰਦੀ ਹੈ। ਕਿਵੇਂ ਕਿ ਅਸੀਂ ਅਕਸਰ ਦੇਖਿਆ ਕਿ ਕੁਝ ਲੋਕ ਜੇ ਬਿਜ਼ਨਸ ਕਰਦੇ ਹਨ, ਤੋ ਬਿਜ਼ਨਸ ਦੀ ਤਰਫ ਇੰਨੇ ਕੁ ਲੁੜਕ ਹੀ ਜਾਂਦੇ ਆ ਕਿ ਬਸ ਮੈਂ ਸਿਰਫ ਪੈਸਾ ਹੀ ਕਮਾਉਣਾ, ਪੈਸਾ ਹੀ ਕਮਾਉਣਾ, ਅਤੇ ਫੈਮਿਲੀ ਇਗਨੋਰ ਕਰ ਦਿੰਦੇ ਆ, ਹੈ ਨਾ। ਅਤੇ ਫਿਰ ਜਦੋਂ ਫੈਮਿਲੀ ਇਗਨੋਰ ਹੁੰਦੀ ਹੈ, ਤਾਂ ਕਈ ਚੀਜ਼ਾਂ ਇਗਨੋਰ ਹੋ ਜਾਂਦੀਆਂ ਨੇ, ਪਰ ਫੈਮਿਲੀ ਦੀ ਵੀ ਇਕੁਅਲੀ ਇੰਪੋਰਟੈਂਸ ਹੈ। ਅਤੇ ਜੇਕਰ

ਅਸੀਂ ਬਹੁਤ ਜ਼ਿਆਦਾ ਓਕਿਊਪਾਈਡ ਹਾਂ, ਫਿਰ ਵੀ ਸਾਨੂੰ ਆਪਣੇ 24 ਘੰਟਿਆਂ ਦੇ ਵਿੱਚੋਂ ਕੁਝ ਟਾਈਮ ਆਪਣੀ ਫੈਮਿਲੀ ਦੇ ਲਈ ਨਿਕਾਲਣਾ ਪਏਗਾ। ਜਦੋਂ ਅਸੀਂ ਫੈਮਿਲੀ ਦੇ ਲਈ ਟਾਈਮ ਕੱਢਾਂਗੇ ਤਾਂ ਹੈਪੀਨੈਸ ਆਪਣੇ ਆਪ ਹੀ ਸਾਡੇ ਅੰਦਰ ਆ ਜਾਏਗੀ। ਸੋ ਇਸ ਤੋਂ ਇਲਾਵਾ ਅਸੀਂ ਅਕਸਰ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਦੇਖ ਰਹੇ ਹਾਂ ਕਿ ਫੋਨ ਨੇ ਸਾਡੀ ਟਾਈਮਿੰਗ ਨੂੰ ਨਾ ਸਾਰਾ ਹੀ ਗੜਬੜਾ ਦਿੱਤਾ। ਜਦੋਂ ਅਸੀਂ ਫੋਨ ਲੈ ਕੇ ਬੈਠਦੇ ਹਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਤਾਂ 5 ਮਿੰਟ ਲਈ ਫੋਨ ਚੁੱਕਿਆ ਸੀ, ਇਹ ਅੱਧਾ ਘੰਟਾ ਕਦੋਂ ਹੋ ਗਿਆ। ਉਹ ਰੀਲਸ ਦੇਖਦੇ ਦੇਖਦੇ ਦੇਖਦੇ ਦੇਖਦੇ ਸਾਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਦਾ, ਅਤੇ ਹੁੰਦਾ ਵੀ ਉਹਦਾ ਰਿਜ਼ਲਟ ਵੀ ਕੁਛ ਨਹੀਂ ਨਿਕਲਦਾ। ਅਸੀਂ ਐਵੇਂ ਹੀ ਅੱਗੇ ਦੀ ਅੱਗੇ ਕਰੀ ਜਾਂਦੇ, ਨਤੀਜਾ ਕੁਝ ਨਹੀਂ ਨਿਕਲਦਾ ਅਤੇ ਟਾਈਮ ਸਾਡਾ ਕਿੰਨਾ ਹੀ ਵੇਸਟ ਹੋ ਜਾਂਦਾ, ਅਤੇ ਉਸਦਾ ਸਰੀਰ 'ਤੇ ਵੀ ਬਹੁਤ ਹੀ ਬੇਹੱਦ ਕਹਿੰਦੇ ਨੇ ਕਿ ਅਸਰ ਗਲਤ ਪੈਂਦਾ ਜਦੋਂ ਅਸੀਂ ਬਿਨਾਂ ਮਤਲਬ ਤੋਂ ਕਿੰਨਾ ਹੀ ਟਾਈਮ ਫੋਨ 'ਤੇ ਖਰਾਬ ਕਰ ਸਕਦੇ। ਸੋ ਡਿਜੀਟਲੀ ਡਿਟੋਕਸ ਹੋਣਾ ਵੀ ਬਹੁਤ ਜ਼ਰੂਰੀ ਹੈ। ਸਾਨੂੰ ਫਿਕਸ ਕਰਨਾ ਪਏਗਾ ਕਿ ਫੋਨ ਨੂੰ ਇੰਨਾ ਹੀ ਟਾਈਮ ਦੇਣਾ, ਇੰਨਾ ਹੀ ਟਾਈਮ ਦੇਣਾ ਅਤੇ ਇੰਨਾ ਹੀ ਦੇਣਾ ਹੈ। ਅਤੇ ਜੇਕਰ ਅਸੀਂ ਪੜ੍ਹਨਾ 2 ਘੰਟੇ ਅਸੀਂ ਪੜ੍ਹਨਾ ਅਤੇ ਉਸ ਤੋਂ ਬਾਅਦ ਅਸੀਂ 10 ਮਿੰਟ ਫੋਨ ਦੇਖਣਾ ਅਤੇ ਉਸ ਤੋਂ ਬਾਅਦ ਮੈਂ ਆਊਟਡੋਰ ਐਕਟੀਵਿਟੀ ਕਰਨੀ ਹੈ। ਜਦੋਂ ਅਸੀਂ ਸਾਰੀਆਂ ਚੀਜ਼ਾਂ ਨੂੰ ਟਾਈਮ ਡਿਵਾਈਡ ਕਰਕੇ ਦੇਵਾਂਗੇ ਅਤੇ ਫਿਰ ਓਵਰਆਲ ਪਰਸਨੈਲਿਟੀ ਸਾਡੀ ਬਣ ਕੇ ਆਏਗੀ, ਅਤੇ ਓਵਰਆਲ ਪਰਸਨੈਲਿਟੀ ਅੱਜ ਕੱਲ੍ਹ ਦੀ ਡਿਮਾਂਡ ਵੀ ਹੈ। ਤੇ ਲਓ ਜੀ, ਪ੍ਰੋਗਰਾਮ ਗੀਤ ਬਹਾਰ ਤੇ ਗੀਤ ਬਹਾਰ ਦੇ ਵਿੱਚ ਇੰਜੋਏ ਕਰਦੇ ਹਾਂ ਅਗਲਾ ਗਾਣਾ ਲੱਕੀ ਅਲੀ ਦੀ ਆਵਾਜ਼ ਦੇ ਵਿੱਚ।

ਤੁਸੀਂ ਬਣੇ ਹੋਏ ਹੋ ਜੀ ਐਫਐਮ ਰੇਨਬੋ ਦੇ ਨਾਲ ਦੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਅਤੇ ਗੀਤ ਬਹਾਰ ਦੇ ਵਿੱਚ ਦੋਸਤੋ ਅਸੀਂ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਕਿ ਟਾਈਮ ਕਿੱਦਾਂ ਪਲੈਨ ਕਰਨਾ ਹੈ, ਡਿਸਿਪਲਿਨ ਫੋਲੋ ਕਰਨਾ ਹੈ, ਇਹ ਕਰਨਾ ਉਹ ਕਰਨਾ, ਕਿੰਨਾ ਕੁਛ ਕਰ ਲਿਆ ਅਸੀਂ। ਥੈਂਕਸ ਥੈਰੇਪੀ ਦੀ ਗੱਲ ਕਰ ਲਈ, ਸਮਾਈਲ ਥੈਰੇਪੀ ਦੀ ਗੱਲ ਕਰ ਲਈ, ਅਤੇ ਇੱਕ ਚੀਜ਼ ਹੋਰ ਮੇਰੇ ਦਿਮਾਗ ਵਿੱਚ ਆ ਰਹੀ ਸੀ ਔਰ ਪ੍ਰੋਗਰਾਮ ਖਤਮ ਹੋਣ ਵਾਲਾ, ਅਤੇ ਮੈਨੂੰ ਲੱਗਿਆ ਕਿ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਇਹ ਵੀ ਡਿਸਕਸ ਕਰ ਹੀ ਲਿਆ ਜਾਏ। ਸੋ ਦੋਸਤੋ, ਅਕਸਰ ਅਸੀਂ ਦੇਖਦੇ ਹਾਂ ਕਿ ਗਰਮੀਆਂ ਦੇ ਵਿੱਚ ਨਾ ਅੱਗਜਨੀ ਦੀਆਂ ਬਹੁਤ ਘਟਨਾਵਾਂ ਹੋ ਜਾਂਦੀਆਂ ਨੇ, ਅਤੇ ਅਸੀਂ ਉਹਦੇ ਲਈ ਪਹਿਲਾਂ ਹੀ ਤਿਆਰ ਰਹਿਣਾ ਕਿਉਂਕਿ ਗਰਮੀ ਦਾ ਮੌਸਮ ਆਉਣ ਵਾਲਾ ਹੈ ਅਤੇ ਅਸੀਂ ਪਹਿਲਾਂ ਹੀ ਅਹਿਤਿਆਤ ਵਰਤਣੀ ਹੈ। ਕਿਉਂ ਇਹ ਘਟਨਾਵਾਂ ਹੁੰਦੀਆਂ? ਸਾਡੀ ਅਣਗਹਿਲੀ ਕਰਕੇ। ਅਤੇ ਜੇਕਰ ਅਸੀਂ ਪਹਿਲਾਂ ਹੀ ਸਾਵਧਾਨ ਰਹਾਂਗੇ ਤਾਂ ਫਿਰ ਇੱਦਾਂ ਦੀਆਂ ਘਟਨਾਵਾਂ ਦੂਰ ਦੂਰ ਹੋ ਜਾਂਦੀਆਂ ਨੇ ਸਾਡੇ ਕੋਲੋਂ। ਸੋ ਅਸੀਂ ਕੀ ਕਰਨਾ ਹੈ ਜੀ, ਇੱਕ ਤਾਂ ਆਪਣੇ ਘਰ ਦੇ ਵਿੱਚ ਓਵਰਲੋਡਿਡ ਸਾਕਟ ਨਹੀਂ ਰੱਖਣੇ। ਅਸੀਂ ਕੀ ਕਰਦੇ ਹਾਂ ਜੀ, ਇੱਕੋ ਹੀ ਪੁਆਇੰਟ 'ਤੇ ਕਿੰਨੇ ਸਾਰੀਆਂ ਚੀਜ਼ਾਂ, ਮੋਬਾਈਲ ਵੀ ਲਗਾ ਦੇਣੇ, ਉਹ ਵੀ ਸਾਰਾ ਕੁਛ ਹੈ ਨਾ, ਅਸੀਂ ਓਵਰਲੋਡਿਡ ਸਾਕਟ ਅਵੋਇਡ ਕਰਨੇ ਹੈ। ਔਰ ਦੂਸਰਾ, ਕਿਚਨ ਦੇ ਵਿੱਚ ਅਨਅਟੈਂਡਿਡ ਕੁਕਿੰਗ ਨਹੀਂ ਕਰਨੀ। ਇਹ ਨਹੀਂ ਕਿ ਪਤੀਲਾ ਰੱਖਿਆ ਅਤੇ ਆਪਾਂ ਬਾਹਰ ਕਿਸੇ ਹੋਰ ਕੰਮ 'ਤੇ ਲੱਗ ਗਏ, ਨਹੀਂ, ਅਨਅਟੈਂਡਿਡ ਕੁਕਿੰਗ ਨਹੀਂ ਕਰਨੀ। ਔਰ ਜਿਹੜਾ ਸਟੋਵ ਵਾਲਾ ਏਰੀਆ ਹੈ ਉਹਨੂੰ ਕਲੀਨ ਰੱਖਣਾ, ਔਰ ਕੋਸ਼ਿਸ਼ ਕਰੋ ਕਿ ਇੱਕ ਵਾਰੀ ਸਟੋਵ ਦੀ ਕਲੀਨਿੰਗ ਕਰਵਾ ਲਈ ਜਾਵੇ। ਔਰ ਜਿਹੜੀ ਬਿਜਲੀ ਦੀਆਂ ਤਾਰਾਂ ਨੇ ਸਾਡੇ ਘਰ ਦੇ ਵਿੱਚ ਜਿਹੜੀ ਵਾਇਰਿੰਗ ਹੋਈ ਹੋਈ ਹੈ, ਜੇ ਕਿਤੇ ਪੁਰਾਣੀ ਵਾਇਰਿੰਗ ਹੈ ਤਾਂ ਉਹ ਵੀ ਚੈੱਕ ਕਰਵਾ ਲੈਣੀ ਚਾਹੀਦੀ ਹੈ, ਕਿਉਂਕਿ ਅਕਸਰ ਗਰਮੀ ਦੇ ਵਿੱਚ ਤਾਰਾਂ ਮੈਲਟ ਹੋ ਜਾਂਦੀਆਂ, ਬਹੁਤ ਸਾਰੀ ਪ੍ਰੋਬਲਮਸ ਆ ਜਾਂਦੀਆਂ ਨੇ, ਸ਼ਾਰਟ ਸਰਕਟ ਹੋ ਜਾਂਦੇ ਆ। ਸੋ ਅਸੀਂ ਕੀ ਕਰਨਾ ਜੀ, ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਾਇਰਿੰਗ ਦੀ ਅਸੀਂ ਪਹਿਲਾਂ ਚੈਕਿੰਗ ਕਰਵਾ ਲਈਏ, ਔਰ ਕਿਚਨ ਦੇ ਵਿੱਚ ਜਿਹੜਾ ਗੈਸ ਸਟੋਵ ਹੈ ਸਾਡਾ ਉਹਦੀ ਕਲੀਨਿੰਗ ਕਰਵਾ ਲਈਏ, ਔਰ ਸਾਕਟ ਅਸੀਂ ਓਵਰਲੋਡਿਡ ਨਹੀਂ ਰੱਖਣੇ। ਬਸ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਅਸੀਂ ਧਿਆਨ ਰੱਖਾਂਗੇ ਤਾਂ ਫਿਰ ਕਈ ਵਾਰੀ ਵੱਡੇ ਹਾਦਸੇ ਵੀ ਟਲ ਜਾਂਦੇ ਆ। ਬਸ ਸਾਵਧਾਨੀ ਹਰ ਜਗ੍ਹਾ ਵਰਤਣੀ ਜ਼ਰੂਰੀ ਹੈ। ਸੋ ਦੋਸਤੋ, ਇਸ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਹੋ ਗਿਆ ਸਮਾਂ, ਪਰ ਮੈਂ ਕਿਤੇ ਨਹੀਂ ਜਾ ਰਹੀ ਕਿਉਂਕਿ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਬਣਿਆ ਰਹੇਗਾ ਸਾਥ। ਪਰ ਹੁਣ ਇਸ ਪ੍ਰੋਗਰਾਮ ਨੂੰ ਸਾਨੂੰ ਇੱਥੇ ਹੀ ਵਾਈਂਡ ਅਪ ਕਰਨਾ ਪੈਣਾ, ਅਤੇ ਜਾਂਦੇ ਜਾਂਦੇ ਇਸ ਪ੍ਰੋਗਰਾਮ ਦਾ ਲਾਸਟ ਗੀਤ ਅਸੀਂ ਜ਼ਰੂਰ ਇੰਜੋਏ ਕਰਾਂਗੇ, ਅਤੇ ਫਿਰ ਕੁਝ ਹੀ ਪਲਾਂ ਦੇ ਬਾਅਦ ਮੈਂ ਤੁਹਾਨੂੰ ਮਿਲਾਂਗੀ ਅਗਲੇ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ। ਅਤੇ ਹੁਣ ਇੰਜੋਏ ਕਰਦੇ ਹਾਂ ਜੀ ਗੀਤ ਬਹਾਰ ਦਾ ਇਹ ਲਾਸਟ ਗੀਤ।

FM ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਤੇ ਹੁਣ ਪੇਸ਼ ਨੇ FM ਨਿਊਜ਼ ਹੈਡਲਾਈਨਸ। ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਨਿਗਰਾਨ ਅਮਿਤ ਸ਼ਾਹ ਅੱਜ ਕੋਲਕਾਤਾ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਤਮਿਲਨਾਡੂ ਵਿੱਚ ਸਰਕਾਰ ਗਠਨ ਨੂੰ ਲੈ ਕੇ ਅੜਿੱਕਾ ਜਾਰੀ। ਸਭ ਤੋਂ ਵੱਡੀ ਪਾਰਟੀ ਨੂੰ ਹਮਾਇਤ ਦੇਣ ਦੇ ਮੁੱਦੇ ਤੇ VCK, CPI ਅਤੇ CPIM ਦੀ ਬੈਠਕ ਅੱਜ। ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨੇ ਮੁੰਬਈ ਵਿੱਚ ਭਾਰਤ ਵੀਅਤਨਾਮ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ ਵਿਸ਼ਵ ਸਪਲਾਈ ਲੜੀ ਵਿੱਚ ਭਾਰਤ ਵੀਅਤਨਾਮ ਦੀ ਭੂਮਿਕਾ ਤੇ ਜ਼ੋਰ ਦਿੱਤਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਉਪਾਵਾਂ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਦੇਸ਼ ਦੇ ਸਰਕਾਰੀ ਅਨਾਜ ਭੰਡਾਰ 604 ਲੱਖ ਟਨ ਤੋਂ ਵੱਧ ਹੋ ਗਏ ਨੇ। ਇਹ ਮਾਤਰਾ ਬਫਰ ਸਟਾਕ ਜਾਂ ਲੋੜ ਪੈਣ ਦੇ ਸਮੇਂ ਵਿੱਚ ਲੋੜੀਂਦੀ ਮਾਤਰਾ ਤੋਂ ਕਰੀਬ 3 ਗੁਣਾ ਹੈ। ईडी वालों ग्रेटर मोहाली एरिया डिवेलपमेंट अथॉरिटी तो जमीन की वरतों तब्दीली बारे लाइसेंस धोखाधड़ी के संबंध में पंजाब के मोहाली और चंडीगढ़ 12 थावां ते छापेमारी। ਬੀਜੇਪੀ ਪੰਜਾਬ ਦੇ ਇੱਕ ਵਫਦ ਨੇ DGP ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਝੂਠੇ ਭੜਕਾਊ ਅਤੇ ਬੇਬੁਨਿਆਦ ਬਿਆਨ ਦੇਣ ਦੇ ਦੋਸ਼ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ FIR ਦਰਜ ਕਰਨ ਲਈ ਇੱਕ ਸ਼ਿਕਾਇਤ ਸੌਂਪੀ। ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਫਰੀਦਕੋਟ ਵਿੱਚ ਗੈਰ ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਰਾਜਸਥਾਨ ਫੀਡਰ ਨਹਿਰ ਦੀ ਰੀਲਾਈਨਿੰਗ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕੰਮ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਸਾਊਦੀ ਅਰਬ ਨੇ ਆਪਣੇ ਫੌਜੀ ਟਿਕਾਣਿਆਂ ਅਤੇ ਹਵਾਈ ਖੇਤਰ ਤੱਕ ਅਮਰੀਕੀ ਫੌਜ ਦੀ ਪਹੁੰਚ ਰੋਕੀ। IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ ਸੁਪਰ ਜੁਆਇੰਟਸ ਨੇ ਡਕਵਰਥ ਲੂਇਸ ਵਿਧੀ ਰਾਹੀਂ ਰਾਇਲ ਚੈਲੇਂਜਰਸ ਬੰਗਲੁਰੂ ਨੂੰ 9 ਦੌੜਾਂ ਨਾਲ ਹਰਾਇਆ। ਇਹ ਸਨ FM ਨਿਊਜ਼ ਹੈਡਲਾਈਨਜ਼।

ਇਹ ਨੰਬਰ ਡਾਇਲ ਕਰਕੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਕੋਈ ਗੱਲਬਾਤ, ਕੋਈ ਕਹਾਣੀ, ਕੋਈ ਕਿੱਸਾ, ਕੁਛ ਵੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਜਾਂ ਸਾਡੇ ਜ਼ਰੀਏ ਤੁਸੀਂ ਸਰੋਤਿਆਂ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ, ਤਾਂ ਉਹ ਵੀ ਕਰ ਸਕਦੇ ਹੋ ਅਤੇ ਆਪਣੀ ਫਰਮਾਇਸ਼ ਦਾ ਗੀਤ ਵੀ ਪਲੇ ਕਰਵਾ ਸਕਦੇ ਹੋ। ਸੋ ਪ੍ਰੋਗਰਾਮ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪਸੰਦ ਹੋਏਗੀ ਮੇਰੀ, ਯੈਸ, ਪਹਿਲਾ ਗਾਣਾ ਮੈਂ ਆਪਣੀ ਪਸੰਦ ਦਾ ਚਲਾਵਾਂਗੀ ਅਤੇ ਉਸ ਤੋਂ ਬਾਅਦ ਦੇ ਗਾਣੇ ਹੋਣਗੇ, ਗੀਤ ਹੋਣਗੇ ਤੁਹਾਡੀ ਪਸੰਦ ਦੇ। ਸੋ ਤੁਸੀਂ ਫਿਰ ਤਿਆਰ ਬਰ ਤਿਆਰ ਅਤੇ ਚੁੱਕ ਲਓ ਆਪਣੇ ਮੋਬਾਈਲ ਫੋਨ, ਟੈਲੀਫੋਨ 'ਤੇ ਡਾਇਲ ਕਰਨਾ ਸ਼ੁਰੂ ਕਰੋ 0181 23174, ਅਤੇ ਮੈਂ ਤੁਹਾਡੇ ਲਈ ਪਲੇ ਕਰ ਰਹੀ ਹਾਂ ਜੀ ਇਹ ਗੀਤ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ।

0: ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਅਤੇ ਪੰਜਾਬੀ ਤੜਕਾ ਦੇ ਵਿੱਚ ਪਹੁੰਚ ਚੁੱਕੇ ਨੇ ਕਾਲਰ ਸਪੈਸ਼ਲ ਵਾਲਾ ਤੜਕਾ ਲਗਾਉਣ ਦੇ ਲਈ। ਆਹ ਗੱਲ ਕਰਦੇ ਇਹਨਾਂ ਦੇ ਨਾਲ। ਹੈਲੋ
1: ਮੈਡਮ ਜੀ, ਹਰ ਚੀਜ਼ ਦੇ ਵਿੱਚ ਮਿਲਾਵਟਖੋਰੀ
0: ਜੀ, ਬਿਲਕੁਲ
1: ਰਹਿੰਦੇ ਚੋਰੀ ਚੋਰੀ। ਦੁਨੀਆਂ ਹੋ ਗਈ ਕਿੱਡੀ ਕੋਰੀ, ਕਿਸੇ ਦੇ ਵਿੱਚ ਨਹੀਂ ਪਿਆਰ ਰਿਹਾ। ਪੈਸੇ ਦੀ ਇਹ ਹੋ ਗਈ ਦੁਨੀਆਂ, ਕੋਈ ਨੀ ਕਿਸੇ ਦਾ ਯਾਰ ਰਿਹਾ।
0: ਕਿਆ ਬਾਤ ਹੈ।
1: ਆਟੇ ਵਿੱਚ, ਮਠਿਆਈਆਂ, ਦੁੱਧ ਦੇ ਵਿੱਚ ਮਿਲਾਵਟ ਇਹ ਕਰਦੇ, ਖੋਏ ਚ ਮੈਦਾ ਇਹ ਨੀ ਭਰਦੇ, ਨਾ ਇਹ ਬੰਦੇ ਰੱਬ ਤੋਂ ਡਰਦੇ। ਮੁੜ ਕੇ ਰਹਿੰਦੇ ਦੁੱਖ ਨੇ ਭਰਦੇ, ਕਰ ਕੀ ਸੰਸਾਰ ਰਿਹਾ। ਪੈਸੇ ਦੀ ਇਹ ਹੋ ਗਈ ਦੁਨੀਆਂ, ਕੋਈ ਨੀ ਕਿਸੇ ਦਾ ਯਾਰ ਰਿਹਾ।
0: ਕਿਆ ਬਾਤ ਹੈ।
1: ਚਰਨਜੀਤ, ਚਰਨਜੀਤ ਚੰਨੇ, ਤੂੰ ਆਪਣਾ ਮਨ ਸਮਝਾ ਲਾ, ਟੋਸਟ ਪਕੌੜੇ ਘਰੇ ਹੀ ਬਣਾ ਲਾ, ਨਕਲੀ ਚੀਜ਼ਾਂ ਤੋਂ ਆਪਣੀ ਜਾਨ ਬਚਾ ਲਾ। ਤੂੰ ਕਿਹੜਾ ਲੈ ਉਧਾਰ ਰਿਹਾ। ਪੈਸੇ ਦੀ ਇਹ ਹੋ ਗਈ ਦੁਨੀਆਂ, ਕੋਈ ਨੀ ਕਿਸੇ ਦਾ ਯਾਰ ਰਿਹਾ।
0: ਬਹੁਤ ਹੀ ਵਧੀਆ, ਬਹੁਤ ਹੀ ਵਧੀਆ, ਸੱਚੀਆਂ ਸਟੀਕ ਲਾਈਨਾਂ ਹਨਾ ਤੁਸੀਂ ਪੇਸ਼ ਕੀਤੀਆਂ ਨੇ। ਪਕੌੜੇ ਘਰ ਬਣਾਵਾਂਗੇ, ਪਰ ਪਕੌੜਿਆਂ ਵਾਸਤੇ ਜਿਹੜਾ ਸਮਾਨ ਲਿਆਣਾ, ਤੇ ਜੇ ਉਹਦੇ ਚ ਮਿਲਾਵਟ ਹੋਈ ਫਿਰ ਕੀ ਕਰਾਂਗੇ?
1: ਨਹੀਂ ਜੀ, ਘੱਟੋ ਘੱਟ ਬੇਸਣ ਦੇ ਵਿੱਚ
0: ਬਚਪਨ ਵਿੱਚ ਕਿਹੜੀ ਖੇਡ ਖੇਡਦੇ ਹੁੰਦੇ ਸੀ, ਕੀ ਕਿਹੜੀ ਚੀਜ਼ ਜ਼ਿਆਦਾ ਪਸੰਦ ਸੀ?
1: ਬਚਪਨ ਦੇ ਵਿੱਚ ਨਾ ਜੀ, ਸਾਡੀ ਮੰਮੀ ਸਾਨੂੰ ਨਾ ਕੱਪੜੇ ਇਕੱਠੇ ਕਰਕੇ ਨਾ ਖਿੱਦੋ ਜਿਹਾ ਬਣਾ ਦਿੰਦੀ ਹੁੰਦੀ ਸੀ।
0: ਲੀਰਾਂ ਇਕੱਠੀਆਂ ਕਰਕੇ
1: ਖਿੱਦੋ ਬਣਾ ਦਿੰਦੀ ਹੁੰਦੀ ਸੀ।
0: ਅੱਛਾ।
1: ਅਸੀਂ ਗਰਾਉਂਡ ਦੇ ਵਿੱਚ ਜਾ ਕੇ ਤੇ ਬਚਪਨ ਦੇ ਵਿੱਚ ਖੇਡਦੇ ਸੀ। ਉਸ ਟਾਈਮ ਐਡਾ ਵਧੀਆ ਜ਼ਮਾਨਾ ਸੀ ਜੀ, ਚਾਨਣੀਆਂ ਰਾਤਾਂ ਦੇ ਵਿੱਚ ਵੀ ਅਸੀਂ ਉੱਥੇ ਜਾ ਕੇ ਖੇਡਦੇ ਹੁੰਦੇ ਸੀ ਜੀ, ਛੋਟੇ ਛੋਟੇ ਬੱਚੇ।
0: ਕਿਆ ਬਾਤ ਹੈ। ਅੱਜ ਕੱਲ ਤਾਂ ਹੁਣ ਖਿੱਦੋ ਵਾਲਾ ਨਾਮ ਹੀ ਹਨਾ ਅਲੋਪ ਹੀ ਹੋ ਗਿਆ। ਅੱਜ ਕੱਲ ਦੇ ਬੱਚਿਆਂ ਤਾਂ ਸ਼ਾਇਦ ਪਤਾ ਵੀ ਨੀ ਹੋਣਾ ਕਿ ਖਿੱਦੋ ਕੀ ਹੁੰਦਾ, ਤੇ ਮੈਨੂੰ ਲੱਗਦਾ ਸਾਡਾ ਰੇਡੀਓ ਸੁਣ ਰਹੇ ਹੋਣਗੇ ਤਾਂ ਪਤਾ ਲੱਗ ਜਾਏਗਾ ਵੀ ਇਹ ਵੀ ਗੇਮ ਹੁੰਦੀ ਸੀ ਕੋਈ। ਹਾਂ
1: ਜੀ, ਬਰੰਟੇ ਬਹੁਤ ਖੇਡੇ ਆ ਜੀ, ਬਰੰਟੇ।
0: ਅੱਛਾ, ਬਰੰਟੇ ਉਹ ਕੀ ਹੁੰਦਾ? ਬਰੰਟੇ
1: ਕੱਚ ਦੀਆਂ ਗੋਲੀਆਂ।
0: ਉਹ ਬੰਟੇ, ਬੰਟੇ,
1: ਬਰੰਟੇ, ਬੰਟੇ।
0: ਅੱਛਾ,
1: ਸਾਡੇ ਪਿੰਡ ਚ ਬਰੰਟੇ ਕਿਹਾ।
0: ਤੁਸੀਂ ਬਰੰਟੇ ਕਹਿੰਦੇ ਸੀ, ਮੈਂ ਕਿਹਾ ਇਹ ਤਾਂ ਮੈਂ ਸੁਣਿਆ ਹੀ ਨਹੀਂ।
1: ਹਾਂਜੀ,
0: ਬੰਟੇ ਹਾਂ,
1: ਬਹੁਤ ਖੇਡੇ। ਉਹ ਵੀ ਬਹੁਤ ਜਿੱਤ ਕੇ ਤੇ ਬਹੁਤ ਝੋਲੇ ਭਰ ਲੈਂਦੇ ਸੀ ਬਰੰਟਿਆਂ ਨੇ ਜੀ।
0: ਅੱਛਾ,
1: ਤੇ ਉਹ ਖੇਡੇ ਦੋ ਖੇਡਾਂ ਜਿਹੜੀਆਂ ਨਾ ਜੀ ਬਹੁਤ ਖੇਡੀਆਂ।
0: ਠੀਕ ਹੈ। ਤੇ ਹੁਣ ਗੀਤ ਵੀ ਦੱਸੋ, ਕਿਹੜਾ ਸੁਣੋਗੇ?
1: ਨਰਿੰਦਰ ਬੀਬਾ ਦਾ ਗਾਣਾ ਜੀ। ਸਾਨੂੰ ਨਾ ਐਸਐਮ ਰੇਡੀਓ ਦੀਆਂ ਮਹਾਮਤਾਂ ਨੇ ਮਾਰ ਛੱਡਿਆ।
0: ਗਾਣਾ ਲੱਭ ਕੇ ਲਿਆਇਓ, ਹਾਂ, ਚੁਣ ਕੇ। ਠੀਕ ਹੈ ਜੀ, ਜ਼ਰੂਰ ਪਲੇਅ ਕਰਾਂਗੇ, ਤੇ ਸ਼ੁਕਰੀਆ ਕਾਲ ਕਰਨ ਦੇ ਲਈ। ਲੋ ਜੀ, ਫਰਮਾਇਸ਼ ਪਹੁੰਚੀ ਹੈ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ। ਗੀਤ ਸੁਣਨਾ ਚਾਹੁੰਦੇ ਨੇ? ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ। ਤੇ ਲੋ ਜੀ, ਅਸੀਂ ਵੀ ਇੰਜੋਏ ਕਰਦੇ ਹਾਂ ਇਹ ਗੀਤ, ਤੇ ਤੁਸੀਂ ਵੀ ਕਰਨਾ ਜੀ ਗੀਤ ਇੰਜੋਏ, ਤੇ ਨਾਲ ਨਾਲ ਨੰਬਰ ਡਾਇਲ ਕਰਨਾ ਬਿਲਕੁਲ ਨਹੀਂ ਭੁੱਲਣਾ। ਨੰਬਰ 0181-3842-174 ਫਟਾਫਟ ਡਾਇਲ ਕਰੋ ਤੇ ਪਹੁੰਚ ਜਾਓ ਸਟੂਡੀਓ ਦੇ ਵਿੱਚ, ਤੇ ਫਿਰ ਅਸੀਂ ਗੱਲਬਾਤ ਵੀ ਕਰਾਂਗੇ। ਤੇ ਹੁਣ ਇੰਜੋਏ ਕਰਦੇ ਹਾਂ ਇਹ ਗੀਤ।

ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ ਜੀ। ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਇੰਜੋਏ ਕਰ ਰਹੇ ਸੀ ਗੀਤ ਤੇ ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀ ਤੜਕਾ। ਪੰਜਾਬੀ ਤੜਕਾ ਵਿੱਚ ਪਹੁੰਚ ਚੁੱਕੇ ਨੇ ਅਗਲੇ ਕਾਲਰ ਸਾਡੇ ਕੋਲ। ਹੈਲੋ ਹੈਲੋ ਹੈਲੋ, ਆਵਾਜ਼ ਸੁਣ ਪਾ ਰਹੇ ਹੋ ਜੀ? ਹੈਲੋ, ਮੈਨੂੰ ਲੱਗਦਾ ਹੈ ਜੀ ਸਾਡੇ ਕਾਲਰ ਰੁੱਸ ਗਏ ਨੇ, ਚਲੇ ਗਏ ਨੇ ਵਿੱਚ ਵਿਚਾਲੀ ਕਾਲ ਛੱਡ ਕੇ ਇੱਥੇ, ਜਾਂ ਉਹਨਾਂ ਦੀ ਕਾਲ ਕੱਟੀ ਗਈ ਹੈ। ਚਲੋ ਕੋਈ ਨਾ ਕੋਈ ਟੈਕਨੀਕਲ ਐਰਰ ਹੋਇਆ ਹੋਏਗਾ, ਪਰ ਤੁਸੀਂ ਇੱਦਾਂ ਬਿਲਕੁਲ ਨਹੀਂ, ਤੁਹਾਡੇ ਨਾਲ ਨਹੀਂ ਹੋਣ ਲੱਗਾ। ਤੁਸੀਂ ਨੰਬਰ ਟਰਾਈ ਜ਼ਰੂਰ ਕਰਨਾ ਜੀ, 0181 23 4274। ਤਦ ਤੱਕ ਅਸੀਂ ਇੰਜੋਏ ਕਰਦੇ ਹਾਂ ਇੱਕ ਹੋਰ ਗੀਤ, ਅਤੇ ਅਗਲਾ ਗੀਤ ਹੋ ਸਕਦਾ ਤੁਹਾਡੀ ਚੋਇਸ ਦਾ ਹੋਵੇ। ਅਤੇ ਲਓ ਜੀ, ਹੁਣ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਇਹ ਗੀਤ, ਅਤੇ ਇਹ ਗੀਤ ਹੈ ਮੇਰੀ ਪਸੰਦ ਦਾ। ਅਗਲਾ ਗੀਤ ਹੋਏਗਾ ਤੁਹਾਡੀ ਪਸੰਦ ਦਾ।

0: ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਪੰਜਾਬੀ ਤੜਕਾ, ਅਤੇ ਪੰਜਾਬੀ ਤੜਕਾ ਦੇ ਵਿੱਚ ਗੱਲ ਕਰਦੇ ਹਾਂ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ,
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੇ ਕੌਣ ਦੋਸਤ ਗੱਲ ਕਰ ਰਹੇ ਹੋ? ਹੈਲੋ,
1: ਹੈਲੋ,
0: ਹਾਂਜੀ, ਕੌਣ ਦੋਸਤ ਗੱਲ ਕਰ ਰਹੇ ਹੋ ਜੀ?
1: ਅਰਮੇਸ਼ ਕੁਮਾਰ ਜੀ,
0: ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਹੋਰ ਕੀ ਹਾਲ ਚਾਲ ਨੇ?
1: ਠੀਕ ਠਾਕ ਹੈ ਜੀ।
0: ਤੇ ਮੈਨੂੰ ਇਹ ਦੱਸੋ ਕਿ ਤੁਹਾਡੀ ਫੇਵਰੇਟ ਟਾਈਮ ਪਾਸ ਕੀ ਹੈ, ਹੌਬੀ ਕੀ ਹੈ ਤੁਹਾਡੀ?
1: ਮੈਂ ਬਸ ਗਾਣੇ ਸੁਣਨਾ, ਐਫਐਮ।
0: ਠੀਕ ਹੈ, ਐਫਐਮ ਰੇਨਬੋ ਸੁਣਨਾ ਬਸ, ਹੋਰ ਕੁਛ ਨਹੀਂ? ਅੱਛਾ, ਸਾਰਾ ਦਿਨ ਰੇਡੀਓ ਸੁਣਦੇ, ਤਾਂ ਫਿਰ ਤੁਹਾਨੂੰ ਰੇਡੀਓ ਦੇ ਵਿੱਚ ਟਰਾਈ ਵੀ ਕਰਨਾ ਚਾਹੀਦਾ ਸੀ, ਹੈ ਨਾ? ਤੁਹਾਨੂੰ ਤਾਂ ਨੌਕਰੀ ਮਿਲ ਜਾਣੀ ਸੀ। ਮੈਂ ਕਿਹਾ ਫਿਰ ਤਾਂ ਸਾਰੇ ਕਰਮਾਂ ਵਾਲੇ ਹੁੰਦੇ। ਅੱਛਾ, ਤੇ ਮੈਨੂੰ ਇਹ ਦੱਸੋ ਬਚਪਨ ਦੇ ਵਿੱਚ ਆਊਟਡੋਰ ਗੇਮ ਖੇਲਦੇ ਹੁੰਦੇ ਸੀ ਕੋਈ ਕਿ ਨਹੀਂ?
1: ਬੰਟੇ ਜੀ,
0: ਬੰਟੇ। ਅੱਜ ਸਾਰੇ ਬੰਟਿਆਂ ਵਾਲੇ ਆਣਗੇ, ਹੈ ਨਾ? ਸਾਰੇ ਜਣੇ ਬੰਟੇ ਖੇਲਦੇ ਸੀ। ਠੀਕ ਹੈ, ਤੇ ਬੰਟੇ ਖੇਲਦੇ ਖੇਲਦੇ ਫਿਰ ਉਹ ਕਹਿੰਦੇ ਹੁੰਦੇ ਸੀ ਨਾ, ਜਦੋਂ ਚੀਟਿੰਗ ਕਰਦੇ ਸੀ ਉਹਨੂੰ ਕਹਿੰਦੇ ਸੀ ਰੌਂਡੀ ਪਿੱਟਣਾ, ਕਦੀ ਏਦਾਂ ਵੀ ਕੀਤਾ?
1: ਨਹੀਂ ਮੈਡਮ, ਇਹਦਾ ਕੋਈ ਕੰਮ ਨਹੀਂ ਕੀਤਾ ਜੀ।
0: ਅੱਛਾ, ਏਦਾਂ ਤਾਂ ਨਹੀਂ ਹੈ, ਸਾਫ ਸੁਥਰੀ ਗੇਮ ਖੇਡਦੇ ਹੁੰਦੇ ਸੀ, ਹੈ? ਕਿਸੇ ਨਾਲ ਕੋਈ ਚੀਟਿੰਗ ਨਹੀਂ, ਕੋਈ ਧੋਖਾ ਨਹੀਂ,
1: ਨਹੀਂ ਕੁਛ।
0: ਤੇ ਉਹ ਫਿਰ ਬੰਟਿਆਂ ਦਾ ਸਟਾਕ ਰੱਖਿਆ ਹੋਇਆ ਸੀ ਪੂਰਾ?
1: ਮੈਡਮ ਜੀ, ਉਹ ਜਿਹੜਾ 20 ਕਿਲੋ ਦਾ ਕੈਨ ਹੁੰਦਾ ਜੀ, ਉਹ ਭਰਿਆ।
0: ਓਹੋ, ਤੇ ਉਹ ਫਿਰ ਹੁਣ ਸੁੱਟ ਛੱਡ ਦਿੱਤੇ?
1: ਨਹੀਂ ਨਹੀਂ ਜੀ, ਉਹ ਦੱਬਦਾ ਜੀ, ਕੱਚੀ ਜਗ੍ਹਾ ਹੁੰਦੀ ਸੀ ਉਦੋਂ।
0: ਠੀਕ ਹੈ,
1: ਦੱਬਿਆ ਹੋਇਆ ਜੀ ਵੀ,
0: ਅਜੇ ਵੀ ਦੱਬਿਆ ਹੋਇਆ?
1: ਹਾਂਜੀ ਹਾਂਜੀ।
0: ਤੇ ਉਹਨੂੰ ਕੱਢ ਕੇ ਅੱਜ ਦੇਖਿਓ, ਠੀਕ ਨੇ ਉਹ? ਖੇਲਿਓ ਫਿਰ ਉਹਦੇ ਨਾਲ ਅੱਜ, ਹੈ? ਅੱਛਾ, ਚਲੋ ਹੁਣ ਮੈਨੂੰ ਇਹ ਦੱਸੋ ਕਿ ਗੀਤ ਕਿਹੜਾ ਸੁਣਨਾ? ਛੱਲਾ। ਕਿਹੜਾ ਛੱਲਾ? ਗੁਰਦਾਸ ਮਾਨ ਜੀ ਦਾ ਛੱਲਾ ਸੁਣਾ ਦਈਏ? ਠੀਕ ਹੈ ਜੀ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਤੇ ਲਓ ਜੀ, ਅੱਜ ਸਾਡੇ ਕੋਲ ਸਾਰੇ ਬੰਟਿਆਂ ਦੇ ਖਿਡਾਰੀ ਪਹੁੰਚ ਰਹੇ ਨੇ, ਹੈ ਨਾ? ਤੇ ਤੁਸੀਂ ਵੀ ਫਟਾਫਟ ਕਾਲ ਕਰੋ, ਤੇ ਸਾਨੂੰ ਪਤਾ ਲੱਗੇ ਵੀ ਤੁਸੀਂ ਕਿਹੜੀ ਆਊਟਡੋਰ ਐਕਟੀਵਿਟੀ ਕਰਦੇ ਹੁੰਦੇ ਸੀ। ਸੋ ਹੁਣ ਇੰਜੋਏ ਕਰਦੇ ਹਾਂ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਛੱਲਾ, ਤੇ ਤੁਸੀਂ ਫਟਾਫਟ ਕਾਲ ਲਗਾ ਲਓ ਜੀ 0181 23 44 174 ਨੰਬਰ ਡਾਇਲ ਕਰਕੇ, ਰਾਬਤਾ ਕਾਇਮ ਕਰੋ ਸਾਡੇ ਨਾਲ।

ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च महारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सहित बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता है सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक 20 मई 2026 है। चोन प्रक्रिया बारे वेरवे सहित जानकारी अते खाली फार्म साडी वेबसाइट newsonair.com जां newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: ਇੰਜੋਏ ਕਰੋ ਜੀ 102.7 FM ਰੇਨਬੋ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ। ਪੰਜਾਬੀ ਤੜਕਾ ਤੁਸੀਂ ਜਾਣਦੇ ਹੋ ਕਿ ਇਸ ਦੇ ਵਿੱਚ ਸਾਡੇ ਕਾਲਰਸ ਸਾਡੇ ਨਾਲ ਗੱਲਬਾਤ ਕਰਦੇ ਨੇ ਅਤੇ ਪਹੁੰਚੇ ਨੇ ਸਾਡੇ ਤੱਕ ਅਗਲੇ ਕਾਲਰ ਇਸੇ ਸਿਲਸਿਲੇ ਵਿੱਚ ਗੱਲ ਕਰਦੇ ਇਹਨਾਂ ਦੇ ਨਾਲ। ਹੈਲੋ
2: ਹੈਲੋ ਨਮਸਕਾਰ ਜੀ,
1: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
2: ਮਾਸਟਰ ਮੋਹਨ ਲਾਲ ਵਿਚਾਮਣੀ ਜਿੰਦਰ ਜੀ,
1: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਮਾਸਟਰ ਮੋਹਨ ਲਾਲ ਪੜ੍ਹਾ ਆਏ ਹੋ ਫਿਰ?
2: ਹਾਂਜੀ ਹਾਂਜੀ।
1: ਕਿਹੜੀ ਕਲਾਸ ਨੂੰ ਪੜ੍ਹਾ ਕੇ ਆਏ ਹੋ?
2: ਹੋਰ ਮੈਡਮ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਮੈਂ ਕਿਹੜੀ ਕਲਾਸ ਨੂੰ ਪੜ੍ਹਾ ਕੇ ਆਏ ਹੋ?
2: ਮੈਂ ਆਪਣੀ ਪੰਜਵੀਂ ਜਮਾਤ ਪੜ੍ਹਾ ਕੇ ਆਇਆ ਜੀ।
1: ਅੱਛਾ ਜੀ, ਠੀਕ ਹੈ। ਬੱਚੇ ਕੁੱਟੇ ਤਾਂ ਨਹੀਂ?

0: ਬੱਚਿਆਂ ਨੂੰ ਕੁਟਾਪਾ ਤਾਂ ਨਹੀਂ ਚਾੜਿਆ ਬੱਚਿਆਂ ਨੂੰ?
1: ਨਹੀਂ ਮੈਡਮ, ਆਪਾਂ ਕੁਟਾਪਾ ਚਾੜਦੇ, ਬੜੇ ਪਿਆਰ ਰੱਖੀ ਸਾਰਿਆਂ
0: ਨੂੰ। ਠੀਕ ਹੈ, ਤੇ ਫਿਰ ਬੱਚਿਆਂ ਨੂੰ ਖੇਡਣ ਖੁੱਡਣ ਦਾ ਮੌਕਾ ਦਿੰਦੇ ਹੋ ਕਿ ਪੜ੍ਹਾਉਂਦੇ ਹੀ ਰਹਿੰਦੇ ਹੋ?
1: ਪੂਰਾ ਪੂਰਾ ਆ ਹੀ ਖੇਡਦੇ ਰਹੇ ਤੇ ਨਿਕਲਦੇ ਰਹੇ ਜੀ, ਬੱਚਿਆਂ ਨੂੰ ਮੌਕਾ ਦੇਣਾ ਦੇਣਾ ਕਿਤੇ ਨਾ।
0: ਠੀਕ ਹੈ, ਠੀਕ ਹੈ, ਤੇ
1: ਬਾਕੀ ਮੈਡਮ ਸਾਡਾ ਪ੍ਰੋਗਰਾਮ ਪੇਸ਼ ਕਰਨਾ ਬਹੁਤ ਵਧੀਆ ਨਾਜ ਹੈ, ਔਰ ਤੁਹਾਡੀ ਗੱਲਬਾਤ ਕਰਨ ਦਾ
0: ਆਊਟਡੋਰ ਗੇਮਸ ਕਿਹੜੀਆਂ ਖੇਡਦੇ ਹੁੰਦੇ ਸੀ? ਹੈਂ, ਤੇ ਖਿੱਦੋ ਖੇਡਦੇ ਸੀ?
1: ਹਾਂਜੀ ਹਾਂਜੀ, ਹੋਰ ਬਾਹਰ ਕੀਤਾ ਜੀ ਤੇ ਖਿੱਦੋ ਖੇਡਦੇ ਨੇ ਬੱਚਿਆਂ ਨਾਲ, ਸਾਰਿਆਂ ਖੇਡਣਾ ਆਪਣੇ ਕਿੱਤਾਂ ਵਿੱਚ ਹੀ ਤੇ ਬੜਾ ਮਜ਼ਾ ਆਉਂਦਾ ਹੈ ਤੇ ਬੜੀ ਖੁਸ਼ੀ ਆਉਂਦੀ ਰਹੀ। ਹੋਰ ਵੀ ਗੱਲ, ਅਸੀਂ ਤਾਸ਼ ਖੇਡਦੇ ਹੁੰਦੇ ਛੋਟੇ ਹੁੰਦੇ।
0: ਅੱਛਾ, ਤਾਸ਼ ਖੇਡਦੇ ਹੁੰਦੇ ਸੀ?
1: ਚਾਨੀ ਰਾਤ ਵਿੱਚ ਖੇਡਣੀ, ਰਾਤ ਨੂੰ 12 ਵਜੇ ਤੱਕ, 1 ਵਜੇ ਤੱਕ,
0: 12 1 ਵਜੇ ਤੱਕ।
1: ਹਾਂਜੀ ਹਾਂਜੀ, 12 1 ਵਜੇ ਤੱਕ ਆ ਖੇਡਦੇ ਹੁੰਦੇ।
0: ਠੀਕ ਹੈ, ਠੀਕ ਹੈ, ਤੇ ਉਹ ਹੁਣ ਟਾਈਮ ਯਾਦ
1: ਹੈ? ਸੁਣ ਕੇ ਰੇਡੀਓ ਸੁਣਦਾ ਸੌਂਗ ਸੀਗਾ।
0: ਅੱਛਾ,
1: ਤੇ 1971 ਮੈਡਮ ਜੰਗ ਲੱਗ ਗਈ ਤੇ ਉਹਦੇ ਨਾਲ ਮਤਲਬ ਸਾਰੇ ਪਿੰਡ ਸੁੱਤਾ ਪਿਆ।
0: ਅੱਛਾ,
1: ਤੇ ਮੇਰਾ ਚਾਚਾ ਜੀ ਰਾਜਕੁਮਾਰ ਹੋਰ ਨਾਂ ਸੀ, ਤੇ ਉਹ ਰਾਤ ਸੁਣਦਾ ਜੀ, 12 ਵਜੇ ਸੁਣਦੇ ਜੀ।
0: ਅੱਛਾ,
1: ਤੇ ਅਸੀਂ ਜਦੋਂ ਸੁਣਿਆ ਆਪਣੇ ਪਾਕਿਸਤਾਨ ਨੇ ਹਮਲਾ ਕਰਤਾ ਕੰਮ ਜੁੜੀਆਂ ਤੇ,
0: ਥੈਂਕ ਯੂ ਸੋ ਮਚ ਜੀ। ਹਾਂਜੀ, ਮੈਨੂੰ ਗਾਣਾ ਦੱਸੋ ਸਰ, ਕਿਹੜਾ ਸੁਣੋਗੇ?
1: ਮੈਡਮ ਤੁਸੀਂ ਆਪਣੀ ਮਰਜ਼ੀ ਸੁਣਾ ਦਿਓ, ਵਧੀਆ ਜਿਹਾ
0: ਮੇਰੀ ਮਰਜ਼ੀ
1: ਦਾ ਤੁਹਾਨੂੰ ਗਾਣਾ ਮੈਡਮ ਸੁਣਾ ਇੱਕ। ਇੱਕ ਮੇਰੀ ਅੱਖ ਕਾਸ਼ਮੀ ਪੂਜਾ ਰਾਤ ਦੇ ਉਮੀਂਦਰੇ ਨੇ ਮਾਰਿਆ, ਕਿਸੇ ਨੂੰ ਤਰੇੜ ਪੈ ਗਈ ਤਾਂ ਕਿਸੇ ਨੂੰ ਤਰੇੜ ਪੈ ਗਈ ਜਦ ਧਿਆਨ ਸ਼ੀਸ਼ੇ ਵੱਲ ਮਾਰਿਆ ਤੇ ਸ਼ੀਸ਼ੇ ਨੂੰ ਤਰੇੜ ਪੈ ਗਈ ਮੈਡਮ।
0: ਠੀਕ ਹੈ, ਤੁਹਾਨੂੰ ਜ਼ਿਆਦਾ ਖੁਸ਼ੀ ਹੋ ਗਈ ਹੈ, ਖੁਸ਼ੀ ਚ ਗਾਣੇ ਹੀ ਭੁੱਲ ਗਏ। ਚਲੋ ਮੈਂ ਵੀ ਤੁਹਾਨੂੰ ਫਿਰ ਮਿਲਦਾ ਜੁਲਦਾ ਗਾਣੇ ਸੁਣਾ ਦਿੰਦੀ ਹਾਂ, ਬਾਜਰੇ ਦਾ ਸੱਟਾ ਸੁਣਾ ਦਈਏ। ਚਲੋ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਥੈਂਕ ਯੂ ਜੀ, ਥੈਂਕ ਯੂ। ਲੋ ਜੀ, ਇੰਜੋਏ ਕਰਦੇ ਹਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਜੀ ਦੀ ਆਵਾਜ਼ ਦੇ ਵਿੱਚ ਬਾਜਰੇ ਦਾ ਸਿੱਟਾ।

0: जी बाजरे दा सिट्टा असी तली ते मरोड़िया। बहुत ही खूबसूरत आवाज़ प्रकाश कौर ते सुरिंदर कौर जी दी आवाज़ दे विच एंजॉय कर रहे सी तुसी। गीत ते प्रोग्राम चल रहे जी पंजाबी तड़का। लगातार साढ़े दोस्त कॉल्स मिला रहे ने ते कुछ जो लकी वंस ने उन्होंने कॉल लग भी रही है। हैलो,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਹਾਂ ਜੀ, ਮਨਪ੍ਰੀਤ ਸਿੰਘ ਬੋਲਦਾ ਜੀ, ਪਿੰਡ ਮਗਰਿੰਦਪੁਰੇ ਤੋਂ, ਨਿੱਕੀ ਮੱਖੀ, ਜ਼ਿਲ੍ਹਾ ਤਰਨ ਤਾਰਨ ਜੀ, ਬਾਰਡਰ ਏਰੀਆ ਜੀ।
0: ਓਹੋ, ਮਨਪ੍ਰੀਤ ਸਿੰਘ ਜੀ ਪੂਰਾ ਐਡਰੈਸ ਸਾਡੇ ਕੋਲ ਪਹੁੰਚ ਗਿਆ ਹੈ ਅਤੇ ਹੁਮ ਹੁਮ ਆ ਕੇ ਅਸੀਂ ਪਹੁੰਚਣ ਲੱਗੇ ਹਾਂ ਤੁਹਾਡੇ ਘਰ।
1: ਹਾਂਜੀ,
0: ਤੁਸੀਂ ਪੂਰੇ ਦਾ ਪੂਰਾ ਐਡਰੈਸ ਦੱਸ ਦਿੱਤਾ ਹੈ ਅਤੇ ਸਾਰਿਆਂ ਨੇ ਨੋਟ ਕਰ ਲਿਆ।
1: ਹਾਂਜੀ,
0: ਸਾਰਾ ਸਾਰਾ ਏਰੀਆ ਅਸੀਂ ਰੋਸ਼ਨ ਕਰ ਦਿੱਤਾ।
1: ਹਾਂਜੀ,
0: ਕੀ ਕਰਦੇ ਹੋ ਮਨਪ੍ਰੀਤ ਜੀ?
1: ਟੇਲਰ ਦਾ ਕੰਮ ਕਰਦੇ ਆ ਮੈਡਮ ਜੀ।
0: ਅੱਛਾ ਜੀ, ਟੇਲਰਿੰਗ ਕਰਦੇ ਹੋ। ਲੇਡੀਜ਼ ਸੂਟ ਕੇ ਜੈਂਟ ਸੂਟ?
1: ਜੈਂਟਸ ਆ ਮੈਡਮ ਜੀ।
0: ਅੱਛਾ ਜੀ, ਠੀਕ ਹੈ। ਤੇ ਫਿਰ ਅੱਜ ਟਾਈਮ ਮਿਲ ਗਿਆ? ਅੱਜ ਰਸ਼ ਘੱਟ ਸੀ, ਕੰਮ ਘੱਟ ਸੀ ਅੱਜ?
1: ਮੈਂ ਜੀ ਐ ਵਕਤ ਤੇ ਚਾਹ ਦਾ ਟਾਈਮ ਹੋਈਦਾ, ਥੋੜਾ ਜਿਹਾ ਫ੍ਰੀ ਹਾਂ, ਫੋਨ ਲਾ ਲਿਆ। ਹਾਂਜੀ, ਮਿਲਾ ਲਿਆ ਤੇ ਲੱਗ ਗਿਆ।
0: ਹਾਂ, ਤੇ ਲੱਗ ਵੀ ਗਿਆ ਲੱਕੀ ਲਈ, ਹੈ ਨਾ
1: ਜੀ? ਹਾਂਜੀ,
0: ਠੀਕ ਹੈ। ਟੇਲਰਿੰਗ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ?
1: ਮੈਂ ਜੀ ਇਹ ਛੋਟੇ ਹੁੰਦਿਆਂ ਹੀ ਡੈਡੀ ਕਰਦਾ, ਫਿਰ ਡੈਡੀ ਦੇ ਨਾਲ ਹੀ ਫਿਰ ਲੱਗੇ ਰਹੇ ਹਾਂ। ਮੈਂ 10 ਸਾਲਾਂ ਦਾ ਹੋਇਆ ਹਾਂ ਜਦੋਂ ਜਦ ਮੈਡਮ ਜੀ ਕੰਮ ਦੇ ਵਿੱਚ ਪੈ ਗਏ। ਹਾਂਜੀ, ਅਜੇ ਤੱਕ ਮੈਡਮ ਜੀ ਕਰੀ ਜਾਂਦੇ ਪਏ।
0: 10 ਸਾਲ ਦੀ ਉਮਰ ਵਿੱਚ ਤੁਸੀਂ ਟੇਲਰਿੰਗ ਕਰਨ ਲੱਗ ਪਏ ਤੇ ਫਿਰ ਖੇਡਦੇ ਖੁੱਡਦੇ ਨਹੀਂ ਹੁੰਦੇ ਸੀ?
1: ਨਹੀਂ ਮੈਡਮ ਜੀ, ਸ਼ਾਮਾਂ ਨੂੰ ਡੈਡੀ ਟਾਈਮ ਦੇ ਦਿੰਦੇ ਸੀ ਨਾ, 4 ਵਜੇ ਤੋਂ ਲੈ ਕੇ ਮੁੜ ਕੇ 8 ਵਜੇ ਤੱਕ ਆਪਦੀ ਮਰਜ਼ੀ ਨਾਲ ਆਈਦਾ ਸੀ ਘਰੇ, ਖੇਡਦੇ ਰਹੀਦਾ ਸੀ।
0: ਤੇ ਸਵੇਰੇ ਸਕੂਲ ਨਹੀਂ ਜਾਂਦੇ ਸੀ? ਮੈਨੂੰ ਦੱਸੋ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀ ਬਚਪਨ ਚ? ਖੇਡਾਂ ਕਿਹੜੀਆਂ ਖੇਡਦੇ ਹੁੰਦੇ ਸੀ?
1: ਮੈਂ ਜੋ ਗੇਂਦ ਆਉਂਦੀ ਸੀ ਰਬੜ ਦੀ, ਉਹ ਟਾਈਆਂ ਖੇਡਦੇ ਹੁੰਦੇ ਜਿਹੜੀਆਂ ਇੱਕ ਦੂਜੇ ਉੱਤੇ ਰੱਖੀ ਦੀਆਂ ਸੀ ਨਾ ਗੀਟੀਆਂ।
0: ਅੱਛਾ, ਇੱਕ ਦੂਜੇ ਦੇ ਉੱਪਰ ਗੀਟੀਆਂ ਰੱਖੀ ਦੀਆਂ ਹੁੰਦੀਆਂ ਸੀ? ਮੈਨੂੰ ਤਾਂ ਨਹੀਂ ਪਤਾ, ਤੁਹਾਨੂੰ ਸਮਝਾਉਣਾ ਪੈਣਾ।
1: ਉਹ ਗੇਮ ਬਹੁਤ ਖੇਡੀ ਜੀ।
0: ਅੱਛਾ, ਤੇ ਫਿਰ ਹੁਣ
1: ਜਾਂ ਇੱਕ ਗੁੱਲੀ ਡੰਡਾ ਹੋ ਗਿਆ, ਜਾਂ ਗੁੱਲੀ ਡੰਡਾ ਬਹੁਤ ਖੇਡਿਆ ਜੀ।
0: ਹਾਂ, ਤੇ ਉਹ ਮਾਰਦੇ ਵੀ ਹੁੰਦੇ ਸੀ ਕਿਸੇ ਨੂੰ ਗੁੱਲੀ ਜ਼ੋਰ ਦੀ?
1: ਨਹੀਂ ਮੈਡਮ ਜੀ, ਵੱਜ ਵੀ ਜਾਂਦੀ ਸੀ ਮੈਡਮ ਜੀ, ਚੜਾਈ ਦੀ ਤਾਂ ਡੰਡੇ ਤੇ ਜਿਹੜੇ ਲਾਗੇ ਗਾੜੀਆਂ ਕੈਚ ਕਰਦੇ ਸੀ। ਹਾਂਜੀ ਹਾਂਜੀ,
0: ਠੀਕ ਹੈ। ਤੇ ਗੁੱਲੀ ਡੰਡਾ ਖੇਡਦੇ ਖੇਡਦੇ ਕਦੀ ਆਪਣੀ ਰੰਜਿਸ਼ ਵੀ ਕੱਢੀ ਵੀ ਅੱਜ ਇਹਨੂੰ ਮਾਰੂੰਗਾ, ਹੈ ਇੱਦਾਂ ਵੀ ਹੋਇਆ?
1: ਇਸ ਤਰ੍ਹਾਂ ਨੀ, ਜਿਦਾਂ ਮਤਲਬ ਗਾੜੀ ਜਿਦਾਂ ਕੋਈ ਆਪਦੇ ਧਿਆਨ ਕੈਚ ਕਰ ਲੱਗਦਾ, ਜਾਂ ਕੇ ਧੋਣੀ ਨੀ, ਜਾਂ ਉਹ ਮਤਲਬ ਮੈਡਮ ਜੀ ਨੱਕ ਤੇ ਵੱਜ ਗਈ, ਮੱਥੇ ਤੇ ਵੱਜ ਗਈ, ਏਦਾਂ ਕਰਕੇ ਹੁੰਦਾ ਸੀ ਨਾ। ਤੇ ਆਪਾਂ ਅਗਰ ਜਾਣ ਬੁੱਝ ਕੇ ਨੀ ਮੈਡਮ ਜੀ ਮਾਰੀ ਗਈ, ਜਾਣ ਕੇ ਜਿਦਾਂ ਮਤਲਬ ਇਹਦਾ ਛੋਟ ਗਿਆ ਕੈਚ।
0: ਹਾਂ, ਰੰਜਿਸ਼ ਨੀ ਗੱਡੀ ਕਿਸੇ ਨਾਲ, ਹੈ ਬਸ ਖੇਡ ਕੇ ਆ ਜਾਂਦੇ ਸੀ ਆਪਾਂ।
1: ਹਾਂਜੀ।
0: ਅੱਛਾ, ਗੀਤ ਦੱਸੋ ਕਿਹੜਾ ਸੁਣੋਗੇ?
1: ਮੈਂ ਜੀ ਗੀਤ ਸੁਣਾ ਦਿਓ ਜੀ, ਬਲਕਾਰ ਸਿੱਧੂ ਦਾ ਲੌਂਗ ਤਵੀਤੜੀਆਂ।
0: ਲੌਂਗ ਤਵੀਤੜੀਆਂ, ਠੀਕ ਹੈ ਜੀ, ਥੈਂਕ ਯੂ ਸੋ ਮਚ, ਸ਼ੁਕਰੀਆ ਕਾਲ ਕਰਨ ਦੇ ਲਈ।
1: ਧੰਨਵਾਦ ਜੀ, ਮਿਹਰਬਾਨੀ
0: ਜੀ। ਫਰਮਾਇਸ਼ ਹੋਈ ਹੈ ਸਾਨੂੰ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਹੈ, ਲੌਂਗ ਤਵੀਤੜੀਆਂ ਜ਼ਰੂਰ ਸੁਣਾਵਾਂਗੇ, ਪਰ ਉਸ ਤੋਂ ਪਹਿਲਾਂ ਸਾਨੂੰ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣਾ ਪੈਣਾ ਅਤੇ ਉਸ ਤੋਂ ਬਾਅਦ ਤੁਸੀਂ ਇੰਜੋਏ ਕਰੋਗੇ ਲੌਂਗ ਤਵੀਤੜੀਆਂ। ਹਾਂ, ਅਜੇ ਨੰਬਰ ਡਾਇਲ ਕਰਨਾ ਨਹੀਂ ਭੁੱਲਣਾ, ਥੋੜ੍ਹਾ ਟਾਈਮ ਹੈ, ਹੋ ਸਕਦਾ ਤੁਹਾਡੀ ਕਾਲ ਲੱਗ ਜਾਵੇ। 0181 243 474 ਨੰਬਰ ਡਾਇਲ ਕਰ ਸਕਦੇ ਹੋ।

0: ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਪੰਜਾਬੀ ਤੜਕਾ। ਪੰਜਾਬੀ ਤੜਕਾ ਦੇ ਵਿੱਚ ਪਹੁੰਚੇ ਨੇ ਸਾਡੇ ਕੋਲ ਅਗਲੇ ਕਾਲਰ ਤੇ ਦੋਸਤੋ ਇਹ ਹੋਣਗੇ ਇਸ ਪ੍ਰੋਗਰਾਮ ਦੇ ਲਾਸਟ ਕਾਲਰ। ਆਓ ਗੱਲ ਕਰਦੇ ਇਹਨਾਂ ਦੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ? ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੇ ਕੀ ਕਰ ਰਹੇ ਹੋ, ਕੀ ਹਾਲ ਚਾਲ ਨੇ? ਥੈਂਕ ਯੂ। ਕੀ ਕਰ ਰਹੇ ਹੋ ਫਿਰ? ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋ? ਠੀਕ ਹੈ। ਅੱਛਾ ਜੀ, ਥੈਂਕ ਯੂ ਸੋ ਮਚ। ਤੇ ਫਿਰ ਮੈਨੂੰ ਇਹ ਦੱਸੋ ਕਿ ਤੁਸੀਂ ਕੰਮ ਕਾਰ ਕੀ ਕਰਦੇ ਹੋ?
1: ਖੇਤੀਬਾੜੀ ਕਰਦੇ ਹਾਂ ਜੀ 50 ਸਾਲਾਂ
0: ਤੋਂ। ਅੱਛਾ, ਖੇਤੀ ਕਰਦੇ ਹੋ ਤੇ ਹੁਣ ਆਰਾਮ ਨਾਲ ਖੇਤਾਂ ਚ ਬਹਿ ਕੇ ਸੁਣਦੇ ਪਏ ਰੇਡੀਓ? ਅੱਛਾ, ਇਸ ਟਾਈਮ ਘਰ ਹੋ, ਠੀਕ ਹੈ। ਤੇ ਮੈਨੂੰ ਫਿਰ ਕੋਈ ਬਚਪਨ ਦੀ ਗੱਲ ਸੁਣਾਓ।
1: ਬਚਪਨ ਚ ਅਸੀਂ ਬਾਂਟੇ ਬਹੁਤ ਖੇਡੇ ਆ ਜੀ।
0: ਸਾਰੇ ਜਣੇ ਬੰਟੇ ਖੇਲਦੇ ਸੀ, ਕੋਈ ਹੋਰ ਗੇਮ ਵੀ ਖੇਲਣੀ ਸੀ ਨਾ?
1: ਮੈਂ ਹੋਰ ਖੇਡਦੇ ਸੀਗੇ, ਆਪਾਂ ਗੁੱਲੀ ਡੰਡਾ ਵੀ ਖੇਡਿਆ, ਪਿੱਠੂ ਗਰਮ ਵੀ ਖੇਡਿਆ ਜੀ।
0: ਅੱਛਾ, ਉਹ ਕਿੱਦਾਂ ਖੇਲਦੇ ਸੀ?
1: ਲੁਕਣ ਮੀਚੀ ਵੀ ਖੇਡਿਆ ਜੀ।
0: ਅੱਛਾ ਜੀ, ਹੁਣ ਹੁਣ ਨਿਕਲੀਆਂ ਗੇਮਾਂ ਹੌਲੀ ਹੌਲੀ, ਹੈ ਨਹੀਂ ਤਾਂ ਸਾਰੇ ਬੰਟੇ ਬੰਟੇ ਬੰਟੇ ਬੰਟੇ ਕਰੀ ਜਾਂਦੇ ਸੀ। ਤੇ ਕਿਹੜੀ ਕਿਹੜੀ ਗੇਮ ਵਿੱਚ ਸਭ ਤੋਂ ਜ਼ਿਆਦਾ ਮਜ਼ਾ ਆਉਂਦਾ ਸੀ?
1: ਹਾਂਜੀ,
0: ਕਿਹੜੀ ਖੇਡ ਵਿੱਚ ਸਾਰਿਆਂ ਤੋਂ ਜ਼ਿਆਦਾ ਮਜ਼ਾ ਆਉਂਦਾ ਸੀ? ਲੁਕਣ ਮੀਚੀ ਖੇਡਦੇ ਸੀ। ਇਹ ਤਾਂ ਖੇਡ ਮੈਨੂੰ ਲੱਗਦਾ ਪਤਾ ਨਹੀਂ ਕਦੋਂ ਦੀ ਸ਼ੁਰੂ ਹੋਈ ਹੈ, ਤੇ ਅੱਜ ਤੱਕ ਇਹ ਬੱਚਿਆਂ ਦੀ ਫੇਵਰੇਟ ਗੇਮ ਹੈ ਨਾ? ਲੁਕਣਾ ਅੱਜ ਵੀ ਸਾਰਿਆਂ ਨੂੰ ਪਸੰਦ ਹੈ। ਮੈਂ ਕਿਹਾ ਲੁਕਣਾ ਅੱਜ ਵੀ ਬੱਚਿਆਂ ਨੂੰ ਬਹੁਤ ਪਸੰਦ ਹੈ। ਅੱਛਾ, ਤੇ ਫਿਰ ਮੈਨੂੰ ਦੱਸੋ ਕਿ ਗੀਤ ਅੱਜ ਕਿਹੜਾ ਸੁਣੋਗੇ? ਦੇਸੀ ਪਿਆਰ। ਥੈਂਕ ਯੂ ਜੀ, ਦੇਸੀ ਪਿਆਰ ਅਸੀਂ ਜ਼ਰੂਰ ਲਗਾਵਾਂਗੇ ਪ੍ਰਭਗਿੱਲ ਦੀ ਆਵਾਜ਼ ਦੇ ਵਿੱਚ। ਤੇ ਧੰਨਵਾਦ, ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲ ਕੀਤੀ, ਕਾਲ ਲਗਾਈ, ਥੈਂਕ ਯੂ। ਤੇ ਲਓ ਜੀ, ਡਿਮਾਂਡ ਸਾਡੇ ਕੋਲ ਆਈ ਹੈ, ਫਰਮਾਇਸ਼ ਪਹੁੰਚੀ ਹੈ ਪ੍ਰਭਗਿੱਲ ਦੀ ਆਵਾਜ਼ ਦੇ ਵਿੱਚ, ਗੀਤ ਸੁਣੇ ਦੇਸੀ ਪਿਆਰ, ਪਿਆਰ ਤੇ ਉਹ ਵੀ ਦੇਸੀ, ਉਹ ਵੀ ਅੰਗਰੇਜ਼ੀ ਨਹੀਂ। ਤੇ ਲਓ ਜੀ, ਇਹ ਹੋਏਗਾ ਪ੍ਰੋਗਰਾਮ ਦਾ ਲਾਸਟ ਗੀਤ, ਪਰ ਮੈਂ ਕਿਤੇ ਨਹੀਂ ਜਾ ਰਹੀ, ਪ੍ਰੋਗਰਾਮ ਖਤਮ ਹੋ ਰਿਹਾ। ਜਲਦ ਹੀ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ, ਹੋਮ ਸਵੀਟ ਹੋਮ ਲੈ ਕੇ ਜਲਦ ਹਾਜ਼ਰ ਹੋਵਾਂਗੀ। ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਹੈ ਸਾਡੇ ਨਾਲ ਤੇ ਸੁਣਦੇ ਰਹਿਣਾ ਹੈ FM Rainbow। ਤੇ ਹੁਣ ਇੰਜੋਏ ਕਰਦੇ ਹਾਂ ਪੰਜਾਬੀ ਤੜਕਾ ਦਾ ਇਹ ਲਾਸਟ ਗੀਤ।

FM ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਤੇ ਹੁਣ ਪੇਸ਼ ਨੇ FM ਨਿਊਜ਼ ਹੈਡਲਾਈਨਸ। ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਨਿਗਰਾਨ ਅਮਿਤ ਸ਼ਾਹ ਅੱਜ ਕੋਲਕਾਤਾ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ।

ਤਾਮਿਲਨਾਡੂ ਵਿੱਚ ਸਰਕਾਰ ਗਠਨ ਨੂੰ ਲੈ ਕੇ ਅੜਿੱਕਾ ਜਾਰੀ। ਸਭ ਤੋਂ ਵੱਡੀ ਪਾਰਟੀ ਨੂੰ ਹਮਾਇਤ ਦੇਣ ਦੇ ਮੁੱਦੇ ਤੇ ਵੀਸੀਕੇ, ਸੀਪੀਆਈ ਅਤੇ ਸੀਪੀਆਈਐਮ ਦੀ ਬੈਠਕ ਅੱਜ। ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨੇ ਮੁੰਬਈ ਵਿੱਚ ਭਾਰਤ ਵੀਅਤਨਾਮ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ

ਵਿਸ਼ਵ ਸਪਲਾਈ ਲੜੀ ਵਿੱਚ ਭਾਰਤ ਵੀਅਤਨਾਮ ਦੀ ਭੂਮਿਕਾ ਤੇ ਜ਼ੋਰ ਦਿੱਤਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਉਪਾਵਾਂ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਦੇ ਸਰਕਾਰੀ ਅਨਾਜ ਭੰਡਾਰ 604 ਲੱਖ ਟਨ ਤੋਂ ਵੱਧ ਹੋ ਗਏ ਨੇ। ਇਹ ਮਾਤਰਾ ਬਫਰ ਸਟਾਕ ਜਾਂ ਲੋੜ ਪੈਣ ਦੇ ਸਮੇਂ ਵਿੱਚ ਲੋੜੀਂਦੀ ਮਾਤਰਾ ਤੋਂ ਕਰੀਬ 3 ਗੁਣਾ ਹੈ। ईडी वालों ग्रेटर मोहाली एरिया डिवेलपमेंट अथॉरिटी तो जमीन की वरतों तब्दीली बारे लाइसेंस धोखाधड़ी के संबंध में पंजाब के मोहाली और चंडीगढ़ 12 थावां ते छापेमारी। ਬੀਜੇਪੀ ਪੰਜਾਬ ਦੇ ਇੱਕ ਵਫਦ ਨੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਝੂਠੇ ਭੜਕਾਊ ਅਤੇ ਬੇਬੁਨਿਆਦ ਬਿਆਨ ਦੇਣ ਦੇ ਦੋਸ਼ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ FIR ਦਰਜ ਕਰਨ ਲਈ ਇੱਕ ਸ਼ਿਕਾਇਤ ਸੌਂਪੀ। ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਫਰੀਦਕੋਟ ਵਿੱਚ ਗੈਰ ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਰਾਜਸਥਾਨ ਫੀਡਰ ਨਹਿਰ ਦੀ ਰੀਲਾਈਨਿੰਗ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕੰਮ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਸਾਊਦੀ ਅਰਬ ਨੇ ਆਪਣੇ ਫੌਜੀ ਟਿਕਾਣਿਆਂ ਅਤੇ ਹਵਾਈ ਖੇਤਰ ਤੱਕ ਅਮਰੀਕੀ ਫੌਜ ਦੀ ਪਹੁੰਚ ਰੋਕੀ। IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ ਸੁਪਰ ਜਾਇੰਟਸ ਨੇ ਡਕਵਰਥ ਲੂਇਸ ਵਿਧੀ ਰਾਹੀਂ ਰਾਇਲ ਚੈਲੇਂਜਰਸ ਬੰਗਲੁਰੂ ਨੂੰ 9 ਦੌੜਾਂ ਨਾਲ ਹਰਾਇਆ। ਇਹ ਸਨ FM ਨਿਊਜ਼ ਹੈਡਲਾਈਨਸ ਤੇ ਕੁਝ ਹੀ ਪਲਾਂ ਵਿੱਚ ਤੁਸੀਂ ਸੁਣੋਗੇ ਪ੍ਰੋਗਰਾਮ ਹੋਮ ਸਵੀਟ ਹੋਮ।

ਇੰਜੋਏ ਕਰਿਆ ਜੀ ਪ੍ਰੋਗਰਾਮ ਹੋਮ ਸਵੀਟ ਹੋਮ। ਅਤੇ ਦੋਸਤੋ, ਸਾਡਾ ਘਰ ਕਦੋਂ ਸਵੀਟ ਹੁੰਦਾ? ਜਦੋਂ ਅਸੀਂ ਖੁਸ਼ ਹੁੰਦੇ ਹਾਂ। ਜਦੋਂ ਅਸੀਂ ਖੁਸ਼ ਹੋਵਾਂਗੇ ਤਾਂ ਸਾਡਾ ਘਰ ਆਪਣੇ ਆਪ ਹੀ ਸਵੀਟ ਲੱਗੇਗਾ। ਸੋ ਦੋਸਤੋ, ਖੁਸ਼ ਹੋਣਾ, ਖੁਸ਼ ਦਿਲ ਰਹਿਣਾ ਵੀ ਇਹ ਕੁਝ ਆਦਤਾਂ 'ਤੇ ਨਿਰਭਰ ਹੁੰਦਾ। ਮਤਲਬ ਸਾਡੀਆਂ ਕੁਝ ਹੈਬਿਟਸ ਹੋਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਅਸੀਂ ਖੁਸ਼ ਰਹਿ ਸਕੀਏ। ਅਤੇ ਇਸਦੇ ਬਾਰੇ ਹੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਦੋਸਤੋ, ਸਾਨੂੰ ਖੁਸ਼ੀ ਕਦੋਂ ਮਿਲਦੀ ਹੈ? ਜਦੋਂ ਸਾਡਾ ਮਨ ਹਲਕਾ ਹੁੰਦਾ। ਅਤੇ ਹਲਕਾ ਕਦੋਂ ਹੁੰਦਾ? ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸੋ ਅੱਜ ਕੱਲ੍ਹ ਦੇ ਟਾਈਮ ਦੀ ਗੱਲ ਕਰੀਏ ਤਾਂ ਆਪਾਂ ਜ਼ਿਆਦਾਤਰ ਆਪਣੇ ਫੋਨ 'ਤੇ ਟਾਈਮ ਸਪੈਂਡ ਕਰਦੇ ਹਾਂ। ਜ਼ਿਆਦਾਤਰ ਲੰਬੀਆਂ ਲੰਬੀਆਂ ਗੱਲਾਂ ਅਸੀਂ ਫੋਨ 'ਤੇ ਕਰਦੇ ਹਾਂ, ਮੈਸੇਜਸ 'ਤੇ ਕਰਦੇ ਹਾਂ। ਪਰ ਨਹੀਂ, ਇਹਦੇ ਵਿੱਚ ਜਿਹੜੀ ਸਾਨੂੰ ਰਿਲੈਕਸੇਸ਼ਨ ਮਿਲਦੀ ਹੈ, ਖੁਸ਼ੀ ਮਿਲਦੀ ਹੈ, ਉਹ ਆਰਜ਼ੀ ਹੁੰਦੀ ਹੈ, ਥੋੜ੍ਹੀ ਦੇਰ ਦੀ ਹੁੰਦੀ ਹੈ। ਜ਼ਿਆਦਾ ਦੇਰ ਉਹ ਖੁਸ਼ੀ, ਉਹ ਹੈਪੀਨੈਸ ਨਹੀਂ ਟਿਕਦੀ। ਅਸਲੀ ਸਕੂਨ, ਅਸਲੀ ਆਪਣਾਪਨ ਸਾਨੂੰ ਉਦੋਂ ਮਹਿਸੂਸ ਹੁੰਦਾ ਜਦੋਂ ਅਸੀਂ ਕਿਸੇ ਦੇ ਸਾਹਮਣੇ ਬਹਿ ਕੇ, ਆਹਮਣੇ ਸਾਹਮਣੇ ਬਹਿ ਕੇ ਅਸੀਂ ਦਿਲ ਦੀ ਗੱਲ ਕਰਦੇ ਹਾਂ। ਸੋ ਦਿਨ ਵਿੱਚ ਇੱਕ ਵਾਰ ਸਿਰਫ ਆਪਣੇ ਕਿਸੇ ਆਪਣੇ ਦੇ ਨਾਲ ਜ਼ਰੂਰ ਗੱਲ ਕਰੋ, ਜਿਹਨੂੰ ਤੁਸੀਂ ਆਪਣਾ ਸਮਝਦੇ ਹੋ। ਮਾਂ ਬਾਪ, ਯਾਰ ਦੋਸਤ, ਪਤੀ, ਪਤਨੀ, ਕਿਸ ਨੂੰ ਵੀ, ਜਿਸ ਨੂੰ ਤੁਸੀਂ ਆਪਣੇ ਦਿਲ ਦੇ ਬਹੁਤ ਨਜ਼ਦੀਕ ਮੰਨਦੇ ਹੋ, ਉਹਦੇ ਨਾਲ ਦਿਨ ਵਿੱਚ ਘੱਟੋ ਘੱਟ ਇੱਕ ਵਾਰੀ ਸਾਹਮਣੇ ਬਹਿ ਕੇ ਜ਼ਰੂਰ ਗੱਲ ਕਰੋ। ਉਹਦੇ ਨਾਲ ਤੁਹਾਡੇ ਮਨ ਦਾ ਜਿਹੜਾ ਬੋਝ ਆ ਉਹ ਹਲਕਾ ਹੋਏਗਾ। ਬੇਸ਼ੱਕ ਤੁਸੀਂ ਫੋਨ 'ਤੇ ਲੰਬੀ ਗੱਲ ਕਰਦੇ ਹੋਵੋ, ਪਰ ਆਹਮਣੇ ਸਾਹਮਣੇ ਬਹਿ ਕੇ ਗੱਲ ਕਰਨ ਦਾ ਇੱਕ ਅਲੱਗ ਹੀ ਆਨੰਦ ਹੁੰਦਾ। ਅਤੇ ਇੱਕ ਗੱਲ ਹੋਰ, ਬਾਹਰ ਜਾਣ ਤੋਂ ਨਾ ਕਤਰਾਓ। ਕਈ ਵਾਰੀ ਅਸੀਂ ਥੱਕੇ ਹੁੰਦੇ, ਅਸੀਂ ਕਹਿੰਦੇ ਨਹੀਂ ਨਹੀਂ ਮੈਂ ਨਹੀਂ ਕਿਤੇ ਜਾਣਾ, ਨਾ ਮੈਂ ਮਾਰਕੀਟ ਜਾਣਾ, ਨਾ ਮੈਂ ਕਿਸੇ ਨੂੰ ਮਿਲਣ ਜਾਣਾ, ਮੈਂ ਨਹੀਂ ਬਾਹਰ ਜਾਣਾ, ਮੈਂ ਐਕਸਰਸਾਈਜ਼ ਵੀ ਕਰਨੀ ਹੈ ਅਤੇ ਮੈਂ ਘਰ ਹੀ ਕਰ ਲਵਾਂਗਾ, ਨਹੀਂ ਮੈਂ ਥੱਕਣਾ ਨਹੀਂ ਹੈ। ਪਰ ਨਹੀਂ ਦੋਸਤੋ, ਘਰੋਂ ਬਾਹਰ ਨਿਕਲਣਾ ਵੀ ਬਹੁਤ ਜ਼ਰੂਰੀ ਹੁੰਦਾ। ਇੱਕ ਵਾਰੀ ਤੁਹਾਨੂੰ ਲੱਗੇਗਾ ਕਿ ਮੈਂ ਥੱਕ ਜਾਵਾਂਗੀ, ਮੇਰੇ ਕੋਲ ਟਾਈਮ ਨਹੀਂ ਹੈ, ਪਰ ਜਦੋਂ ਤੁਸੀਂ ਬਾਹਰ ਨਿਕਲਦੇ ਹੋ, ਬਾਹਰ ਦੀ ਹਵਾ ਲੈਂਦੇ ਹੋ, ਤਾਂ ਉਹਦੇ ਨਾਲ ਤੁਹਾਨੂੰ ਆਪਣੇ ਆਪ ਹੀ ਚੰਗਾ ਮਹਿਸੂਸ ਹੁੰਦਾ, ਤੁਹਾਨੂੰ ਅੱਛਾ ਲੱਗਦਾ। ਸੋ ਚਾਹੇ ਥੋੜ੍ਹੀ ਦੇਰ ਲਈ, 10-15 ਮਿੰਟ ਲਈ ਹੀ ਸਹੀ, ਆਪਣੇ ਘਰ ਤੋਂ ਬਾਹਰ ਜ਼ਰੂਰ ਨਿਕਲੋ। ਉਹਦੇ ਨਾਲ ਤੁਹਾਨੂੰ ਫਰੈਸ਼ਨੈਸ ਆਏਗੀ ਅਤੇ ਬਾਅਦ ਵਿੱਚ ਤੁਹਾਨੂੰ

अपने आप ही चंगा लगेगा। ये गल होर, अपनी खेड ते मस्ती नूं जरूर टाइम दो। बेशक असीं किन्ने भी वड्डे हो जा क्यों ना हो गए होइए, बुजुर्ग क्यों ना हो गई होइए, पर कुछ तो ऐसा होएगा जिहड़ा सानूं खुशी दिंदा। सो उस दे लई टाइम जरूर कढ़ो। ड्राइंग पसंद है, ड्राइंग नूं टाइम दिओ। जे म्यूजिक पसंद है, म्यूजिक नूं टाइम दिओ। कुछ तो ऐसा होएगा जो सानूं सुकून दिंदा, उहदे लई टाइम जरूर निकालिए। दोस्तों, खुशियां दे छोटे छोटे पले हुंदे। किसे वड्डी ਵੱਡੇ ਇਵੈਂਟ ਤੋਂ ਜਾਂ ਵੱਡੀ ਕਿਸੇ ਵੱਡੇ ਮੌਕੇ ਤੋਂ ਖੁਸ਼ੀ ਨਹੀਂ ਮਿਲਦੀ, ਬਲਕਿ ਖੁਸ਼ੀ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਮਿਲਦੀ ਹੈ। ਰਾਦਰ ਖੁਸ਼ੀ ਸਾਨੂੰ ਆਪਣੀ ਆਦਤ ਤੋਂ ਮਿਲਦੀ ਹੈ। ਸਾਨੂੰ ਆਦਤ ਬਣਾਉਣੀ ਪਏਗੀ ਖੁਸ਼ੀਆਂ ਲੱਭਣ ਦੀ, ਅਤੇ ਫਿਰ ਅਸੀਂ ਖੁਸ਼, ਅਤੇ ਸਾਡਾ ਆਲਾ ਦੁਆਲਾ ਖੁਸ਼, ਅਤੇ ਸਾਡਾ ਘਰ ਪਰਿਵਾਰ ਵੀ ਖੁਸ਼। ਅਤੇ ਲਓ ਜੀ, ਹੋਮ ਸਵੀਟ ਹੋਮ ਦਾ ਮਕਸਦ ਪੂਰਾ। ਅਤੇ ਲਓ ਹੁਣ ਇੰਜੋਏ ਕਰਦੇ ਹਾਂ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ। ਵਾਪਿਸ ਆਉਣਾ ਕਿਉਂਕਿ ਖੁਸ਼ੀਆਂ ਦਾ ਇਹ ਸਿਲਸਿਲਾ ਅਜੇ ਜਾਰੀ ਹੈ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ।

0: ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੰਜੋਏ ਕਰ ਰਿਹਾ ਜੀ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ। ਸੋ ਦੋਸਤੋ, ਹੋਮ ਸਵੀਟ ਹੋਮ ਦੇ ਵਿੱਚ ਅਸੀਂ ਅਕਸਰ ਘਰ ਦੀ ਗੱਲ, ਪਰਿਵਾਰ ਦੀ ਗੱਲ, ਬੱਚਿਆਂ ਦੀ ਗੱਲ, ਆਪਣੇ ਆਲੇ ਦੁਆਲੇ ਦੀ, ਆਪਣੀ ਸਿਹਤ ਦੀ ਗੱਲ ਕਰਦੇ ਹਾਂ, ਕਿਉਂਕਿ ਸਭ ਸਾਡੇ ਹੋਮ ਦੇ ਨਾਲ ਜੁੜਿਆ। ਪਰ ਦੋਸਤੋ, ਜਦੋਂ ਅਸੀਂ ਘਰ ਦੇ ਵਿੱਚ ਪੈਟ ਰੱਖ ਲੈਂਦੇ ਹਾਂ ਨਾ, ਤਾਂ ਉਹਨਾਂ ਨਾਲ ਵੀ ਸਾਡਾ ਜਜ਼ਬਾਤਾਂ ਦਾ ਰਿਸ਼ਤਾ ਬਣ ਜਾਂਦਾ। ਉਹ ਸਾਨੂੰ ਆਪਣੇ ਬੱਚਿਆਂ ਵਾਂਗ ਹੀ ਲੱਗਦੇ ਹਨ, ਅਤੇ ਫਿਰ ਉਹਨਾਂ ਦਾ ਖਿਆਲ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸੋ ਗੱਲ ਕਰਦੇ ਹਾਂ ਕਿ ਪਾਲਤੂ ਜੇਕਰ ਅਸੀਂ ਰੱਖੇ ਹੋਏ ਨੇ, ਪੈਟਸ ਰੱਖੇ ਹੋਏ ਨੇ, ਅਤੇ ਉਹਨਾਂ ਦਾ ਧਿਆਨ ਕਿਵੇਂ ਰੱਖਣਾ, ਖਾਸ ਕਰਕੇ ਗਰਮੀਆਂ ਦੇ ਵਿੱਚ, ਕਿਉਂਕਿ ਗਰਮੀਆਂ ਦੇ ਵਿੱਚ ਸਭ ਦਾ ਧਿਆਨ ਰੱਖਣਾ ਸਾਡੀ ਅਹਿਮੀਅਤ ਬਣ ਜਾਂਦੀ ਹੈ, ਕਿਉਂਕਿ ਗਰਮੀ ਬਹੁਤ ਜ਼ਿਆਦਾ ਮਾਰ ਵੀ ਮਾਰਦੀ ਹੈ। ਅਤੇ ਸੇਮ ਪਸ਼ੂਆਂ ਨਾਲ ਵੀ ਹੁੰਦਾ, ਪਾਲਤੂ ਨਾਲ ਵੀ ਹੁੰਦਾ। ਅਤੇ ਅਸੀਂ ਕੀ ਕਰਨਾ ਜੇਕਰ ਅਸੀਂ ਘਰ ਦੇ ਵਿੱਚ ਪੈਟਸ ਰੱਖੇ ਹੋਏ ਹੈ? ਇੱਕ ਤਾਂ ਉਹਨਾਂ ਦੀ ਡੀਹਾਈਡਰੇਸ਼ਨ ਅਤੇ ਉਹਨਾਂ ਦੇ ਨਿਊਟ੍ਰੀਸ਼ਨ ਦਾ ਪੂਰਾ ਧਿਆਨ ਰੱਖਣਾ, ਖਾਸ ਕਰਕੇ ਗਰਮੀਆਂ ਦੇ ਵਿੱਚ 3 ਤੋਂ 4 ਵਾਰ ਉਹਨਾਂ ਦਾ ਪਾਣੀ ਬਦਲਣਾ ਹੈ। ਅਸੀਂ ਜਿਹੜਾ ਕਟੋਰੇ ਦੇ ਵਿੱਚ ਪਾਣੀ ਰੱਖਦੇ ਹਾਂ ਉਹਨੂੰ 3 ਜਾਂ 4 ਵਾਰ ਬਦਲੋ, ਔਰ ਲਾਰ ਜਾਂ ਜੀਵਾਣੂ ਉਹਦੇ ਵਿੱਚ ਇਕੱਠੇ ਹੋ ਜਾਂਦੇ ਆ, ਜਿਹਦੇ ਨਾਲ ਉਹਦੇ ਵਿੱਚ ਜੀਵ ਪੈਦਾ ਹੋਣ ਲੱਗਦੇ ਜੋ ਕਿ ਖਰਾਬ ਕਰਦੇ ਆ ਪੈਟਸ ਨੂੰ। ਅਤੇ ਇਸ ਦੇ ਲਈ ਕਟੋਰਾ ਅਸੀਂ ਰੋਜ਼ ਸਾਫ਼ ਕਰਨਾ। ਇਹ ਨਹੀਂ ਕਿ 2-3 ਦਿਨ ਉਹੀ ਪਾਣੀ ਚੱਲੀ ਜਾ ਰਿਹਾ, ਉਹਦੇ ਵਿੱਚ ਅਸੀਂ ਹੋਰ ਪਾਈ ਜਾ ਰਹੇ ਹਾਂ, ਨਹੀਂ, ਸਾਨੂੰ ਰੋਜ਼ ਕਲੀਨ ਕਰਨਾ ਪਏਗਾ। ਔਰ ਗਰਮੀ ਦੇ ਵਿੱਚ ਇਹਨਾਂ ਦੀ ਜਿਹੜੀ ਪਾਚਨ ਪ੍ਰਕਿਰਿਆ ਹੈ ਪੈਟਸ ਦੀ, ਉਹ ਸਲੋਅ ਹੋ ਜਾਂਦੀ ਹੈ, ਹੌਲੀ ਹੌਲੀ ਉਹਨਾਂ ਨੂੰ ਪਚਦਾ, ਅਤੇ ਇਸ ਲਈ ਸਵੇਰੇ ਜਾਂ ਦੇਰ ਰਾਤ ਹੀ ਉਹਨਾਂ ਨੂੰ ਭੋਜਨ ਦਿੱਤਾ ਜਾਣਾ ਚਾਹੀਦਾ। ਅਤੇ ਜਦੋਂ ਗਰਮੀ ਬਹੁਤ ਜ਼ਿਆਦਾ ਹੋਵੇ, ਅੱਜ ਕੱਲ੍ਹ ਤਾਂ ਹਾਲਾਂਕਿ ਮੌਸਮ ਠੀਕ ਹੈ, ਅਤੇ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਉਹਨਾਂ ਨੂੰ ਸਿੱਧੀ ਧੁੱਪ ਤੋਂ ਬਚਾਉਣਾ, ਉਹਨਾਂ ਨੂੰ ਡਾਇਰੈਕਟ ਹੀਟ ਨਹੀਂ ਲੱਗਣੀ ਚਾਹੀਦੀ। ਦੁਪਹਿਰ ਦੇ ਟਾਈਮ 'ਤੇ ਉਹਨਾਂ ਨੂੰ ਠੰਡੇ ਕਮਰੇ 'ਚ ਰੱਖੋ, ਕੂਲਰ ਜੈਸੀ ਜਿੱਥੇ ਲੱਗਿਆ ਹੋਵੇ ਉੱਥੇ ਰੱਖੋ, ਹੋ ਸਕੇ ਤਾਂ ਗਿੱਲੇ ਤੌਲੀਏ ਦਾ ਪ੍ਰਯੋਗ ਵੀ ਅਸੀਂ ਕਰ ਸਕਦੇ ਹਾਂ ਪੈਟਸ ਨੂੰ ਆਰਾਮ ਦੇਣ ਦੇ ਲਈ। ਔਰ ਇਸ ਤੋਂ ਇਲਾਵਾ ਪਾਲਤੂਆਂ ਨੂੰ ਅਸੀਂ ਬਰਫੀਲਾ ਪਾਣੀ ਨਹੀਂ ਦੇਣਾ। ਅਸੀਂ ਆਪ ਬਰਫ਼ ਵਾਲਾ ਪਾਣੀ ਪੀਂਦੇ ਹਾਂ, ਸਾਨੂੰ ਇੱਦਾਂ ਨਹੀਂ ਕਿ ਅਸੀਂ ਉਹਨਾਂ ਨੂੰ ਵੀ ਬਰਫੀਲਾ ਪਾਣੀ ਦੇ ਦਈਏ। ਇਹਦੇ ਨਾਲ ਕੀ ਹੋਏਗਾ ਜੀ, ਉਹਨਾਂ ਦੀਆਂ ਜਿਹੜੀਆਂ ਰਕਤ ਵਾਹਿਕਾਵਾਂ ਨੇ ਜਿਨ੍ਹਾਂ ਦੇ ਵਿੱਚ ਬਲੱਡ ਸਾਡਾ ਸਰਕੂਲੇਟ ਹੁੰਦਾ ਉਹ ਜੰਮ ਜਾਂਦੀਆਂ ਨੇ ਅਤੇ ਖਤਰਨਾਕ ਹੋ ਸਕਦਾ। ਸੋ ਪੈਟਸ ਨੂੰ ਅਸੀਂ ਬਰਫੀਲਾ ਪਾਣੀ ਨਹੀਂ ਦੇਣਾ, ਅਤੇ ਉਹਨਾਂ ਦੇ ਵਿਆਮ ਅਤੇ ਸਰੀਰਕ ਗਤੀਵਿਧੀਆਂ ਦਾ ਵੀ ਅਸੀਂ ਧਿਆਨ ਰੱਖਣਾ। ਸੂਰਜ ਉੱਗਣ ਤੋਂ ਪਹਿਲਾਂ ਅਤੇ ਸੂਰਿਆਸਤ ਤੋਂ ਬਾਅਦ ਹੀ ਅਸੀਂ ਉਹਨਾਂ ਨੂੰ ਸੈਰ ਲਈ ਲੈ ਕੇ ਜਾਣਾ, ਤਾਂ ਕਿ ਫੁੱਟਪਾਥ 'ਤੇ ਗਰਮ ਉਹਨਾਂ ਨੂੰ ਜ਼ਮੀਨ ਨਾ ਲੱਗੇ, ਉਹਨਾਂ ਦੇ ਪੈਰ ਜਲ ਜਾਣਗੇ। ਅਤੇ ਜੇਕਰ ਤੁਸੀਂ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਅਟੈਚਡ ਹੋ ਤਾਂ ਤੁਸੀਂ ਇਹ ਕਰ ਸਕਦੇ ਹੋ ਕਿ ਪੋ ਵੈਕਸ ਉਹਨਾਂ ਦੇ ਪੰਜਿਆਂ 'ਤੇ ਲਗਾ ਸਕਦੇ ਹੋ। ਅਤੇ ਇਸ ਤੋਂ ਇਲਾਵਾ ਡੌਗ ਬੂਟਸ ਵੀ ਮਿਲਦੇ ਨੇ, ਉਹ ਵੀ ਪਹਿਨਾ ਸਕਦੇ ਹੋ, ਜਿਹਦੇ ਨਾਲ ਜਦੋਂ ਉਹਨਾਂ ਨੇ ਬਾਹਰ ਜਾਣਾ ਅਤੇ ਉਹਨਾਂ ਨੂੰ ਜ਼ਮੀਨ ਗਰਮ ਨਹੀਂ ਲੱਗੇਗੀ। ਅਤੇ ਹੋਰ ਕੀ ਕਰ ਸਕਦੇ ਹਾਂ ਅਸੀਂ ਪੈਟਸ ਦੇ ਧਿਆਨ ਰੱਖਣ ਦੇ ਕਾਰਨ? ਅਸੀਂ ਜਿਹੜੇ ਉਹਨਾਂ ਦੇ ਬਰਸ਼ਿੰਗ ਹੈ ਰੋਜ਼ ਕਰਨੀ ਹੈ। ਪੈਟਸ ਦੇ ਉੱਪਰ ਮ੍ਰਿਤ ਵਾਲ ਆ ਜਾਂਦੇ, ਰੋਜ਼ ਵਾਲ ਜਿਹੜੇ ਝੜਦੇ ਹੈਗੇ ਆ, ਉਹਦੇ ਲਈ ਰੋਜ਼ ਬਰਸ਼ਿੰਗ ਕਰਨੀ ਹੈ। ਔਰ ਡਬਲ ਕੋਟ ਵਾਲੀਆਂ ਨਸਲਾਂ ਦੇ ਜਿਹੜੇ ਫਰ ਹੈ ਉਹਨਾਂ ਨੂੰ ਗਰਮੀ ਅਤੇ ਸਨਬਰਨ ਤੋਂ ਬਚਾਉਣ ਦੇ ਲਈ ਉਹ ਅਸੀਂ ਯੂਜ਼ ਕਰਨੇ ਹੈਗੇ। ਕੱਪੜੇ ਮਿਲ ਜਾਂਦੇ ਆ ਪੈਟਸ ਦੇ, ਉਹ ਅਸੀਂ ਯੂਜ਼ ਕਰਨਾ ਤਾਂ ਕਿ ਉਹਨਾਂ ਨੂੰ ਸਨਬਰਨ ਨਾ ਹੋਏ। ਔਰ ਇਸ ਤੋਂ ਇਲਾਵਾ ਉਹਨਾਂ ਦੀ ਡੀਵੋਰਮਿੰਗ ਕਰਾਉਣੀ ਹੈ, ਤਾਂ ਕਿ ਜਿਹੜੇ ਜੀਵਾਣੂ ਨੇ ਉਹ ਉਹਨਾਂ ਦੇ ਸਰੀਰ 'ਤੇ ਨਾ ਬੈਠਣ। ਉਹਨਾਂ ਦੀ ਡੀਵੋਰਮਿੰਗ ਕਰਵਾਉਣੀ ਵੀ ਜ਼ਰੂਰੀ ਹੈ। ਸੋ ਜੇਕਰ ਪੈਟ ਰੱਖ ਰਹੇ ਹਾਂ ਤਾਂ ਉਹਦੀ ਰੱਖ ਰਖਾਵ, ਉਹਦਾ ਧਿਆਨ ਰੱਖਣਾ ਵੀ ਸਾਡੀ ਹੀ ਜ਼ਿੰਮੇਵਾਰੀ ਹੈ, ਤਾਂ ਕਿ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ। ਸੋ ਧਿਆਨ ਰੱਖਣਾ ਇਹਨਾਂ ਚੀਜ਼ਾਂ ਦਾ, ਕਿਉਂਕਿ ਗਰਮੀ ਜੇਕਰ ਸਾਨੂੰ ਪਰੇਸ਼ਾਨ ਕਰਦੀ ਹੈ ਤਾਂ ਪੈਟਸ ਨੂੰ ਵੀ ਉਨੀ ਹੀ ਮਾਰ।

ਛੋਟਾ ਚਮਚ ਤੁਸੀਂ ਉਹ ਲੈ ਲਓ, ਫਿਰ ਕਾਲੀ ਮਿਰਚ ਅਤੇ ਕਾਲਾ ਨਮਕ ਇਹ ਲੈ ਲੈਣਾ, ਔਰ ਇੱਕ ਬੋਲ ਦੇ ਵਿੱਚ ਦਹੀਂ ਅਤੇ ਬਰੀਕ ਕੱਟੀਆਂ ਹੋਈਆਂ ਸਬਜ਼ੀਆਂ, ਮੱਕੀ ਦੇ ਦਾਣੇ, ਕਾਲੀ ਮਿਰਚ ਅਤੇ ਕਾਲਾ ਨਮਕ ਮਿਲਾ ਕੇ ਅਸੀਂ ਉਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ, ਉਹਦੇ ਵਿੱਚ ਪਾ ਕੇ ਬੋਲ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਲੈਣਾ ਅਤੇ ਦੋਨਾਂ ਬ੍ਰੈਡ ਦੇ ਅਸੀਂ ਕਿਨਾਰੇ ਕੱਟ ਲੈਣੇ ਆ, ਕਿਉਂਕਿ ਉਹ ਹਾਰਡ ਲੱਗਦੇ ਆ ਅਤੇ ਗਰਮੀਆਂ 'ਚ ਨਹੀਂ ਖਾਏ ਜਾਂਦੇ। ਅਤੇ ਇਸ 'ਤੇ ਅਸੀਂ ਤਿਆਰ ਕੀਤਾ ਹੋਇਆ ਜਿਹੜਾ ਮਿਸ਼ਰਣ ਹੈ ਦਹੀਂ ਅਤੇ ਸਬਜ਼ੀਆਂ ਵਾਲਾ, ਉਹ ਉਹਦੇ 'ਤੇ ਲਗਾ ਦੇਣਾ ਹੈ ਅਤੇ ਉੱਪਰ ਦੂਜੀ ਬ੍ਰੈਡ ਰੱਖ ਦੇਣੀ ਹੈ। ਲਓ ਜੀ, ਸੈਂਡਵਿਚ ਤਿਆਰ ਹੈ, ਅਤੇ ਤੁਸੀਂ ਇਹਨੂੰ ਤਵੇ 'ਤੇ ਵੀ ਗਰਮ ਕਰ ਸਕਦੇ ਹੋ, ਸੇਕ ਸਕਦੇ ਹੋ, ਜੇ ਤੁਸੀਂ ਟੋਸਟਰ ਯੂਜ਼ ਕਰ ਰਹੇ ਹੋ ਤਾਂ ਤੁਸੀਂ ਉਹਦੇ ਵਿੱਚ ਵੀ ਸੇਕ ਸਕਦੇ ਹੋ, ਗ੍ਰਿਲ ਕਰ ਸਕਦੇ ਹੋ। ਜੇਕਰ ਤੁਸੀਂ ਇੱਦਾਂ ਵੀ ਖਾਣਾ ਚਾਹੁੰਦੇ ਹੋ ਤਾਂ ਇਹ ਵੀ ਰੈਡੀ ਹੈ ਜੀ, ਤੁਸੀਂ ਖਾ ਸਕਦੇ ਹੋ। ਬੜੇ ਆਰਾਮ ਨਾਲ, ਬਹੁਤ ਹੀ ਟੇਸਟੀ ਲੱਗਦਾ ਅਤੇ ਹਲਕਾ ਵੀ ਲੱਗਦਾ। ਇੱਕ ਵਾਰੀ ਮੈਂ ਤੁਹਾਨੂੰ ਫਿਰ ਤੋਂ ਇਨਗਰੀਡੀਐਂਟਸ ਨੇ ਜਿਹੜੇ ਉਹ ਦੁਹਰਾ ਦਿੰਦੀ ਹਾਂ। ਬ੍ਰੈਡ 2 ਸਲਾਈਸ, ਜੇਕਰ ਤੁਸੀਂ 2 ਬ੍ਰੈਡ ਦਾ ਸੈਂਡਵਿਚ ਬਣਾ ਰਹੇ ਹੋ, ਮਤਲਬ ਡਬਲ ਸੈਂਡਵਿਚ ਬਣੇਗਾ। ਦਹੀਂ 1 ਵੱਡਾ ਚਮਚ, ਔਰ ਬਰੀਕ ਕੱਟੀ ਹੋਈ ਸ਼ਿਮਲਾ ਮਿਰਚ ਛੋਟਾ ਚਮਚ, ਬਰੀਕ ਕੱਟੀ ਹੋਈ ਗਾਜਰ ਛੋਟਾ ਚਮਚ, ਮੱਕੀ ਦੇ ਦਾਣੇ, ਕਾਲੀ ਮਿਰਚ ਅਤੇ ਕਾਲਾ ਨਮਕ। ਬਸ ਥੋੜ੍ਹੇ ਜਿਹੇ ਇਨਗਰੀਡੀਐਂਟਸ ਹੈ, ਇਹਨਾਂ ਨੂੰ ਮਿਕਸ ਕਰਕੇ ਤੁਸੀਂ ਬ੍ਰੈਡ 'ਤੇ ਲਗਾ ਲੈਣਾ ਹੈ, ਅਤੇ ਲਓ ਜੀ, ਰੈਡੀ ਹੈ ਤੁਹਾਡਾ ਕੋਲਡ ਸੈਂਡਵਿਚ। ਸੋ ਕੋਲਡ ਸੈਂਡਵਿਚ ਰੈਡੀ ਹੈ, ਅਤੇ ਮੇਰੇ ਸਾਹਮਣੇ ਅਗਲਾ ਗੀਤ ਵੀ ਰੈਡੀ ਹੈ ਜਿਹੜਾ ਮੈਂ ਤੁਹਾਨੂੰ ਸੁਣਾਉਣਾ ਹੈ। ਲਓ ਜੀ, ਰੋਸ਼ਨ ਪ੍ਰਿੰਸ ਅਤੇ ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿੱਚ ਇੰਜੋਏ ਕਰਾਂਗੇ ਇਹ ਗੀਤ ਹੋਮ ਸਵੀਟ ਹੋਮ ਦੇ ਵਿੱਚ। ਸੋ ਤੁਸੀਂ ਇੱਦਾਂ ਹੀ ਬਣੇ ਰਹਿਣਾ ਮੇਰੇ ਨਾਲ, ਕਿਉਂਕਿ ਜਾਣਕਾਰੀਆਂ ਦਾ ਸਿਲਸਿਲਾ ਅਤੇ ਗੀਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋ ਤੁਹਾਡੀ ਇਨਫੋਰਮੇਸ਼ਨ ਅਤੇ ਐਂਟਰਟੇਨਮੈਂਟ ਦੀ ਡੋਜ਼ ਬਿਲਕੁਲ ਤਿਆਰ ਹੈ ਜੀ, ਜਾਰੀ ਹੈ। ਇੰਜੋਏ ਕਰੋ ਹੁਣ ਇਹ ਗੀਤ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ। ਅਤੇ ਦੋਸਤੋ, ਹੋਮ ਸਵੀਟ ਹੋਮ ਦੇ ਵਿੱਚ ਵੱਧਦੇ ਹਾਂ ਅੱਗੇ ਅਤੇ ਲੈ ਚੱਲਦੇ ਹਾਂ ਤੁਹਾਨੂੰ ਗਰਮੀਆਂ ਦੀਆਂ ਛੁੱਟੀਆਂ 'ਚ। ਸੋ ਦੋਸਤੋ, ਬੱਚਿਆਂ ਦੇ ਇਗਜ਼ਾਮ ਚੱਲ ਰਹੇ ਨੇ ਅਤੇ ਇਸ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਹੋ ਜਾਂਦੀਆਂ ਨੇ। ਅਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਹੀ ਮੌਕਾ ਹੁੰਦਾ ਜਦੋਂ ਬੱਚਿਆਂ 'ਤੇ ਥੋੜ੍ਹਾ ਜਿਹਾ ਪੜ੍ਹਾਈ ਦਾ ਪ੍ਰੈਸ਼ਰ ਘੱਟ ਹੁੰਦਾ ਅਤੇ ਅਸੀਂ ਉਹਨਾਂ ਨੂੰ ਹੋਰ ਕੰਮਾਂ ਦੇ ਵਿੱਚ ਲਗਾ ਕੇ, ਉਹਨਾਂ ਨੂੰ ਐਕਸਟਰਾ ਐਕਟੀਵਿਟੀਜ਼ ਦੇ ਵਿੱਚ ਲਗਾ ਕੇ ਉਹਨਾਂ ਨੂੰ ਅਸੀਂ ਹੋਰ ਗੁਣ ਦੇ ਸਕਦੇ ਹਾਂ। ਸਭ ਚੀਜ਼ਾਂ ਠੀਕ ਨੇ, ਪਰ ਜੇਕਰ ਬੱਚੇ ਜਦ ਤੱਕ ਘਰ ਦੇ ਕੰਮ ਦੇ ਵਿੱਚ ਇਨਵੋਲਵ ਨਹੀਂ ਹੁੰਦੇ, ਉਹਨਾਂ ਨੂੰ ਘਰ ਦਾ ਕੰਮ ਨਹੀਂ ਆਉਂਦਾ, ਤਾਂ ਸਾਰੀਆਂ ਐਕਟੀਵਿਟੀਜ਼ ਦੀ ਜਿਹੜੀ ਵੈਲਿਊ ਹੈ ਉਹ ਜ਼ੀਰੋ ਹੋ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਘਰ ਦੇ ਕੰਮਾਂ ਦੇ ਵਿੱਚ ਲਗਾਉਣਾ ਬਹੁਤ ਜ਼ਰੂਰੀ ਹੈ, ਉਹਨਾਂ ਨੂੰ ਬੇਸਿਕ ਕੰਮ ਆਉਣੇ ਬਹੁਤ ਜ਼ਰੂਰੀ ਹੈ। ਸੋ ਬੱਚੇ ਛੋਟੇ ਨੇ ਤਾਂ ਕੋਈ ਗੱਲ ਨਹੀਂ, ਉਹਨਾਂ 'ਤੇ ਜ਼ਿੰਮੇਵਾਰੀ ਪਾਉਣ ਦਾ ਇਹ ਸਹੀ ਮੌਕਾ ਹੁੰਦਾ ਜਦੋਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਨੇ, ਬੱਚੇ ਘਰ ਨੇ, ਅਤੇ ਉਹਨਾਂ ਨੂੰ ਸਿਖਾਇਆ ਜਾਏ ਕਿ ਮਹਿਮਾਨ ਨਵਾਜ਼ੀ ਕਿਵੇਂ ਕਰਨੀ ਹੈ ਅਤੇ ਕਿੱਥੇ ਸਾਡਾ ਜਿਹੜਾ ਜ਼ਰੂਰਤ ਦਾ ਸਮਾਨ ਹੈ ਪਿਆ ਹੈ, ਕਿਵੇਂ ਅਸੀਂ ਅਪਰੋਚ ਕਰਨਾ ਹੈ। ਛੋਟੀਆਂ ਮੋਟੀਆਂ ਜਿਵੇਂ ਫਾਇਰਲੈਸ ਕੁਕਿੰਗ ਹੈ, ਉਹ ਅਸੀਂ ਉਹਨਾਂ ਨੂੰ ਸਿਖਾ ਸਕਦੇ ਹਾਂ ਤਾਂ ਕਿ ਜ਼ਰੂਰਤ ਪੈਣ 'ਤੇ ਬੱਚਿਆਂ ਨੂੰ ਮੁਸ਼ਕਿਲ ਪੇਸ਼ ਨਾ ਆਵੇ। ਸੋ ਸ਼ੁਰੂਆਤ ਕਰਦੇ ਹਾਂ ਜੀ, ਕੀ ਕਰਨਾ ਹੈ। ਸ਼ਾਮ ਦੀ ਜਿਵੇਂ ਚਾਹ ਹੈ, ਐਟਲੀਸਟ ਬੱਚਿਆਂ ਨੂੰ ਸ਼ਾਮ ਦੀ ਚਾਹ ਪਰੋਸਣ ਦਾ ਕੰਮ ਦਿੱਤਾ ਜਾਵੇ। ਇਹਦੇ ਨਾਲ ਕੀ ਹੋਏਗਾ, ਬੇਸ਼ੱਕ ਚਾਹ ਤੁਸੀਂ ਬਣਾਈ ਹੈ ਬਸ, ਬਟ ਉਹਨਾਂ ਨੂੰ ਪਰੋਸਣ ਦਾ ਕੰਮ ਦਿੱਤਾ ਜਾਵੇ, ਇਹਦੇ ਨਾਲ ਉਹਨਾਂ ਦਾ ਆਤਮ ਵਿਸ਼ਵਾਸ ਵਧੇਗਾ, ਉਹਨਾਂ ਵਿੱਚ ਮਹਿਮਾਨ ਨਵਾਜ਼ੀ ਦਾ ਕੌਸ਼ਲ ਆਏਗਾ, ਉਹਨਾਂ ਨੂੰ ਪਤਾ ਚੱਲੇਗਾ ਕਿ ਕਿਵੇਂ ਕਿਸੇ ਮਹਿਮਾਨ ਦੀ ਅਸੀਂ ਮਹਿਮਾਨ ਨਵਾਜ਼ੀ ਕਰਨੀ ਹੈ। ਔਰ ਜੇਕਰ ਕੋਈ ਘਰ ਆਉਂਦਾ ਤਾਂ ਬੱਚਿਆਂ ਨੂੰ ਸਿਖਾਓ ਕਿ ਉਹਨੂੰ ਪਹਿਲਾਂ ਪੁੱਛਿਆ ਜਾਏ ਕਿ ਤੁਸੀਂ ਪਾਣੀ ਠੰਡਾ ਲਓਗੇ ਜਾਂ ਨੋਰਮਲ ਲਓਗੇ, ਕਿਉਂਕਿ ਹਰ ਕਿਸੇ ਦੀ ਪ੍ਰੈਫਰੈਂਸ ਅਲੱਗ ਹੁੰਦੀ ਹੈ। ਅਤੇ ਬੱਚਿਆਂ ਨੂੰ ਇਹ ਸਿਖਾਇਆ ਜਾਏ ਕਿ ਕਿਵੇਂ ਕਿਸੇ ਨੂੰ ਅਸੀਂ ਹੈਂਡਲ ਕਰਨਾ ਹੈ। ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਚੀਜ਼ਾਂ ਦੀ ਪਹਿਚਾਣ ਦੱਸੀ ਜਾਏ ਕਿ ਜੂਸ ਇੱਥੇ ਪਿਆ ਹੈ, ਨਮਕੀਨ ਇੱਥੇ ਹੈ, ਔਰ ਮੌਕੇ 'ਤੇ ਤਾਂ ਕਿ ਉਹਨਾਂ ਨੂੰ ਦੌੜਨਾ ਨਾ ਪਵੇ। ਇਸ ਤੋਂ ਇਲਾਵਾ ਸੁਰੱਖਿਅਤ ਬਰਤਨ ਬੱਚਿਆਂ ਦੀ ਪਹੁੰਚ ਵਿੱਚ ਰੱਖੇ ਜਾਣ ਤਾਂ ਕਿ ਹੱਥੋਂ ਗਿਰਨ 'ਤੇ ਉਹ ਟੁੱਟਣ ਨਾ, ਜਿਵੇਂ ਮੈਲਾਮਾਈਨ ਦੇ ਬੋਲ ਜਾਂ ਪਲੇਟਸ ਉਹਨਾਂ ਦੀ ਪਹੁੰਚ ਵਿੱਚ ਰੱਖੇ ਜਾਣ ਜਿਨ੍ਹਾਂ ਦੇ ਟੁੱਟਣ ਦਾ ਡਰ ਨਾ ਹੋਵੇ, ਤਾਂ ਕਿ ਕੋਈ ਆਵੇ ਅਤੇ ਬੱਚੇ ਸਰਵ ਕਰ ਸਕਣ। ਇਸ ਤੋਂ ਇਲਾਵਾ ਉਹਨਾਂ ਨੂੰ ਦੱਸਿਆ ਜਾਵੇ ਕਿ ਜਦੋਂ ਕਿਸੇ ਨੂੰ ਜੂਸ ਪਿਲਾਉਣਾ ਹੈ ਤਾਂ ਉਹ ਜਿਹੜਾ ਮੀਡੀਅਮ ਗਿਲਾਸ ਹੁੰਦਾ ਉਹਦੇ ਵਿੱਚ ਦੇਣਾ, ਪਾਣੀ ਦੇਣਾ ਤਾਂ ਅਸੀਂ ਵੱਡੇ ਗਿਲਾਸ ਵਿੱਚ ਦੇਣਾ ਹੈ, ਨਮਕੀਨ ਅਸੀਂ ਬੋਲ ਦੇ ਵਿੱਚ ਪਾ ਕੇ ਦੇਣਾ। ਇੱਦਾਂ ਦੇ ਉਹਨਾਂ ਨੂੰ ਛੋਟੇ ਛੋਟੇ ਐਟੀਕੇਟਸ ਦੱਸੇ ਜਾਣ। ਔਰ ਇਸ ਤੋਂ ਇਲਾਵਾ ਸਲੀਕੇ ਦਾ ਧਿਆਨ ਦੱਸਿਆ ਜਾਵੇ ਕਿ ਸਪੋਜ਼ ਅਸੀਂ ਜਦੋਂ ਨਾਸ਼ਤਾ ਸਰਵ ਕਰਨਾ ਕਿ ਪਲੇਟ ਦੇ ਵਿੱਚ ਪਹਿਲਾਂ ਅਸੀਂ ਨਾਸ਼ਤਾ ਰੱਖਣਾ ਔਰ ਫਿਰ ਪਲੇਟ ਨੂੰ ਅਸੀਂ ਸਰਵਿਸ ਵਾਲੀ ਜਿਹੜੀ ਟ੍ਰੇ ਹੁੰਦੀ ਹੈ ਸਰਵਿੰਗ ਟ੍ਰੇ ਦੇ ਵਿੱਚ ਰੱਖ ਕੇ ਮਹਿਮਾਨਾਂ ਦੇ ਅੱਗੇ ਰੱਖਣਾ, ਸਿੱਧੀ ਪਲੇਟ ਅਸੀਂ ਅੱਗੇ ਨਹੀਂ ਲੈ ਕੇ ਜਾਣੀ। ਸੋ ਸਲੀਕੇ ਦਾ ਧਿਆਨ ਵੀ ਅਸੀਂ ਬੱਚਿਆਂ ਨੂੰ ਇਸ ਦੌਰਾਨ ਦੱਸ ਸਕਦੇ ਹਾਂ, ਉਹਨਾਂ ਨੂੰ ਸਿਖਾ ਸਕਦੇ ਹਾਂ, ਕਿਉਂਕਿ ਇਹੀ ਟਾਈਮ ਹੁੰਦਾ ਜਦੋਂ ਬੱਚੇ ਬਿਨਾਂ ਕਿਸੇ ਪ੍ਰੈਸ਼ਰ ਦੇ ਇਨਵੋਲਵ ਵੀ ਹੁੰਦੇ ਨੇ, ਸਿੱਖਣਾ ਵੀ ਚਾਹੁੰਦੇ ਨੇ ਅਤੇ ਉਹਨਾਂ ਕੋਲ ਟਾਈਮ ਵੀ ਹੈ, ਮੌਕਾ ਵੀ ਹੈ ਅਤੇ ਸਿੱਖ ਵੀ ਸਕਦੇ ਆ। ਸੋ ਗਰਮੀ ਦੀਆਂ ਛੁੱਟੀਆਂ ਨੂੰ ਅਸੀਂ ਯੂਟੀਲਾਈਜ਼ ਕਰੀਏ ਤਾਂ ਕਿ ਬੱਚਿਆਂ ਨੂੰ ਸਲੀਕਾ ਸਿਖਾਇਆ ਜਾਵੇ, ਮਹਿਮਾਨ ਨਵਾਜ਼ੀ ਦਾ ਗੁਰ ਉਹਨਾਂ ਨੂੰ ਸਿਖਾਏ ਜਾਣ। ਅਤੇ ਲਓ ਜੀ, ਹੋਮ ਸਵੀਟ ਹੋਮ ਜਾਰੀ ਹੈ ਅਤੇ ਅਗਲਾ ਗੀਤ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ। ਬਹੁਤ ਹੀ ਸੋਹਣਾ, ਬਹੁਤ ਹੀ ਪਿਆਰਾ ਜਿਹਾ ਗੀਤ ਹੈ, ਤੁਸੀਂ ਇੰਜੋਏ ਕਰੋ ਅਤੇ ਇਸੇ ਤਰ੍ਹਾਂ ਹੀ ਬਣੇ ਰਹਿਣਾ ਹੈ ਸਾਡੇ ਨਾਲ। ਔਰ ਗੀਤ ਜੱਸੀ ਗਿੱਲ ਦੀ ਆਵਾਜ਼ ਦੇ ਵਿੱਚ, ਤਮੰਨਾ ਮੇਰੀ।

0: ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ, ਅਤੇ ਹੋਮ ਸਵੀਟ ਹੋਮ ਵਿੱਚ ਅਸੀਂ ਗੱਲ ਕਰ ਰਹੇ ਸੀ ਕਿ ਬੱਚਿਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਨੇ, ਗਰਮੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ, ਸਮਰ ਵਕੇਸ਼ਨ ਸਟਾਰਟ ਹੋਣ ਵਾਲੇ ਆ, ਅਤੇ ਬੱਚੇ ਕਿੱਦਾਂ ਘਰ ਦੇ ਕੰਮਾਂ ਦੇ ਵਿੱਚ ਅਸੀਂ ਮਾਹਿਰ ਬਣਾ ਸਕਦੇ ਹਾਂ। ਪਰ ਇਸ ਤੋਂ ਇਲਾਵਾ ਹੋਰ ਕੀ ਬੱਚੇ ਕਰ ਸਕਦੇ ਆ ਕਿ ਉਹਨਾਂ ਦੀਆਂ ਜਿਹੜੀਆਂ ਛੁੱਟੀਆਂ ਨੇ ਉਹ ਯਾਦਗਾਰ ਬਣ ਜਾਣ। ਸੋ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੁੰਦਾ ਹੈ ਔਰ ਬੱਚਿਆਂ ਦੇ ਕੋਲ ਜੇਕਰ ਕੋਈ ਕਰਨ ਦੇ ਲਈ, ਕੁਛ ਕਰਨ ਦੇ ਲਈ ਨਾ ਹੋਵੇ ਤਾਂ ਫਿਰ ਉਹ ਕੀ ਕਰਨਗੇ, ਫੋਨ ਜਾਂ TV, ਅਤੇ ਜਿਹਦੇ ਨਾਲ ਉਹਨਾਂ ਦੀ ਕ੍ਰੀਏਟੀਵਿਟੀ ਖਰਾਬ ਹੋ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਜੀ, ਟਾਈਮ ਟੇਬਲ ਬਣਾਉਣਾ ਕਿ ਬੱਚਿਆਂ ਨੇ ਕਿੰਨਾ ਟਾਈਮ ਪੜ੍ਹਨਾ, ਕਿਉਂਕਿ ਬਹੁਤ ਜ਼ਿਆਦਾ ਕੰਮ ਵੀ ਨਹੀਂ ਹੁੰਦਾ ਅਤੇ 1.5 ਘੰਟਾ ਪੜ੍ਹਾਈ ਦੇ ਲਈ ਬਹੁਤ ਹੁੰਦਾ। ਜੇਕਰ ਅਸੀਂ ਸਾਰਾ ਦਿਨ ਹੀ ਕਹੀ ਜਾਈਏ ਪੜ੍ਹ ਲੈ ਤਾਂ ਉਹਦੇ ਨਾਲ ਬੱਚੇ ਵੀ ਇਰੀਟੇਟ ਹੋ ਜਾਂਦੇ ਆ ਅਤੇ ਉਹ ਫੋਕਸ ਵੀ ਨਹੀਂ ਕਰ ਪਾਉਂਦੇ। ਸੋ ਟਾਈਮ ਫਿਕਸ ਹੋਣਾ ਚਾਹੀਦਾ ਕਿ ਇਸੇ ਟਾਈਮ ਹੀ ਪੜ੍ਹਨਾ ਹੈ ਅਤੇ ਉਹਦੇ ਨਾਲ ਬੱਚੇ ਚੰਗੀ ਤਰ੍ਹਾਂ ਫੋਕਸ ਕਰਕੇ ਪੂਰੀ ਤਰ੍ਹਾਂ ਤਵੱਜੋ ਦੇ ਨਾਲ ਕੰਸੈਂਟਰੇਸ਼ਨ ਬਣਾ ਕੇ ਪੜ੍ਹ ਵੀ ਸਕਣਗੇ ਅਤੇ ਕੰਮ ਵੀ ਉਹਨਾਂ ਦਾ ਜਲਦੀ ਹੋ ਜਾਏਗਾ। ਇਸ ਤੋਂ ਇਲਾਵਾ ਅਸੀਂ ਉਹਨਾਂ ਨੂੰ ਕੋਈ ਕਲਾਸ ਲਗਵਾ ਸਕਦੇ ਹਾਂ, ਕੌਸ਼ਲ ਦੀ ਕਲਾਸ ਲਗਵਾ ਸਕਦੇ ਹਾਂ, ਪਰ ਕੌਸ਼ਲ ਦੀ ਕਲਾਸ ਉਹਨਾਂ ਦੇ ਲਈ ਬਰਡਨ ਨਹੀਂ ਹੋਣਾ ਚਾਹੀਦਾ। ਸੋ ਬੱਚੇ ਦਾ ਇੰਟਰਸਟ ਪੁੱਛਿਆ ਜਾਏ ਕਿ ਉਸਨੇ ਕੀ ਸਿੱਖਣਾ, ਕਿ ਉਸਨੂੰ ਡਰਾਇੰਗ ਦਾ ਸ਼ੌਂਕ ਹੈ, ਉਸਨੂੰ ਸਵਿਮਿੰਗ ਦਾ ਸ਼ੌਂਕ ਹੈ, ਕਰਾਟੇ ਦਾ ਸ਼ੌਂਕ ਹੈ, ਕਿਹੜੀ ਚੀਜ਼ ਉਹਨੂੰ ਪਸੰਦ ਹੈ, ਉਹਦੀ ਮਰਜ਼ੀ ਦੇ ਨਾਲ ਉਹਨੂੰ ਸਿੱਖਣ ਲਈ ਭੇਜਿਆ ਜਾਵੇ। ਕਿਉਂਕਿ ਉਹ ਫੋਰਮਲ ਸੈਟਅਪ ਤੋਂ ਉਹਨਾਂ ਨੂੰ ਛੁੱਟੀ ਮਿਲੀ ਹੁੰਦੀ ਹੈ, ਸਕੂਲ ਦੇ ਸੈਟਅਪ ਤੋਂ ਉਹਨਾਂ ਨੂੰ ਛੁੱਟੀ ਮਿਲੀ ਹੈ, ਅਤੇ ਫਿਰ ਅਸੀਂ ਜੇਕਰ ਉਹਨਾਂ ਨੂੰ ਉਹੀ ਫੋਰਮਲ ਸੈਟਿੰਗ ਦੇ ਵਿੱਚ ਭੇਜਦੇ ਹਾਂ ਤਾਂ ਬੱਚੇ ਕਈ ਵਾਰ ਇਰੀਟੇਟ ਹੋ ਜਾਂਦੇ ਆ। ਸੋ ਛੁੱਟੀਆਂ ਨੂੰ ਛੁੱਟੀਆਂ ਵਾਂਗ ਹੀ ਰੱਖੀਏ ਅਤੇ ਉਹਨਾਂ ਨੂੰ ਬੰਨੀਏ ਨਹੀਂ, ਬੰਦ ਕੇ ਉਹਨਾਂ ਤੋਂ ਕੰਮ ਨਾ ਕਰਵਾਈਏ। ਔਰ ਸਕਰੀਨ ਟਾਈਮ ਸੀਮਿਤ ਹੋਣਾ ਚਾਹੀਦਾ, ਜਿਵੇਂ ਕਿ 1 ਘੰਟਾ, ਕਿਉਂਕਿ ਜੇਕਰ ਅਸੀਂ ਪੂਰੀ ਤਰ੍ਹਾਂ ਹੀ ਕਹਾਂਗੇ ਕਿ ਤੁਸੀਂ TV ਜਾਂ ਮੋਬਾਈਲ ਬਿਲਕੁਲ ਨਹੀਂ ਦੇਖਣਾ ਤਾਂ ਫਿਰ ਰਿਜ਼ਲਟ ਕੀ ਹੋਏਗਾ, ਬੱਚਾ ਚਿੜਚਿੜਾ ਹੋ ਜਾਏਗਾ। ਸੋ ਬਿਹਤਰ ਹੈ ਕਿ ਟਾਈਮ ਫਿਕਸ ਕੀਤਾ ਜਾਏ, ਥੋੜ੍ਹਾ ਥੋੜ੍ਹਾ ਟਾਈਮ ਦਿੱਤਾ ਜਾਵੇ ਔਰ 2-3 ਵਾਰ ਦੇ ਦਿੱਤਾ ਜਾਵੇ। ਅੰਤਰਾਲ ਜੇਕਰ ਵਿੱਚ ਰੱਖਾਂਗੇ ਤਾਂ ਬੱਚਾ ਰੈਗੂਲਰ ਨਹੀਂ ਦੇਖੇਗਾ ਅਤੇ ਥੋੜ੍ਹੇ ਟਾਈਮ ਦੇਖਣ ਦਾ ਕੋਈ ਨੁਕਸਾਨ ਜ਼ਿਆਦਾ ਨਹੀਂ ਹੁੰਦਾ। ਸੋ ਉਹਨਾਂ ਨੂੰ ਫਿਕਸ ਕੀਤਾ ਜਾਏ ਕਿ ਇੰਨਾ ਚਿਰ ਹੀ ਦੇਖਣਾ ਹੈ। ਔਰ ਇਸ ਤੋਂ ਇਲਾਵਾ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੇ ਨਾਲ ਪਜ਼ਲ, ਕਹਾਣੀ, ਡਰਾਇੰਗ ਜਦੋਂ ਅਸੀਂ ਨਾਲ ਬੈਠ ਕੇ ਕਰਾਂਗੇ ਤਾਂ ਫਿਰ ਬੱਚੇ ਵੀ ਦਿਲਚਸਪੀ ਲੈਂਦੇ ਆ, ਇੰਟਰਸਟ ਲੈਂਦੇ ਆ। ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਐਡਵੈਂਚਰਸ ਕੰਮ ਕਰਵਾਏ ਜਾਣ। ਕਈ ਵਾਰੀ ਪੇਰੈਂਟਸ ਵਰਕਿੰਗ ਹੁੰਦੇ ਹੈ ਅਤੇ ਉਹ ਛੁੱਟੀਆਂ ਮਨਾਉਣ ਕਈ ਵਾਰੀ ਨਹੀਂ ਜਾ ਸਕਦੇ, ਨਾਨੀ ਦਾਦੀ ਦੇ ਘਰ ਜਾਂ ਕਿਸੇ ਰਿਸ਼ਤੇਦਾਰ ਦੇ ਘਰ ਜਾਂ ਬਾਹਰ ਨਹੀਂ ਜਾ ਸਕਦੇ, ਤਾਂ ਅਜਿਹੇ ਵਿੱਚ ਕੀ ਕਰ ਸਕਦੇ ਹਾਂ, ਇਸ ਦੇ ਲਈ ਘਰ ਹੀ ਅਸੀਂ ਐਡਵੈਂਚਰਸ ਕੰਮ ਕਰਨੇ ਹੈ। ਅਸੀਂ ਛੱਤ 'ਤੇ ਚਾਦਰ ਵਿਛਾ ਕੇ ਉਹਨਾਂ ਨੂੰ ਪਿਕਨਿਕ ਮਨਾਉਣ ਦੇ ਲਈ ਕਹਿ ਸਕਦੇ ਹਾਂ। ਜਦੋਂ ਠੰਡਕਾ ਜਿਹਾ ਹੋ ਜਾਂਦਾ ਹੈ, ਸ਼ਾਮ ਦਾ ਟਾਈਮ ਹੋਵੇ, ਉਦੋਂ ਤੁਸੀਂ ਉਹਨਾਂ ਨੂੰ ਉੱਥੇ ਪਿਕਨਿਕ ਦੀ ਸੈਟਿੰਗ ਕਰਕੇ ਦੇ ਸਕਦੇ ਹੋ। ਬਾਲਕੋਨੀ ਦੇ ਵਿੱਚ ਕੈਂਪਿੰਗ ਜਾਂ ਰਾਤ ਨੂੰ ਆਸਮਾਨ ਵੱਲ ਦੇਖਣ ਦੀ ਯੋਜਨਾ ਬਣਾ ਸਕਦੇ ਹੋ। ਇਹਦੇ ਲਈ ਤੁਸੀਂ ਆਸ ਪੜੋਸ ਦੇ ਬੱਚੇ, ਉਹਨਾਂ ਦੇ ਫਰੈਂਡਸ, ਉਹਨਾਂ ਨੂੰ ਬੁਲਾ ਸਕਦੇ ਹੋ ਤਾਂ ਕਿ ਬੱਚੇ ਇੰਜੋਏ ਵੀ ਕਰਨ ਅਤੇ ਘਰ ਦੇ ਵਿੱਚ ਵੀ ਰਹਿਣ ਤਾਂ ਕਿ ਗਰਮੀ ਦਾ ਜ਼ਿਆਦਾ ਡਰ ਨਹੀਂ ਹੋਏ। ਔਰ ਇਸ ਤੋਂ ਇਲਾਵਾ ਉਹ ਇੰਜੋਏ ਕਰਨਗੇ ਜਦੋਂ ਘਰ ਦੇ ਵਿੱਚ ਹੀ ਕੈਂਪਿੰਗ ਕਰ ਰਹੇ ਹੋਣਗੇ। ਅਤੇ ਇਸ ਤੋਂ ਇਲਾਵਾ ਹੋਰ ਅਸੀਂ ਕੀ ਕਰ ਸਕਦੇ ਹਾਂ, ਇਸ ਤੋਂ ਇਲਾਵਾ ਉਹਨਾਂ ਨੂੰ ਆਜ਼ਾਦੀ ਦਿੱਤੀ ਜਾਏ ਕੁਛ ਵੀ ਕਰਨ ਦੀ। ਜਿਵੇਂ ਬੱਚਾ ਪੇਂਟਿੰਗ ਕਰ ਰਿਹਾ ਅਤੇ ਉਹਨੂੰ ਪ੍ਰੈਸ਼ਰਾਈਜ਼ ਨਾ ਕਰੋ ਕਿ ਪਰਫੈਕਟ ਬਣਾ, ਇੱਦਾਂ ਨਹੀਂ ਇੱਦਾਂ ਬਣਾਓ, ਉਹਨੂੰ ਉਹਦੀ ਜਿਹੜੀ ਅੰਦਰ ਕਲਾ ਹੈ ਉਹਨੂੰ ਬਾਹਰ ਆਉਣ ਦਿਓ, ਉਹਨੂੰ ਆਜ਼ਾਦੀ ਦਿਓ ਰੰਗ ਫੈਲਾਉਣ ਦੀ, ਤਾਂ ਕਿ ਬੱਚਾ ਦਬਾਵ ਮਹਿਸੂਸ ਨਾ ਕਰੇ, ਘੁੱਟ ਕੇ ਦਬ ਕੇ ਕੰਮ ਨਾ ਕਰੇ, ਉਹਨੂੰ ਜੋ ਕਰਦਾ ਹੈ ਕਰਨ ਦਿਓ, ਤਾਂ ਕਿ ਉਹਦਾ ਆਰਟ ਹੈ ਜਿਹੜਾ ਉਹਨੂੰ ਐਕਸਪੋਜ਼ਰ ਮਿਲੇਗਾ। ਔਰ ਹੋਰ ਅਸੀਂ ਕੀ ਕਰ ਸਕਦੇ ਹਾਂ ਜੇ ਪੇਰੈਂਟਸ ਦੇ ਕੋਲ ਟਾਈਮ ਨਹੀਂ ਹੈ।

ਹੈ ਕਿਤੇ ਬਾਹਰ ਜਾਣ ਦਾ, ਪਰ ਇਸ ਦੇ ਦੌਰਾਨ ਤੁਸੀਂ ਉਹਨਾਂ ਦੇ ਗ੍ਰੈਂਡ ਪੇਰੈਂਟਸ, ਦਾਦਾ ਦਾਦੀ, ਨਾਨਾ ਨਾਨੀ ਨੂੰ ਤਾਂ ਬੁਲਾ ਸਕਦੇ ਹੋ, ਉਹਨਾਂ ਨੂੰ ਘਰ ਬੁਲਾਇਆ ਜਾਵੇ ਤਾਂ ਕਿ ਬੱਚੇ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨ। ਅਤੇ ਇਸ ਦੇ ਨਾਲ ਕੀ ਹੁੰਦਾ, ਬੱਚੇ ਬਹੁਤ ਕੁਝ ਸਿੱਖ ਜਾਂਦੇ ਆ, ਉਹਨਾਂ ਨੂੰ ਕਿਸੇ ਵੱਡੇ ਦਾ ਸਾਥ ਵੀ ਮਿਲ ਜਾਂਦਾ ਅਤੇ ਕੁਝ ਸਿੱਖਣ ਦੇ ਲਈ ਵੀ ਉਹਨਾਂ ਦੇ ਕੋਲ ਚੰਗਾ ਮੌਕਾ ਹੁੰਦਾ। ਸੋ ਇਹ ਵੀ ਉਹਨਾਂ ਦਾ ਮੈਮੋਰੇਬਲ ਟਾਈਮ ਹੋਏਗਾ ਜਦੋਂ ਗ੍ਰੈਂਡ ਪੇਰੈਂਟਸ ਦੇ ਨਾਲ ਟਾਈਮ ਸਪੈਂਡ ਕਰਦੇ ਆ। ਸੋ ਛੁੱਟੀਆਂ ਦੀ ਅਸੀਂ ਪੂਰੀ ਸੈਟਿੰਗ ਕਰ ਦਿੱਤੀ ਹੈ ਜੀ ਕਿ ਬੱਚਿਆਂ ਨੂੰ ਇਹ ਕਰਵਾਉਣਾ, ਇੱਦਾਂ ਤੁਸੀਂ ਕਰਵਾ ਸਕਦੇ ਹੋ, ਅਸੀਂ ਪੂਰੀ ਪਲੈਨਿੰਗ ਤੁਹਾਨੂੰ ਦੱਸ ਦਿੱਤੀ ਹੈ, ਹੁਣ ਕਰਨਾ ਤੁਸੀਂ ਹੈ, ਬਸ ਬੱਚਿਆਂ ਨੂੰ ਪ੍ਰੈਸ਼ਰਾਈਜ਼ ਨਹੀਂ ਕਰਨਾ। ਅਤੇ ਹੋਮ ਸਵੀਟ ਹੋਮ ਦੇ ਵਿੱਚ ਹੁਣ ਮੈਂ ਪਲੇ ਕਰਨ ਜਾ ਰਹੀ ਹਾਂ ਜੀ ਤੁਹਾਡੇ ਲਈ ਗੀਤ, ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ। ਫਿਰ ਵਾਪਸ ਆਉਣਾ ਹੈ, ਮੈਂ ਤੁਹਾਨੂੰ ਕਹਿ ਰਹੀ ਹਾਂ, ਕਿਉਂਕਿ ਮੇਰੇ ਕੋਲ ਅਜੇ ਵੀ ਕੁਝ ਖਾਸ ਹੈ, ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸੋ ਬਣੇ ਰਹਿਣਾ ਇਸੇ ਤਰ੍ਹਾਂ ਹੀ ਹੋਮ ਸਵੀਟ ਹੋਮ ਦੇ ਵਿੱਚ, ਅਤੇ ਹੁਣ ਇੰਜੋਏ ਕਰਦੇ ਹਾਂ ਇਹ ਗੀਤ।

ਘਰਾਂ ਦੇ ਵਿੱਚ ਕਿਵੇਂ ਅਸੀਂ ਅਹਿਤਿਆਤ ਵਰਤਣੀ ਹੈ, ਕਿਵੇਂ ਕਿਹੜੇ ਬੱਚਿਆਂ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ, ਬੱਚਿਆਂ ਦਾ ਟਾਈਮ ਕਿਵੇਂ ਯੂਟੀਲਾਈਜ਼ ਕਰ ਸਕਦੇ ਹਾਂ, ਘਰ ਕਿਵੇਂ ਸਵਾਰਨਾ ਹੈ, ਕਿਚਨ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ। ਸੋ ਗਰਮੀਆਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦਾ ਪ੍ਰੋਗਰਾਮ ਅਸੀਂ ਪੇਸ਼ ਕਰ ਰਹੇ ਹਾਂ। ਅਤੇ ਹੁਣ ਗੱਲ ਹੈ ਕਿ ਆਪਣੇ ਘਰ ਨੂੰ ਸੁੰਦਰ ਕਿਵੇਂ ਬਣਾਉਣਾ ਹੈ ਗਰਮੀਆਂ ਦੇ ਵਿੱਚ, ਤਾਂ ਕਿ ਘਰ ਦੇ ਵਿੱਚ ਸਾਨੂੰ ਠੰਡਕ ਮਹਿਸੂਸ ਹੋਵੇ। ਸੋ ਘਰ ਵਿੱਚ ਅਸੀਂ ਕੁਦਰਤੀ ਤਰੀਕੇ ਦੇ ਨਾਲ, ਨੈਚੁਰਲ ਵੇ ਦੇ ਨਾਲ ਵੀ ਠੰਡਕ ਲੈ ਕੇ ਆ ਸਕਦੇ ਹਾਂ। ਅਤੇ ਉਹਦੇ ਲਈ ਕੀ ਕਰਨਾ ਜੀ, ਤੁਸੀਂ ਨੈਚੁਰਲ ਪਲਾਂਟਸ ਘਰ ਦੇ ਵਿੱਚ ਲਗਾ ਸਕਦੇ ਹੋ, ਬੈੱਡਰੂਮ ਦੇ ਵਿੱਚ, ਡਰਾਇੰਗ ਰੂਮ ਦੇ ਵਿੱਚ ਤੁਸੀਂ ਇਹ ਪਲਾਂਟਸ ਯੂਜ਼ ਕਰ ਸਕਦੇ ਹੋ, ਤਾਂ ਕਿ ਸਾਨੂੰ ਨੈਚੁਰਲੀ ਘਰ ਠੰਡਾ ਠੰਡਾ ਲੱਗੇਗਾ। ਅਤੇ ਇਹਦੇ ਲਈ ਕਿਹੜੇ ਕਿਹੜੇ ਪਲਾਂਟਸ ਹੋ ਸਕਦੇ ਨੇ ਉਹ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਜੀ। ਪਹਿਲਾ ਪਲਾਂਟ ਹੈ ਸਨੇਕ ਪਲਾਂਟ। ਸਨੇਕ ਪਲਾਂਟ ਐਸਾ ਹੈ ਜੋ ਕਿ ਹਵਾ ਨੂੰ ਸ਼ੁੱਧ ਕਰਦਾ, ਹਵਾ ਨੂੰ ਪਿਓਰ ਕਰਦਾ। ਅਤੇ ਇਹਦੇ ਵਿੱਚ ਪਾਣੀ ਦੀ ਆਵਸ਼ਕਤਾ ਵੀ ਬਹੁਤ ਘੱਟ ਹੁੰਦੀ ਹੈ, ਪਾਣੀ ਦੀ ਜ਼ਰੂਰਤ ਬਹੁਤ ਘੱਟ ਹੁੰਦੀ ਹੈ। ਅਤੇ ਇਹਦੇ ਨਾਲ ਕੀ ਹੁੰਦਾ ਜੀ, ਕਮਰੇ ਦਾ ਜਿਹੜਾ ਟੈਂਪਰੇਚਰ ਹੈ ਉਹ ਘੱਟ ਜਾਂਦਾ, ਕਮਰੇ ਦੇ ਤਾਪਮਾਨ ਨੂੰ ਘੱਟ ਕਰਨ ਦੇ ਵਿੱਚ ਇਹ ਬੇਹੱਦ

ਸਨੇਕ ਪਲਾਂਟ ਐਸਾ ਹੈ ਜੋ ਕਿ ਹਵਾ ਨੂੰ ਸ਼ੁੱਧ ਕਰਦਾ, ਹਵਾ ਨੂੰ ਪਿਓਰ ਕਰਦਾ ਅਤੇ ਇਹਦੇ ਵਿੱਚ ਪਾਣੀ ਦੀ ਆਵਸ਼ਕਤਾ ਵੀ ਬਹੁਤ ਘੱਟ ਹੁੰਦੀ ਹੈ, ਪਾਣੀ ਦੀ ਜ਼ਰੂਰਤ ਬਹੁਤ ਘੱਟ ਹੁੰਦੀ ਹੈ ਅਤੇ ਇਹਦੇ ਨਾਲ ਕੀ ਹੁੰਦਾ ਜੀ, ਕਮਰੇ ਦਾ ਜਿਹੜਾ ਟੈਂਪਰੇਚਰ ਹੈ ਉਹ ਘੱਟ ਜਾਂਦਾ, ਕਮਰੇ ਦੇ ਤਾਪਮਾਨ ਨੂੰ ਘੱਟ ਕਰਨ ਦੇ ਵਿੱਚ ਇਹ ਬੇਹੱਦ ਪ੍ਰਭਾਵੀ ਹੈ। ਸੋ ਤੁਸੀਂ ਸਨੇਕ ਪਲਾਂਟ ਹੈ ਜਿਹੜਾ ਉਹ ਆਪਣੀ ਲੋਬੀ ਦੇ ਵਿੱਚ ਆਪਣੇ ਡਰਾਇੰਗ ਰੂਮ ਦੇ ਵਿੱਚ ਲਗਾ ਸਕਦੇ ਹੋ, ਉਹਦੇ ਨਾਲ ਕੀ ਹੈ ਨੈਚੁਰਲੀ ਤੁਹਾਡਾ ਜਿਹੜਾ ਕਮਰਾ ਉਹ ਠੰਡਕ ਦੇਵੇਗਾ ਤੁਹਾਨੂੰ। ਔਰ ਇਸ ਤੋਂ ਇਲਾਵਾ ਤੁਸੀਂ ਹੋਰ ਜਿਹੜਾ ਪਲਾਂਟ ਲਗਾ ਸਕਦੇ ਹੋ ਉਹ ਹੈ ਐਲੋਵੇਰਾ, ਇਹ ਵੀ ਗਰਮੀ ਘੱਟ ਕਰਦਾ ਅਤੇ ਹਵਾ ਦੇ ਵਿੱਚ ਜਿਹੜੇ ਵਿਸ਼ੈਲੇ ਪਦਾਰਥ ਹੈ ਉਹਨਾਂ ਨੂੰ ਹਟਾ ਕੇ ਠੰਡਕ ਫੈਲਾਉਂਦਾ, ਠੰਡਕ ਵਧਾਉਂਦਾ ਅਤੇ ਐਲੋਵੇਰਾ ਰਾਤ ਦੇ ਸਮੇਂ ਆਕਸੀਜਨ ਛੱਡਦਾ ਜਿਸ ਦੇ ਨਾਲ ਕਮਰੇ ਵਿੱਚ ਤਾਜ਼ਗੀ ਅਤੇ ਠੰਡਕ ਦਾ ਜਿਹੜਾ ਅਹਿਸਾਸ ਹੈ ਉਹ ਬਣਿਆ ਰਹਿੰਦਾ। ਸੋ ਤੁਸੀਂ ਐਲੋਵੇਰਾ ਵੀ ਆਪਣੇ ਘਰ ਦੇ ਵਿੱਚ ਲਗਾ ਸਕਦੇ ਹੋ, ਲੋਬੀ ਦੇ ਵਿੱਚ ਆਊਟਰ ਏਰੀਆ 'ਤੇ ਵੀ ਲਗਾ ਸਕਦੇ ਹੋ, ਇਹਦੇ ਨਾਲ ਠੰਡਕ ਦਾ ਅਹਿਸਾਸ ਰਹਿੰਦਾ। ਜ਼ੈੱਡ ਪਲਾਂਟ ਲਗਾ ਸਕਦੇ ਹੋ, ਜ਼ੈੱਡ ਪਲਾਂਟ ਹੈ ਜਿਹੜਾ ਉਹ ਵੀ ਹਵਾ ਨੂੰ ਸ਼ੁੱਧ ਕਰਦਾ ਅਤੇ ਇਸ ਤੋਂ ਇਲਾਵਾ ਸਟ੍ਰੈੱਸ ਨੂੰ ਘੱਟ ਕਰਨ ਦੇ ਵਿੱਚ ਹੈਲਪ ਕਰਦਾ। ਹਾਲਾਂਕਿ ਜੇਕਰ ਘਰ ਦੇ ਵਿੱਚ ਛੋਟੇ ਬੱਚੇ ਨੇ ਜਾਂ ਪਾਲਤੂ ਨੇ ਤਾਂ ਉਹਨਾਂ ਦੀ ਪਹੁੰਚ ਤੋਂ ਇਹ ਪਲਾਂਟਸ ਦੂਰ ਰੱਖਣੇ ਚਾਹੀਦੇ ਆ। ਸੋ ਧਿਆਨ ਤੁਸੀਂ ਰੱਖਣਾ ਹੈ ਕਿ ਇਹੋ ਜਿਹੀ ਜਗ੍ਹਾ 'ਤੇ ਰੱਖੋ ਜਿੱਥੇ ਛੋਟੇ ਬੱਚੇ ਜਾਂ ਪੈਟਸ ਨੇ ਨੁਕਸਾਨ ਨਾ ਪਹੁੰਚਾ ਪਾਉਣ। ਔਰ ਜ਼ੀ ਪਲਾਂਟ ਹੈ, ਇਹ ਵੀ ਤੁਸੀਂ ਲਗਾ ਸਕਦੇ ਹੋ, ਇਹਨੂੰ ਵੀ ਘੱਟ ਰੋਸ਼ਨੀ ਅਤੇ ਘੱਟ ਰੋਸ਼ਨੀ ਦੇ ਵਿੱਚ ਇਹ ਫੈਲਦਾ ਹੈ, ਵੱਧਦਾ ਹੈ ਔਰ ਪਾਣੀ ਦੀ ਆਵਸ਼ਕਤਾ, ਪਾਣੀ ਦੀ ਜ਼ਰੂਰਤ ਇਹਨੂੰ ਘੱਟ ਹੁੰਦੀ ਹੈ, ਬਟ ਮਿੱਟੀ ਨੂੰ ਸੁੱਕਾ ਨਹੀਂ ਰੱਖਣ ਦੇਣਾ, ਇਸ ਲਈ ਮਿੱਟੀ ਸੁੱਕਣ 'ਤੇ ਤੁਸੀਂ ਥੋੜ੍ਹਾ ਜਿਹਾ ਪਾਣੀ ਦਾ ਛੱਟਾ ਪਾ ਦੇਣਾ ਅਤੇ ਇਹ ਪਲਾਂਟ ਬਹੁਤ ਹੀ ਵਧੀਆ, ਇਹਦੇ ਨਾਲ ਵੀ ਠੰਡਕ ਦਾ ਅਹਿਸਾਸ ਬਣਿਆ ਰਹਿੰਦਾ। ਇਸ ਤੋਂ ਇਲਾਵਾ ਸਪਾਈਡਰ ਪਲਾਂਟ ਹੈ, ਸਪਾਈਡਰ ਪਲਾਂਟ ਵੀ ਹਵਾ ਨੂੰ ਸ਼ੁੱਧ ਕਰਨ ਦਾ ਕੰਮ ਕਰਦਾ ਅਤੇ ਕਈ ਹਾਨੀਕਾਰਕ ਜਿਹੜੇ ਤੱਤ ਨੇ ਉਹ ਆਕਸੀਜਨ ਹਵਾ 'ਚੋਂ ਹਟਾ ਦਿੰਦਾ ਅਤੇ ਆਕਸੀਜਨ ਦਾ ਲੈਵਲ ਵਧਾਉਂਦਾ, ਇਹਦੇ ਨਾਲ ਵੀ ਜੀ ਕਮਰਾ ਸਾਡਾ ਹੈ ਜਿਹੜਾ ਠੰਡਾ ਰਹੇਗਾ ਅਤੇ ਇਹ ਘੱਟ ਰੋਸ਼ਨੀ ਦੇ ਵਿੱਚ ਤੇਜ਼ੀ ਦੇ ਨਾਲ ਵੱਧਦਾ। ਸੋ ਤੁਸੀਂ ਹਨੇਰੇ ਵਾਲੀ ਜਿਹੜੀ ਸਾਈਡ ਹੈ ਉੱਥੇ ਵੀ ਰੱਖ ਸਕਦੇ ਹੋ, ਇਹ ਚੰਗੀ ਤਰ੍ਹਾਂ ਉੱਥੇ ਫੈਲੇਗਾ, ਵਧੇਗਾ ਅਤੇ ਤੁਹਾਨੂੰ ਠੰਡਕ ਦਾ ਅਹਿਸਾਸ ਦੇਵੇਗਾ। ਇਸ ਤੋਂ ਇਲਾਵਾ ਪੀਸ ਲਿਲੀ ਹੈ, ਇਹ ਵੀ ਹਵਾ ਨੂੰ ਸ਼ੁੱਧ ਕਰਦਾ ਅਤੇ ਹਵਾ 'ਚ ਨਮੀ ਬਣਾਈ ਰੱਖਦਾ, ਠੰਡਕ ਦਾ ਅਹਿਸਾਸ ਹੁੰਦਾ ਅਤੇ ਇਹਨੂੰ ਤੁਸੀਂ ਡਰਾਇੰਗ ਰੂਮ ਜਾਂ ਬੈਡਰੂਮ ਦੋਨੋਂ ਜਗ੍ਹਾ ਹੀ ਰੱਖ ਸਕਦੇ ਹੋ, ਘੱਟ ਰੋਸ਼ਨੀ ਦੇ ਵਿੱਚ ਵੀ ਇਹ ਚੰਗੀ ਤਰ੍ਹਾਂ ਵੱਧ ਫੁੱਲ ਸਕਦਾ। ਸੋ ਜੇਕਰ ਤੁਸੀਂ ਇਹ ਪਲਾਂਟਸ ਲਗਾਉਂਦੇ ਹੋ ਇਹਦੇ ਨਾਲ ਤੁਹਾਡਾ ਘਰ ਹੈ ਜਿਹੜਾ ਨੈਚੁਰਲੀ ਬਹੁਤ ਹੀ ਸੋਹਣਾ ਲੱਗੇਗਾ ਅਤੇ ਠੰਡਾ ਠੰਡਾ ਵੀ ਲੱਗੇਗਾ। ਸੋ ਮੈਂ ਤੁਹਾਨੂੰ ਇੱਕ ਵਾਰੀ ਫਿਰ ਦੱਸ ਦਿੰਦੀ ਹਾਂ, ਇਹ ਪਲਾਂਟ ਹੈਗੇ ਨੇ ਜੀ ਜ਼ੈੱਡ ਪਲਾਂਟ, ਪੀਸ ਲਿਲੀ, ਜ਼ੀ ਪਲਾਂਟ ਹੈ, ਸਪਾਈਡਰ ਪਲਾਂਟ ਹੈ, ਐਲੋਵੇਰਾ ਹੈ, ਸਨੇਕ ਪਲਾਂਟ ਹੈ। ਇਹ ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਲਗਾਓ, ਅੱਜ ਹੀ ਜਾਓ ਅਤੇ ਲੱਭ ਕੇ ਲਿਆਓ ਇਹ ਪਲਾਂਟ ਅਤੇ ਆਪਣੇ ਘਰ ਨੂੰ ਸਜਾਓ। ਸੋ ਹੁਣ ਮੈਂ ਪਲੇ ਕਰਨ ਜਾ ਰਹੀ ਹਾਂ ਜੀ ਗੀਤ ਤੁਹਾਡੇ ਲਈ ਅਤੇ ਫਿਰ ਉਸ ਤੋਂ ਬਾਅਦ ਕੁਛ ਹੋਰ ਖਾਸ ਤੁਹਾਡੇ ਨਾਲ ਸਾਂਝਾ ਕਰਾਂਗੇ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ। ਅਤੇ ਦੋਸਤੋ ਹੋਮ ਸਵੀਟ ਹੋਮ ਦੇ ਵਿੱਚ ਸਮਾਂ ਹੋ ਗਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਕਿਉਂਕਿ ਘੜੀ ਦੀਆਂ ਸੂਈਆਂ ਟਿਕ ਟਿਕ ਕਰਦੀਆਂ ਪਹੁੰਚ ਗਈਆਂ ਨੇ ਜੀ 1 ਵਜੇ ਦੇ ਕੋਲ, ਅਤੇ ਕਹਿ ਰਹੀਆਂ ਨੇ ਕਿ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਨਾ ਪਏਗਾ, ਪਰ ਹਜੇ ਵੀ ਸਮਾਂ 2 ਮਿੰਟ ਦਾ ਰਹਿੰਦਾ। ਸੋ 2 ਮਿੰਟ ਨੂੰ ਵੀ ਅਸੀਂ ਪ੍ਰੋਪਰਲੀ ਯੂਟੀਲਾਈਜ਼ ਕਰਾਂਗੇ। ਇਨਫੋਰਮੇਸ਼ਨ ਦਾ ਸਿਲਸਿਲਾ ਅਸੀਂ ਇੱਥੇ ਹੀ ਰੋਕਦੇ ਹਾਂ, ਪਰ ਜਾਂਦੇ ਜਾਂਦੇ ਮੈਂ ਤੁਹਾਡੇ ਲਈ ਪਲੇਅ ਕਰ ਰਹੀ ਹਾਂ ਬਹੁਤ ਹੀ ਪਿਆਰਾ ਜਿਹਾ ਗੀਤ, ਇੰਜੋਏ ਕਰੋ ਅਤੇ ਇਸੇ ਤਰ੍ਹਾਂ ਹੀ ਬਣੇ ਰਹਿਣਾ FM ਰੇਨਬੋ ਦੇ ਨਾਲ। ਕੁਝ ਹੀ ਪਲਾਂ ਦੇ ਬਾਅਦ ਅਗਲੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ ਫਿਰ ਹੋਏਗੀ ਮੁਲਾਕਾਤ, ਅਤੇ ਹੁਣ ਇੰਜੋਏ ਕਰਦੇ ਹਾਂ ਇਹ ਗੀਤ।

ਉਮੀਦ ਹੈ ਕਿ ਤੁਹਾਡੀ ਦੁਪਹਿਰ ਸੁਖਾਵੀਂ ਗੁਜ਼ਰ ਰਹੀ ਹੋਏਗੀ। ਅਤੇ ਦੋਸਤੋ, ਅੱਜ ਮਿਡ ਮੈਲਡੀਜ਼ ਦੇ ਸਫ਼ਰ ਦੇ ਵਿੱਚ ਅਸੀਂ ਗੱਲ ਕਰਾਂਗੇ ਦੁਨੀਆ ਦੀ, ਜਹਾਨ ਦੀ। ਅਸੀਂ ਅਜਿਹੇ ਗੀਤ ਪਲੇ ਕਰਾਂਗੇ ਜਿਹਦੇ ਵਿੱਚ ਦੁਨੀਆ, ਜਹਾਨ, ਸੰਸਾਰ ਇਹ ਵਰਡਸ ਯੂਜ਼ ਹੁੰਦੇ ਹਨ। ਸੋ ਪ੍ਰੋਗਰਾਮ ਨੂੰ ਸ਼ੁਰੂਆਤ ਪਰ ਲੈ ਕੇ ਜਾਂਦੇ ਹਾਂ, ਆਗਾਜ਼ ਕਰਦੇ ਹਾਂ ਪ੍ਰੋਗਰਾਮ ਦਾ। ਕਹਿੰਦੇ ਨੇ ਕਿ ਦੁਨੀਆ ਇੱਕ ਆਈਨਾ ਹੈ, ਤੁਸੀਂ ਉਹਨੂੰ ਜਿਸ ਤਰ੍ਹਾਂ ਦੇਖਦੇ ਹੋ ਨਾ, ਇਹ ਤੁਹਾਨੂੰ ਉਹੀ ਕੁਝ ਦਿਖਾਉਂਦੀ ਹੈ। ਕਦੀ ਇੱਕ ਮੇਲਾ ਲੱਗਦੀ ਹੈ ਅਤੇ ਕਦੀ ਖੂਬਸੂਰਤ ਸੁਪਨਾ ਵੀ ਲੱਗਦੀ ਹੈ। ਤਾਂ ਦੋਸਤੋ, ਸਫ਼ਰ ਦੀ ਸ਼ੁਰੂਆਤ ਕਰਦੇ ਹਾਂ 70 ਦੇ ਦਹਾਕੇ ਦੇ ਇੱਕ ਅਜਿਹੇ ਗੀਤ ਨਾਲ ਜੋ ਸਾਨੂੰ ਦੱਸਦਾ ਹੈ ਕਿ ਇਸ ਦੁਨੀਆ ਵਿੱਚ ਪਿਆਰ ਤੋਂ ਵੱਡਾ ਕੁਝ ਵੀ ਨਹੀਂ ਹੁੰਦਾ। ਇੰਜੋਏ ਕਰਦੇ ਹਾਂ ਗੀਤ ਤੇਰੇ ਬਿਨਾਂ ਜ਼ਿੰਦਗੀ ਸੇ, ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿਡਡੇ ਮੈਲੋਡੀਜ਼। ਦੋਸਤੋ, ਕਿਸੇ ਨੇ ਕਿਹਾ ਹੈ ਕਿ ਦੁਨੀਆ ਇੱਕ ਰੰਗ ਮੰਚ ਹੈ ਅਤੇ ਅਸੀਂ ਸਭ ਕੱਠ ਪੁਤਲੀਆਂ, ਪਰ ਮੈਂ ਕਹਿੰਦੀ ਹਾਂ ਕਿ ਦੁਨੀਆ ਖੂਬਸੂਰਤ ਗੀਤ ਹੈ ਪਰ ਜੇਕਰ ਸੁਰ ਮਿਲ ਜਾਣ। ਸੋ ਸੁਰਮਈ ਸਫ਼ਰ ਨੂੰ ਅੱਗੇ ਤੋਰਦੇ ਹੋਏ ਇੰਜੋਏ ਕਰਦੇ ਹਾਂ ਅਗਲਾ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਮਿਡੇ ਮੈਲੋਡੀਜ਼। ਦੋਸਤੋ, ਅੱਜ ਅਸੀਂ ਸੰਸਾਰ ਜਗਤ ਜਹਾਨ ਦੇ ਕਈ ਰੰਗ ਦੇਖੇ ਨੇ, ਪਰ ਸਭ ਤੋਂ ਵੱਡੀ ਸੱਚਾਈ ਇਹ ਹੈ ਕਿ ਸਾਰੀ ਦੁਨੀਆ ਹੀ ਸਾਡੇ ਅੰਦਰ ਹੈ। ਜੇਕਰ ਅਸੀਂ ਖੁਸ਼ ਹਾਂ ਤਾਂ ਸਾਨੂੰ ਦੁਨੀਆ ਹੱਸਦੀ ਹੋਈ ਨਜ਼ਰ ਆਉਂਦੀ ਹੈ, ਅਤੇ ਜੇਕਰ ਅਸੀਂ ਉਦਾਸ ਹਾਂ ਨਾ ਤਾਂ ਫਿਰ ਚਾਂਦਨੀ ਵੀ ਚੁੱਭਦੀ ਹੈ। ਸੋ ਅਗਲਾ ਗੀਤ ਜੋ ਜ਼ਿੰਦਗੀ ਦੇ ਇਸ ਫਲਸਫੇ ਨੂੰ ਬਖੂਬੀ ਬਿਆਨ ਕਰ ਰਿਹਾ, ਸੰਸਾਰ ਦੇ ਫਲਸਫੇ ਨੂੰ ਬਖੂਬੀ ਬਿਆਨ ਕਰ ਰਿਹਾ, ਇੰਜੋਏ ਕਰਦੇ ਹਾਂ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ ਅਗਲਾ ਗੀਤ।

0: फौजी वीरों प्रोग्राम हजे जारी ते फिर इस दे कुछ पल।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪੱਛਮੀ ਬੰਗਾਲ 'ਚ ਬੀਜੇਪੀ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਅੱਜ ਦੁਪਹਿਰ ਬਾਅਦ ਕੋਲਕਾਤਾ 'ਚ ਮੀਟਿੰਗ ਹੋਏਗੀ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਅਤੇ ਭਾਰਤੀ ਹਵਾਈ ਫੌਜ ਨੇ ਉੜੀਸਾ ਦੇ ਤੱਟ ਤੋਂ ਟੈਕਟੀਕਲ ਐਡਵਾਂਸਡ ਰੇਂਜ ਔਗਮੈਂਟੇਸ਼ਨ ਤਾਰਾ ਰੱਖਿਆ ਪ੍ਰਣਾਲੀ ਦੀ ਸਫਲ ਪਰਖ ਕੀਤੀ ਹੈ। ਰੇਲਵੇ ਨੇ ਰੇਲ ਸੁਰੱਖਿਆ 'ਤੇ ਜ਼ੋਰ ਦਿੰਦਿਆਂ ਉੱਤਰੀ ਰੇਲਵੇ ਦੇ ਮੁੱਖ ਰੂਟਾਂ 'ਤੇ ਕਵਚ ਆਟੋਮੈਟਿਕ ਟ੍ਰੇਨ ਸੁਰੱਖਿਆ ਪ੍ਰਣਾਲੀ ਦੇ ਵਿਸਥਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਵਿਸ਼ਵ ਆਰਥਿਕ ਸਥਿਰਤਾ ਦੇ ਥੰਮ ਵਜੋਂ ਭਾਰਤ ਦੀ ਵੱਧ ਰਹੀ ਭੂਮਿਕਾ ਅਤੇ ਅੰਤਰਰਾਸ਼ਟਰੀ ਖੁਸ਼ਹਾਲੀ ਵਿੱਚ ਦੇਸ਼ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਦਿੱਲੀ ਕੈਪੀਟਲਸ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਬੰਗਾਲ 'ਚ ਬੀਜੇਪੀ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਅੱਜ ਦੁਪਹਿਰ ਬਾਅਦ ਕੋਲਕਾਤਾ 'ਚ ਮੀਟਿੰਗ ਹੋਏਗੀ। ਕੇਂਦਰੀ ਨਿਗਰਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮੀਟਿੰਗ ਵਿੱਚ ਮੌਜੂਦ ਰਹਿਣਗੇ। ਉਹ ਕੋਲਕਾਤਾ ਪਹੁੰਚ ਗਏ ਨੇ। ਭਾਜਪਾ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ, ਜਿਸ ਨਾਲ ਸੂਬੇ ਵਿੱਚ TMC ਦੇ 15 ਸਾਲਾਂ ਦੇ ਸ਼ਾਸਨ ਦਾ ਅੰਤ ਹੋ ਗਿਆ। ਪੱਛਮੀ ਬੰਗਾਲ ਦੀ ਪਹਿਲੀ BJP ਸਰਕਾਰ ਦਾ ਸਹੁੰ ਚੁੱਕ ਸਮਾਗਮ ਕੱਲ੍ਹ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, BJP ਪ੍ਰਧਾਨ ਨਿਤਿਨ ਨਵੀਨ ਅਤੇ ਸਾਰੇ NDA ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਅਤੇ ਭਾਰਤੀ ਹਵਾਈ ਫੌਜ ਨੇ ਕੱਲ੍ਹ ਉੜੀਸਾ ਦੇ ਤੱਟ ਤੋਂ ਟੈਕਟੀਕਲ ਐਡਵਾਂਸਡ ਰੇਂਜ ਔਗਮੈਂਟੇਸ਼ਨ ਤਾਰਾ ਹਥਿਆਰ ਪ੍ਰਣਾਲੀ ਦੀ ਪਹਿਲੀ ਪਰਖ ਉਡਾਨ ਸਫਲਤਾਪੂਰਵਕ ਕੀਤੀ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਤਾਰਾ ਦੇਸ਼ ਦੀ ਪਹਿਲੀ ਸਵਦੇਸ਼ੀ ਗਲਾਈਡ ਹਥਿਆਰ ਪ੍ਰਣਾਲੀ ਹੈ ਜੋ

0: ਨਿਰਦੇਸ਼ਿਤ ਹਥਿਆਰ ਨੂੰ ਸਟੀਕ ਨਿਰਦੇਸ਼ਿਤ ਹਥਿਆਰ ਵਿੱਚ ਬਦਲਦੀ ਹੈ। ਮੰਤਰਾਲੇ ਨੇ ਦੱਸਿਆ ਕਿ ਤਾਰਾਂ ਨੂੰ DRDO ਦੀਆਂ ਹੋਰ ਪ੍ਰਯੋਗਸ਼ਾਲਾਵਾਂ ਨਾਲ ਹੈਦਰਾਬਾਦ ਦੇ ਰਿਸਰਚ ਸੈਂਟਰ ਇਮਾਰਤ ਪਲੱਸ ਵੱਲੋਂ ਵਿਕਸਿਤ ਅਤੇ ਡਿਜ਼ਾਈਨ ਕੀਤਾ ਗਿਆ ਹੈ। ਇਸ ਦਾ ਉਦੇਸ਼ ਜ਼ਮੀਨ ਆਧਾਰਿਤ ਟੀਚਿਆਂ ਨੂੰ ਨਸ਼ਟ ਕਰਨ ਲਈ ਘੱਟ ਕੀਮਤ ਵਾਲੇ ਹਥਿਆਰ ਦੀ ਮਾਰੂ ਸਮਰੱਥਾ ਅਤੇ ਸ਼ੁੱਧਤਾ ਨੂੰ ਵਧਾਉਣਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਾਰਾ ਹਥਿਆਰ ਦੀ ਪਹਿਲੀ ਟੈਸਟ ਉਡਾਣ ਲਈ DRDO, ਹਵਾਈ ਫੌਜ, DCPP ਅਤੇ ਉਦਯੋਗ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਇਸ ਨੂੰ ਭਾਰਤ ਦੀਆਂ ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਘਟਨਾ ਦੱਸਿਆ ਹੈ। ਰੇਲਵੇ ਨੇ ਰੇਲ ਸੁਰੱਖਿਆ ਅਤੇ ਆਧੁਨਿਕੀਕਰਨ 'ਤੇ ਜ਼ੋਰ ਦਿੰਦਿਆਂ ਉੱਤਰੀ ਰੇਲਵੇ ਦੇ ਮੁੱਖ ਰੂਟਾਂ 'ਤੇ ਸਵਦੇਸ਼ੀ ਤੌਰ 'ਤੇ ਵਿਕਸਿਤ ਕਵਚ ਆਟੋਮੈਟਿਕ ਟ੍ਰੇਨ ਸੁਰੱਖਿਆ ਪ੍ਰਣਾਲੀ ਦੇ ਵਿਸਥਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ 'ਤੇ ਲਗਭਗ 362 ਕਰੋੜ ਰੁਪਏ ਦੀ ਲਾਗਤ ਆਏਗੀ। ਇਸ ਤਹਿਤ ਫਿਰੋਜ਼ਪੁਰ ਅਤੇ ਜੰਮੂ ਡਿਵੀਜ਼ਨਾਂ ਦੇ ਅਹਿਮ ਹਿੱਸਿਆਂ ਵਿੱਚ ਲਗਭਗ 1478 ਕਿਲੋਮੀਟਰ ਲੰਮੇ ਰੇਲ ਮਾਰਗਾਂ 'ਤੇ ਕਵਚ ਸਿਸਟਮ ਸਥਾਪਿਤ ਕੀਤਾ ਜਾਏਗਾ। ਰੇਲ ਮੰਤਰਾਲੇ ਨੇ ਕਿਹਾ ਕਿ ਪ੍ਰੋਜੈਕਟ ਤਹਿਤ ਫਿਰੋਜ਼ਪੁਰ ਡਿਵੀਜ਼ਨ ਵਿੱਚ ਲਗਭਗ 241 ਕਰੋੜ ਰੁਪਏ ਦੀ ਲਾਗਤ ਨਾਲ 1000 ਕਿਲੋਮੀਟਰ ਤੋਂ ਵੱਧ ਪੱਟੀ 'ਤੇ ਕਵਚ ਸਥਾਪਿਤ ਕੀਤਾ ਜਾਏਗਾ। ਜੰਮੂ ਡਿਵੀਜ਼ਨ ਵਿੱਚ ਜਲੰਧਰ ਸਿਟੀ ਜੰਕਸ਼ਨ, ਜੰਮੂ ਤਵੀ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਬਟਾਲਾ ਪਠਾਨਕੋਟ ਜੰਕਸ਼ਨ ਅਤੇ ਬਨਿਹਾਲ ਬਾਰਾਮੂਲਾ ਸੈਕਸ਼ਨਾਂ 'ਤੇ ਲਗਭਗ 121 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 446 ਕਿਲੋਮੀਟਰ ਪੱਟੜੀ 'ਤੇ ਕਵਚ ਸਿਸਟਮ ਲਾਇਆ ਜਾਏਗਾ। ਕਵਚ ਸਿਸਟਮ ਦੇਸ਼ ਦੀ ਸਵਦੇਸ਼ੀ ਤੌਰ 'ਤੇ ਵਿਕਸਿਤ ਆਟੋਮੈਟਿਕ ਟ੍ਰੇਨ ਸੁਰੱਖਿਆ ਪ੍ਰਣਾਲੀ ਹੈ। ਇਸ ਵਿੱਚ ਰੇਲ ਹਾਦਸਿਆਂ ਨੂੰ ਰੋਕਣ ਲਈ ਆਟੋਮੈਟਿਕ ਐਮਰਜੈਂਸੀ ਬ੍ਰੇਕ ਦੀ ਵਿਵਸਥਾ ਹੈ। ਇਸ ਸਾਲ ਮਾਰਚ ਵਿੱਚ ਰਾਸ਼ਟਰੀ ਪੈਨਸ਼ਨ ਯੋਜਨਾ NPS ਵਿੱਚ ਸ਼ਾਮਲ ਹੋਣ ਵਾਲੇ ਕੁੱਲ ਉਪਭੋਗਤਾਵਾਂ ਦੀ ਗਿਣਤੀ 2,17,00,000 ਤੱਕ ਪਹੁੰਚ ਗਈ ਹੈ। ਇਹ ਪੈਨਸ਼ਨ ਬੁਢਾਪੇ ਦੌਰਾਨ ਲੋਕਾਂ ਨੂੰ ਨਿਰਵਿਘਨ ਮਾਸਿਕ ਆਮਦਨ ਪ੍ਰਦਾਨ ਕਰਦੀ ਹੈ। ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਵੱਲੋਂ ਨੇਮਬੱਧ ਇਹ ਯੋਜਨਾ ਸੇਵਾ ਮੁਕਤੀ ਤੋਂ ਬਾਅਦ ਨਾਗਰਿਕਾਂ ਨੂੰ ਲੰਮੇ ਸਮੇਂ ਦੀ ਵਿੱਤੀ ਸੁਰੱਖਿਆ ਪ੍ਰਦਾਨ ਕਰਦੀ ਹੈ। NPS ਅਧੀਨ ਪ੍ਰਬੰਧਨ ਅਧੀਨ ਸੰਪਤੀਆਂ ਲਗਭਗ 16,00,000 ਕਰੋੜ ਰੁਪਏ ਤੱਕ ਪਹੁੰਚ ਗਈਆਂ ਨੇ। ਇਸ ਦੌਰਾਨ ਅਟਲ ਪੈਨਸ਼ਨ ਯੋਜਨਾ APY ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਵੀ 8,96,00,000 ਤੋਂ ਵੱਧ ਹੋ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIR RNU ਜਲੰਧਰ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਵਿਸ਼ਵ ਆਰਥਿਕ ਸਥਿਰਤਾ ਦੇ ਥੰਮ ਵਜੋਂ ਭਾਰਤ ਦੀ ਵੱਧ ਰਹੀ ਭੂਮਿਕਾ ਅਤੇ ਅੰਤਰਰਾਸ਼ਟਰੀ ਖੁਸ਼ਹਾਲੀ ਵਿੱਚ ਦੇਸ਼ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ ਹੈ। ਉਹਨਾਂ ਇਹ ਗੱਲ ਸੂਰੀਨਾਮ ਵਿੱਚ ਸੂਰੀਨਾਮੀ ਸਮਾਜ ਦੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਹੀ। ਹਾਲੀਆ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਇਸ ਸਾਲ ਵਿਸ਼ਵ ਵਿਕਾਸ ਲਈ ਅੰਤਰਰਾਸ਼ਟਰੀ ਮੁਦਰਾ ਫੰਡ IMF ਦੇ ਅਨੁਮਾਨ ਦਰਸਾਉਂਦੇ ਨੇ ਕਿ ਭਾਰਤ ਕੁੱਲ ਵਿਸ਼ਵ ਵਿਕਾਸ ਵਿੱਚ 17% ਯੋਗਦਾਨ ਪਾਉਂਦਾ ਹੈ। ਇਹ ਦਰਸਾਉਂਦਾ ਹੈ ਕਿ ਭਾਰਤ ਨੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਵਜੋਂ ਆਪਣੀ ਸਥਿਤੀ ਨੂੰ ਕਾਇਮ ਰੱਖਿਆ ਹੈ। ਸ਼੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਅਰਥ ਵਿਵਸਥਾ ਵਿੱਚ ਜ਼ੋਖਮਾਂ ਨੂੰ ਘਟਾਉਣ ਵਿੱਚ ਮਦਦ ਕਰ ਰਿਹਾ ਅਤੇ ਆਪਣੇ ਵਿਸ਼ਵ ਭਾਈਵਾਲਾਂ ਲਈ ਵਧੇਰੇ ਵਿਕਲਪ ਪੈਦਾ ਕਰ ਰਿਹਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਆਬੂਧਾਬੀ ਵਿੱਚ ਸੰਯੁਕਤ ਅਰਬ ਅਮੀਰਾਤ UAE ਦੇ ਅੰਤਰਰਾਸ਼ਟਰੀ ਸਹਿਯੋਗ ਰਾਜ ਮੰਤਰੀ ਅਤੇ ਭਾਰਤ ਲਈ ਵਿਸ਼ੇਸ਼ ਦੂਤ ਰੀਮ ਅਲ ਹਾਸ਼ਮੀ ਨਾਲ ਮੁਲਾਕਾਤ ਕੀਤੀ ਹੈ। ਦੋਹਾਂ ਆਗੂਆਂ ਨੇ ਭਾਰਤ UAE ਵਿਆਪਕ ਰਣਨੀਤਿਕ ਭਾਈਵਾਲੀ ਅਤੇ ਆਪਸੀ ਹਿੱਤ ਦੇ ਅੰਤਰਰਾਸ਼ਟਰੀ ਮੁੱਦਿਆਂ ਦੀ ਸਮੀਖਿਆ ਕੀਤੀ। ਵਿਦੇਸ਼ ਮੰਤਰਾਲੇ ਅਨੁਸਾਰ ਦੋਵਾਂ ਧਿਰਾਂ ਨੇ ਵਪਾਰ, ਨਿਵੇਸ਼, ਊਰਜਾ, ਰੱਖਿਆ, ਵਿੱਤ, ਟੈਕਨੋਲੋਜੀ, ਸਿਹਤ, ਸਿੱਖਿਆ, ਸੱਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਸੰਬੰਧੀ ਪ੍ਰਗਤੀ ਦੀ ਚਰਚਾ ਕੀਤੀ। ਇਸ ਸਾਲ ਜਨਵਰੀ ਵਿੱਚ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਅਤੇ ਫਰਵਰੀ ਵਿੱਚ ਆਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨੇ ਦੇ ਭਾਰਤ ਦੌਰੇ ਦੌਰਾਨ ਲਏ ਗਏ ਫੈਸਲਿਆਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਆਕਾਸ਼ਵਾਣੀ ਨੇ ਆਪਣੀ ਸਥਾਪਨਾ ਦੀ 90ਵੀਂ ਵਰ੍ਹੇਗੰਢ ਮਨਾਉਣ ਲਈ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇੱਕ ਮੈਰਾਥਨ ਦਾ ਆਯੋਜਨ ਕੀਤਾ। ਲਗਭਗ 3.5 ਕਿਲੋਮੀਟਰ ਦੀ ਦੌੜ ਆਕਾਸ਼ਵਾਣੀ ਭਵਨ ਤੋਂ ਸ਼ੁਰੂ ਹੋਈ ਅਤੇ ਕ੍ਰਿਸ਼ੀ ਭਵਨ, ਰੇਲ ਭਵਨ ਅਤੇ ਰਿਜ਼ਰਵ ਬੈਂਕ ਭਵਨ ਰਾਹੀਂ ਲੰਘਦੀ ਹੋਈ ਆਕਾਸ਼ਵਾਣੀ ਭਵਨ 'ਚ ਖਤਮ ਹੋਈ। ਆਕਾਸ਼ਵਾਣੀ ਅਤੇ ਦੂਰਦਰਸ਼ਨ ਸਮੇਤ ਪ੍ਰਸਾਰ ਭਾਰਤੀ ਦੇ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਮੈਰਾਥਨ ਵਿੱਚ ਹਿੱਸਾ ਲਿਆ। ਪ੍ਰਸਾਰ ਭਾਰਤੀ ਦੇ CEO ਗੌਰਵ ਦਵੇਦੀ ਅਤੇ ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਮੈਰਾਥਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ 'ਤੇ ਪ੍ਰਸਾਰ ਭਾਰਤੀ ਦੇ CEO ਗੌਰਵ ਦਵੇਦੀ ਨੇ ਕਿਹਾ ਕਿ ਮੈਰਾਥਨ ਲੋਕਾਂ ਤੱਕ ਤੰਦਰੁਸਤੀ ਲਹਿਰ ਦਾ ਸੁਨੇਹਾ ਲੈ ਕੇ ਜਾਏਗੀ।
1: ਇਸ ਸਾਲ 90 ਵਰਸ਼ ਪੂਰੇ ਕਰਨੇ ਕੇ ਉਪਲਕਸ਼ ਮੇਂ ਵਿਭਿੰਨ ਕਾਰਜਕ੍ਰਮ ਆਕਾਸ਼ਵਾਣੀ ਮੇਂ ਆਯੋਜਿਤ ਕੀਏ ਜਾ ਰਹੇ ਹੈ। ਹਮਾਰੇ ਪੂਰੇ ਦੇਸ਼ ਮੇਂ ਜਿਤਨੇ ਵੀ ਸਟੇਸ਼ਨਸ ਹੈ, ਜੋ ਦੇਸ਼ ਮੇਂ ਫਿਟਨੈਸ ਕੀ ਏਕ ਮੂਵਮੈਂਟ ਮਾਨਯ ਪ੍ਰਧਾਨ ਮੰਤਰੀ ਜੀ ਕੇ ਆਹਵਾਨ ਪਰ ਆਰੰਭ ਹੋਈ, ਉਸਕਾ ਸੰਦੇਸ਼ ਵੀ ਲੋਕੋ ਤੱਕ ਲੈ ਜਾਣੇ ਕੇ ਲੀਏ ਯੇ ਉਸ ਕੜੀ ਮੇਂ ਇੱਕ ਕਦਮ ਥਾ ਕਿ ਆਕਾਸ਼ਵਾਣੀ ਸੇ ਜੈਸੇ ਆਪਕਾ ਲਗਾਵ ਪਿਛਲੇ 9 ਦਸ਼ਕੋਂ ਸੇ

ਮੁੜ ਤੋਂ ਸਵਾਗਤ ਹੈ ਪ੍ਰੋਗਰਾਮ ਮਿਡ ਡੇ ਮੈਲੇਡੀਜ਼ ਦੇ ਵਿੱਚ। ਅਤੇ ਦੋਸਤੋ, ਮਿਡ ਡੇ ਮੈਲੇਡੀਜ਼ ਦੇ ਵਿੱਚ ਅੱਜ ਅਸੀਂ ਗੀਤ ਇੰਜੋਏ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਦੁਨੀਆ, ਜਹਾਂ, ਸੰਸਾਰ ਦਾ ਜ਼ਿਕਰ ਹੋਵੇ। ਅਤੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਇੰਜੋਏ ਕਰਦੇ ਹਾਂ ਇਹ ਗੀਤ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਦੋਸਤੋ, ਇਸ ਖੂਬਸੂਰਤ ਦੁਨੀਆ ਦੇ ਰੰਗ ਇੰਨੇ ਨੇ ਕਿ ਲਫ਼ਸ ਮੁੱਕ ਜਾਣਗੇ ਪਰ ਸਿਫਤ ਨਹੀਂ ਮੁੱਕਦੀ। ਸੋ ਜਾਣ ਤੋਂ ਪਹਿਲਾਂ ਬਸ ਇੰਨਾ ਹੀ ਕਹਾਂਗੀ ਕਿ ਇਹ ਦੁਨੀਆ ਬਹੁਤ ਛੋਟੀ ਹੈ, ਇਸ ਲਈ ਨਫ਼ਰਤਾਂ ਨੂੰ ਪਿੱਛੇ ਛੱਡ ਕੇ ਸਿਰਫ਼ ਅਤੇ ਸਿਰਫ਼ ਪਿਆਰ ਵੰਡੀਏ ਅਤੇ ਇਸੇ ਤਰ੍ਹਾਂ ਹੀ ਸੁਣਦੇ ਰਹੋ FM ਰੇਨਬੋ। ਅਤੇ ਦੋਸਤੋ, ਹੁਣ ਜਾਣ ਦਾ ਸਮਾਂ ਹੋ ਗਿਆ ਹੈ, ਪਰ ਜਾਂਦੇ ਜਾਂਦੇ ਮਿਡ ਡੇ ਮੈਲੋਡੀਜ਼ ਦੇ ਵਿੱਚ ਮੈਂ ਇੱਕ ਗੀਤ ਪਲੇ ਕਰਾਂਗੀ ਜੋ ਕਿ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ ਹੈ, ਆਉਣੇ ਵਾਲਾ ਪਲ। ਅਤੇ ਇਸ ਦੇ ਨਾਲ ਹੀ ਦਿਓ ਮੈਨੂੰ ਇਜਾਜ਼ਤ। ਬਾਏ, ਗੁੱਡ ਬਾਏ, ਰੱਬ ਰੱਖਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਆਪਣੀ ਆਰਜੇ ਦੋਸਤ ਨਿਵੇਦਿਤਾ ਦੇ ਨਾਲ। ਐਫਐਮ ਬੈਂਡ 102.7 ਮੈਗਾ ਹਰਟਸ 'ਤੇ, ਆਕਾਸ਼ਵਾਣੀ ਜਲੰਧਰ 103.6 ਮੈਗਾ ਹਰਟਸ 'ਤੇ, ਆਕਾਸ਼ਵਾਣੀ ਅੰਮ੍ਰਿਤਸਰ 'ਤੇ ਨਿਊਜ਼ ਔਨ AIR ਦੇ ਜ਼ਰੀਏ ਦੋਸਤ ਇਸ ਵੇਲੇ ਐਫਐਮ ਰੇਨਬੋ ਚੈਨਲ ਦੇ ਨਾਲ ਜੁੜੇ ਹੋਏ ਨੇ। ਇਸ ਵੇਲੇ ਰੇਨਬੋ ਦੀ ਕੜੀ ਦੇ ਮੁਤਾਬਕ ਦੁਪਹਿਰ ਦੇ 2 ਵੱਜ ਚੁੱਕੇ ਨੇ। ਹੁਣ ਤੋਂ ਕੁਝ ਹੀ ਪਹਿਲਾਂ 'ਚ ਅਸੀਂ ਸੁਣਾਂਗੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ।

आदाब प्यार भरी सत श्री अकाल। तुसीं सुन रहे हो आकाशवाणी जलंधर ते ये वेला है उन्हां पलां दा जदों दिल दी गल लफ्ज़ बन जांदी है। जी हाँ दोस्तों, स्वागत करदा तुहाडे अपने खास मुलाकात दे प्रोग्राम दिल आज शायर है दे विच। ਇਹੋ ਮਹਿਫਿਲ ਹੈ ਜਿੱਥੇ ਤੁਹਾਡੇ ਜਜ਼ਬਾਤ ਬੋਲਦੇ ਨੇ ਅਤੇ ਤੁਹਾਡੇ ਲਫ਼ਜ਼ ਗੁਣਗੁਣਾਉਂਦੇ ਨੇ ਅਤੇ ਤੁਹਾਡੀ ਸ਼ਾਇਰੀ ਸੰਗੀਤ ਬਣ ਜਾਂਦੀ ਹੈ। ਤੁਸੀਂ ਵਟਸਐਪ ਕਰ ਸਕਦੇ ਹੋ ਆਪਣੀ ਲਿਖੀ ਹੋਈ ਸ਼ਾਇਰੀ, ਚਾਹੇ ਉਹ ਤੁਹਾਡੇ ਆਪਣੇ ਦਿਲ 'ਚੋਂ ਨਿਕਲੀ ਹੈ ਜਾਂ ਕਿਸੇ ਪਸੰਦੀਦਾ ਸ਼ਾਇਰ ਦੀ ਕਲਮ 'ਚੋਂ। ਅਸੀਂ ਉਸਨੂੰ ਆਵਾਜ਼ ਦੇਵਾਂਗੇ ਅਤੇ ਉਸਦੇ ਰੰਗ ਨਾਲ ਮਿਲਦਾ ਜੁਲਦਾ ਇੱਕ

ਪੰਜਾਬੀ ਗੀਤ ਜਾਂ ਫਿਰ ਗਜ਼ਲ ਪੇਸ਼ ਕਰਾਂਗੇ। ਤੁਸੀਂ ਆਪਣੀ ਸ਼ਾਇਰੀ ਭੇਜਣ ਵਾਸਤੇ ਵਟਸਐਪ ਦਾ ਨੰਬਰ ਨੋਟ ਕਰ ਸਕਦੇ ਹੋ ਜੀ, ਨੰਬਰ ਹੈ 9855 10 10 27 9855101027। ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਸ਼ਾਇਰੀ ਸਾਡੇ ਸਾਰੇ ਦੋਸਤਾਂ ਦੇ ਲਈ, ਅਰਜ਼ ਕਰ ਰਿਹਾ ਕਿ ਤੇਰੇ ਲੀਏ ਸਭ ਖਾਸ ਔਰ ਆਮ ਲਿਖ ਦੀਏ ਥੇ, ਤੇਰੇ ਲੀਏ ਸਭ ਖਾਸ ਔਰ ਆਮ ਲਿਖ ਦੀਏ ਥੇ, ਹਰ ਸੁਬਹਾ ਦੁਪਹਿਰ ਔਰ ਸ਼ਾਮ ਲਿਖ ਦੀਏ ਥੇ, ਤੇਰੇ ਲੀਏ ਸਭ ਖਾਸ ਔਰ ਆਮ ਲਿਖ ਦੀਏ ਥੇ, ਹਰ ਸੁਬਹਾ ਦੁਪਹਿਰ ਔਰ ਸ਼ਾਮ ਲਿਖ ਦੀਏ ਥੇ, ਇਸ 250 ਗ੍ਰਾਮ ਕੇ ਦਿਲ ਮੇਂ ਜਿਤਨੇ ਆ ਸਕਤੇ ਥੇ, ਇਸ 250 ਗ੍ਰਾਮ ਕੇ ਦਿਲ ਮੇਂ ਜਿਤਨੇ ਆ ਸਕਤੇ ਥੇ, ਪਿਆਰ ਕੇ ਹਰ ਸ਼ਬਦ ਤੇਰੇ ਨਾਮ ਲਿਖ ਦੀਏ ਥੇ, ਤੇਰੇ ਲੀਏ ਸਭ ਖਾਸ ਔਰ ਆਮ ਲਿਖ ਦੀਏ ਥੇ, ਹਰ ਸੁਬਹਾ ਦੁਪਹਿਰ ਔਰ ਸ਼ਾਮ ਲਿਖ ਦੀਏ ਥੇ।

ਵੈਲਕਮ ਬੈਕ ਜੀ, ਐਫ ਐਮ ਬੈਂਡ 102.7 ਮੈਗਾ ਹਰਟਸ ਅਤੇ 103.6 ਮੈਗਾ ਹਰਟਸ ਔਰ ਨਿਊਜ਼ ਔਨ ਏ ਆਈ ਆਰ ਦੇ ਜ਼ਰੀਏ ਦੋਸਤ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ ਜੀ, ਦਿਲ ਆਜ ਸ਼ਾਇਰ ਹੈ। ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਹਾਜ਼ਰੀ ਸਾਡੇ ਕੋਲ ਲਗਵਾ ਰਹੇ ਨੇ ਜੀ ਸਾਡੇ ਅਜ਼ੀਜ਼ ਦੋਸਤ ਰਾਮ ਸਰੂਪ ਅਰੋੜਾ ਚੌਂਕ ਛੇਲੀਆਂ ਸੁਲਤਾਨਪੁਰ ਲੋਧੀ ਤੋਂ। ਹਰ ਵਾਰ ਦੀ ਤਰ੍ਹਾਂ ਸਭ ਤੋਂ ਪਹਿਲਾਂ ਮੈਸੇਜ ਆਉਣ ਪਹੁੰਚਿਆ ਜਿਨ੍ਹਾਂ ਦਾ, ਔਰ ਤਹਿਜ਼ੀਬ ਹਾਫੀ ਦੀ ਕਲਮ ਦੇ ਵਿੱਚ ਲਿਖੀ ਹੋਈ ਸ਼ਾਇਰੀ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਜਬ ਉਸਕੀ ਤਸਵੀਰ ਬਣਾਇਆ ਕਰਤਾ ਥਾ, ਜਬ ਉਸਕੀ ਤਸਵੀਰ ਬਣਾਇਆ ਕਰਤਾ ਥਾ, ਕਮਰਾ ਰੰਗੋਂ ਸੇ ਭਰ ਜਾਇਆ ਕਰਤਾ ਥਾ, ਪੇੜ ਮੁਝੇ ਹਸਰਤ ਸੇ ਦੇਖਾ ਕਰਤੇ ਥੇ, ਮੈਂ ਜੰਗਲ ਮੇਂ ਪਾਣੀ ਲਾਇਆ ਕਰਤਾ ਥਾ, ਥਕ ਜਾਤਾ ਥਾ ਬਾਦਲ ਸਾਇਆ ਕਰਤੇ ਕਰਤੇ, ਥਕ ਜਾਤਾ ਥਾ ਬਾਦਲ ਸਾਇਆ ਕਰਤੇ ਕਰਤੇ, ਔਰ ਫਿਰ ਮੈਂ ਬਾਦਲ ਪੇ ਸਾਇਆ ਕਰਤਾ ਥਾ, ਬੈਠਾ ਰਹਿਤਾ ਥਾ ਸਾਹਿਲ ਪੇ ਸਾਰਾ ਦਿਨ, ਬੈਠਾ ਰਹਿਤਾ ਥਾ ਸਾਹਿਲ ਪੇ ਸਾਰਾ ਦਿਨ, ਦਰਿਆ ਮੁਝਸੇ ਜਾਨ ਛੁਡਾਇਆ ਕਰਤਾ ਥਾ, ਜਬ ਉਸਕੀ ਤਸਵੀਰ ਬਣਾਇਆ ਕਰਤਾ ਥਾ, ਕਮਰਾ ਰੰਗੋਂ ਸੇ ਭਰ ਜਾਇਆ ਕਰਤਾ ਥਾ, ਕਮਰਾ ਰੰਗੋਂ ਸੇ ਭਰ ਜਾਇਆ ਕਰਤਾ ਥਾ।

ਪ੍ਰੋਗਰਾਮ ਚੱਲ ਰਿਹਾ ਜੀ। ਇਸ ਵੇਲੇ ਦਿਲ ਅੱਜ ਸ਼ਾਇਰ ਹੈ, ਜੁੜੇ ਹੋਏ ਹੋ ਆਪਣੇ ਦੋਸਤ ਬਿਪਨ ਸੁਮਨ ਦੇ ਨਾਲ। ਸੋ ਦੋਸਤੋ, ਸਾਡੇ ਕੋਲ ਵਟਸਐਪ ਦੇ ਜ਼ਰੀਏ ਅਗਲੀ ਸ਼ਾਇਰੀ ਪਹੁੰਚ ਚੁੱਕੀ ਹੈ ਜੀ। ਭੇਜਣ ਵਾਲੇ ਸਾਡੇ ਦੋਸਤ ਗੁਰਪ੍ਰੀਤ ਸਿੰਘ ਰੇੜੂ ਜਲੰਧਰ ਤੋਂ ਲਿਖ ਰਹੇ ਨੇ, ਖਿਲਰੇ ਪੱਤਰੇ ਵਾਲ ਸੀ ਉਹਦੇ, ਜੋਬਨ ਉਹਦੇ ਨਾਲ ਸੀ ਉਹਦੇ, ਹੰਝੂਆਂ ਦੀ ਮਹਿਫਿਲ ਲੱਗੀ, ਖੁਆਬ ਦਿਲਾਂ ਨਾਲ ਸੀ ਉਹਦੇ, ਦੇਖੀ ਜਾਵੇ ਛੇੜੇ ਨਾ, ਕੁਝ ਐਸੀਆਂ ਯਾਦਾਂ ਨਾਲ ਸੀ ਉਹਦੇ, ਹੁਣ ਲੰਘੇ ਖਾਮੋਸ਼ ਹੋ ਕੇ, ਕੈਸੇ ਪਲ ਦੋ ਪਲ ਨਾਲ ਸੀ ਉਹਦੇ। ਕਿ ਰੋਜ਼ ਹੀ ਇਸ਼ਕੇ ਦਾਵਤ, ਖੋਲਣੀ ਤੂੰ ਬੰਦ ਕਰ, ਤੂੰ ਰਾਤਾਂ ਨੂੰ ਨਾ ਐਵੇਂ ਨਾ ਤੂੰ ਤੰਗ ਕਰ, ਮੈਂ ਜੀ ਰਹੀ ਹਾਂ ਤੇਰੇ ਕਰਕੇ, ਤੂੰ ਬੇਵਫਾ ਦੀ ਨਾ ਮੰਗ ਕਰ, ਕਿ ਲੜ ਤੇਰੇ ਲੱਗੀ ਹਾਣੀਆਂ, ਤੂੰ ਦੂਰ ਜਾਣ ਦੀ ਸਾਤੋਂ ਨਾ ਮੰਗ ਕਰ। ਬਹੁਤ ਬਹੁਤ ਸ਼ੁਕਰੀਆ ਜੀ ਆਪਣੀ ਸ਼ਾਇਰੀ ਸਾਡੇ ਤੱਕ ਪਹੁੰਚਦੀ ਕਰਨ ਦੇ ਲਈ। ਔਰ ਅਗਲੇ ਸਾਡੇ ਦੋਸਤ ਨੇ ਜੀ ਬਲਵਿੰਦਰ ਸਰਾਂ, ਪਿੰਡ ਮੌੜ ਜਨ ਸਿੱਖਾਂ ਹਨੂੰਮਾਨਗੜ੍ਹ ਤੋਂ, ਪਿਆਰ ਭਰੀ ਸਤਿ ਸ਼੍ਰੀ ਅਕਾਲ ਅਰਜ਼ ਕਰਕੇ ਸ਼ਾਇਰੀ ਲਿਖ ਰਹੇ ਨੇ ਕਿ ਅਬ ਤੇਰਾ ਨਾਮ ਯਾਦ ਕਰਨਾ ਵੀ ਛੋੜ ਦਿਆ, ਜਬ ਸੇ ਤੁਮਨੇ ਖਾਬੋਂ ਮੇਂ ਆਨਾ ਛੋੜ ਦਿਆ, ਮੁਸਕੁਰਾ ਦੇਤਾ ਹੂੰ ਜਬ ਤੁਮਾਰੀ ਯਾਦ ਆਤੀ ਹੈ, ਅਬ ਤੋ ਆਂਖ ਨੇ ਵੀ ਆਂਸੂ ਬਹਾਨਾ ਛੋੜ ਦਿਆ, ਅਬ ਮਹਿਫਿਲੋਂ ਸੇ ਕੋਈ ਵਾਸਤਾ ਨਹੀਂ, ਉਨਕੇ ਪਾਸ ਸੇ ਗੁਜ਼ਰਨਾ ਵੀ ਛੋੜ ਦਿਆ, ਔਰ ਨਦੀ ਕਿਨਾਰੇ ਅਕੇਲੇ ਬੈਠਾ ਏਕ ਦਿਨ, ਅਗਲੇ ਦਿਨ ਸੇ ਨਦੀ ਨੇ ਬਹਿਨਾ ਛੋੜ ਦਿਆ, ਅਗਰ ਤੂੰ ਚਾਹਤਾ ਹੈ ਮੈਂ ਤੁਝੇ ਯਾਦ ਵੀ ਨਾ ਕਰੂੰ, ਲੇ ਅਬ ਤੁਮੇ ਯਾਦ ਕਰਨਾ ਵੀ ਛੋੜ ਦਿਆ, ਅਬ ਤੇਰਾ ਨਾਮ ਯਾਦ ਕਰਨਾ ਵੀ ਛੋੜ ਦਿਆ, ਜਬ ਸੇ ਤੁਮਨੇ ਖਾਬੋਂ ਮੇਂ ਆਨਾ ਛੋੜ ਦਿਆ। ਇਹ ਤਾਂ ਜੀ ਗੱਲਬਾਤ ਹੋ ਰਹੀ ਹੈ ਖੁਆਬਾਂ ਦੇ ਵਿੱਚ ਆਉਣ ਤੋਂ ਪਹਿਲਾਂ ਦੇ ਸਮੇਂ ਦੀ, ਲੇਕਿਨ ਜਦੋਂ ਇਨਸਾਨ ਸਾਡੇ ਖੁਆਬ ਦੇ ਵਿੱਚ ਆਉਂਦਾ ਉਸ ਟਾਈਮ ਦੇ ਹਾਲਾਤ ਕੀ ਬਣਦੇ ਨੇ, ਉਹ ਅਸੀਂ ਸੁਣਦੇ ਹਾਂ

ਅਖਿਲ ਦੀ ਆਵਾਜ਼ ਦੇ ਵਿੱਚ। ਤੇ ਚਾਹੁੰਦੇ ਹੋ ਕਿ ਤੁਹਾਡੀ ਵੀ ਸ਼ਾਇਰੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੀ ਜਾਵੇ ਤਾਂ ਨੰਬਰ ਹੈ ਜੀ ਸਾਡਾ 9855 10 10 27, 9855 10 10 27। ਇਸ ਨੰਬਰ ਦੇ ਉੱਪਰ ਤੁਸੀਂ ਆਪਣੀ ਸ਼ਾਇਰੀ ਅਗਰ ਲਿਖਦੇ ਹੋ, ਜੇਕਰ ਨਹੀਂ ਵੀ ਲਿਖਦੇ ਤਾਂ ਕੋਈ ਗੱਲ ਨਹੀਂ ਜੀ, ਜਿਸ ਸ਼ਾਇਰ ਦੀ ਸ਼ਾਇਰੀ ਤੁਹਾਨੂੰ ਪਸੰਦ ਹੈ ਉਹ ਤੁਸੀਂ ਆਪਣੇ ਆਰਜੇ ਦੋਸਤ ਤੱਕ ਪਹੁੰਚਦੀ ਕਰੋ। ਤੁਹਾਡੇ ਅੱਜ ਦੇ ਦਿਲ ਦੇ ਹਾਲਾਤ ਨੂੰ ਪੜ੍ਹ ਕੇ ਤੁਹਾਡਾ ਆਰਜੇ ਦੋਸਤ ਉਸ ਦੇ ਨਾਲ ਮਿਲਦਾ ਜੁਲਦਾ ਟਰੈਕ ਪਲੇ ਕਰੇਗਾ। ਪਰ ਫਿਲਹਾਲ ਦੇ ਲਈ ਇਸ ਸ਼ਾਇਰੀ ਨੂੰ ਮੁਖਾਤਿਬ ਹੁੰਦੇ ਹੋਏ ਸੁਣਦੇ ਹਾਂ ਜੀ ਅਗਲਾ ਟਰੈਕ ਅਖਿਲ ਦੀ ਆਵਾਜ਼ 'ਚ। ਖੁਆਬਾਂ ਦੇ ਵਿੱਚ ਆਉਣ ਤੋਂ ਪਹਿਲਾਂ ਦੇ ਹਾਲਾਤ ਕੀ ਹੁੰਦੇ ਨੇ ਸੁਣਦੇ ਹਾਂ।

ਤੇਰੇ ਨਾਲ ਮੇਰੀ ਪਾਕੀ ਪਵਿੱਤਰ ਪ੍ਰੀਤ ਹੈ, ਤੇਰੇ ਨਾਲ ਮੇਰੀ ਪਾਕ ਪਵਿੱਤਰ ਪ੍ਰੀਤ ਹੈ, ਤਾਂ ਮੈਂ ਗਾਉਂਦਾ ਰਹਿੰਦਾ ਤੇਰੇ ਹੀ ਗੀਤ ਹੈ। ਮੈਨੂੰ ਬਣਾਇਆ ਮੈਂ ਦਿਲ ਦਾ ਮੀਤ ਹੈ, ਤੈਨੂੰ ਬਣਾਇਆ ਮੈਂ ਦਿਲ ਦਾ ਮੀਤ ਹੈ, ਮੇਰੀ ਹਾਰ ਵੀ ਤੇਰੀ ਹੀ ਜੀਤ ਹੈ, ਕਿਉਂਕਿ ਮੈਂ ਤੇਰੇ ਅੱਗੇ ਹਾਰਨ ਲਈ ਤਿਆਰ ਹਾਂ। ਤੈਨੂੰ ਕਰਦਾ ਮੈਂ ਦਿਲੋਂ ਪਿਆਰ ਹਾਂ, ਮੈਂ ਬਾਰ ਬਾਰ ਰਿਹਾ ਤੈਨੂੰ ਇਹ ਚਿਤਾਰ ਹਾਂ, ਕਿਉਂਕਿ ਮੈਂ ਕਰਦਾ ਤੇਰਾ ਸਤਿਕਾਰ ਹਾਂ। ਮੈਂ ਤੇਰਾ ਹੀ ਬਿਮਾਰ ਹਾਂ, ਡਾਕਟਰਾਂ ਦੇ ਵੱਸੋਂ ਬਾਹਰ ਹਾਂ, ਮੈਨੂੰ ਤੇਰੇ ਬਿਨਾਂ ਕੁਝ ਵੀ ਚੰਗਾ ਲੱਗਦਾ ਨਹੀਂ। ਭੁਪਿੰਦਰ ਸਿੰਘ ਤੈਨੂੰ ਹੀ ਕਰੇ ਸਿਰਫ ਸਜਦਾ ਨਹੀਂ। ਸੋ ਪਤਾ ਲੱਗ ਗਿਆ ਜੀ ਤੁਹਾਨੂੰ ਸਾਡੀ ਇਹ ਜਿਹੜੀ ਸ਼ਾਇਰੀ ਹੈ, ਸਾਡੇ ਕੋਲ ਭੁਪਿੰਦਰ ਸਿੰਘ ਪਿੰਡ ਚੀਚਾ ਅੰਮ੍ਰਿਤਸਰ ਤੋਂ ਉਹਨਾਂ ਨੇ ਸਾਡੇ ਤੱਕ ਪਹੁੰਚਦੀ ਕੀਤੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਕਹਿੰਦੇ ਵੇਟ ਕਰ ਰਹੇ ਸੀ ਜੀ ਸ਼ਾਇਰੀ ਰੀਡ ਕਰਦੇ ਹੋ ਜਨਾਬ, ਮੈਂ ਕਿਹਾ ਜੀ ਤੁਹਾਡੀ ਸ਼ਾਇਰੀ ਨੂੰ ਸਜਦਾ ਹੈ ਜੀ ਸਾਡੇ ਵੱਲੋਂ, ਬਹੁਤ ਹੀ ਖੂਬਸੂਰਤ ਸ਼ਾਇਰੀ।

ਲਿਖਦੇ ਹੋ ਭੁਪਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਮੈਨੂੰ ਲੱਗਦਾ ਕਿ ਅੱਜ ਭੁਪਿੰਦਰ ਜੀ ਦਾ ਜਿਹੜਾ ਦਿਲ ਹੈ ਨਾ, ਉਹ ਗਾਉਂਦਾ ਫਿਰਦਾ ਹੈ, ਅਤੇ ਜੇ ਦਿਲ ਗਾਉਂਦਾ ਫਿਰਦਾ ਹੈ ਤਾਂ ਮੈਨੂੰ ਕਿਹੜਾ ਗੀਤ ਚਲਾਉਣਾ ਚਾਹੀਦਾ ਹੈ। ਸਤਿੰਦਰ ਸਰਤਾਜ ਦੀ ਆਵਾਜ਼ ਸੁਣਦੇ ਹਾਂ।

ਦਿਲ ਵੀ ਬੋਲਣ ਲੱਗ ਜਾਂਦਾ ਹੈ ਜੇ ਅਲਫਾਜ਼ ਕੋਲੇ ਹੁੰਦੇ ਨੇ। ਸੋ ਦਿਲ ਨੂੰ ਬੁਲਾਉਣ ਦੇ ਲਈ ਔਰ ਉਹਨਾਂ ਅਲਫਾਜ਼ਾਂ ਨੂੰ ਜਗਾਉਣ ਦੇ ਲਈ ਅਸੀਂ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ ਇੱਕ ਖਾਸ ਸ਼ਾਇਰ ਨੂੰ ਸੱਦਾ ਦਿੰਦੇ ਹਾਂ ਔਰ ਅੱਜ ਦੇ ਇਸ ਪ੍ਰੋਗਰਾਮ ਦੀ ਸ਼ਾਨ ਬਣਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਫੋਨ ਲਾਈਨ ਦੇ ਜ਼ਰੀਏ ਜੁੜ ਚੁੱਕੇ ਨੇ ਸਾਡੇ ਅੱਜ ਦੇ ਮਸ਼ਹੂਰ ਸ਼ਾਇਰ ਅਮਰਦੀਪ ਸਿੰਘ ਜੀ। ਅਮਰਦੀਪ ਸਿੰਘ ਜੀ ਜੋ ਕਿ ਪਿਛਲੇ ਤਕਰੀਬਨ 20 ਸਾਲ ਦੇ ਸਮੇਂ ਤੋਂ ਉਰਦੂ ਅਦਬ ਦੇ ਵਿੱਚ ਗਜ਼ਲ ਲਿਖ ਰਹੇ ਨੇ ਔਰ ਇਹਨਾਂ ਦੀ ਇੱਕ ਕਿਤਾਬ ਸ਼ਬ ਕੇ ਪਹਿਲੂ ਮੇਂ ਉਹ ਜਿਹੜੀ ਹੈ ਉਹ ਲੋਕ ਅਰਪਣ ਹੋ ਚੁੱਕੀ ਹੈ ਜੀ। ਸੋ ਸਭ ਤੋਂ ਪਹਿਲਾਂ ਤਾਂ ਅਮਰਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰ

0: ਕਰਦੇ ਹਾਂ ਜੀ ਅੱਜ ਦੇ ਕੀਮਤੀ ਪਲਾਂ 'ਚੋਂ ਕੁਝ ਪਲ ਸਾਡੇ ਨਾਲ ਸਾਂਝੇ ਕਰਨ ਦੇ ਵਾਸਤੇ।
1: ਬਹੁਤ ਸ਼ੁਕਰੀਆ ਵਿਪਨ ਜੀ, ਬਹੁਤ ਸ਼ੁਕਰੀਆ
0: ਜੀ।
1: ਸੋ ਦਰਸ਼ਕਾਂ ਨੂੰ, ਤੁਹਾਨੂੰ ਸਾਰਿਆਂ ਨੂੰ ਆਦਾਬ
0: ਜੀ। ਜੀ ਆਦਾਬ ਜਨਾਬ। ਸੋ ਅੱਜ ਅਮਰਦੀਪ ਸਿੰਘ ਜੀ ਆਪਣੀਆਂ ਕੁਝ ਗਜ਼ਲਾਂ ਦੇ ਵਿੱਚੋਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਦਿਲ ਨੂੰ ਟੁੰਬਣ ਵਾਲੀਆਂ ਗਜ਼ਲਾਂ ਉਹ ਲੈ ਕੇ ਹਾਜ਼ਰ ਹੋ ਚੁੱਕੇ ਨੇ। ਸੋ ਜਨਾਬ, ਸਭ ਤੋਂ ਪਹਿਲਾਂ ਕਿਹੜਾ ਤਰਕਸ਼ 'ਚੋਂ ਤੀਰ ਕੱਢਣ ਜਾ ਰਹੇ ਹੋ?
1: ਮੈਂ ਤੁਹਾਨੂੰ ਦੋ ਗਜ਼ਲਾਂ ਸੁਣਾਉਂਦਾ, ਸਭ ਤੋਂ ਪਹਿਲਾਂ ਇਹ ਗਜ਼ਲ ਦੇ ਕੁਝ ਸ਼ੇਰ ਤੁਹਾਡੇ ਸਾਹਮਣੇ ਪੇਸ਼ ਕਰਦਾ।
0: ਇਰਸ਼ਾਦ।
1: ਮਤਲਬ ਹੈ ਕਿ ਖੁਦ ਕੋ ਦੇਨਾ ਤੋ ਔਰ ਕਿਆ ਦੇਨਾ, ਖੁਦ ਕੋ ਸਹਿਨੇ ਕਾ ਹੌਸਲਾ ਦੇਨਾ, ਅਭੀ ਰੁਕ ਜਾ ਯਕੀਨ ਕੋ ਬੜਨੇ ਦੇ, ਫਿਰ ਤਬੀਅਤ ਸੇ ਹਰ ਦਗਾ ਦੇਨਾ। ਅਭੀ ਰੁਕ ਜਾ ਯਕੀਨ ਕੋ ਬੜਨੇ ਦੇ, ਫਿਰ ਤਬੀਅਤ ਸੇ ਹਰ ਦਗਾ ਦੇਨਾ, ਮੁਝ ਕੋ ਫਿਲਹਾਲ ਜ਼ਰ ਕੀ ਹਾਜਤ ਹੈ, ਯਾਨੀ ਪੈਸੇ ਕੀ ਜ਼ਰੂਰਤ
0: ਜੀ,
1: ਮੁਝ ਕੋ ਫਿਲਹਾਲ ਜ਼ਰ ਕੀ ਹਾਜਤ ਹੈ, ਤੁਮਕੋ ਆਤਾ ਹੈ ਬਸ ਦੁਆ ਦੇਨਾ। ਮੁਝ ਕੋ ਫਿਲਹਾਲ ਜ਼ਰ ਕੀ ਹਾਜਤ ਹੈ, ਤੁਮਕੋ ਆਤਾ ਹੈ ਬਸ ਦੁਆ ਦੇਨਾ, ਜ਼ੁਲਫ ਕੇ ਸਾਥ ਸਾਥ ਸੀਖਾ ਹੈ, ਜ਼ੁਲਫ ਕੇ ਸਾਥ ਸਾਥ ਸੀਖਾ ਹੈ, ਉਸਨੇ ਹਰ ਬਾਤ ਕੋ ਘੁਮਾ ਦੇਨਾ।
0: ਕਿਆ ਬਾਤ ਹੈ ਜੀ, ਬਹੁਤ ਖੂਬ,
1: ਬਹੁਤ ਸ਼ੁਕਰੀਆ। ਜ਼ੁਲਫ ਕੇ ਸਾਥ
0: ਸਾਥ ਸੀਖਾ ਹੈ, ਉਸਨੇ ਹਰ ਬਾਤ ਕੋ ਘੁਮਾ ਦੇਨਾ। ਕਿਆ ਬਾਤ,
1: ਕਿਆ ਜ਼ਰੂਰਤ ਕਿਸੀ ਹੁਨਰ ਕੀ ਤੁਹੇ, ਕਿਆ ਜ਼ਰੂਰਤ ਕਿਸੀ ਹੁਨਰ ਕੀ ਤੁਹੇ, ਖੂਬਸੂਰਤ ਹੋ ਮੁਸਕੁਰਾ ਦੇਨਾ।
0: ਓ ਵਾਹ ਵਾਹ ਵਾਹ, ਕਿਆ ਬਾਤ ਹੈ ਜੀ,
1: ਬਹੁਤ ਸ਼ੁਕਰੀਆ।
0: ਕਿਆ
1: ਜ਼ਰੂਰਤ ਕਿਸੀ ਹੁਨਰ ਕੀ ਤੁਹੇ, ਖੂਬਸੂਰਤ ਹੋ
0: ਮੁਸਕੁਰਾ ਦੇਨਾ।
1: ਔਰ ਸ਼ੇਰ ਹੈ ਕਿ ਆਪਣੀ ਮੁਸ਼ਕਿਲ ਬਤਾ ਰਹਾ ਹੂੰ ਤੁਮੇ, ਆਪਣੀ ਮੁਸ਼ਕਿਲ
0: ਬਤਾ ਰਹਾ ਹੂੰ ਤੁਮੇ,
1: ਅਬ ਕੋਈ ਸ਼ੇਰ ਮਤ ਸੁਣਾ ਦੇ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਖੂਬ ਜਨਾਬ,
1: ਬਹੁਤ ਸ਼ੁਕਰੀਆ।
0: ਆਪਣੀ
1: ਮੁਸ਼ਕਿਲ ਬਤਾ ਰਹਾ ਹੂੰ ਤੁਮੇ, ਅਬ ਕੋਈ ਸ਼ੇਰ ਮਤ ਸੁਣਾ ਦੇਨਾ। ਔਰ ਆਖਰੀ ਸ਼ੇਰ ਇਸ ਗਜ਼ਲ ਦਾ, ਆਓ ਮਿਲ ਕਰ ਕਰੇ ਯੇ ਕਾਮ ਕੇ ਮੈਂ, ਆਓ ਮਿਲ ਕਰ ਕਰੇ ਯੇ ਕਾਮ ਕੇ ਮੈਂ, ਦਿਲ ਜਲਾਤਾ ਹੂੰ ਤੁਮ ਹਵਾ ਦੇਨਾ।
0: ਕਿਆ ਬਾਤ ਹੈ ਜੀ,
1: ਬਹੁਤ ਸ਼ੁਕਰੀਆ। ਇੱਕ ਗਜ਼ਲ ਹੋਰ
0: ਜੀ ਜੀ ਜੀ ਜਨਾਬ
1: ਪੇਸ਼ ਕਰਦਾ। ਦਿਮਾਗੋ ਦਿਲ ਕੀ ਥਕਾਨ ਵਾਲਾ, ਦਿਮਾਗੋ ਦਿਲ ਕੀ ਥਕਾਨ ਵਾਲਾ, ਕੜਾ ਸਫ਼ਰ ਹੈ ਗੁਮਾਨ ਵਾਲਾ, ਯਕੀਨ ਕਰਨੇ ਚਲੇ ਤੋ ਹੋ ਪਰ, ਯਕੀਨ ਕਰਨੇ ਚਲੇ ਤੋ ਹੋ ਪਰ, ਯੇ ਰਾਸਤਾ ਹੈ ਢਲਾਨ ਵਾਲਾ, ਹੈ ਸਾਹਮਣੇ ਵੋ ਸਵਾਲ ਆਂਖੇਂ, ਹੈ ਸਾਹਮਣੇ ਵੋ ਸਵਾਲ ਆਂਖੇਂ, ਮੁਝੇ ਹੈ ਡਰ ਇਮਤਿਹਾਨ ਵਾਲਾ, ਹੈ ਸਾਹਮਣੇ ਵੋ ਸਵਾਲ ਆਂਖੇਂ, ਮੁਝੇ ਹੈ ਡਰ ਇਮਤਿਹਾਨ ਵਾਲਾ, ਸਪੁਰਦਗੀ ਔਰ ਇਤਨੀ ਜਲਦੀ, ਸਪੁਰਦਗੀ ਔਰ ਇਤਨੀ ਜਲਦੀ, ਮਜ਼ਾ ਤੋ ਹੋ ਖਿੰਚ ਤਾਨ ਵਾਲਾ, ਜ਼ਮੀਂ ਬਨਾਤੇ ਹੋਏ ਯਕੀਨਨ, ਜ਼ਮੀਂ ਬਨਾਤੇ ਹੋਏ ਯਕੀਨਨ, ਨਸ਼ੇ ਮੇ ਥਾ ਅਸਮਾਨ ਵਾਲਾ।
0: ਕਿਆ ਬਾਤ ਹੈ,
1: ਜ਼ਮੀਂ
0: ਬਨਾਤੇ ਹੋਏ ਯਕੀਨਨ, ਨਸ਼ੇ ਮੇ ਥਾ
1: ਅਸਮਾਨ ਵਾਲਾ,
0: ਬਹੁਤ ਖੂਬ ਜਨਾਬ।
1: ਆਖਰੀ ਸ਼ੇਰ ਹੈ ਕਿ
0: ਜੀ ਜੀ,
1: ਮੈਂ ਇੱਕ ਤੋਂ ਸਰਦਾਰ ਵੋ ਵੀ ਸ਼ਾਇਰ, ਮੈਂ ਇੱਕ ਤੋਂ ਸਰਦਾਰ ਵੋ ਵੀ ਸ਼ਾਇਰ, ਫਿਰ ਉਸ ਤੇ ਉਰਦੂ ਜ਼ਬਾਨ ਵਾਲਾ।
0: ਕਿਆ ਬਾਤ ਹੈ, ਬਾ ਕਮਾਲ ਜਨਾਬ, ਬਾ ਕਮਾਲ
1: ਜੀ, ਬਹੁਤ ਸ਼ੁਕਰੀਆ
0: ਜੀ ਜੀ ਜੀ। ਸਰ ਮੁਕਰਰ ਹੋ ਜਾਏ ਸਰ ਇਹ ਜਿਹੜੋ ਜੋ ਲਾਸਟ ਤੁਸੀਂ ਸ਼ੇਅਰ ਜੋ ਅਰਜ਼ ਕੀਤਾ, ਇੱਕ ਵਾਰ ਫਿਰ ਤੋਂ ਸਰ।
1: ਮੈਂ ਇੱਕ ਤੋਂ ਸਰਦਾਰ ਵੋ ਵੀ ਸ਼ਾਇਰ, ਮੈਂ ਇੱਕ ਤੋਂ ਸਰਦਾਰ
0: ਵੋ ਵੀ ਸ਼ਾਇਰ,
1: ਫਿਰ ਉਸ ਤੇ ਉਰਦੂ ਜ਼ਬਾਨ ਵਾਲਾ।
0: ਕਿਆ ਬਾਤ ਹੈ ਜੀ, ਬਹੁਤ ਖੂਬ ਜਨਾਬ, ਬਹੁਤ ਖੂਬ ਜਨਾਬ,
1: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ
0: ਜੀ ਜੀ ਜੀ। ਸੋ ਵੈਸੇ ਦਿਲ ਤੇ ਨਹੀਂ ਕਰ ਰਿਹਾ ਅਮਰਦੀਪ ਜੀ ਕਿ ਜਿਹੜਾ ਸਮਾਂ ਜਿਹੜਾ ਹੈ ਉਹ ਸਾਨੂੰ ਬੰਨ ਕੇ ਰੱਖਿਆ ਹੋਇਆ। ਕਾਸ਼ ਕੁਛ ਇੱਦਾਂ ਦਾ ਹੁੰਦਾ ਕਿ ਇਸ ਸਮੇਂ ਦੀਆਂ ਬੰਦਿਸ਼ਾਂ ਨੂੰ ਤੋੜ ਦਿੰਦੇ ਅਤੇ ਤੁਹਾਡਾ ਅਤੇ ਸਾਡਾ ਜਿਹੜਾ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਹੈ ਔਰ ਤੁਹਾਡੀਆਂ ਗਜ਼ਲਾਂ ਜਿਹੜੀਆਂ ਨੇ ਸਾਡੇ ਕੰਨਾਂ ਦੇ ਵਿੱਚ ਮਿਸ਼ਰੀ ਵਾਂਗੂ ਘੁੱਲ ਰਹੀਆਂ ਨੇ, ਇਸੇ ਤਰੀਕੇ ਨਾਲ ਚੱਲਦੀਆਂ ਰਹਿੰਦੀਆਂ। ਪਰ ਜਾਂਦੇ ਜਾਂਦੇ ਜਿਹੜੀ ਤੁਸੀਂ ਪਹਿਲੀ ਗਜ਼ਲ ਆਪਣੀ ਅਰਜ਼ ਕੀਤੀ ਸੀ ਉਸਦੀ ਕੁਛ ਅਲਫਾਜ਼ ਮੈਂ ਸਾਂਝੇ ਕਰ ਰਿਹਾ, ਹੁਣੇ ਮੈਂ ਲਿਖੇ ਨੇ, ਤਾਜ਼ਾ ਤਾਜ਼ਾ ਅਜੇ ਗਿੱਲੇ ਨੇ ਕਿ ਬਹੁਤ ਪਿਆਰੀ ਬਾਤ ਕਰੀ ਹੈ ਆਪਨੇ, ਬਹੁਤ ਪਿਆਰੀ ਬਾਤ ਕਰੀ ਹੈ।

ਇੱਕ ਤੁਸੀਂ ਧਨਵਾਨ ਹੋ ਗੋਰੀ, ਬਾਕੀ ਸਭ ਕੰਗਾਲ। ਸੱਚੀ ਇੱਦਾਂ ਲੱਗਦਾ ਜੀ, ਜਦੋਂ ਕੋਈ ਬਹੁਤ ਹੀ ਖੂਬਸੂਰਤ ਸ਼ਾਇਰੀ ਸਾਡੇ ਤੱਕ ਪਹੁੰਚਦੀ ਹੈ ਤਾਂ ਲੱਗਦਾ ਕਿ ਇਸ ਸ਼ਾਇਰੀ ਦੇ ਅੱਗੇ ਬਾਕੀ ਲਿਖੀ ਹੋਈ ਹਰ ਇੱਕ ਸ਼ਾਇਰੀ ਫਿੱਕੀ ਪੈ ਗਈ ਹੈ। ਅਤੇ ਸਾਡੇ ਦੋਸਤ ਵੀ ਇੱਕ ਤੋਂ ਵੱਧ ਇੱਕ ਖੂਬਸੂਰਤ ਸ਼ਾਇਰੀ ਸਾਡੇ ਤੱਕ ਪਹੁੰਚਦੀ ਕਰ ਰਹੇ ਨੇ। ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਵਿੱਚ, ਜਿਸ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਜੀ, 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਅਤੇ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਨਿਊਜ਼ ਔਨ AIR ਦੇ ਜ਼ਰੀਏ। ਅਗਲੇ ਸਾਡੇ ਦੋਸਤ ਜੀ ਸੋਨੂੰ ਮਲੇਰਕੋਟਲਾ ਤੋਂ ਲਿਖ ਰਹੇ ਨੇ ਕਿ ਤੁਝਸੇ ਬਿਛੜ ਕਰ ਜਬ ਮੈਂ ਘਰ ਗਿਆ ਥਾ, ਮੈਂ ਏਕ ਮੋੜ ਸੇ ਪਹਿਲੇ ਹੀ ਬਿਖਰ ਗਿਆ ਥਾ, ਜੋ ਸ਼ਖਸ ਘਰ ਪਹੁੰਚਾ ਵੋ ਕੋਈ ਔਰ ਥਾ, ਮੈਂ ਤੋ ਰਸਤੇ ਮੇਂ ਹੀ ਮਰ ਗਿਆ ਥਾ। ਮਰਨ ਮਰਨਾਉਣ ਵਾਲੇ ਕੰਮ ਛੱਡ ਦਿਓ ਸੋਨੂੰ ਜੀ, ਥੋੜ੍ਹੀ ਪਿਆਰ ਮੁਹੱਬਤ ਵਾਲੀ ਸ਼ਾਇਰੀ ਭੇਜਿਆ ਕਰੋ, ਜ਼ਿਆਦਾ ਵਧੀਆ ਲੱਗਦਾ ਹੈ। ਖੈਰ ਕੋਈ ਗੱਲ ਨਹੀਂ ਜੀ, ਤੁਹਾਡੇ ਦਿਲ ਦੇ ਹਾਲਾਤ ਖਿੜੇ ਮੱਥੇ ਮਨਜ਼ੂਰ ਨੇ ਜੀ, ਬਹੁਤ ਬਹੁਤ ਸ਼ੁਕਰੀਆ ਸ਼ਾਇਰੀ ਭੇਜਣ ਦੇ ਲਈ। ਔਰ ਅਗਲੀ ਸਾਡੀ ਸ਼ਾਇਰੀ ਪਹੁੰਚ ਚੁੱਕੀ ਹੈ ਜੀ ਭੇਜਣ ਵਾਲੇ ਦੋਸਤ ਨੇ, ਕਿਰਨ ਅਰੂਲਾ ਗ੍ਰੀਨ ਪਾਰਕ ਕਪੂਰਥਲਾ ਤੋਂ।

ਕਿ ਸੱਜਣਾ ਦੀ ਯਾਦ ਵੀ ਕਿਆ ਚੀਜ਼ ਬਣ ਗਈ, ਰਾਤਾਂ ਦੀ ਖਾਮੋਸ਼ੀ ਵਿੱਚ ਆਵਾਜ਼ ਬਣ ਗਈ। ਦਿਲ ਤਾਂ ਪਹਿਲਾਂ ਹੀ ਤੇਰਾ ਹੋ ਬੈਠਾ ਸੀ, ਹੁਣ ਤੇ ਹਰ ਸਾਹ ਵੀ ਤੇਰੀ ਮੁਹੱਬਤ ਬਣ ਗਈ। ਬਿਲਕੁਲ ਜੀ, ਜਦੋਂ ਪਿਆਰ ਹੋ ਜਾਂਦਾ ਹੈ, ਮੁਹੱਬਤ ਹੋ ਜਾਂਦੀ ਹੈ, ਤਾਂ ਫਿਰ ਕੋਈ ਵੀ ਆਵਾਜ਼ ਲਗਾਵੇ ਨਾ, ਲੱਗਦਾ ਹੈ ਕਿ ਉਹੀ ਆਵਾਜ਼ ਲਗਾ ਰਿਹਾ, ਅਤੇ ਹਰ ਇੱਕ ਥਾਂ ਦੇ ਉੱਤੇ ਫਿਰ ਉਹਦਾ ਚਿਹਰਾ ਨਜ਼ਰ ਆਉਂਦਾ ਹੈ।

ਫਿਰ ਨਾ ਲੈਂਦਾ ਆਸਾਰ ਹੈ ਬੰਦਾ, ਆਪਣੇ 'ਤੇ ਜਦ ਬਾਰੀ ਆ ਜਾਏ ਫਿਰ ਕਰਦਾ ਐਤਬਾਰ ਹੈ ਬੰਦਾ, ਐਬਾਂ ਦਾ ਅੰਬਾਰ ਹੈ ਬੰਦਾ, ਦਿਲ ਵਿੱਚ ਰੱਖਦਾ ਖਾਰ ਹੈ ਬੰਦਾ। ਬਹੁਤ ਬਹੁਤ ਸ਼ੁਕਰੀਆ ਜਗਪਾਲ ਜੀ ਆਪਣੀ ਸ਼ਾਇਰੀ ਸਾਡੇ ਤੱਕ ਸਾਂਝੀ ਕਰਨ ਦੇ ਲਈ, ਔਰ ਇੱਕ ਕਿਸਮ ਦਾ ਅਸੀਂ ਕਹਿ ਸਕਦੇ ਹਾਂ ਕਿ ਦੁਨੀਆ ਨੂੰ ਸ਼ੀਸ਼ਾ ਵਿਖਾਉਣ ਵਾਲੀ ਗੱਲ ਕੀਤੀ ਹੈ। ਅਗਲੀ ਸ਼ਾਇਰੀ ਹੈ ਜੀ ਸਾਡੇ ਕੋਲ ਕੁਲਵਿੰਦਰ ਟੇਲਰ ਜੀ ਪਿੰਡ ਕੰਦੋਲਾ ਨੀਅਰ ਆਦਮਪੁਰ ਤੋਂ ਲਿਖ ਰਹੇ ਨੇ ਕਿ ਤੇਰੀ ਕਮੀ ਵੀ ਹੈ, ਤੇਰਾ ਅਹਿਸਾਸ ਵੀ ਹੈ, ਤੂੰ ਦੂਰ ਵੀ ਹੈ ਮੁਝਸੇ ਔਰ ਪਾਸ ਵੀ ਹੈ, ਖੁਦਾ ਨੇ ਯੂੰ ਨਵਾਜ਼ਾ ਹੈ ਤੇਰੀ ਮੁਹੱਬਤ ਸੇ, ਖੁਦਾ ਕਾ ਸ਼ੁਕਰ ਵੀ ਹੈ ਔਰ ਖੁਦ ਪਰ ਨਾਜ਼ ਵੀ ਹੈ, ਤੇਰੀ ਕਮੀ ਵੀ ਹੈ, ਤੇਰਾ ਅਹਿਸਾਸ ਵੀ ਹੈ, ਤੂੰ ਦੂਰ ਵੀ ਹੈ ਮੁਝਸੇ ਔਰ ਪਾਸ ਵੀ ਹੈ। ਗਾਲਿਬ ਦੀ ਲਿਖੀ ਹੋਈ ਸ਼ਾਇਰੀ ਸਾਡੇ ਤੱਕ ਭੇਜੀ ਕੁਲਵਿੰਦਰ ਟੇਲਰ ਜੀ ਨੇ। ਕੁਲਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ। ਅਗਲੇ ਸਾਡੇ ਦੋਸਤ ਨੇ ਜੀ ਮੁਹੰਮਦ ਮੁਜ਼ੱਫਰ ਮੁਹੰਮਦ ਅਰਮਾਨ ਪਿੰਡ ਖੁਰਦ ਜ਼ਿਲ੍ਹਾ ਮਲੇਰਕੋਟਲਾ ਤੋਂ ਲਿਖ ਰਹੇ ਨੇ ਕਿ ਚਲੋ ਨਾ ਮਿਲੇ ਤੋ ਨਾ ਸਹੀ, ਤੁਸੇ ਵਿਛੜ ਕਰ ਤੁਝੇ ਹੀ ਬੁਰਾ ਕਹੂੰਗਾ, ਯਾਰ ਉਨ ਲੋਗੋ ਮੇ ਸੇ ਨਹੀਂ ਹੂੰ ਮੈਂ, ਅੱਛੀ ਯਾਦੋ ਕੋ ਹਮੇਸ਼ਾ ਸੰਜੋ ਕਰ ਰੱਖੋ, ਤੁਝੇ ਨਹੀਂ ਬੋਲੂੰਗਾ ਪਰ ਤੇਰੀ ਯਾਦੋ ਕੋ ਬੁਲਾ ਦੂੰਗਾ, ਕਭੀ ਅਗਰ ਕਿਸਮਤ ਮੇ ਦੁਬਾਰਾ ਮਿਲੇ ਨਾ ਤੁਝਸੇ ਬਾਤ ਨਹੀਂ ਕਰੂੰਗਾ, ਪਰ ਨਜ਼ਰੇ ਮਿਲਾ ਕਰ ਮੁਸਕੁਰਾ ਜ਼ਰੂਰ ਦੂੰਗਾ। ਸੋ ਜਦੋਂ ਵੀ ਮਿਲੋ ਜਨਾਬ, ਮੁਸਕੁਰਾ ਕੇ ਇੱਕ ਚੀਜ਼ ਜ਼ਰੂਰ ਕਰਨੀ ਹੈ, ਭਾਵੇਂ ਬੁੱਲਾਂ ਨਾਲ ਨਹੀਂ, ਆਪਣੇ ਅੱਖਾਂ ਨਾਲ ਹੀ ਉਹਨਾਂ ਦੀ ਖੈਰੀਅਤ ਜਿਹੜੀ ਹੈ ਉਹ ਜ਼ਰੂਰ ਪੁੱਛ ਲੈਣੀ ਹੈ।

ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਸਾਡੇ ਨਾਲ ਜਜ਼ਬਾਤ ਸਾਂਝੇ ਕੀਤੇ ਉਹ ਸਿਰਫ ਲਫ਼ਜ਼ ਨਹੀਂ ਤੁਹਾਡੇ ਦਿਲ ਦੇ ਟੁਕੜੇ ਸਨ ਔਰ ਉਮੀਦ ਕਰਦੇ ਹਾਂ ਸਾਡਾ ਸਾਥ ਇੱਦਾਂ ਹੀ ਬਣਿਆ ਰਹੇਗਾ ਪਰ ਹੁਣ ਤੋਂ ਕੁਝ ਹੀ ਪਲਾਂ 'ਚ ਠੀਕ 3 ਵਜੇ ਤੁਸੀਂ ਰੇਨਬੋ ਦੇ ਦਿੱਲੀ ਕੇਂਦਰ ਨਾਲ ਜੁੜ ਜਾਓਗੇ ਅਤੇ ਸੁਣੋਗੇ ਸਿਹਤ 'ਤੇ ਆਧਾਰਿਤ ਪ੍ਰੋਗਰਾਮ ਰੇਡੀਓ ਡਾਕਟਰ।

ਉਹ ਜਲੰਧਰ ਵਾਲਿਓ, ਮੈਂ ਕਿਹਾ ਜੀ ਗੱਡੀ ਤੇਜ਼ ਚਲਾਉਣ ਨਾਲ ਬੰਦਾ ਹੀਰੋ ਨਹੀਂ ਬਣਦਾ, ਪਰ ਸੇਫ ਡਰਾਈਵਿੰਗ ਕਰਨ ਨਾਲ ਘਰ ਵਾਲਿਆਂ ਦੇ ਲਈ ਜ਼ੀਰੋ ਟੈਨਸ਼ਨ ਜ਼ਰੂਰ ਬਣ ਜਾਂਦਾ। ਮੈਂ ਤੁਹਾਡਾ ਆਪਣਾ ਜੀ ਥਾਣੇਦਾਰ ਸ਼ਮਸ਼ੀਰ ਸਿੰਘ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਕਿਹਾ ਜੀ ਮੈਂ ਕਿਸੇ ਨੂੰ ਨਹੀਂ ਛੱਡਣਾ। ਅੱਜ ਜਿਹੜੇ ਬੰਦੇ ਦੇ ਕਾਗਜ਼ਾਤ ਪੂਰੇ ਨਹੀਂ ਹੋਣਗੇ ਗੱਡੀ ਦੇ, ਉਹਨੂੰ ਫੜਿਆ ਜਾਏਗਾ, ਮੋਟਾ ਚਲਾਨ ਕੀਤਾ ਜਾਏਗਾ, ਨਾਲ ਸਮਝਾਇਆ ਵੀ ਜਾਏਗਾ। ਹੁਣ ਤੁਸੀਂ ਕਹਿਣਾ ਲੈ ਦੱਸ ਭਲਾ ਆਕਾਸ਼ਬਾਣੀ ਦੇ ਵਿਹੜੇ ਦੇ ਵਿੱਚ ਥਾਣੇਦਾਰ ਸਾਹਿਬ ਦਾ ਕੀ ਕੰਮ? ਇਹ ਸਾਡੀ ਡਿਊਟੀ ਹੁੰਦੀ ਹੈ ਜੀ ਸਮਾਜ ਦੀ ਸੁਰੱਖਿਆ ਕਰਨੀ। ਤੁਹਾਨੂੰ ਸਾਰਿਆਂ ਨੂੰ ਦੱਸਣਾ ਸਾਡਾ ਫਰਜ਼ ਬਣਦਾ ਕਿ ਸੰਯੁਕਤ ਰਾਸ਼ਟਰ ਅਤੇ WHO ਵੱਲੋਂ ਮਨਾਇਆ ਜਾਣ ਵਾਲਾ ਇੱਕ ਗਲੋਬਲ ਕੰਪੇਨ ਹੈ ਜਿਹਦਾ ਮਕਸਦ ਲੋਕਾਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕ ਕਰਨਾ। ਇਹਦੀ ਸ਼ੁਰੂਆਤ 2007 ਵਿੱਚ ਹੋਈ ਸੀ ਅਤੇ ਜਿਹੜਾ ਦਿਨ ਮਨਾਇਆ ਜਾਂਦਾ ਹੈ ਔਰ ਇਸ ਦਿਨ ਦਾ ਨਾਮ ਹੈ ਜੀ UN ਗਲੋਬਲ ਰੋਡ ਸੇਫਟੀ ਵੀਕ। ਇਹ ਹਫ਼ਤਾ ਹੈ ਔਰ ਇਹ ਹਫ਼ਤੇ ਦੇ ਇਸ ਪੂਰੇ ਹਫ਼ਤੇ ਪ੍ਰੋਗਰਾਮ ਚੱਲੇਗਾ ਜਿਹਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਵੀ ਤੁਸੀਂ ਜਦੋਂ ਸੜਕ 'ਤੇ ਚੱਲਦੇ ਹੋ, ਚਾਹੇ 2 ਪਹੀਆ ਵਾਹਨ 'ਚ, ਚਾਹੇ 4 ਪਹੀਆ, ਚਾਹੇ 6, ਚਾਹੇ 8, 10, 12, ਜਿੰਨੇ ਵੀ ਚੱਕਿਆਂ ਵਾਲੀ ਗੱਡੀ 'ਤੇ ਤੁਸੀਂ ਚੱਲਦੇ ਹੋ, ਅਤੇ ਉਸ ਦੌਰਾਨ ਤੁਹਾਡੀ ਸੁਰੱਖਿਆ ਯਕੀਨੀ ਹੋਵੇ, ਆਸ ਪਾਸ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਹੋਵੇ, ਉਹਦੇ 'ਤੇ ਅੱਜ ਥਾਣੇਦਾਰ ਸ਼ਮਸ਼ੀਰ ਸਿੰਘ ਆਣ ਪਹੁੰਚਿਆ ਜੀ। ਅੱਜ ਚਲਾਨ ਵੀ ਕੱਟੇ ਜਾਣਗੇ, ਸਮਝਾਇਆ ਵੀ ਜਾਵੇਗਾ, ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰ ਦੇਵਾਂਗੇ ਜਿਹਦੇ ਪੇਪਰ ਪੂਰੇ ਹੋਣਗੇ, ਸਿਰਫ ਉਹਦੇ। ਔਰ ਦੱਸ ਦੇਵਾਂ ਜੀ ਇਸ ਵਾਰ ਦਾ ਜਿਹੜਾ ਥੀਮ ਰੱਖਿਆ ਗਿਆ ਉਹ ਹੈ ਜੀ ਮੇਕ ਵਾਕਿੰਗ ਐਂਡ ਸਾਈਕਲਿੰਗ ਸੇਫ, ਮਤਲਬ ਕਿ ਪੈਦਲ ਚੱਲਣ ਵਾਲਿਆਂ ਲਈ ਅਤੇ ਸਾਈਕਲ ਚਲਾਉਣ ਵਾਲਿਆਂ ਲਈ ਸੜਕ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਈ ਜਾਵੇ ਤਾਂ ਜੋ ਸਾਰੇ ਲੋਕ ਸੁਰੱਖਿਅਤ ਰਹਿਣ। ਜਾਣਕਾਰੀ ਲਈ ਦੱਸ ਦਿਓ ਜੀ ਹਰ ਸਾਲ 12 ਲੱਖ ਲੋਕ ਪੂਰੀ ਦੁਨੀਆ 'ਚ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ, ਜਿਨ੍ਹਾਂ ਵਿੱਚ 5 ਤੋਂ 29 ਸਾਲ ਦੇ ਨੌਜਵਾਨਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਇਹ ਰੋਡ ਐਕਸੀਡੈਂਟ ਹੀ ਨੇ, ਅਤੇ ਅਸੀਂ ਇਸ ਐਕਸੀਡੈਂਟ ਤੋਂ ਬਚਣਾ ਵੀ ਹੈ ਜੀ। ਔਰ ਉੱਥੇ

ਜੇਕਰ ਅਸੀਂ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਭਾਰਤ ਦੀ ਗੱਲ ਕਰਦੇ ਹਾਂ, ਉੱਥੇ ਵੀ ਬਹੁਤ ਐਕਸੀਡੈਂਟ ਹੁੰਦੇ ਨੇ ਜੀ। ਉਹਨਾਂ ਦੇ ਵਿੱਚ ਓਵਰ ਸਪੀਡਿੰਗ, ਹੈਲਮਟ ਨਾ ਪਾਉਣਾ, ਸੀਟ ਬੈਲਟ ਨਾ ਲਗਾਉਣਾ, ਜਾਂ ਫਿਰ ਸ਼ਰਾਬ ਪੀ ਕੇ ਗੱਡੀ ਚਲਾਉਣਾ, ਜਾਂ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨਾ, ਜਾਂ ਫਿਰ ਗਲਤ ਪਾਸੇ ਤੋਂ ਗੱਡੀ ਚਲਾਉਣਾ, ਓਵਰਟੇਕ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ ਇਹਦੇ ਵਿੱਚ ਸ਼ਾਮਲ ਹੁੰਦੀਆਂ ਨੇ। ਸੋ ਅੱਜ ਜਿਹੜੇ ਵੀ ਦੋਸਤ ਮੇਰੇ, ਮੈਂ ਪਹਿਲਾਂ ਦੱਸਤਾ ਸੁਭਾਅ ਮੇਰਾ, ਤੁਹਾਨੂੰ ਪਤਾ ਕਿ ਭਾਵੇਂ ਮੌਸਮ ਹੋਵੇ ਹੌਟ ਅਤੇ ਭਾਵੇਂ ਹੋਵੇ ਚੈੱਲ, ਭਾਵੇਂ ਮੌਸਮ ਹੋਵੇ ਹੌਟ ਅਤੇ ਭਾਵੇਂ ਹੋਵੇ ਚੈੱਲ, ਥਾਣੇਦਾਰ ਸ਼ਮਸ਼ੇਰ ਸਿੰਘ ਟ੍ਰੈਫਿਕ ਰੂਲ ਤੋੜਨ ਵਾਲਿਆਂ ਲਈ ਵਰਤਦਾ ਨਹੀਂ ਕੋਈ ਢਿੱਲ। ਮੈਂ ਕੋਈ ਢਿੱਲ ਨਹੀਂ ਵਰਤਣੀ ਅੱਜ ਦੇ ਪ੍ਰੋਗਰਾਮ 'ਚ, ਮੈਂ ਦੱਸੀ ਜਾਂਦਾ ਤੁਹਾਨੂੰ। ਮੈਂ ਕਿਹਾ ਜਿਹੜਾ ਬੰਦਾ ਫੜ ਲਿਆ ਤਾਂ ਚਲਾਣ ਮੈਂ ਪੱਕਾ ਹੀ ਕਰਨਾ, ਅਤੇ ਉਹ ਬੰਦੇ ਨੂੰ ਨਾਲ ਸਮਝਾਉਣਾ ਵੀ ਆ। ਸੋ ਅੱਜ ਦਾ ਦਿਨ ਖਾਸ ਆ ਜੀ, ਟ੍ਰੈਫਿਕ ਦੇ ਉੱਪਰ ਇੱਕ ਵੀਕ ਮਨਾਇਆ ਜਾ ਰਿਹਾ, ਔਰ ਟ੍ਰੈਫਿਕ ਰੂਲ ਦੇ ਉੱਪਰ ਹੀ ਅੱਜ ਅਸੀਂ ਗੱਲਾਂ ਕਰਨੀਆਂ ਨੇ। ਨੰਬਰ ਤੁਹਾਡੇ ਲਈ ਹੈ ਜੀ 0182-4174 0181-234-1714, ਇਹਦੇ ਉੱਤੇ ਤੁਸੀਂ ਕਾਲ ਕਰੋ ਜੀ, ਆਓ ਪਹੁੰਚੋ, ਗੱਲਾਂ ਬਾਤਾਂ ਕਰਦੇ ਹਾਂ ਜੀ, ਅਤੇ ਨਾਲ ਤੁਹਾਨੂੰ ਤੁਹਾਡੇ ਫਰਮਾਇਸ਼ੀ ਗੀਤ ਵੀ ਸੁਣਾਵਾਂਗੇ। ਪਰ ਨਾਲ ਸਾਰਿਆਂ ਨੇ ਹੁਣ ਇਹ ਵਟਸਐਪ ਨੰਬਰ ਪਤਾ ਤੁਹਾਨੂੰ, ਜੀ ਨਹੀਂ ਪਤਾ ਤਾਂ ਦੱਸ ਦਿੰਦੇ ਹਾਂ, ਨੰਬਰ ਹੈ ਜੀ 9855-10-10-27 9855-10-10-27। ਇਸ ਨੰਬਰ ਦੇ ਉੱਪਰ ਤੁਸੀਂ ਹੈਲਮਟ ਪਾਉਣਾ ਆਪਣੇ ਸਿਰ ਦੇ ਉੱਤੇ, ਅਤੇ ਫੋਟੋ ਭੇਜਣੀ ਹੈ ਤਾਂ ਕਿ ਪਤਾ ਤਾਂ ਲੱਗੇ ਕਿੰਨੇ ਬੰਦੇ ਟ੍ਰੈਫਿਕ ਰੂਲ ਦੀ ਪਾਲਣਾ ਕਰਦੇ ਹੈ ਨਾ। ਸੋ ਹੈਲਮਟ ਸਿਰ 'ਤੇ ਪਾ ਕੇ ਇੱਕ ਸੋਹਣੀ ਜੀ ਫੋਟੋ ਭੇਜੋ ਮੇਰੇ ਕੋਲ, ਅਤੇ ਉਨੀ ਦੇਰ ਤੱਕ ਮੈਂ ਤੁਹਾਨੂੰ ਸੁਣਾਉਣਾ ਗਾਣਾ। ਗਾਣੇ ਦਾ ਦੂਜੇ ਪਾਸੇ ਦੇ ਦਿਆਂ ਕਿਹੜੇ ਦੋਸਤ ਪਹਿਲਾਂ ਕਾਲ ਕਰਦੇ ਨੇ ਥਾਣੇਦਾਰ ਸ਼ਮਸ਼ੇਰ ਸਿੰਘ ਨਾਲ ਗੱਲ ਕਰਨ ਲਈ, ਤਾਂ ਮੈਂ ਪਹਿਲਾਂ ਦੱਸ ਦੇਵਾਂ ਰਿਸ਼ਵਤ ਬਿਲਕੁਲ ਨਹੀਂ ਚੱਲਣੀ ਇੱਥੇ। ਜਿਹੜਾ ਰਿਸ਼ਵਤ ਦਊ ਉਹ ਰਿਸ਼ਵਤ ਦੇ ਕੇਸ 'ਤੇ ਜਾਊ ਨਾਲ ਜਿਹੜਾ ਉਹਨੇ ਚਲਾਣ, ਜਿਹੜਾ ਉਹਨੇ ਰੂਲ ਤੋੜਿਆ ਉਹਦਾ ਚਲਾਣ ਵੀ ਉਹਦਾ ਮੋਟਾ ਕਰਾਂਗਾ ਮੈਂ।

0: ਮੈਂ ਕਿਹਾ ਜੀ ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਚੱਲ ਰਿਹਾ ਪ੍ਰੋਗਰਾਮ ਹੈਲੋ ਜਲੰਧਰ ਤੇ ਜੁੜੇ ਹੋ ਤੁਸੀਂ ਆਪਣੇ ਤੁਸੀਂ ਕਹਿ ਨਹੀਂ ਸਕਦੇ ਵੈਸੇ ਮੈਨੂੰ ਥਾਣੇਦਾਰ ਸ਼ਮਸ਼ੇਰ ਸਿੰਘ ਕਹਿੰਦੇ ਮੈਨੂੰ ਕਹਿੰਦੇ ਮੌਸਮ ਹੋਵੇ ਭਾਵੇਂ ਹੌਣ ਅਤੇ ਭਾਵੇਂ ਹੋਵੇ ਚਿੱਲ ਅਤੇ ਥਾਣੇਦਾਰ ਸ਼ਮਸ਼ੇਰ ਸਿੰਘ ਟ੍ਰੈਫਿਕ ਰੂਲ ਤੋੜਨ ਵਾਲਿਆਂ ਨਹੀਂ ਵਰਤਦਾ ਨਹੀਂ ਕੋਈ ਢਿੱਲ ਅਤੇ ਅੱਜ ਮੈਂ ਕੋਈ ਢਿੱਲ ਨਹੀਂ ਵਰਤਣੀ ਜਿਹਨੇ ਤੋੜਿਆ ਕੋਈ ਟ੍ਰੈਫਿਕ ਦਾ ਰੂਲ ਬਸ ਫਿਰ ਦੇਖਿਓ ਕੀ ਬਣਦਾ ਲੈ ਬਈ ਪਹਿਲੇ ਸਾਡੇ ਕਾਲਰ ਦੋਸਤ ਜੁੜ ਚੁੱਕੇ ਨੇ ਹੈਲੋ
1: ਹੈਲੋ ਸ਼ਮਸ਼ੇਰ ਸਿੰਘ ਜੀ ਨਮਸਕਾਰ ਜੀ
0: ਨਮਸਕਾਰ ਭਾਈ ਨਮਸਕਾਰ ਕੌਣ ਕਿੱਥੋਂ ਗੱਲ ਕਰਦੇ ਭਾਈ
1: ਮੈਂ ਜੀ ਹੀਰਾਲਾਲ ਬੋਲ ਰਿਹਾ ਗੋਪਾਲ ਨਗਰ ਮੰਡੀ ਤੋਂ ਜੀ
0: ਇਹ ਹੀਰਾਲਾਲ ਜੀ ਆ ਜਿਹੜੀ ਹੈ ਨਾ ਗੜਗੜਜੜ ਗਈ ਆਵਾਜ਼ ਹੈ ਮੈਂ ਹੀ ਕੱਢ ਸਕਦਾ ਬਸ
1: ਹਾਂਜੀ ਹਾਂਜੀ ਸਹੀ ਗੱਲ ਹੈ ਜੀ
0: ਹਾਂਜੀ ਤੇ ਹੀਰਾਲਾਲ ਜੀ ਮੇਰੇ ਤੋਂ ਇਲਾਵਾ ਇੱਥੇ ਕੋਈ ਗੱਜ ਨਹੀਂ ਸਕਦਾ ਸਿਗਨਲ ਤੋੜ ਕੇ ਥਾਣੇਦਾਰ ਸ਼ਮਸ਼ੇਰ ਸਿੰਘ ਕੋਲੋਂ ਕੋਈ ਭੱਜ ਨਹੀਂ ਸਕਦਾ

0: ਠੀਕ ਹੈ ਸਰ ਜੀ, ਆਪਾਂ ਉੱਚੀ ਆਵਾਜ਼ 'ਚ ਨਹੀਂ ਹੌਲੀ ਆਵਾਜ਼ 'ਚ ਗੱਲ ਕਰ।
1: ਹਾਂ ਬਸ ਬਹੁਤ ਵਧੀਆ ਜੀ। ਅਤੇ ਮੈਂ ਕਿਹਾ ਦੱਸੋ ਮੈਨੂੰ ਤੁਸੀਂ ਕਿ ਟ੍ਰੈਫਿਕ ਰੂਲ ਦੇ ਉੱਪਰ ਅੱਜ ਆਪਣੀ ਗੱਲਬਾਤ ਹੋ ਰਹੀ ਹੈ, ਅਤੇ ਤੁਹਾਡੇ ਕੋਲ ਗੱਡੀ ਦੇ ਪੂਰੇ ਕਾਗਜ਼ਾਤ ਹੈਗੇ ਨੇ? ਪਹਿਲਾਂ ਤਾਂ ਇਹ ਦੱਸੋ ਗੱਡੀ ਕਿਹੜੀ ਹੈ ਤੁਹਾਡੇ ਕੋਲ?
0: ਗੱਡੀ ਆਪਣੇ ਕੋਲ ਸਾਈਕਲ ਸਰ ਜੀ।
1: ਸਾਈਕਲ?
0: ਹਾਂਜੀ।
1: ਇਹ ਸਾਈਕਲ ਦੀ ਆਰ ਸੀ ਹੈਗੀ?
0: ਸਾਈਕਲ ਦੀ ਹਾਂਜੀ ਆਰ ਸੀ ਹੈਗੀ ਜੀ।
1: ਪੋਲੂਸ਼ਨ ਹੋਇਆ ਸਾਈਕਲ ਦਾ?
0: ਪ੍ਰਦੂਸ਼ਣ ਨਹੀਂ ਹੋਇਆ, ਨਾ ਹੈਲਮਟ
1: ਹੈਗਾ। ਬਸ ਆਹ ਲਿਆਓ ਬਈ, ਆਹ ਫੜੋ ਬੰਦੇ ਨੂੰ, ਇਹ ਚਲਾਨ ਕੱਟੀਏ। ਸਾਈਕਲ ਦਾ ਪ੍ਰਦੂਸ਼ਣ ਕਿਉਂ ਨਹੀਂ ਕਰਾਉਂਦੇ ਤੁਸੀਂ?
0: ਸਾਰੀ ਸਾਈਕਲ ਦਾ ਕਿਹੜਾ?
1: ਨਹੀਂ ਸਾਈਕਲ 'ਚ ਜਾਨ ਨਹੀਂ, ਦੱਸੋ ਭਲਾ ਸਾਈਕਲ ਦੇ ਟਾਇਰ ਘੱਸ ਦਿਓ ਕਦੇ? ਤੁਹਾਨੂੰ ਕਹਿੰਦਾ ਵੀ ਮੇਰੇ ਟਾਇਰ ਘੱਸਦੇ ਆ ਸਾਈਕਲ ਦੇ?
0: ਇਹ ਤਾਂ ਗੱਲ ਤੁਹਾਡੀ ਸਹੀ ਹੈ ਸਰ ਜੀ,
1: ਹੈ ਨਾ। ਫਿਰ ਤੁਸੀਂ ਟਾਇਰ ਟੂਬ 'ਚ ਹਵਾ ਪੂਰੀ ਰੱਖ ਦਿਓ ਕਿ ਘੱਟ ਵੱਧ ਹੁੰਦੀ ਹੈ?
0: ਸਰ ਜੀ ਟਾਇਰ ਟੂਬ 'ਚ ਹਵਾ ਪੂਰੀ ਰਹਿ, ਟਕ ਟਕ ਭੱਜਦਾ ਮੋਟਰਸਾਈਕਲ ਵਾਂਗ।
1: ਲੈ ਮਕੈਨਿਕ ਬੰਦਾ ਨਾਲ ਰੱਖਿਆ, ਟੂਬ 'ਚ ਪੈਂਚਰ ਕਿੰਨੇ ਆ?
0: ਟੂਬ 'ਚ ਕੋਈ ਪੈਂਚਰ ਨਹੀਂ, ਟਾਇਰ ਟੂਬ ਨਵੇਂ ਜੀ।
1: ਪੱਕੀ ਗੱਲ ਹੈ?
0: ਪੱਕੀ ਗੱਲ ਹੈ, ਨਵੇਂ
1: ਜੇ
0: ਗਰਮੀ ਆ ਗਈ
1: ਜੀ। ਜੇ ਮੈਂ ਕਿਹਾ ਹੀਰਾ ਲਾਲ ਜੀ ਇੱਕ ਅੱਧਾ ਪੈਂਚਰ ਨਿਕਲਿਆ ਨਾ, ਮੈਂ ਚਲਾਨ ਬਹੁਤ ਵੱਡਾ ਕਰਨਾ ਜੀ।
0: ਮੈਂ ਕਿਹਾ ਸਰ ਜੀ ਤੁਸੀਂ ਖੋਲ ਕੇ ਦੇਖ ਲਓ।
1: ਚਲੋ ਠੀਕ ਆ ਵੀ, ਆਹ ਖੋਲੋ ਵੀ ਕਾਕਾ, ਆਹ ਸਾਈਕਲ ਦਾ ਡਾਦਾ ਖੋਲੋ, ਉਹਦਾ ਚੈੱਕ ਕਰੋ ਕਿੰਨੇ ਪੈਂਚਰ ਲੱਗਿਆ। ਉਨੀ ਦੇਰ ਤੱਕ ਕੋਈ ਗੱਲ ਨਹੀਂ, ਆਪਾਂ ਹੀਰਾ ਲਾਲ ਜੀ ਦੀ ਫਰਮਾਇਸ਼ 'ਤੇ ਗਾਣਾ ਸੁਣਦੇ, ਉਨੀ ਦੇਰ ਤੱਕ ਚੈੱਕ ਕਰਦੇ ਆ ਕਿੰਨੇ ਕੁ ਪੈਂਚਰ ਇਹਦੇ 'ਚ ਹੈ।
0: ਹਾਂਜੀ ਸਰ ਜੀ ਗਾਣਾ ਲਾ ਦਿਓ, ਬੇਖੁਦੀ ਮੇ ਸਨਮ ਉੱਠ ਗਏ ਜੋ ਕਦਮ ਆ ਗਏ ਆ ਗਏ
1: ਆ ਗਏ ਆ ਗਏ ਜੀ ਆ ਗਏ, ਠਾਣੇਦਾਰ ਸ਼ਮਸ਼ੇਰ ਸਿੰਘ ਜੀ ਆ ਗਏ ਨੇ। ਜ਼ਰੂਰ ਗਾਣਾ ਸੁਣਾਵਾਂਗੇ, ਲੇਕਿਨ ਜਦੋਂ ਤੁਸੀਂ ਹੀਰਾ ਲਾਲ ਜੀ ਸਾਈਕਲ 'ਤੇ ਜਾਣਾ ਨਾ, ਅਤੇ ਆਪਣਾ ਆਲਾ ਦੁਆਲਾ ਵੇਖ ਕੇ ਆਪਣੇ ਹੱਥ ਯਾਨੀ ਕਿ ਖੱਬੇ ਹੱਥ ਡਰਾਈਵਰੀ ਕਰਨੀ ਤੁਸੀਂ ਆਪਣੀ, ਅਤੇ ਬਿਲਕੁਲ ਸਹਿ ਸੁਭਾਅ ਦੇ ਵਿੱਚ ਜਿਹਨੂੰ ਕਹਿੰਦੇ ਨਾ, ਉਹਦੇ ਵਿੱਚ ਤੁਸੀਂ ਕਰਨਾ, ਤਾਂ ਕਿ ਦੂਜਿਆਂ ਦੀ ਜਿਹੜੀ ਸੁਰੱਖਿਆ ਹੋ ਸਕੇ ਅਤੇ ਨਾਲ ਆਪਣੀ ਵੀ। ਤੁਹਾਡਾ ਗਾਣਾ ਸੁਣਾ ਰਿਹਾ ਜੀ, ਔਰ ਉਨੀ ਦੇਰ ਤੱਕ ਇਹਨਾਂ ਦੇ ਪੈਂਚਰ ਚੈੱਕ ਕਰਦੇ ਹਾਂ ਸਾਈਕਲ ਨੂੰ ਕਿੰਨੇ ਲੱਗੇ ਕਿੰਨੇ ਨਹੀਂ।

0: ਬਈ ਗਾਣਾ ਸੁਣਦੇ ਤੁਸੀਂ ਰਫੀ ਤੇ ਲਦਾ ਜੀ ਦੀ ਆਵਾਜ਼ 'ਚ ਬੇਖੁਦੀ ਮੈਂ ਜ਼ਨਮ ਲੁੱਟ ਗਏ ਹਮ। ਮੈਂ ਕਿਹਾ ਜੇ ਤੁਸੀਂ ਕੋਈ ਟ੍ਰੈਫਿਕ ਰੂਲ ਤੋੜਿਆ ਨਾ ਤੇ ਜਦੋਂ ਮੋਟਾ ਜਿਹਾ ਚਲਾਣ ਕੱਟਣਾ ਥਾਣੇਦਾਰ ਸ਼ਮਸ਼ੇਰ ਸਿੰਘ ਨੇ, ਫਿਰ ਮੈਂ ਕਿਹਾ ਤੁਸੀਂ ਸਾਰਿਆਂ ਨੇ ਕਹਿਣਾ ਕਿ ਬਾਈ ਲੁੱਟ ਗਏ ਵੀ ਆਹ ਬਾਹਲਾ ਹੀ ਮਹਿੰਗਾ ਚਲਾਣ ਕਰਤਾ। ਅਤੇ ਜੇ ਚਾਹੁੰਦੇ ਹਾਂ ਵੀ ਚਲਾਣ ਨਾ ਕੱਟਿਆ ਜਾਵੇ ਤਾਂ ਸਾਰੇ ਲੋਕ ਜਦੋਂ ਵੀ ਸੜਕ ਦੇ ਉੱਤੇ ਤੁਸੀਂ ਚੱਲਣਾ ਜਾਂ ਤੁਸੀਂ ਸਕੂਟਰ ਮੋਟਰਸਾਈਕਲ ਗੱਡੀ 'ਤੇ ਜਾਣਾ ਤਾਂ ਤੁਸੀਂ ਪੂਰਾ ਟ੍ਰੈਫਿਕ ਰੂਲ ਦੀ ਪਾਲਣਾ ਕਰਨੀ। ਆਹ ਵੀ ਇੱਕ ਉਹ ਸੜਕ 'ਤੇ ਕੁੱਤੋ, ਆਹ ਵਾਹਨ ਰੋਕੋ ਰੋਕੋ ਨੂੰ ਰੋਕੋ। ਉਹ ਹਾਂ ਵੀ ਕਾਕਾ ਕੀ ਨਾਮ ਹੈ? ਕਰੋ ਕਰੋ ਕਰੋ, ਸਾਈਡ 'ਤੇ ਲਓ ਸਾਈਡ 'ਤੇ। ਸੰਨੀ ਬਈ ਭਾਰਗੋ ਕੈਂਪ ਜਲੰਧਰ ਲਿਖੋ ਨਾਮ। ਅੱਛਾ ਤੇ ਕਾਕਾ ਗੱਡੀ ਕਿਹੜੀ ਰੱਖੀ ਹੋ ਆਪਣੇ ਕੋਲ?
1: ਗੱਡੀ ਸਰ ਜੀ ਪਹਿਲੇ ਐਕਟਿਵਾ ਰੱਖੀ ਤੇ ਹੁਣ ਸਾਈਕਲ ਰੱਖੀ ਜੇ।
0: ਅੱਛਾ, ਹੁਣ ਥਾਣੇਦਾਰ ਬਿਕਰ ਸਿੰਘ ਮੁਰਿਓ ਮਿਲ ਗਿਆ ਮੁਰਿਓ ਥਾਣੇਦਾਰ ਸ਼ਮਸ਼ੇਰ ਸਿੰਘ, ਤੇ ਮੈਂ ਕਿਹਾ ਸਾਰੇ ਜਾਣਿਆਂ ਨੇ ਜਿਨ੍ਹਾਂ ਨੇ ਗੱਡੀਆਂ ਮੋਟਰਸਾਈਕਲ ਰੱਖੀ ਸਾਰੇ ਸਾਈਕਲਾਂ 'ਤੇ ਹੋ ਗਿਆ ਵੀ ਚਲਾਣ ਨਾ ਕੱਟਿਆ ਜਾਵੇ, ਹੈਂ?
1: ਹਾਂ ਸਰ ਜੀ, ਤੁਹਾਡੇ ਕੋਲ ਡਰ ਲੱਗਣ ਦੇ ਤਾਂ ਕਰਕੇ ਸਾਈਕਲਾਂ ਚੱਕ ਲਈਆਂ ਜੀ।
0: ਮੈਂ ਕਿਹਾ ਡਰਨ ਦੀ ਜ਼ਰੂਰਤ ਨਹੀਂ, ਜੇ ਤੁਸੀਂ ਟ੍ਰੈਫਿਕ ਰੂਲ ਦੀ ਪਾਲਣਾ ਕਰੋ, ਮੈਂ ਕਿਹਾ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ। ਤੁਹਾਡੇ ਜਿੰਮੇ ਇੱਕ ਕੰਮ ਲਾਉਣਾ, ਤੁਸੀਂ ਸਾਨੂੰ ਟ੍ਰੈਫਿਕ ਰੂਲ ਦਾ ਕੋਈ ਨਾ ਕੋਈ ਸਲੋਗਨ ਸੁਣਾਉਣਾ, ਕੋਈ ਸੜਕ 'ਤੇ ਲਿਖਿਆ ਹੁੰਦਾ ਨਾ ਟ੍ਰੈਫਿਕ ਰੂਲ ਦਾ ਕੋਈ ਵੀ ਸਲੋਗਨ ਜਿਹੜਾ ਲਿਖਿਆ ਹੋਵੇ, ਸੁਚੇਤ ਕਰਦਾ ਹੋਵੇ, ਉਹ ਕੋਈ ਯਾਦ ਆਉਂਦਾ ਹੋਵੇ ਤਾਂ ਸੁਣਾ ਦਿਓ, ਤੁਹਾਨੂੰ ਬਖਸ਼ ਦਿਆਂਗੇ।
1: ਸਰ ਜੀ ਐਸ ਟਾਈਮ ਤੇ ਕੋਈ ਯਾਦ ਨਹੀਂ ਆ ਰਿਹਾ, ਕੋਈ ਥਾਣੇਦਾਰ ਅੱਗੇ ਖੜਾ, ਸਭ ਕੁਝ ਚੇਤਾ ਭੁੱਲ ਗਿਆ।
0: ਚੇਤਾ ਭੁੱਲ ਗਿਆ ਕਾਕਾ? ਇੰਨੇ ਬੋਰਡ ਤੁਸੀਂ ਪੜ੍ਹਦੇ ਜਾਂਦੇ ਹੁੰਦੇ ਆ, ਇੰਨੇ ਅਸੀਂ ਅਵੇਅਰਨੈਸ ਫੈਲਾਉਂਦੇ ਹਾਂ, ਜਾਗਰੂਕਤਾ ਫੈਲਾਈ ਹੁੰਦੀ ਅਸੀਂ ਸਾਰੇ ਪਾਸੇ, ਬਈ ਸਾਰੇ ਲੋਕ ਅਵੇਅਰ ਰਹਿਣ, ਸਾਰੇ ਲੋਕਾਂ ਨੂੰ ਜਾਣਕਾਰੀ ਮਿਲਦੀ ਰਹੇ।
1: ਹਾਂਜੀ ਹਾਂਜੀ ਸਰ ਜੀ,
0: ਹੈ ਨਾ? ਇੱਕ ਸਲੋਗਨ ਮੈਂ ਦੱਸ ਦਿੰਦਾ ਅੱਗੇ ਤੋਂ ਹਮੇਸ਼ਾ ਯਾਦ ਰੱਖਣਾ ਕਿ ਦੁਰਘਟਨਾ ਨਾਲੋਂ ਦੇਰ ਭਲੀ।
1: ਠੀਕ ਹੈ ਸਰ ਜੀ।
0: ਕਾਲੀ ਕਦੇ ਨਹੀਂ ਕਰਨੀ, ਜਦੋਂ ਵੀ ਤੁਸੀਂ ਜਾਣਾ ਆਪਣੇ ਕੰਮ ਕਾਜ 'ਤੇ, ਸੜਕ 'ਤੇ ਤੁਸੀਂ ਤੁਰਦੇ ਹੋ ਜਾਂਦੇ ਹੋ, ਅਤੇ ਕਦੇ ਵੀ ਕਾਲੀ ਨਹੀਂ ਕਰਨੀ, ਜਲਦਬਾਜ਼ੀ ਨਹੀਂ ਕਰਨੀ, ਆਰਾਮ ਨਾਲ ਚੱਲੋ ਅਤੇ ਆਪਣੀ ਮੰਜ਼ਿਲ 'ਤੇ ਆਪਾਂ ਸਾਰੇ ਪਹੁੰਚ ਸਕਦੇ ਹਾਂ। ਠੀਕ ਹੈ?
1: ਹਾਂਜੀ ਹਾਂਜੀ ਹਾਂਜੀ ਹਾਂਜੀ ਥਾਣੇ
0: ਜੀ ਜੀ ਜੀ, ਚਲੋ ਵਧੀਆ, ਠੀਕ ਹੈ, ਤੁਸੀਂ ਠੀਕ ਲੱਗੇ ਮੈਨੂੰ, ਅਤੇ ਸਹੀ ਚਲਾ ਰਹੇ ਸੀ ਗੱਡੀ ਤੁਸੀਂ, ਨਹੀਂ ਕੱਢਦੇ ਚਲਾਣ ਤੁਹਾਡਾ ਆਪਾਂ ਉਹ ਛੱਡ ਦਿੰਦੇ ਹਾਂ, ਅਤੇ ਬਾਹੋ ਤੁਹਾਡਾ ਕੋਈ ਨੀ, ਮਾਫ ਕਰ ਦੇਵਾਂਗੇ, ਕੋਈ ਗੱਲ ਨੀ। ਗਾਣਾ ਕਿਹੜਾ ਸੁਣਨਾ? ਚਲੋ ਫਰਮਾਇਸ਼ ਪੂਰੀ ਕਰਦੇ ਤੁਹਾਡੀ।
1: ਗੁਰਦਾਸ ਮਾਨ ਜੀ ਦਾ ਰੋਟੀ ਹੱਕ ਦੀ ਖਾਈ ਹੈ ਜੀ।
0: ਠੀਕ ਆ ਜੀ, ਸਾਰਿਆਂ ਨੂੰ ਰੋਟੀ ਜਿਹੜੀ ਹੈ ਕਹਿੰਦੇ ਹੱਕ ਦੀ ਖਾਣੀ ਚਾਹੀਦੀ ਹੈ, ਗਾਣੇ ਦੀ ਵੀ ਉਹੀ ਫਰਮਾਇਸ਼ ਕੀਤੀ ਹੈ ਸਨੀ ਭਗਤ ਨੇ। ਵਧੀਆ, ਕਹਿੰਦੇ ਬੰਦਾ ਕਹਿੰਦਾ ਡਰਾਈਵਰੀ ਕਰ ਰਿਹਾ ਸੀਗਾ ਸਹੀ ਤਰੀਕੇ ਨਾਲ, ਜਿਹਦੇ ਨਾਲ ਕੋਈ ਵੀ ਪਰੇਸ਼ਾਨੀ ਨਹੀਂ ਹੋ ਰਹੀ, ਪਰ ਜੇ ਕਿਤੇ ਹੋਵੇ ਮਾੜੀ ਮੋਟੀ ਪਰੇਸ਼ਾਨੀ ਤਾਂ ਉੱਥੇ ਆ ਜਾਂਦਾ ਜੀ ਥਾਣੇਦਾਰ ਸ਼ਮਸ਼ੇਰ ਸਿੰਘ, ਅਤੇ ਸ਼ਮਸ਼ੇਰ ਸਿੰਘ ਤਾਂ ਹੁੰਦੇ ਪਰਿੰਦਾ ਵੀ ਪਰ ਨਹੀਂ ਮਾਰਦਾ, ਕਿਉਂਕਿ ਉਹਨੂੰ ਵੀ ਪਤਾ ਕਿ ਇੱਕ ਲਾਈਨ 'ਚ ਉੱਡਣਾ, ਅਸਮਾਨ ਭਾਵੇਂ ਸਾਰਾ ਖੁੱਲ੍ਹਾ ਮੈਂ ਤਾਂ ਉੱਥੇ ਵੀ ਚਲਾਣ ਕਰ ਦਿੰਦਾ ਹੁੰਦਾ।

0: ਲਓ ਜੀ ਪ੍ਰੋਗਰਾਮ ਚੱਲ ਰਿਹਾ ਬਈ ਹੈਲੋ ਜਲੰਧਰ ਬਣਿਓ ਤੁਸੀਂ ਐਫ ਐਮ ਰੇਨਬੋ 102.7 ਮੈਗਾ ਹਰਟ ਆਕਾਸ਼ਵਾਣੀ ਜਲੰਧਰ ਰੇਨਬੋ ਦੇ ਚੈਨਲ ਦੇ ਉੱਤੇ ਅਤੇ ਨਿਊਜ਼ ਔਨ ਏ ਆਈ ਆਰ ਐਪਲੀਕੇਸ਼ਨ ਦੇ ਜ਼ਰੀਏ ਵੀ ਤੁਸੀਂ ਪ੍ਰੋਗਰਾਮ ਸੁਣ ਦਿਓ ਭਾਈ ਔਰ ਥਾਣੇਦਾਰ ਸ਼ਮਸ਼ੇਰ ਸਿਉਂ ਇਸ ਵੇਲੇ ਤੁਹਾਡੇ ਨਾਲ ਗੱਲ ਕਰ ਰਿਹਾ ਅਤੇ ਤੁਹਾਡੇ ਨਾਲ ਉਹ ਦੂਰੋਂ ਵੀ ਇੱਕ ਟਰੱਕ ਆਉਂਦਾ ਦਿਖਾਈ ਦੇ ਰਿਹਾ ਇਹਨੂੰ ਰੋਕ ਕੇ ਅਤੇ ਕਾਗਜ਼ ਚੈੱਕ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ
1: ਦਿਲਬਾਗ ਸਿੰਘ ਬਾਜਵਾ ਦੁਬਈ ਤੋਂ ਜੀ
0: ਆਹੋ ਦਿਲਬਾਗ ਜੀ ਲਾ ਲਓ ਸਾਈਡ ਤੇ ਗੱਡੀ ਫਿਰ
1: ਲਾਤੀ ਮੈਂ ਪਹਿਲਾਂ ਲਾਈ ਸੀ ਮਾਂ ਕਿਤੇ
0: ਬਸ ਬਸ ਬਸ ਬਸ
1: ਹਾਂਜੀ
0: ਇਹ ਤੁਹਾਨੂੰ ਪਤਾ ਤੁਸੀਂ ਇੰਡੀਆ ਫੋਨ ਕੀਤਾ ਤੇ ਇੰਡੀਆ ਦੇ ਵਿੱਚ ਡਰਾਈਵਰੀ ਸੱਜੇ ਪਾਸੇ ਹੁੰਦੀ ਤੁਸੀਂ ਖੱਬੀ ਸੀਟ ਤੇ ਬਹਿ ਕੇ ਚਲਾਉਣ ਲੱਗੇ ਹੋ ਪਹਿਲਾਂ ਤਾਂ ਇਹਦਾ ਚਲਾਨ ਹੋਣਾ
1: ਮੈਂ ਸਰ ਜੀ ਇੱਥੇ ਆ ਕੇ ਇੱਕ ਵਾਰੀ ਕਰਨ ਲੱਗਾ ਫਿਰ ਮੈਨੂੰ
0: ਥਾਣੇਦਾਰ ਸ਼ਮਸ਼ੇਰ ਸਿੰਘ ਨਾ ਜਿਹੜਾ ਇਹ ਪਤਾ ਲਾ ਦਿੰਦਾ ਹੁੰਦਾ ਜੀ
1: ਠੀਕ ਹੈ
0: ਚਲੋ ਤੁਸੀਂ ਸੀਟ ਬੈਲਟ ਲਾਈ ਸੀ ਇਹਦਾ ਆਪਾਂ ਚਲਾਨ ਤੁਹਾਡਾ ਮਾਫ ਕਰ ਦਿੰਦੇ ਹਾਂ ਸੀਟ ਬੈਲਟ ਲਾ ਕੇ ਗੱਡੀ ਜ਼ਰੂਰ ਚਲਾਉਣੀ ਚਾਹੀਦੀ ਆ ਆਪਣੀ ਸੁਰੱਖਿਆ ਆਪਣੇ ਹੱਥ ਨਾ ਜੀ
1: ਸੀਟ ਬੈਲਟ ਪਹਿਲਾਂ ਲਾਉਣੀ ਪੈਂਦੀ ਹੈ ਜੀ ਕਾਨੂੰਨ ਬੜੇ ਸਖਤ ਨੇ ਇੱਥੇ ਸਰ ਜੀ ਹੌਰਨ ਬੜੇ ਵੱਜਦੇ ਨੇ ਇੱਥੇ ਆਪਣੇ ਇੰਡੀਆ 'ਚ
0: ਹਾਂ ਬਿਲਕੁਲ ਬਿਲਕੁਲ
1: ਕਾਨੂੰਨ ਕਰੋ
0: ਨਹੀਂ ਉਹ ਮੈਂ ਦੇਖਿਆ ਤੁਹਾਡਾ ਤੁਸੀਂ ਹੌਰਨ ਵੀ ਨਹੀਂ ਵਜਾ ਰਹੇ ਸੀਗੇ ਬਿਲਕੁਲ ਆਰਾਮ ਨਾਲ ਚੱਲ ਰਹੇ ਸੀਗੇ ਵਧੀਆ ਲੱਗਾ ਅਤੇ ਮੈਨੂੰ ਆਪਣੇ ਡਾਕੂਮੈਂਟ ਇੰਸ਼ੋਰੈਂਸ 'ਤੇ ਆਪਣਾ ਚੈੱਕ ਕਰਾਓ ਪੋਲਿਊਸ਼ਨ
1: ਕਰੋ ਜੀ ਕਰੋ ਚੈੱਕ ਮਾਰਦੇ
0: ਬਈ ਇੰਸ਼ੋਰੈਂਸ ਵੀ ਇਹਨਾਂ ਨੇ ਕਰਾ ਕੇ ਰੱਖੀ ਆ ਵਾਜੀ ਬਾਤ ਏ ਇਹਨਾਂ ਦਾ ਜਿਹੜਾ ਪੋਲੂਸ਼ਨ ਆ ਉਹ ਵੀ ਹੈਗਾ ਕਿਆ ਬਾਤ ਆ ਬਈ
1: ਪਹਿਲਾਂ ਹੀ ਕਰਾਉਂਦੀਆਂ ਜੀ ਕੰਪਨੀਆਂ ਦੀ ਜ਼ਿੰਮੇਵਾਰੀ ਸਾਡੀ ਕੰਪਨੀਆਂ ਨੇ
0: ਬਿਲਕੁਲ ਬਿਲਕੁਲ ਤੇ ਲਾਇਸੈਂਸ ਚੈੱਕ ਕਰਾਓ ਲਿਓ ਫੜੋ
1: ਹੈਲੋ ਜੀ ਕਰੋ ਕਰੋ
0: ਲਾਇਸੈਂਸ ਇਹ ਵੀ ਪੂਰਾ ਆ ਬਈ ਹੁਣ ਚਲਾਨ ਕਾਹਦਾ ਖੱਟੀਏ ਇੱਕੋ ਹੀ ਚਲਾਨ ਬਣਦਾ ਇਹਨਾਂ ਦਾ
1: ਇਹ ਇੰਡੀਆ ਹੀ ਕੱਟ ਸਕਦੇ ਇੱਥੇ ਨਹੀਂ ਗੱਲ ਬਣਦੀ ਜੀ
0: ਉਹ ਸ਼ਮਸ਼ੇਰ ਸਿੰਘ ਜਿੱਥੇ ਹੋਵੇ ਉੱਥੇ ਕਰ ਦਿੰਦਾ ਹੁੰਦਾ ਉਹ ਮੈਂ ਬੀਤੇ ਦਿਨ ਕੈਨੇਡਾ ਘੁੰਮਣ ਗਿਆ ਉੱਥੇ ਮੈਂ ਇੱਕ ਬੀਬੀ ਸੜਕ ਤੇ ਤੁਰੀ ਜਾਂਦੀ ਮੈਂ ਚਲਾਨ ਕਰਤਾ ਉਹ ਵੱਖਰੀ ਗੱਲ ਉਹਨਾਂ ਨੇ ਦਿੱਤਾ ਨਹੀਂ
1: ਥਾਣੇਦਾਰ ਜੋ ਹੈਗੇ ਫਿਰ ਕੱਟ ਹੀ ਸਕਦੇ
0: ਉਹ ਫਿਰ ਬੰਦਾ ਜਿੱਦਾਂ ਦੇ ਕੰਮ ਕਾਜ ਵਾਲਾ ਹੁੰਦਾ ਨਾ ਫਿਰ ਉੱਦਾਂ ਦਾ ਰਹਿੰਦਾ ਹੁਣ ਤੁਸੀਂ ਚਾਹੇ ਦੁਬਈ ਆ ਕੇ ਗੱਡੀ ਚਲਾਓ ਚਾਹੇ ਤੁਸੀਂ ਇੰਡੀਆ ਆ ਕੇ ਚਲਾਓ ਤੁਸੀਂ ਰੂਲ ਫੋਲੋ ਕਰ ਦਿਓ ਹੈ ਨਾ ਜੀ ਚਲੋ ਬਹੁਤ ਬਹੁਤ ਵਧੀਆ ਲੱਗਾ ਜੀ ਤੁਸੀਂ ਇੰਨੀ ਦੂਰੋਂ ਫੋਨ ਕੀਤਾ ਸਾਨੂੰ ਅਤੇ ਤੁਸੀਂ ਬਹੁਤ ਵਧੀਆ ਡਰਾਈਵਿੰਗ ਕਰਦੇ ਹੋ ਬਸ ਇੱਦਾਂ ਹੀ ਇੱਕੋ ਲਾਈਨ 'ਚ ਜਿਹੜੀ ਲਾਈਨ ਰੱਖੀ ਹੋਈ ਆ ਜਿੰਨੀ ਸਪੀਡ ਰੱਖੀ ਹੈ ਉਨੀ ਲਿਮਿਟ 'ਚ ਰਹਿ ਕੇ ਗੱਡੀ ਚਲਾਉਣੀ ਆ ਜੀ ਪਰਿਵਾਰ ਤੁਹਾਡਾ ਤੁਹਾਡੇ ਨਾਲ ਜੁੜਿਆ ਤੁਹਾਡੇ ਕਰਕੇ ਤੁਹਾਡਾ ਪੂਰਾ ਪਰਿਵਾਰ ਹੈ ਤਾਂ ਬਹੁਤ ਬਹੁਤ ਵਧੀਆ ਲੱਗਾ ਦਿਲਬਾਗ ਸਿੰਘ ਜੀ ਤੁਸੀਂ ਬਹੁਤ ਵਧੀਆ ਸੇਧ ਵੀ ਦਿੱਤੀ ਆ ਕਿ ਡਾਕੂਮੈਂਟ ਪੂਰੇ ਰੱਖਣੇ ਚਾਹੀਦੇ ਆ ਬਹੁਤ ਬਹੁਤ ਸ਼ੁਕਰੀਆ ਚਲੋ ਜਾਂਦੇ ਜਾਂਦੇ ਗਾਣਾ ਦੱਸ ਦਿਓ ਜੀ ਕਿਹੜਾ ਸੁਣੀਏ
1: ਗਾਣਾ ਜੀ ਹਰਜੀਤ ਹਰਮਨ ਦਾ ਪਰਦੇਸੀ ਅਸੀਂ ਕਿਉਂ ਇਹ ਪਰ ਥੋੜਾ ਦੱਸਦੇ ਹਰਜੀਤ ਹਰਮਨ ਹੀ ਦੱਸਾਂਗੇ
0: ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਲਓ ਜੀ ਫਿਰ ਦਿਲਬਾਗ ਸਿੰਘ ਜੀ ਦੀ ਫਰਮਾਇਸ਼ ਤੇ ਲਾਉਣ ਲੱਗੇ ਜੀ ਗਾਣਾ ਪਰਦੇਸੀ ਤੁਹਾਡਾ ਗਾਣਾ ਵੀ ਅਗਲਾ ਟਰੈਕ ਹੋ ਸਕਦਾ ਜੀ ਜੇਕਰ ਤੁਸੀਂ ਫੋਨ ਕਰੋ ਸਾਡੇ ਕੋਲ ਨੰਬਰ ਹੈ ਜੀ 0181 2342174 ਜਾਨੀ 0181 2342174 ਇਹਦੇ ਉੱਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਅਤੇ ਤੁਸੀਂ ਆਪਣੇ

0: ਹਲਮੜ ਸਰ ਦੇ ਉੱਤੇ ਲੈ ਕੇ ਫੋਟੋ ਭੇਜਣੀ ਆ। ਮੈਂ ਪਹਿਲਾਂ ਹੀ ਦੱਸ ਚੁੱਕਾ, ਹਜੇ ਤੱਕ ਇੱਕੋ ਹੀ ਫੋਟੋ ਆਈ ਆ ਜੀ, ਸਤੀਸ਼ ਗੁਲਿਆਨੀ ਜੀ ਸਾਨੂੰ ਦਿਲਕੁਸ਼ਾ ਮਾਰਕੀਟ ਜਲੰਧਰ ਤੋਂ। ਇਹ ਮਲਾਦਾ ਇਹਨਾਂ ਨੇ ਮਾਰਕੀਟ 'ਚ ਕਿਸੇ ਦੇ ਮੋਟਰਸਾਈਕਲ 'ਤੇ ਪਿਆ ਹੋਇਆ ਹੈਲਮਟ ਲਾ ਕੇ ਫੋਟੋ ਭੇਜਤੀ ਇਹਨਾਂ ਨੇ। ਮੈਂ ਕਿਹਾ ਜੀ ਸਿਰ 'ਤੇ ਪਾ ਕੇ ਭੇਜਣੀ ਆ, ਚਲੋ ਖੈਰ ਕਿਸੇ ਨੇ ਤਾਂ ਫੋਟੋ ਭੇਜੀ, ਇੰਨਾ ਹੀ ਬਹੁਤ ਹੁੰਦਾ ਕਿ ਲੋਕ ਸਾਡੇ ਸੁਚੇਤ ਨੇ। ਸੋ ਕਿ ਜ਼ਰੂਰੀ ਸੂਚਨਾ ਲੈ ਕੇ ਆ ਰਹੇ ਹਾਂ, ਜ਼ਰੂਰੀ ਸੂਚਨਾ ਤੋਂ ਬਾਅਦ ਗਾਣਾ ਪਲੇ ਕਰਾਂਗੇ ਆਪਾਂ।
1: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਬਈ ਐਫ ਐਮ ਬੈਂਡ 102.7 ਮੈਗਾਹਰਟ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ, ਪ੍ਰੋਗਰਾਮ ਚੱਲ ਰਿਹਾ ਹੈ ਹੈਲੋ ਜਲੰਧਰ, ਤੇ ਜੁੜੇ ਹੋ ਤੁਸੀਂ ਥਾਣੇਦਾਰ ਸ਼ਮਸ਼ੇਰ ਸਿੰਘ ਨਾਲ। ਇਹ ਮੁੱਛਾਂ ਨੂੰ ਵੱਟ ਦੇ ਕੇ ਜਦੋਂ ਕਰੇ ਸਵਾਲ ਤੇ ਚੋਰ ਕਹਿੰਦਾ ਜੀ ਮਾਫ ਕਰ ਦੋ, ਮੈਂ ਤਾਂ ਆਇਆ ਸੀ ਟਹਿਲਣ ਨਾਲ, ਡੰਡਾ ਵੇਖ ਕੇ ਸਾਰੇ ਬੋਲਣ ਸਤਿ ਸ਼੍ਰੀ ਅਕਾਲ। ਕਿ ਸ਼ਮਸ਼ੇਰ ਸਿੰਘ ਥਾਣੇਦਾਰ ਦਾ ਰੋਹ ਵਾ ਕਮਾਲ। ਸੋ ਥਾਣੇਦਾਰ ਸ਼ਮਸ਼ੇਰ ਸਿੰਘ ਅੱਜ ਤੁਹਾਡੇ ਨਾਲ ਜੁੜਿਆ ਹੋਇਆ ਇਸ ਵੇਲੇ, ਤੇ ਚੈੱਕ ਕਰ ਰਹੇ ਹਾਂ ਜੀ ਕਾਗਜ਼ਾਤ ਕਿ ਪੂਰੇ ਨੇ ਤਾਂ ਕਿ ਟ੍ਰੈਫਿਕ ਨਿਯਮਾਂ ਦੀ ਕੋਈ ਉਲੰਘਣਾ ਨਾ ਹੋ ਸਕੇ। ਇੱਕ ਹੋਰ ਸੱਜਣ ਨੂੰ ਅਸੀਂ ਰੋਕਿਆ। ਹਾਂਜੀ ਜਨਾਬ, ਕੀ ਨਾਮ ਹੈ?
1: ਇੱਕ ਮਿੰਟ ਜੀ ਇੰਤਜ਼ਾਰ ਕਰੋ ਜੀ, ਆ ਗਿਆ ਜੀ, ਆ ਗਿਆ, ਆ ਗਿਆ। ਹਾਂਜੀ
0: ਆਓ ਜੀ।
1: ਸੁਬਹ ਔਰ ਸ਼ਾਮ ਕਾਮ ਹੀ ਕਾਮ, ਕਿਉਂ ਨਹੀਂ ਲੇਤੇ ਦੋਸਤੋ ਹੈਲੋ ਜਲੰਧਰ ਪ੍ਰੋਗਰਾਮ ਕਾ ਨਾਮ। ਪੀਸ਼ ਗੁਲਿਆਨੀ, ਮਾਰਕੀਟ ਦਿਲਕੁਸ਼ਾ, ਸ਼ਹਿਰ ਜਲੰਧਰ।
0: ਕਿਆ ਬਾਤ ਹੈ, ਦਵਾਈਆਂ ਵਾਲੀ ਮਾਰਕੀਟ ਤੁਸੀਂ ਕੰਮ ਕਰਦੇ ਹੋ ਤੇ ਜ਼ੁਬਾਨ ਤੋਂ ਤੁਸੀਂ ਸ਼ਾਇਰ ਲੱਗਦੇ ਹੋ, ਹੈ ਕੀ ਤੁਸੀਂ?
1: ਇਹ ਤਾਂ ਅੱਜ ਤੱਕ ਮੈਂ ਨਹੀਂ ਆਪਣੇ ਆਪ ਨੂੰ ਪਛਾਣ ਸਕਿਆ ਜੀ ਮੈਂ ਕੌਣ ਆ।
0: ਲੈ ਕੋਈ ਗੱਲ ਨਹੀਂ, ਸ਼ਮਸ਼ੇਰ ਸਿੰਘ ਦੇ ਹੁੰਦਿਆਂ ਸਾਰੀਆਂ ਪਛਾਣਾਂ ਜਿਹੜੀਆਂ ਕਹਿੰਦੇ ਕਿ ਹੋ ਜਾਣੀਆਂ ਪੂਰੀਆਂ। ਅੱਛਾ ਤੁਸੀਂ
1: ਸ਼ਮਸ਼ੇਰ ਸਿੰਘ ਜੀ, ਤੁਸੀਂ ਨਾ ਜਿੱਥੇ ਆਪਾਂ ਜਾਣਾ ਨਾ ਰੋਡ ਤੇ,
0: ਹਾਂਜੀ,
1: ਤੇ ਲਿਖਿਆ ਹੁੰਦਾ ਜੀ ਰਾਸਤਾ ਆਮ ਨਹੀਂ ਹੈ, ਉੱਥੇ ਲਿਖਾਇਆ ਕਰੋ ਕਿ ਅੱਗੇ ਸ਼ਮਸ਼ੇਰ ਸਿੰਘ ਜੀ ਕਰੇ ਆਪਣੇ ਪੇਪਰ ਪੂਰੇ ਲੈਂਦਾ ਵਾਪਸ।
0: ਓਹ ਮੈਂ ਕਿਹਾ ਜੀ ਮੈਂ ਤਿੰਨ ਬੰਦਿਆਂ ਦੇ ਚਾਰ ਕਾਲਾਂ ਆਈਆਂ ਨੇ, ਚਾਰਾਂ ਚੋਂ ਦੋ ਬੰਦੇ ਤੇ ਇਹੀ ਕਹਿ ਗਏ ਭਾਜੀ ਅਸੀਂ ਸਾਈਕਲ ਚਲਾਉਂਦੇ ਹਾਂ, ਉਹ ਦੱਸੋ ਹੁਣ ਚਲਾਣ ਕੇ ਤਾਂ ਕੱਟਾਂਗੇ ਅਸੀਂ, ਇੰਨਾ ਡਰ, ਇੰਨੀ ਦਹਿਸ਼ਤ।
1: ਮੈਂ ਕਹਿੰਦਾ ਤੁਹਾਡੇ ਕਰਕੇ ਮੈਂ ਸਾਈਕਲ ਵੀ ਬੰਦ ਕਰਤੀ ਹੈ, ਮੈਂ ਤਾਂ ਪੈਦਲ ਜਾਣਾ ਜ਼ਰੂਰ, ਮੈਂ ਹੈਲਮਟ ਪਾ ਕੇ ਜਾਣਾ ਪੈਦਲ ਵੀ।
0: ਨਹੀਂ ਇਹ ਵੀ
1: ਕਹਿੰਦਾ ਯਾਰ ਪੈਦਲ ਜਾ ਰਿਹਾ ਹੈਲਮਟ ਪਾਇਆ।
0: ਜੀ ਜੀ ਜੀ ਜੀ,
1: ਮੈਂ ਕਿਹਾ ਸਕੂਟਰ ਮੇਰਾ ਘਰ ਰਹਿ ਗਿਆ ਤੇ ਮੈਂ ਗਲਤੀ ਨਾਲ ਭੁੱਲ ਗਿਆ ਜਾਣੂ ਘਰ।
0: ਸਹੀ ਆ ਜੀ, ਵੈਸੇ ਤੁਸੀਂ ਸਤੀਸ਼ ਜੀ ਬਹੁਤ ਵਧੀਆ ਮੈਸੇਜ ਵੀ ਦਿੱਤਾ ਕਿ ਸਿਹਤ ਨੂੰ ਤੰਦਰੁਸਤ ਰੱਖਣਾ, ਲਾਗੇ ਕਿਤੇ ਸਮਾਨ ਸਮੂਨ ਲੈਣ ਜਾਣਾ ਹੋਵੇ ਬੰਦੇ ਨੇ ਤੇ ਪੈਦਲ ਜਾਣਾ ਚਾਹੀਦਾ ਹੈ ਨਾ ਜੀ।
1: ਬਿਲਕੁਲ, ਪੈਟਰੋਲ ਦੀ ਬਚਤ ਕਰੋ,
0: ਪੈਟਰੋਲ ਦੀ ਬਚਤ, ਬਿਲਕੁਲ,
1: ਸਿਹਤ ਵਧੀਆ ਰਹਿੰਦੀ ਹੈ।
0: ਬਿਲਕੁਲ ਬਿਲਕੁਲ ਜੀ, ਚਲੋ
1: ਗੱਲਾਂ ਛੱਡੋ, ਪਹਿਲਾਂ
0: ਸਿਹਤ ਜ਼ਰੂਰੀ ਹੈ ਜੀ। ਪਹਿਲਾਂ ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਸਾਡੇ ਸੁਣਨ ਵਾਲਿਆਂ ਨੂੰ, ਬਈ ਭਾਈ ਸਤੀਸ਼ ਜੀ ਨੇ ਫੋਟੋ ਭੇਜਤੀ ਹੈ ਤੇ ਹੋਰ ਵੀ ਸਾਡੇ ਦੋਸਤ ਸਾਨੂੰ ਫੋਟੋ ਭੇਜ ਰਹੇ ਨੇ, ਅਗਲੀ ਫੋਟੋ ਸਾਡੇ ਕੋਲ ਹੋਰ ਵੀ ਦੋਸਤਾਂ ਦੀ ਆ ਰਹੀ ਨੇ। ਤੁਸੀਂ ਵੀ ਅਗਰ ਟੂ ਵੀਲਰ ਦਾ ਇਸਤੇਮਾਲ ਕਰਦੇ ਹੋ, ਸਾਈਕਲ ਜਾਂ ਸਕੂਟਰ ਜਾਂ ਮੋਟਰਸਾਈਕਲ ਚਲਾਉਂਦੇ ਹੋ ਤੇ ਹੈਲਮਟ ਜ਼ਰੂਰੀ ਆ ਭਾਈ, ਤੇ ਉਹਦੀ ਫੋਟੋ ਪਾ ਕੇ ਜ਼ਰੂਰ ਭੇਜੋ ਤਾਂ ਕਿ ਮੈਨੂੰ ਪੱਕਾ ਹੋ ਜਾਏ, ਯਕੀਨ ਹੋ ਜਾਏ ਕਿ ਜਿਵੇਂ ਮੇਰੇ ਆਪਣੇ ਨੇ ਉਹ ਵੀ ਜਿਹੜਾ ਨੇ ਉਹ ਟ੍ਰੈਫਿਕ ਰੂਲ ਦੀ ਪਾਲਣਾ ਕਰਦੇ ਨੇ। ਸੋ ਸਤੀਸ਼ ਜੀ ਤੁਹਾਡੇ ਵਾਸਤੇ ਸਵਾਲ ਹੈ ਇੱਕ
1: ਜੀ,
0: ਕਿ ਜਿਹੜਾ ਔਨਲਾਈਨ ਚਲਾਣ ਜਦੋਂ ਹੋ ਜਾਂਦਾ, ਅੱਜ ਕੱਲ੍ਹ ਸਿਸਟਮ ਚੱਲ ਪਿਆ ਔਨਲਾਈਨ ਚਲਾਣ ਦਾ, ਅਤੇ ਔਨਲਾਈਨ ਚਲਾਣ ਦਾ ਜਦੋਂ ਫੋਨ 'ਤੇ ਮੈਸੇਜ ਆਉਂਦਾ ਉਦੋਂ ਬੰਦੇ ਨੂੰ ਜ਼ਿਆਦਾ ਖੁਸ਼ੀ ਹੁੰਦੀ ਆ ਜਾਂ ਜਦੋਂ ਕੋਈ ਔਨਲਾਈਨ ਪੇਮੈਂਟ ਆ ਜਾਂਦੀ ਉਦੋਂ ਖੁਸ਼ੀ ਹੁੰਦੀ ਆ? ਆਪਣੀ ਗੱਲ ਕਹਿ ਕੇ ਤੁਸੀਂ ਕਹਿ ਤਾ ਨਾ ਕਿ ਔਨਲਾਈਨ ਪੇਮੈਂਟ ਆਉਣ ਤੇ ਜ਼ਿਆਦਾ ਖੁਸ਼ੀ ਹੁੰਦੀ ਆ, ਬਸ ਫਿਰ ਇੱਧਰ ਸਰਕਾਰ ਨੂੰ ਵੀ ਔਨਲਾਈਨ ਪੇਮੈਂਟ ਆਉਣ ਤੇ ਖੁਸ਼ੀ ਹੁੰਦੀ ਆ, ਆ ਚਲਾਣ ਦੀ ਰਕਮ ਜਰਾ ਪਾਇਓ ਇੱਧਰ ਨੂੰ। ਉਹ ਬਸ ਪਿਆਰ ਮੁਹੱਬਤ ਨਾਲ ਵੀ ਕਰ ਲਈਦਾ ਹੁੰਦਾ ਅਸੀਂ ਕਦੇ ਕਦੇ। ਜੀ ਜੀ ਜੀ, ਅੱਛਾ ਕੋਈ ਹੋਵੇ ਕਦੇ ਜ਼ਿੰਦਗੀ ਚ ਚਲਾਣ ਹੋਇਆ ਹੋਵੇ ਤੁਹਾਡਾ ਕੋਈ?
1: ਇੱਕ ਵਾਰੀ ਹੋਇਆ ਸੀ ਜੀ, ਮੈਂ ਬਹੁਤ ਨਵੀਂ ਲਈ ਸੀ ਲੋਨਾ।
0: ਅੱਛਾ ਜੀ,
1: ਤੇ ਮੇਰਾ ਇੱਥੇ ਆਪਣਾ ਜੋਤੀ ਚੌਂਕ ਦੇ ਥੋੜਾ ਅੱਗੇ ਇੱਕ ਮੈਡਮ ਸੀ, ਉਦੋਂ ਚਲਾਣ ਵੀ 100 ਰੁਪਏ ਦਾ ਸੀ ਸਿਰਫ।
0: ਹਾਂਜੀ ਹਾਂਜੀ,
1: ਮੈਂ ਕਿਹਾ ਨਵੀਂ ਨਵੀਂ ਲਈਏ ਲੋਨਾ ਤੇ ਮੈਡਮ ਨੇ ਜਾ ਲੈਂਦਾ, ਉਹਨੇ ਨਹੀਂ ਜਾਣ ਦਿੱਤਾ ਮੈਨੂੰ, ਮੈਂ 100 ਰੁਪਏ ਭਰਿਆ ਸੀ, ਮੈਨੂੰ ਯਾਦ ਹੈ, ਮੁੜ ਕੇ ਨਹੀਂ ਦੁਬਾਰਾ ਫਿਰ ਕਦੀ ਗਲਤੀ ਕੀਤੀ ਜੀ ਇੱਦਾਂ ਦੀ।
0: ਬਸ ਜੀ, ਉਹ ਕਹਿੰਦੇ ਨਾ ਜੀ ਕਦੇ ਦੁੱਧ ਦਾ ਜਲਿਆ ਲੱਸੀ ਵੀ ਫੂਕ ਫੂਕ ਕੇ ਪੀਂਦਾ ਨਾ।
1: ਗਲਤੀ ਕਰਨੀ ਵੀ ਨਹੀਂ ਚਾਹੀਦੀ।
0: ਬਿਲਕੁਲ ਜੀ, 100% ਗੱਲ ਤੁਹਾਡੀ ਸਹੀ ਆ ਜੀ, ਗਲਤੀ ਨਹੀਂ ਕਰਨੀ ਚਾਹੀਦੀ।
1: ਇੱਕ ਗੱਲ ਦਾ ਹੋਰ ਖਿਆਲ ਰੱਖੋ ਕਿ ਜਦੋਂ ਤੁਸੀਂ ਗੱਡੀ ਚਲਾਉਂਦੇ ਹਾਂ, ਅਸੀਂ ਨਾ ਇੱਕ ਬੜੀ ਬਿਮਾਰੀ ਹੈ ਸਾਨੂੰ ਮੋਬਾਈਲ ਦੀ
0: ਜੀ,
1: ਅਸੀਂ ਇੱਕ ਕੰਨ ਨਾਲ ਮੋਬਾਈਲ ਲਾ ਲੈਂਦੇ, ਇੱਕ ਹੱਥ ਨਾਲ ਹੈਂਡਲ ਫੜ ਲੈਂਦੇ ਹਾਂ।
0: ਬਿਲਕੁਲ ਜੀ,
1: ਫਿਰ ਅਸੀਂ ਲੜਨ ਨੂੰ ਪੈਂਦੇ ਹਾਂ ਲੋਕਾਂ ਨਾਲ।
0: ਮੈਂ ਕਿਹਾ ਜੀ ਸਤੀਸ਼ ਜੀ, ਇੰਨੀ ਗੱਲ ਹੈ ਕਿ ਬੰਦਾ ਫੋਨ ਦੇ

0: ਪਰ ਰੀਲਾਂ ਦੇਖੀ ਜਾਊਗਾ ਸਮਾਂ ਬਰਬਾਦ ਕਰਨ ਲਈ। ਪਰ ਜੇ ਉਹਨੂੰ ਕਹਿ ਦਿੱਤਾ ਜਾਵੇ ਵੀ ਭਾਈ 40-50 ਸਕਿੰਟ ਰੈੱਡ ਲਾਈਟ ਦੇ ਉੱਪਰ ਖੜੇ ਹੋਣਾ ਸਿਗਨਲ ਲਾਈਟ ਤੇ, ਉੱਥੇ ਨਹੀਂ ਖੜਾ ਉਹ ਹੁੰਦਾ।
1: ਮੈਂ ਕਹਿੰਦਾ ਲੜਾਈ ਤੇ ਵੀ ਤੁਸੀਂ ਅਜੇ ਕੱਟਾ ਖਰਾਬ ਕਰ ਦੇਣਗੇ ਉੱਥੇ।
0: ਬਿਲਕੁਲ ਬਿਲਕੁਲ ਜੀ। ਸੋ ਭਾਈ
1: ਜਦੋਂ ਆਉਂਦੀ ਹੈ ਜੀ ਉਦੋਂ ਤੁਸੀਂ ਆਪਣਾ ਮੋਟਰਸਾਈਕਲ ਸਕੂਟਰ ਬੰਦ ਕਰ ਦਿਓ, ਪੈਟਰੋਲ ਦੀ ਬੱਚਤ ਵੀ ਹੁੰਦੀ ਹੈ।
0: ਬਿਲਕੁਲ ਜੀ ਬਿਲਕੁਲ, ਉਹ ਪ੍ਰਦੂਸ਼ਣ ਨਹੀਂ ਹੁੰਦਾ ਜੀ, ਉਹ ਤੋਂ ਵੀ ਬਚਾਅ ਹੁੰਦਾ, ਕਿੰਨੀਆਂ ਚੀਜ਼ਾਂ ਹੁੰਦੀਆਂ। ਸੋ ਖੈਰ ਜੀ,
1: ਇੱਕ ਬੜੀ ਹੋਰ ਪ੍ਰੋਬਲਮ ਹੈ, ਜਦੋਂ ਤੁਸੀਂ ਦੇਖੋ ਰੈੱਡ ਲਾਈਟ ਤੇ ਖੜੇ ਹੋ
0: ਜੀ,
1: ਪਤਾ ਵੀ ਰੈੱਡ ਲਾਈਟ ਹੈ, ਮੈਂ ਖੜਾ, ਮੇਰੇ ਪਿੱਛੇ ਵਾਲਾ ਹੋਰਨ ਮਾਰੀ ਜਾਏਗਾ।
0: ਬਸ
1: ਵੀ ਉਹ ਕਿਉਂ ਸ਼ੌਕ ਨਾਲ ਥੋੜਾ ਖੜਾ ਅੱਗੇ ਬੰਦਾ।
0: ਬਿਲਕੁਲ ਬਿਲਕੁਲ, ਇਹਨਾਂ ਚੀਜ਼ਾਂ ਦਾ
1: ਆਪਣੇ ਆਪ ਚਾਹੀਦੀ ਹੈ,
0: ਇਹਨਾਂ ਚੀਜ਼ਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਭਾਈ, ਕਿਉਂਕਿ ਸਾਰੇ ਆਪੋ ਆਪਣੇ ਘਰੋਂ ਜਦੋਂ ਨਿਕਲਦੇ ਇਹ ਸੋਚ ਕੇ ਕੋਈ ਨਹੀਂ ਨਿਕਲਦਾ ਕਿ ਅੱਜ ਮੈਂ ਕਿਸੇ ਬੰਦੇ ਨੂੰ ਪਰੇਸ਼ਾਨ ਕਰਾਂ।
1: ਹੁਣ ਜਦੋਂ ਫੋਰਨ ਕੰਟਰੀ ਗਿਆ ਸੀ ਉੱਥੇ ਹੋਰਨ ਦਾ ਰਿਵਾਜ਼ ਹੀ ਨਹੀਂ ਹੈਗਾ ਜੀ, ਹੋਰਨ ਤਾਂ ਮਾਰਨ ਨਹੀਂ ਦਿੰਦੇ।
0: ਬਸ ਬਸ ਬਸ, ਇਹੀ ਚੀਜ਼ਾਂ ਮੈਂ ਇੱਥੇ ਲਿਆਉਣੀਆਂ ਜੀ, ਤੁਸੀਂ ਚਿੰਤਾ ਨਹੀਂ ਕਰਨੀ, ਤੁਹਾਡੇ ਅੱਖਾਂ ਦੇ ਸਾਹਮਣੇ ਤੁਸੀਂ ਦੇਖੋਗੇ ਕਿ ਜਲੰਧਰ ਕਿੰਨਾ ਖੂਬਸੂਰਤ ਹੋ ਗਿਆ, ਹੋਰਨ ਦੀ ਆਵਾਜ਼ ਨਹੀਂ ਸੁਣਾਈ ਦੇਣੀ।
1: ਬੱਲੇ ਵੈਸੇ ਬਹੁਤ ਮਜ਼ਾ ਆ ਰਿਹਾ ਸੁਣ ਕੇ।
0: ਠੀਕ ਹੈ ਜੀ, ਬਹੁਤ ਵਧੀਆ ਲੱਗਾ ਸਾਨੂੰ ਵੀ ਸਤੀਸ਼ ਜੀ।
1: ਨਹੀਂ ਇੱਕ ਮਿੰਟ ਜੀ, ਤੁਹਾਨੂੰ ਇਸ ਗੱਲ ਦਾ ਸ਼ੇਅ ਦੇ ਦਿਆਂ ਕਿ ਤੁਸੀਂ ਬੜੀ ਮਿਹਨਤ ਨਾਲ ਪ੍ਰੋਗਰਾਮ ਤਿਆਰ ਕਰਕੇ ਲਿਆਉਂਦੇ ਹੋ।
0: ਬਹੁਤ ਬਹੁਤ ਸ਼ੁਕਰੀਆ, ਸ਼ੁਕਰੀਆ ਜੀ, ਤੁਸੀਂ ਮਿਹਨਤ ਕੀਤੀ, ਇੱਕ ਪਾਸੇ ਤੁਸੀਂ ਫੋਟੋ ਵੀ ਭੇਜੀ, ਦੂਸਰੇ ਪਾਸੇ ਕਾਲ ਵੀ ਲਗਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਗਾਣਾ ਪੇਸ਼ ਕਰ ਰਹੇ ਹਾਂ ਜੀ ਰੇਡੀਓ ਸੈੱਟ ਤੇ। ਓਕੇ ਜੀ, ਸ਼ੁਕਰੀਆ ਜੀ। ਲਓ ਜੀ, ਮੈਂ ਕਿਹਾ ਕਿੰਨੀਆਂ ਵਧੀਆ ਵਧੀਆ ਗੱਲਾਂ ਹੋ ਗਈਆਂ, ਗੱਲ ਸੱਚ ਹੈ। ਮੈਨੂੰ ਇੱਕ ਮੇਰਾ ਕਲੀਗ ਆਖ ਰਿਹਾ ਸੀ ਛੋਟਾ ਮੇਤੋਂ, ਕਹਿੰਦਾ ਜੀ ਜਨਾਬ ਆ ਜਿਹੜਾ ਅੱਜ ਦਾ ਯੂਥ ਹੈ ਨਾ, ਕਹਿੰਦੇ ਰੀਲਾਂ ਸਕਰੋਲ ਕਰਨ 'ਤੇ ਇੰਨਾ ਟਾਈਮ ਲਾ ਦੇਗਾ ਨਾ, ਲਾਲ ਬੱਤੀ ਦੇ ਉੱਤੇ ਸਿਗਨਲ ਦੇ ਉੱਤੇ ਖੜ੍ਹਾ ਹੋਣ ਦਾ ਟਾਈਮ ਨਹੀਂ। ਔਰ ਕਦੇ ਕਦੇ ਇੱਦਾਂ ਹੁੰਦਾ ਹੈ ਕਿ ਜਦੋਂ ਹਰੀ ਤੋਂ ਸੰਤਰੀ ਹੋ ਕੇ ਲਾਲ ਲਾਈਟ ਹੋ ਜਾਂਦੀ ਹੈ ਟ੍ਰੈਫਿਕ ਦੀ, ਅਤੇ ਬੰਦਾ ਉਦੋਂ ਵੀ ਬੜੀ ਤੇਜ਼ੀ ਨਾਲ ਆਪਣਾ ਟੂ ਵੀਲਰ ਅਤੇ ਫੋਰ ਵੀਲਰ ਕੱਢਣ ਦੀ ਕੋਸ਼ਿਸ਼ ਕਰਦਾ, ਅਤੇ ਇਸੀ ਕੋਸ਼ਿਸ਼ 'ਚ ਫਿਰ ਐਕਸੀਡੈਂਟ ਦੇ ਚਾਂਸ ਵੱਧ ਜਾਂਦੇ ਆ। ਸੋ ਭਾਈ ਸਬਰ ਕਰੋਗੇ ਤਾਂ ਫਲ ਮਿੱਠਾ ਮਿਲੇਗਾ, ਤੋ ਅਗਰ ਫਲ ਮਿੱਠਾ ਚਾਹੀਦਾ ਤਾਂ ਸਬਰ ਕਰਨਾ ਪੈਣਾ। ਇਸੇ ਕਰਕੇ ਭਾਈ ਅੱਗੇ ਪਿੱਛੇ ਦੇਖ ਕੇ ਚੱਲਣਾ ਚਾਹੀਦਾ। ਇਹੋ ਜਿਹਾ ਗਾਣੇ ਦੀ ਫਰਮਾਇਸ਼ ਆਈ ਹੈ ਜੀ ਸਤੀਸ਼ ਗੁਲਿਆਨੀ ਦੀ ਜੀ।
2: ਇਹ ਭਾਈ ਦਰ ਦੇਖ ਕੇ ਚੱਲ।

0: ਟ੍ਰੈਫਿਕ ਨਿਯਮ ਤੋੜਨ ਤੇ ਦੁਨੀਆ ਭਰ ਵਿੱਚ ਹਰ ਸਾਲ 12.5 ਲੱਖ ਲੋਕ ਮਾਰੇ ਜਾਂਦੇ ਨੇ, ਯਾਨੀ 3,424 ਮੌਤਾਂ ਹਰ ਰੋਜ਼, ਤੇ ਉਹਨਾਂ ਵਿੱਚੋਂ ਅੱਧੇ ਤੋਂ ਜ਼ਿਆਦਾ 15 ਤੋਂ 45 ਸਾਲ ਦੀ ਉਮਰ ਵਿੱਚ ਹੀ ਹੁੰਦੇ ਨੇ। ਸੜਕ ਦੁਰਘਟਨਾ 'ਚ ਮਰਨ ਵਾਲੇ ਦੋ ਪਹੀਆ ਵਾਹਨ ਚਾਲਕਾਂ ਵਿੱਚੋਂ ਹਰੇਕ 5ਵਾਂ ਮ੍ਰਿਤਕ ਉਹ ਹੁੰਦਾ ਹੈ ਜਿਸ ਨੇ ਹੈਲਮੇਟ ਨਹੀਂ ਪਾਇਆ ਹੁੰਦਾ। ਅਸੀਂ ਮੋਬਾਈਲ ਸਕਰੀਨ ਗਾਰਡ ਤੋਂ ਲੈ ਕੇ ਹਰ ਚੀਜ਼ ਦੀ ਹਿਫਾਜ਼ਤ ਲਈ ਉਪਰਾਲੇ ਕਰਦੇ ਹਾਂ, ਤੇ ਫਿਰ ਸਿਰ ਦੀ ਹਿਫਾਜ਼ਤ ਵਿੱਚ ਅਣਗਹਿਲੀ ਕਿਉਂ? ਸੀਟ ਬੈਲਟ ਨਾ ਲਾ ਕੇ, ਡਰਾਈਵਿੰਗ ਵੇਲੇ ਫੋਨ ਸੁਣ ਕੇ ਤੇ ਗਲਤ ਓਵਰਟੇਕਿੰਗ ਕਰਕੇ ਅਸੀਂ ਟ੍ਰੈਫਿਕ ਪੁਲਿਸ ਨੂੰ ਨਹੀਂ ਖੁਦ ਨੂੰ ਹੀ ਧੋਖਾ ਦੇ ਰਹੇ ਹੁੰਦੇ ਹਾਂ। ਓਵਰ ਸਪੀਡ ਗੱਡੀ ਚਲਾਉਣ ਨਾਲ ਤੁਹਾਡੇ ਗਲ ਵਿੱਚ ਕੋਈ ਤਮਗਾ ਨਹੀਂ ਪਾ ਦੇਏਗਾ, ਹਾਂ ਤੁਹਾਡੀ ਫੋਟੋ ਨੂੰ ਸ਼ਰਧਾਂਜਲੀ ਦਿੰਦਿਆਂ ਫੁੱਲਾਂ ਦਾ ਹਾਰ ਜ਼ਰੂਰ ਪੈ ਜਾਏਗਾ। ਕੀ ਤੁਸੀਂ ਜਾਣਦੇ ਹੋ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਕਾਰਨ ਸੜਕ ਹਾਦਸਿਆਂ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਭਗ 1/3 ਹੁੰਦੀ ਹੈ? ਸ਼ਰਾਬ ਦੇ ਨਾਲ ਹੁਣ ਤੁਸੀਂ ਇਨਸਾਨੀ ਖੂਨ ਦੇ ਪਿਆਸੇ ਤੇ ਨਾ ਬਣੋ। ਕਦੋਂ ਤੱਕ ਰੰਗਦੇ ਰਹੋਗੇ ਸੜਕਾਂ ਨੂੰ ਆਪਣੇ ਜਾਂ ਦੂਜਿਆਂ ਦੇ ਖੂਨ ਨਾਲ? ਕਦੋਂ ਤੱਕ, ਆਖਿਰ ਕਦੋਂ ਤੱਕ?
1: ਭਾਈ, ਹਾਸਾ ਮਜ਼ਾਕ ਜਿਹੜਾ ਆਪੋ ਆਪਣੀ ਜਗ੍ਹਾ 'ਤੇ, ਪਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਹੈਲੋ ਜਲੰਧਰ, ਇਹਦੇ ਵਿੱਚ ਅੱਜ ਥਾਣੇਦਾਰ ਸ਼ਮਸ਼ੇਰ ਸਿੰਘ ਤੁਹਾਨੂੰ ਬਸ ਇੱਕੋ ਗੱਲ ਕਹਿੰਦਾ, ਭਾਈ ਆਪਣਾ ਖਿਆਲ ਰੱਖੋ, ਆਪਣੇ ਬੱਚਿਆਂ ਦਾ ਖਿਆਲ ਰੱਖੋ, ਔਰ ਉਹਨਾਂ ਨੂੰ ਟ੍ਰੈਫਿਕ ਰੂਲ ਦੇ ਬਾਰੇ ਅਵੇਅਰਨੈਸ ਜ਼ਰੂਰ ਕਰੋ। ਸਕੂਲਾਂ ਕਾਲਜਾਂ 'ਚ ਤਾਂ ਸਾਡੀਆਂ ਡਰਾਈਵਾਂ ਚੱਲਦੀਆਂ ਰਹਿੰਦੀਆਂ ਨੇ, ਅਸੀਂ ਲੋਕਾਂ ਨੂੰ ਸਮਝਾਉਂਦੇ ਹਾਂ, ਪਰ ਦੇਖੋ ਸਾਡਾ ਵੀ ਮਨ ਨਹੀਂ ਕਰਦਾ ਕਿਸੇ ਦਾ ਚਲਾਨ ਕੱਟੀਏ। ਸਾਡਾ ਚਲਾਨ ਕੱਟਣ ਦਾ ਜਿਹੜਾ ਮਤਲਬ ਹੈ ਉਹ ਇੱਕੋ ਹੈ ਕਿ ਲੋਕਾਂ ਨੂੰ ਜਾਣਕਾਰੀ ਹੋਵੇ, ਅਤੇ ਲੋਕ ਸੜਕ 'ਤੇ ਚੱਲਦੇ ਸਮੇਂ ਜਿੱਥੇ ਆਪਣਾ ਧਿਆਨ ਰੱਖਣ ਉੱਥੇ ਹੀ ਉਹ ਦੂਜੇ ਲੋਕਾਂ ਦਾ ਵੀ ਧਿਆਨ ਰੱਖਣ। ਪਰ ਅੱਜ ਦਾ ਜਿਹੜਾ ਯੂਥ ਹੈ ਉਹ ਇਹਨਾਂ ਗੱਲਾਂ ਤੋਂ ਨਹੀਂ ਮੰਨਦਾ ਜੀ। ਬਹੁਤ ਸਾਰੇ ਲੋਕ ਅਸੀਂ ਫੜਦੇ ਵੀ ਹਾਂ, ਸਜ਼ਾ ਵੀ ਹੁੰਦੀ ਹੈ। ਅੱਜ ਦੇ ਨਾਬਾਲਗ ਬੱਚੇ ਵੀ ਜਿਹੜੇ ਨੇ ਜਦੋਂ ਘਰੋਂ ਸਕੂਟੀ ਮੋਟਰਸਾਈਕਲ ਲੈ ਕੇ ਨਿਕਲਦੇ ਨੇ, ਸਰਕਾਰ ਨੇ ਉੱਤੇ ਵੀ ਕਹਿਤਾ ਵੀ ਭਾਈ ਮਾਂ ਬਾਪ ਦਾ ਚਲਾਨ ਕੱਟਿਆ ਜਾਏਗਾ। ਸੋ ਮਾਂ ਬਾਪ ਨੂੰ ਇਹਦੀ ਸਮਝ ਚਾਹੀਦੀ ਹੈ। ਖੈਰ, ਸਾਡੇ ਕੋਲ ਅਗਲੇ ਕਾਲਰ ਦੋਸਤ ਆ ਗਏ ਨੇ ਜੀ, ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਉਹਨਾਂ ਤੋਂ ਪੁੱਛਦੇ ਉਹਨਾਂ ਦੇ ਕਿੰਨੇ ਕੁ ਚਲਾਨ ਹੋਏ ਸੀ। ਹੈਲੋ ਹੈਲੋ ਹੈਲੋ ਹੈਲੋ, ਮੈਨੂੰ ਲੱਗਦਾ ਭਾਈ ਜਾਂ ਤਾਂ ਸੋ ਗਏ ਨੇ ਗੱਲ ਕਰਨ ਦੇ ਕਰਦੇ, ਜਾਂ ਫਿਰ ਥਾਣੇਦਾਰ ਸ਼ਮਸ਼ੇਰ ਸਿੰਘ ਤੋਂ ਡਰ ਗਏ ਨੇ। ਮੈਂ ਕਿਹਾ ਜੀ ਜਿਹਦੇ ਕਾਗਜ਼ ਪੱਤਰ ਨਾ ਪੂਰੇ ਤਿਆਰ, ਜਿਹਦੇ ਕਾਗਜ਼ ਪੱਤਰ ਨਾ ਪੂਰੇ ਤਿਆਰ, ਮੁੱਛਾਂ ਨੂੰ ਤਾਂ ਦੇ ਕੇ ਬੋਲੇ ਗਏ, ਹੁਣ ਤਾਂ ਇਹ ਫਸ ਗਿਆ ਯਾਰ। ਸ਼ਮਸ਼ੇਰ ਸਿੰਘ ਥਾਣੇਦਾਰ ਅੱਗੇ ਸਾਰੇ ਚੁੱਪ, ਕੋਈ ਨਹੀਂ ਹੁਸ਼ਿਆਰ, ਕੋਈ ਨਹੀਂ ਹੁਸ਼ਿਆਰ। ਸੋ ਆਓ ਜੀ ਅਗਲੇ ਕਾਲਰ ਦੋਸਤ ਦੀ ਇੰਤਜ਼ਾਰ ਕਰਦੇ, ਉਨੀ ਦੇਰ ਨੂੰ ਤੁਹਾਨੂੰ ਮੈਂ ਅਗਲਾ ਗਾਣਾ ਸੁਣਾਉਣਾ। ਲੇਕਿਨ ਗਾਣੇ ਤੋਂ ਪਹਿਲਾਂ ਇੱਕ ਜ਼ਰੂਰੀ ਸੂਚਨਾ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦਾ ਵੀ ਭਾਈ ਦੇਖੋ, ਸਾਰਿਆਂ ਨੂੰ ਆਪੋ ਆਪਣੇ ਕੰਮਾਂ ਕਾਜਾਂ 'ਤੇ ਜਾਣ ਦੀ ਕਾਹਲੀ ਹੁੰਦੀ ਹੈ ਕਿ ਮੈਂ ਸਮੇਂ 'ਤੇ ਆਪਣੇ ਕੰਮ ਕਾਜ 'ਤੇ ਪਹੁੰਚਾਂ। ਪਰ ਤੁਹਾਨੂੰ ਪਤਾ ਹੈ ਕਿ ਸ਼ਹਿਰ 'ਚ ਸਵੇਰ ਵੇਲੇ ਅਤੇ ਸ਼ਾਮ ਵੇਲੇ ਟ੍ਰੈਫਿਕ ਵੱਧ ਹੁੰਦਾ ਹੈ, ਅਤੇ ਉਸ ਦੌਰਾਨ ਤੁਸੀਂ ਅਗਰ ਟਾਈਮ 'ਤੇ ਹੀ ਸਮੇਂ 'ਤੇ ਹੀ ਘਰੋਂ ਨਿਕਲੋ ਆਪਣੇ ਕੰਮ ਕਾਜ 'ਤੇ ਜਾਣ ਲਈ, ਤਾਂ ਤੁਸੀਂ ਲੇਟ ਕਦੇ ਨਹੀਂ ਹੋਵੋਗੇ। ਇੱਕੋ ਲਾਈਨ ਦੇ ਵਿੱਚ ਚੱਲੋ, ਟ੍ਰੈਫਿਕ ਰੂਲਸ ਦੀ ਪਾਲਣਾ ਕਰੋ, ਗਲਤ ਸਾਈਡ ਤੋਂ ਓਵਰਟੇਕ ਨਾ ਕਰੋ, ਓਵਰ ਸਪੀਡਿੰਗ ਨਾ ਕਰੋ, ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਸਿਰ ਦੇ ਉੱਪਰ ਹੈਲਮਟ ਪਾ ਕੇ ਹੀ ਦੁਪਹੀਆ ਵਾਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ, ਅਤੇ ਹੈਲਮਟ ਦੇ ਉੱਪਰ ISI ਮਾਰਕ ਜ਼ਰੂਰ ਹੋਣਾ ਚਾਹੀਦਾ। ਖਾਸ ਤੌਰ 'ਤੇ ਜਿੰਨੇ ਵੀ ਆ ਸਕੂਲੀ ਪੜ੍ਹਨ ਵਾਲੇ ਵਿਦਿਆਰਥੀ ਨੇ ਅਤੇ ਕਾਲਜ ਵਾਲੇ ਪੜ੍ਹਨ ਵਾਲੇ ਵਿਦਿਆਰਥੀ ਨਾਲ, ਸਾਰਿਆਂ ਨੂੰ ਮੇਰੀ ਸਖ਼ਤ ਹਦਾਇਤ ਹੈ ਕਿ ਮੈਂ ਗੱਡੀਆਂ ਜਿਹੜੀਆਂ ਨੇ ਨਾ ਉਹ ਬਾਊਂਡ ਕਰ ਲੈਂਦਾ ਹੁੰਦਾ, ਵੀ ਉਹ ਗੱਡੀਆਂ ਛੱਡਦਾ ਨਹੀਂ ਹੁੰਦਾ ਮੈਂ। ਅਤੇ ਜੇ ਚਾਹੁੰਦੇ ਹੋ ਤੁਹਾਡੀ ਗੱਡੀਆਂ ਦੀ ਵੀ ਸੁਰੱਖਿਆ ਰਹੇ ਤਾਂ ਪੁੱਤਰ ਉਹਦੇ ਲਈ ਪਹਿਲਾਂ ਆਪਣੀ ਸੁਰੱਖਿਆ ਕਰਨੀ ਪੈਣੀ।

0: ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਤੇ ਥਾਣੇਦਾਰ ਸ਼ਮਸ਼ੇਰ ਸਿੰਘ ਜੁੜਿਆ ਹੋਇਆ ਬਈ। ਆ ਅਗਲੇ ਦੋਸਤ ਆ ਗਏ, ਇਹਨਾਂ ਨੂੰ ਪੁੱਛਦੇ ਆ ਬਈ ਇਹਨਾਂ ਨੂੰ ਕਿੰਨੀ ਕੁ ਜਾਣਕਾਰੀ ਹੈ ਟ੍ਰੈਫਿਕ ਰੂਲ ਦੀ। ਹੈਲੋ,
1: ਹੈਲੋ,
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ।
1: ਸਲਾਮ ਸ਼ਮਸ਼ੇਰ ਸਿੰਘ, ਥਾਣੇਦਾਰ ਸਾਹਿਬ।
0: ਸਲਾਮ ਜੀ, ਸਲਾਮ, ਕੀ ਹਾਲ ਚਾਲ ਨੇ?
1: ਹਾਲ ਚਾਲ ਬਹੁਤ ਵਧੀਆ ਜੀ।
0: ਵਧੀਆ ਨੇ? ਬਸ ਥਾਣੇਦਾਰ ਸਾਹਿਬ ਨੂੰ ਦੇਖ ਕੇ ਕਿਸੇ ਦੇ ਹਾਲ ਚਾਲ ਵਧੀਆ ਨਹੀਂ ਹੁੰਦੇ, ਤੁਸੀਂ ਪਹਿਲੇ ਬੰਦੇ ਆ ਜਿਹਨਾਂ ਨੇ ਕਿਹਾ ਹਾਲ ਚਾਲ ਵਧੀਆ ਜੀ। ਤਾਰੀਫ ਕਰਨ ਲਈ ਸ਼ੁਕਰੀਆ, ਲੇਕਿਨ ਤਾਰੀਫ ਨੇ ਤੁਹਾਨੂੰ ਚਲਾਣ ਤੋਂ ਨਹੀਂ ਬਚਾਉਣਾ।
1: ਅੱਛਾ ਜੀ,
0: ਹਾਂਜੀ। ਅੱਛਾ, ਹੁਣ ਤੁਸੀਂ ਮੈਨੂੰ ਦੱਸਣਾ ਕਿ ਚਲਾਣ ਤੋਂ ਬਚਣ ਵਾਸਤੇ ਲੋਕੀ ਕਿਹੜੇ ਕਿਹੜੇ ਹੱਥ ਕੰਡੇ ਅਪਣਾਉਂਦੇ ਆ? ਮੰਨ ਲਓ ਥਾਣੇਦਾਰ ਸ਼ਮਸ਼ੇਰ ਸਿੰਘ ਖੜਾ ਚੌਂਕ 'ਚ,
1: ਹਾਂਜੀ,
0: ਤੇ ਚਲਾਣ ਤੋਂ ਬਚਣ ਲਈ ਲੋਕ ਕੀ ਕੀ ਕਰਦੇ ਆ?
1: ਸਭ ਤੋਂ ਪਹਿਲਾਂ ਤਾਂ ਆਪਣੇ ਜਿੱਥੇ ਉਹ ਰਹਿੰਦਾ ਹੋਵੇ ਉੱਥੇ ਦੇ ਵਾਈਫਾਈ ਬੰਦੇ ਨੂੰ ਲੱਭਦੇ ਆ, ਫੇਰ ਕੋਈ ਲੱਭੇ, ਉਸ ਤੋਂ ਬਾਅਦ ਫੇਰ MLA ਦੀ ਸਿਫਾਰਿਸ਼ ਪਾਉਂਦੇ ਆ।
0: ਅੱਛਾ,
1: MLA ਤੋਂ ਬਾਅਦ ਫੇਰ ਹੋਰ MP ਵੀ ਹੋਵੇ ਕੋਈ ਲਾਗੇ ਛਾਗੇ ਕੋਈ
0: ਸਿਫਾਰਿਸ਼। ਅੱਛਾ, ਸਿਫਾਰਿਸ਼ਾਂ ਨੂੰ ਛੱਡ ਦੋ, ਸਿਫਾਰਿਸ਼ ਨਹੀਂ ਆਪਣੀ ਕੋਲ ਚੱਲਦੀ ਨਹੀਂ ਕਿਸੇ ਦੀ ਸਿਫਾਰਿਸ਼।
1: ਹਾਂਜੀ,
0: ਬੰਦਾ ਇਹ ਸੋਚਦਾ ਕਿ ਮੈਂ ਫੜ ਹੀ ਨਾ ਹੋਵਾਂ ਫੇਰ।
1: ਹਾਂਜੀ, ਕਈ ਦੌੜ ਵੀ ਜਾਂਦੇ ਆ ਸਪੀਡ ਦੇ ਕੇ,
0: ਬਿਲਕੁਲ ਬਿਲਕੁਲ। ਲੇਕਿਨ
1: ਸਾਹਿਬ ਇੱਕ ਗੱਲ ਹੋਰ ਵੀ ਆ, ਤੁਸੀਂ ਗੱਡੀਆਂ ਦਾ ਤਾਂ ਪੋਲੂਸ਼ਨ ਚੈੱਕ ਕਰਦੇ ਆ,

0: ਹਾਂਜੀ,
1: ਨਾਲ ਦੀ ਨਾਲ ਬੰਦਿਆਂ ਦਾ ਵੀ ਪੋਲੂਸ਼ਨ ਚੈੱਕ ਕਰਿਆ ਕਰੋ ਜਿਹੜੇ ਧੂੰਆਂ ਕੱਢਦੇ ਫਿਰਦੇ ਆ ਸੜਕਾਂ ਤੇ।
0: ਨਹੀਂ, ਆਪਾਂ ਬੰਦਿਆਂ ਦਾ ਵੀ ਪੂਰਾ ਪੋਲੂਸ਼ਨ ਚੈੱਕ ਕਰੀਦਾ ਜੀ। ਸਾਡੇ ਨਾਲ ਇਨਵਾਇਰਮੈਂਟਲ ਮੈਨੇਜਮੈਂਟ ਦੀ ਟੀਮ ਹੁੰਦੀ ਆ, ਪੋਲੂਸ਼ਨ ਕੰਟਰੋਲ ਬੋਰਡ ਵੀ ਨਾਲ ਰੱਖਿਆ ਅਸੀਂ ਆਪਣੇ। ਅਸੀਂ ਮਿੰਟੋ ਪਹਿਲੀ ਫੋਨ ਕਰ ਦੀ ਦਾ ਉਹਨਾਂ ਨੂੰ, ਦੱਸ ਦੀ ਦਾ ਵੀ ਇੱਥੇ ਬੰਦਾ ਇੱਕ ਆ ਪ੍ਰਦੂਸ਼ਣ ਕਰਨ ਲੱਗਾ ਹੋਇਆ ਤੇ ਨਾਲ ਉਹਦਾ ਵੀ ਚਲਾਨ ਹੁੰਦਾ ਜੀ। ਤੇ ਮੈਂ ਕਿਹਾ
1: ਵੀ ਬਹੁਤ ਖਤਰਾ ਆ ਜੀ।
0: ਹਾਂਜੀ,
1: ਫੈਲਾਉਂਦੇ ਆ ਗੱਡੀਆਂ ਦਾ ਤਾਂ ਚਲੋ ਹੈ, ਉਹਨਾਂ ਦਾ ਆਪਾਂ ਪੋਲੂਸ਼ਨ ਕਰਵਾ ਲੈਂਦੇ ਆ,
0: ਬਿਲਕੁਲ
1: ਕਰਦੀਆਂ, ਲੇਕਿਨ ਜਿਹੜੇ ਬੰਦੇ ਧੂੰਆਂ ਕੱਢਦੇ ਆ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਜੀ।
0: ਉਹਨਾਂ ਦਾ ਵੀ ਬਿਲਕੁਲ ਰੱਖਿਆ ਜਾਏਗਾ। ਤੁਸੀਂ ਮੈਨੂੰ ਦੱਸੋ ਜੀ ਕਿ ਤੁਸੀਂ ਚਲਾਨ ਤੋਂ ਬਚਣ ਲਈ ਕੀ ਕੀਤਾ ਕਦੇ?
1: ਮੇਰਾ ਤਾਂ ਅੱਜ ਤੱਕ ਕਦੇ ਚਲਾਨ ਹੋਇਆ ਨਹੀਂ, ਨਾ ਹੋਣਾ ਹੀ ਆ।
0: ਅੱਛਾ,
1: ਕਿਉਂਕਿ ਮੈਂ ਜ਼ਿਆਦਾਤਰ ਪੈਦਲ ਚੱਲਦਾ ਜਾਂ ਸਾਈਕਲਿੰਗ ਕਰਦਾ।
0: ਨਹੀਂ, ਪੈਦਲ ਚੱਲਣ ਵਾਲੇ ਦੇ ਵੀ ਚਲਾਨ ਹੁੰਦੇ ਜੀ। ਜੇ ਤੁਸੀਂ ਜਿਹੜਾ ਜੈਬਰਾ ਕਰੋਸਿੰਗ ਹੁੰਦੀ ਨਾ ਜੀ, ਉੱਥੋਂ ਨਹੀਂ ਲੰਘੋਗੇ,
1: ਹਾਂਜੀ ਹਾਂਜੀ,
0: ਉੱਥੇ ਚਲਾਨ ਹੋ ਜਾਂਦਾ। ਅਤੇ ਜੇ ਤੁਸੀਂ ਰੇਲਵੇ ਫਾਟਕ ਬੰਦ ਹੈ ਉਹਦੇ ਥੱਲਿਓਂ ਦੀ ਲੰਘ ਜਾਓਗੇ ਰੇਲ ਗੱਡੀ ਆਉਣ ਤੋਂ ਪਹਿਲਾਂ, ਤਾਂ ਵੀ ਚਲਾਨ ਹੈ। ਰੇਲਵੇ ਫਾਟਕ ਦੇ ਥੱਲੇ ਉਹਦੀ ਲੰਘੇ, ਤੁਹਾਡਾ ਚਲਾਨ ਕੱਟ ਕੇ ਤੁਹਾਡੇ ਨਾਲ ਇੱਕ ਫੋਟੋ ਕਰਾਣੀ, ਆਪਾਂ ਕਹਿਣਾ ਲਓ ਜੀ ਆਪਾਂ ਕਰਤੀ ਸ਼ੁਰੂਆਤ।
1: ਪਰ ਇੱਥੇ ਸਾਰਾ ਦਿਨ ਲੋਕ ਸਾਈਕਲ ਲੈ ਕੇ,
0: ਬਸ ਮੈਂ ਕਿਹਾ ਸਰਕਾਰ ਨੂੰ ਆਮਦਨੀ ਇੱਥੋਂ ਹੀ ਹੋਣੀ ਆ ਜੀ, ਫਿਰ ਲੋਕਾਂ ਨੇ ਇੱਦਾਂ ਹੀ ਸੁਧਰਨਾ। ਤੇ ਨਾਲੇ ਮੁੱਕਦੀ, ਬਸ ਬਸ ਮੈਂ ਕਿਹਾ ਜੀ ਅੱਜ ਜਲੰਧਰ ਡਿਊਟੀ ਸੀ ਮੇਰੀ, ਮੇਰੀ ਜਲੰਧਰ ਡਿਊਟੀ,
1: ਫਿਰ ਵੀ ਸਾਈਕਲ ਕੱਢਦੇ ਆ ਜੀ।
0: ਮੈਂ ਕਿਹਾ ਮੇਰੀ ਜਲੰਧਰ ਡਿਊਟੀ ਲੱਗੀ ਸੀ ਜੀ, ਜਿਸ ਦਿਨ ਗਰਾਇਆ ਲੱਗੀ ਉਦਣ ਇੱਧਰ ਵੀ ਆ ਜਾਣਾ। ਅਤੇ ਮੁੱਕਦੀ ਗੱਲ ਜੀ, ਮੁੱਕਦੀ ਗੱਲ ਮੈਂ ਕਿਹਾ ਰਜਿੰਦਰ ਜੀ ਕਿ ਮੇਰੇ ਤੋਂ ਇਲਾਵਾ ਇੱਥੇ ਕੋਈ ਗੱਜ ਨਹੀਂ ਸਕਦਾ, ਅਤੇ ਸਿਗਨਲ ਤੋੜ ਕੇ ਥਾਣੇਦਾਰ ਸ਼ਮਸ਼ੇਰ ਸਿੰਘ ਕੋਲੋਂ ਕੋਈ ਭੱਜ ਨਹੀਂ ਸਕਦਾ।
1: ਬਿਲਕੁਲ ਬਿਲਕੁਲ ਜੀ, ਤੁਹਾਡੇ ਦਹਿਸ਼ਤ ਤਾਂ ਹੈ ਜੀ ਮਾੜੀ ਮੋਟੀ, ਨਾਂ ਦੀ ਵੀ ਦਹਿਸ਼ਤ ਵਾ ਅਤੇ ਕੰਮ ਦੀ ਵੀ ਦਹਿਸ਼ਤ ਹੈਗੀ ਥੋੜ੍ਹੀ ਜਿਹੀ।
0: ਸ਼ੁਕਰੀਆ ਤੁਸੀਂ ਕਾਲ ਕੀਤੀ ਰਜਿੰਦਰ ਜੀ, ਗਾਣਾ ਤਾਂ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ, ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ
0: ਸਰ। ਸੋ ਰਜਿੰਦਰ ਜੀ ਨੇ ਵੀ ਬਹੁਤ ਕੰਮ ਦੀਆਂ ਗੱਲਾਂ ਕੀਤੀਆਂ, ਕਹਿੰਦੇ ਜੀ ਕਦੇ ਚਲਾਨ ਹੋਇਆ, ਅੱਜ ਸਾਰੇ ਪੈਦਲ ਹੋ ਗਏ, ਥਾਣੇਦਾਰ ਸ਼ਮਸ਼ੇਰ ਸਿੰਘ ਕੀ ਆ ਗਿਆ, ਸਾਰੇ ਪੈਦਲ ਹੋ ਗਏ। ਕੋਈ ਕਹਿੰਦਾ ਜੀ ਮੈਂ ਤੇ ਪੈਦਲ ਹੀ ਜਾਂਦਾ, ਕੋਈ ਕਹਿੰਦੇ ਜੀ ਮੈਂ ਸਾਈਕਲ ਤੇ ਜਾਂਦਾ, ਗੱਡੀ ਮੋਟਰਸਾਈਕਲ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ। ਖੈਰ ਕੋਈ ਗੱਲ ਨਹੀਂ ਜੀ, ਅਸੀਂ ਆਪਣੇ ਦੋਸਤਾਂ ਨੂੰ ਕਿਹਾ ਸੀ ਬਈ ਨੰਬਰ ਸਾਡਾ 9855710027, ਇਹਦੇ ਤੇ ਤੁਸੀਂ ਫੋਟੋ ਭੇਜਣੀ ਆ। ਅਗਰ ਤੁਸੀਂ ਦੋ ਪਹੀਆ ਵਾਹਨ ਜਿੱਦਾਂ ਸਕੂਟਰ ਮੋਟਰਸਾਈਕਲ ਐਕਟਿਵਾ ਕੁਛ ਇੱਦਾਂ ਚਲਾਉਂਦੇ ਹੋ, ਤਾਂ ਉਹ ਸਾਡੇ ਦੋਸਤ ਨੇ ਜੀ ਰੋਸ਼ਨ ਲਾਲ ਬਸਤੀ 9 ਜਲੰਧਰ ਤੋਂ, ਬਹੁਤ ਵਧੀਆ ਹੈਲਮਟ ਪਾ ਕੇ ਇਹਨਾਂ ਨੇ ਫੋਟੋ ਭੇਜੀ ਆ ਸਾਡੇ ਤੱਕ, ਇਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਸਾਡੇ ਵੱਲੋਂ। ਅਗਲੇ ਸਾਡੇ ਦੋਸਤ ਜੀ ਰਾਮ ਲਵਾਇਆ ਸ਼ਰਮਾ ਪਿੰਡ ਸਮਰਾਏ ਜਲੰਧਰ ਤੋਂ, ਲਓ ਜੀ ਇਹਨਾਂ ਦਾ ਤਾਂ ਚਲਾਨ ਆਪਾਂ ਪੱਕਾ ਕਰਨਾ। ਇਹ ਵੱਡੇ ਸਾਰੇ ਮੋਟਰਸਾਈਕਲ ਤੇ ਸਿਰ ਤੇ ਹੈਲਮਟ ਤੇ ਪਾਇਆ, ਲੇਕਿਨ ਹੈਲਮਟ ਦਾ ਜਿਹੜਾ ਲੋਕ ਹੁੰਦਾ ਨਾ ਥੱਲੇ ਬੱਦਰ ਜਿਹਨੂੰ ਕਹਿ ਦਿੰਦੇ ਆ, ਉਹ ਲੋਕ ਨਹੀਂ ਇਹਨਾਂ ਨੇ ਲਗਾਇਆ, ਅਤੇ ਪਿੱਛੇ ਇਹਨਾਂ ਨੇ ਦੋ ਬੰਦੇ ਹੋਰ ਬਿਠਾਏ ਆ। ਇੱਕ ਤਾਂ ਇਹਨਾਂ ਦਾ ਚਲਾਨ ਹੋਣਾ ਪਿਛਲੇ ਬੰਦਿਆਂ ਦਾ, ਦੂਸਰਾ ਪਿਛਲੇ ਬੰਦੇ ਦੇ ਸਿਰ 'ਤੇ ਹੈਲਮਟ ਵੀ ਨਹੀਂ ਹੈਗਾ। ਬਾਕੀ ਖੈਰ ਇਹਨਾਂ ਦਾ ਜਿੰਨੀ ਦੇਰ ਤੱਕ ਨੰਬਰ ਪਲੇਟ ਤੋਂ ਆਪਾਂ ਚੈੱਕ ਕਰਦੇ ਹਾਂ ਕਿ ਇਹਨਾਂ ਦੇ ਕੋਲ ਕੀ ਉਹਨੂੰ ਕਹਿੰਦੇ ਆ ਬਾਕੀ ਦੇ ਪੇਪਰ ਪੂਰੇ ਆ ਜਾਂ ਨਹੀਂ, ਉਨੀ ਦੇਰ ਤੱਕ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ।

0: ਲਓ ਬਈ ਥਾਣੇਦਾਰ ਸ਼ਮਸ਼ੇਰ ਸਿੰਘ ਦਾ ਸਮਾਂ ਹੋ ਰਿਹਾ ਹੈ ਅੱਜ ਦੀ ਡਿਊਟੀ, ਮੈਨੂੰ ਲੱਗਦਾ ਇੱਥੇ ਤੱਕ ਮੁਕਾਉਣੀ ਪੈਣੀ ਆ। ਪਰ ਮੈਨੂੰ ਲੱਗਦਾ ਜਾਂਦੇ ਜਾਂਦੇ ਇੱਕ ਹੋਰ ਭਾਈ ਸਾਹਿਬ ਟੱਕਰ ਗਏ ਨੇ, ਇਹਨਾਂ ਨੂੰ ਵੀ ਮਿਲੇ ਲੈਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
1: ਹਾਂਜੀ ਸਰ ਜੀ, ਠੀਕ ਠਾਕ ਜੀ।
0: ਵਧੀਆ ਵਧੀਆ ਭਾਈ, ਕੌਣ ਗੱਲ ਕਰ ਰਿਹਾ, ਕਿੱਥੋਂ ਗੱਲ ਕਰ ਰਿਹਾ?
1: ਸਰ ਰਕੇਸ਼ ਕੁਮਾਰ ਬੋਲਦਾ ਜੀ।
0: ਕਿੱਥੋਂ ਗੱਲ ਕਰ ਰਿਹਾ?
1: ਜਿੱਤੇ ਬਾਈ ਤੋਂ ਜੀ।
0: ਅਤੇ ਬਿਨਾਂ ਹੈਲਮਟ ਦੇ ਤੁਰੇ ਆਉਂਦੇ ਹੋ ਤੁਸੀਂ, ਤੁਹਾਨੂੰ ਪਤਾ ਨਹੀਂ ਥਾਣੇਦਾਰ ਸ਼ਮਸ਼ੇਰ ਸਿੰਘ ਖੜੇ ਅੱਗੇ?
1: ਸਰ ਜੀ ਹੈਲਮਟ ਘਰ ਰਹਿ ਗਿਆ, ਡੇਕ ਥੱਲੇ ਸੁੱਕਣਾ ਪਾਇਆ ਜੀ।
0: ਬਸ ਹੁਣ ਮੈਂ ਵੀ ਬੰਦੇ ਸੁੱਕਣੇ ਪਾਉਣੇ ਸ਼ੁਰੂ ਕਰ ਦੇਣੇ ਅਗਰ ਇਸ ਹਿਸਾਬ ਨਾਲ ਗਲਤੀਆਂ ਹੁੰਦੀਆਂ ਰਹੀਆਂ ਤੇ।
1: ਓਕੇ ਸਰ ਜੀ, ਚਿੱਤਾ ਭੁੱਲ ਗਿਆ ਜੀ, ਕਾਹਲੀ ਕਾਹਲੀ ਵਿੱਚ ਜੀ।

0: ਅੱਜ ਦੀ ਡਿਊਟੀ ਮੈਨੂੰ ਲੱਗਦਾ ਇੱਥੇ ਤੱਕ ਮੁਕਾਉਣੀ ਪੈਣੀ ਆ, ਪਰ ਮੈਨੂੰ ਲੱਗਦਾ ਜਾਂਦੇ ਜਾਂਦੇ ਇੱਕ ਹੋਰ ਭਾਈ ਸਾਹਿਬ ਟੱਕਰ ਗਏ ਨੇ, ਇਹਨਾਂ ਨੂੰ ਵੀ ਮਿਲੇ ਲੈਂਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
1: ਹਾਂਜੀ ਸਰ ਜੀ, ਠੀਕ ਠਾਕ ਜੀ।
0: ਵਧੀਆ ਵਧੀਆ ਭਾਈ, ਕੌਣ ਗੱਲ ਕਰ ਰਹੇ, ਕਿੱਥੋਂ ਗੱਲ ਕਰ ਰਹੇ?
1: ਸਰ ਰਕੇਸ਼ ਕੁਮਾਰ ਬੋਲਦਾ ਜੀ।
0: ਕਿੱਥੋਂ ਗੱਲ ਕਰ ਰਹੇ?
1: ਜਿੱਤੇ ਵਾਲੀ ਤੋਂ ਜੀ।
0: ਅਤੇ ਬਿਨਾਂ ਹੈਲਮਟ ਦੇ ਤੁਰੇ ਆਉਂਦੇ ਹੋ ਤੁਸੀਂ, ਤੁਹਾਨੂੰ ਪਤਾ ਨਹੀਂ ਥਾਣੇਦਾਰ ਸ਼ਮਸ਼ੇਰ ਸਿੰਘ ਖੜੇ ਅੱਗੇ?
1: ਸਰ ਜੀ ਹੈਲਮਟ ਘਰ ਰਹਿ ਗਿਆ, ਡੇਕ ਥੱਲੇ ਸੁੱਕਣਾ ਪਾਇਆ ਜੀ।
0: ਓ ਬਸ, ਹੁਣ ਮੈਂ ਵੀ ਬੰਦੇ ਸੁੱਕਣੇ ਪਾਉਣੇ ਸ਼ੁਰੂ ਕਰ ਦੇਣੇ ਅਗਰ ਇਸ ਹਿਸਾਬ ਨਾਲ ਗਲਤੀਆਂ ਹੁੰਦੀਆਂ ਰਹੀਆਂ ਤੇ।
1: ਓਕੇ ਸਰ ਜੀ, ਚਿੱਤਾ ਭੁੱਲ ਗਿਆ ਜੀ ਕਾਲੀ ਕਾਲੀ ਵਿੱਚ ਜੀ।
0: ਨਹੀਂ ਨਹੀਂ ਨਹੀਂ ਨਹੀਂ, ਆ ਦੇਖੋ ਜਿੱਦਾਂ ਤੁਹਾਨੂੰ ਚੇਤਾ ਭੁੱਲ ਜਾਂਦਾ, ਇੱਦਾਂ ਲੋਕ ਕਿੰਨੀਆਂ ਗਲਤੀਆਂ ਕਰਦੇ ਆ। ਹਾਈਵੇ 'ਤੇ ਲੋਕ ਗੱਡੀ ਨੂੰ ਹਵਾਈ ਜਹਾਜ਼ ਸਮਝ ਕੇ ਉਡਾਉਣ ਲੱਗ ਪੈਂਦੇ ਆ, ਫਿਰ ਮੈਸੇਜ ਚੱਲਦੀ ਗੱਡੀ ਮੋਟਰਸਾਈਕਲ 'ਤੇ, ਮੈਸੇਜ ਬਾਅਦ ਵਿੱਚ ਹੋ ਸਕਦਾ ਪਰ ਜਿਹੜਾ ਐਕਸੀਡੈਂਟ ਹੈ ਉਹ ਸਕਿੰਟਾਂ 'ਚ ਹੀ ਹੋ ਜਾਂਦਾ, ਉਹਦੇ ਤੋਂ ਨਹੀਂ ਬਚਿਆ ਜਾ ਸਕਦਾ। ਫਿਰ ਸਾਡੇ ਜਿਹੜੇ ਲੋਕ ਆ ਹੈਲਮਟ ਨੂੰ ਸਿਰ 'ਤੇ ਘੱਟ ਅਤੇ ਬਾਂਹ 'ਚ ਜ਼ਿਆਦਾ ਰੱਖਦੇ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਹੈਲਮਟ ਬਾਂਹ 'ਚ ਪਾਉਣ ਲਈ ਬਣਿਆ ਜਾਂ ਸਿਰ 'ਤੇ ਪਾਉਣ ਲਈ। ਹੈਲੋ,
1: ਭਾਰਾ ਹੁੰਦਾ ਨਾ ਸਰ ਜੀ ਹੈਲਮਟ, ਫਿਰ ਜਾਂ ਫਿਰ ਹੈਂਡਲ 'ਚ ਪਾ ਲੈਂਦੇ ਜਾਂ ਅਸੀਂ ਜਾਂ ਫਿਰ ਆਪਾਂ ਗੱਲ 'ਚ ਪਾ ਲਈ ਜਾਂ ਘੱਟ ਹੀ।
0: ਨਹੀਂ ਨਹੀਂ, ਇਹਨੂੰ ਭਾਈ ਜਿੱਥੇ ਪਾਉਣ ਲਈ ਬਣਿਆ ਹੈਲਮਟ ਉੱਥੇ ਹੀ ਪਾਉਣਾ ਹੈ, ਅਗਰ ਪਾਵਾਂਗੇ ਫਿਰ ਹੀ ਅਸੀਂ ਅੱਜ ਦੇ ਦਿਨ ਨੂੰ ਸਫਲ ਕਰ ਸਕਦੇ ਹਾਂ। ਇਹ ਇੱਕ ਹਫ਼ਤਾ ਚੱਲ ਰਿਹਾ ਹੈ UNO ਵੱਲੋਂ, ਇਹ ਖਾਸ ਜਿਹੜਾ ਦਿਨ ਹੈ ਅੱਜ ਮਨਾਇਆ ਜਾ ਰਿਹਾ, ਜਿਹਦੇ ਬਾਰੇ ਅੱਜ ਆਪਾਂ ਜਾਣਕਾਰੀ ਸਾਂਝੀ ਕੀਤੀ ਹੈ UN ਗਲੋਬਲ ਰੋਡ ਸੇਫਟੀ ਵੀਕ ਦੇ ਬਾਰੇ ਨਾ। ਸੋ ਇਹ ਆਪਾਂ ਸਾਰਿਆਂ ਨੇ ਮਿਲ ਕੇ ਹੀ ਇਹਦੇ 'ਚ ਭਾਗ ਲੈਣਾ, ਤਾਂਹੀਓ ਅਸੀਂ ਜਿਹੜੇ ਨੇ ਉਹ ਐਕਸੀਡੈਂਟ ਤੋਂ ਬਚਾਅ ਕਰ ਸਕਦੇ ਹਾਂ।
1: ਹਾਂਜੀ ਸਰ ਜੀ, ਕੋਈ ਨਹੀਂ, ਆਪਾਂ ਮੋਟਰ ਸਕੂਟਰ ਨਾਲ ਹੀ ਬੰਨ ਲੈਣਾ, ਹੈਲਮਟ ਪੱਕਾ ਹੀ ਬੰਨ ਲੈਣਾ ਜੀ।
0: ਬਸ ਠੀਕ ਆ, ਫਿਰ ਅਗਲੀ ਵਾਰ ਤੋਂ ਗਲਤੀ ਨਹੀਂ ਕਰਨੀ, ਐਤਕੀ ਜਾਣ ਦਿੰਦੇ ਤੁਹਾਨੂੰ।
1: ਓਕੇ ਸਰ ਜੀ, ਓਕੇ ਜੀ, ਬਹੁਤ ਮਿਹਰਬਾਨੀ ਜੀ।
0: ਠੀਕ ਆ ਜੀ, ਸ਼ੁਕਰੀਆ। ਚਲੋ ਐਤਕੀ ਮਾਫ਼ ਕਰ ਦਿੰਦੇ ਹਾਂ ਸਾਰਿਆਂ ਨੂੰ, ਅਗਲੀ ਵਾਰ ਜੇਕਰ ਥਾਣੇਦਾਰ ਸ਼ਮਸ਼ੇਰ ਸਿੰਘ ਨੂੰ ਕੋਈ ਟੱਕਰ ਗਿਆ ਨਾ ਤਾਂ ਬਸ ਫਿਰ ਸਮਝ ਲਓ ਤੁਹਾਡਾ ਹਾਲ ਕੀ ਜੇ ਹੋਣਾ, ਕਿਉਂਕਿ ਭਾਵੇਂ ਮੌਸਮ ਹੋਵੇ ਹੌਟ ਅਤੇ ਭਾਵੇਂ ਹੋਵੇ ਚਿੱਲ, ਥਾਣੇਦਾਰ ਸ਼ਮਸ਼ੇਰ ਸਿੰਘ ਟ੍ਰੈਫਿਕ ਰੂਲ ਤੋੜਨ ਵਾਲਿਆਂ ਲਈ ਵਰਤਦਾ ਨਹੀਂ ਕੋਈ ਢਿੱਲ।

ਤੇ ਦੋਸਤੋ ਥਾਣੇਦਾਰ ਸਾਹਿਬ ਸਾਨੂੰ ਵੀ ਰਸਤੇ 'ਚ ਟੱਕਰ ਗਏ ਸੀਗੇ ਅਤੇ ਮੈਨੂੰ ਪੁੱਛਣ ਲੱਗ ਗਏ ਕਿ ਤੁਸੀਂ ਹੈਲਮਟ ਕਿਉਂ ਨਹੀਂ ਪਾਇਆ, ਤੁਸੀਂ ਹੈਲਮਟ ਪਾ ਕੇ ਆਏ ਹੋ, ਅਤੇ ਮੇਰੇ ਮੂੰਹ 'ਚੋਂ ਗਲਤੀ ਉਹ ਨਿਕਲ ਗਿਆ ਕਿ ਨਹੀਂ, ਅਤੇ ਉਹਨਾਂ ਨੇ ਸਾਨੂੰ ਭੇਜ ਦਿੱਤਾ ਵਾਪਸ ਹੈਲਮਟ ਲੈਣ, ਅਤੇ ਜਦੋਂ ਅਸੀਂ ਵਾਪਸ ਆਏ ਤਾਂ ਥਾਣੇਦਾਰ ਸਾਹਿਬ ਖੁਦ ਹੀ ਗਾਇਬ ਹੋ ਗਏ, ਅਤੇ ਚਲੋ ਜੇ ਹੁਣ ਗਾਇਬ ਹੋ ਗਏ ਨੇ ਤਾਂ ਅਸੀਂ ਲੈ ਕੇ ਹਾਜ਼ਰ ਹੋ ਗਏ ਹਾਂ ਆਪਣਾ ਪ੍ਰੋਗਰਾਮ,

0: ਪਿਆਰੇ ਪਿਆਰੇ ਗੀਤ ਕਿੱਸੇ ਤੇ ਕਹਾਣੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ FM 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਯੁਵਾ ਦੋਸਤਾਂ ਦਾ ਖਾਸ ਪ੍ਰੋਗਰਾਮ ਤੇ ਮੈਂ ਹਾਂ ਤੁਹਾਡੀ ਦੋਸਤ ਆਰਜੇ ਨੇਹਾ
1: ਤੇ ਮੈਂ ਹਾਂ ਤੁਹਾਡੀ ਦੋਸਤ ਆਰਜੇ ਜਬਸ ਤੇ ਅੱਜ ਦੀ ਅਸੀਂ ਗੱਲ ਕਰੀਏ ਤੇ ਅੱਜ ਬਹੁਤ ਹੀ ਖਾਸ ਸੈਗਮੈਂਟਸ ਰਹਿਣ ਵਾਲੇ ਆ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਲਈ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਬਣੇ ਰਹੋਗੇ ਤੇ ਅੱਜ ਦੇ ਦਿਨ ਦੀ ਜੇ ਅਸੀਂ ਗੱਲ ਕਰੀਏ ਤੇ ਅੱਜ ਹਰ ਸਾਲ ਮਨਾਇਆ ਜਾਂਦਾ ਹੈ ਵਰਲਡ ਰੈੱਡ ਕਰਾਸ ਡੇ
0: ਤੇ ਦੋਸਤੋ ਇਨਸਾਨੀਅਤ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ ਜਦੋਂ ਦੁਨੀਆ ਮੁਸ਼ਕਲਾਂ ਵਿੱਚ ਘਿਰੀ ਹੋਵੇ ਉਦੋਂ ਕੁਛ ਹੱਥ ਮਦਦ ਲਈ ਅੱਗੇ ਵਧਦੇ ਨੇ ਤੇ ਉਹੀ ਹੱਥ ਹੁੰਦੇ ਨੇ ਰੈੱਡ ਕਰਾਸ ਦੇ ਅੱਜ ਦਾ ਦਿਨ ਸਮਰਪਿਤ ਹੈ ਉਹਨਾਂ ਲੋਕਾਂ ਨੂੰ ਜੋ ਬਿਨਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਕਰਦੇ ਨੇ ਜੀ ਹਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਵਿਸ਼ਵ ਰੈੱਡ ਕਰਾਸ ਦਿਵਸ ਬਾਰੇ ਹਰ ਸਾਲ 8 ਮਈ ਨੂੰ ਵਿਸ਼ਵ ਰੈੱਡ ਕਰਾਸ ਅਤੇ ਰੈੱਡ ਕ੍ਰਿਸਟਸ ਦਿਵਸ ਮਨਾਇਆ ਜਾਂਦਾ ਹੈ ਇਹ ਦਿਨ ਮਨੁੱਖਤਾ ਸੇਵਾ ਅਤੇ ਸਹਿਯੋਗ ਦੀ ਭਾਵਨਾ ਨੂੰ ਸਮਰਪਿਤ ਹੁੰਦਾ ਹੈ ਇਹ ਦਿਨ ਰੈੱਡ ਕਰਾਸ ਸੰਸਥਾ ਦੇ ਸੰਸਥਾਪਕ ਹੈਨਰੀ ਡੋਨਟ ਦੇ ਜਨਮ ਦਿਨ ਦੇ ਮੌਕੇ 'ਤੇ ਮਨਾਇਆ ਜਾਂਦਾ ਹੈ ਉਹਨਾਂ ਦਾ ਜਨਮ 8 ਮਈ 1828 ਨੂੰ ਹੋਇਆ ਸੀ
1: ਇਹ ਦਿਨ ਮਨਾਇਆ ਜਾਂਦਾ ਹੈ ਉਹਨਾਂ ਵਾਸਤੇ ਮੈਡੀਕਲ ਹੈਲਥ ਵਾਸਤੇ ਹਿਊਮੈਨਿਟੀ ਵਾਸਤੇ ਅਤੇ ਕਿਸੇ ਵੀ ਤਰ੍ਹਾਂ ਦੀ ਯੂਨਿਟੀ ਵਾਸਤੇ ਸਭ ਤੋਂ ਪਹਿਲਾਂ ਰੈੱਡ ਕਰਾਸ ਡੇ ਮਨਾਇਆ ਗਿਆ ਸੀਗਾ 1948 ਦੇ ਵਿੱਚ ਵਰਲਡ ਵਾਰ 2 ਦੇ ਬਾਅਦ ਉਸ ਤੋਂ ਬਾਅਦ 84 ਦੇ ਵਿੱਚ ਵਰਲਡ ਰੈੱਡ ਕਰਾਸ ਡੇ ਸਥਾਪਿਤ ਹੋਇਆ ਇਹਦਾ ਸਿਗਨੀਫਿਕੈਂਸ ਇਹੀ ਹੈ ਕਿ ਹਿਊਮੈਨੀਟੇਰੀਅਨ ਜਾਂ ਹਿਊਮਨਸ ਵਾਸਤੇ ਕੰਮ ਕਰਨਾ ਲੋਕਾਂ ਦੀ ਮਦਦ ਕਰਨਾ ਉਹਨਾਂ ਦੀ ਹੈਲਪ ਕਰਨਾ ਅਤੇ ਕਿਸੇ ਵੀ ਲੋੜਮੰਦ ਲੋਕਾਂ ਨੂੰ ਹੈਲਪ ਕਰਨਾ
0: ਅਤੇ ਦੋਸਤੋ ਗੱਲ ਜੇ ਸ਼ੁਰੂਆਤ ਦੀ ਕਰੀਏ ਤਾਂ 1859 ਵਿੱਚ ਇਟਲੀ ਦੇ ਸੋਲਫੈਰੀਨੋ ਯੁੱਧ ਦੌਰਾਨ ਹਜ਼ਾਰਾਂ ਸੈਨਿਕ ਜ਼ਖਮੀ ਹੋਏ ਸਨ ਉਸ ਸਮੇਂ ਹੈਨਰੀ ਡੋਨਟ ਨੇ ਜ਼ਖਮੀਆਂ ਦੀ ਸਹਾਇਤਾ ਲਈ ਲੋਕਾਂ ਨੂੰ ਇਕੱਠਾ ਕੀਤਾ ਉਸ ਤਜ਼ਰਬੇ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਇੱਕ ਅਜਿਹੀ ਸੰਸਥਾ ਬਣਾਉਣ ਦਾ ਵਿਚਾਰ ਦਿੱਤਾ ਜੋ ਯੁੱਧ ਕੁਦਰਤੀ ਆਫਤਾਂ ਦਾ ਐਮਰਜੈਂਸੀ ਵਿੱਚ ਲੋਕਾਂ ਦੀ ਮਦਦ ਕਰ ਸਕੇ ਇਸੇ ਸੋਚ ਨੇ 1863 ਵਿੱਚ ਇੰਟਰਨੈਸ਼ਨਲ ਕਮੇਟੀ ਆਫ ਦ ਰੈੱਡ ਕਰਾਸ ਦੀ ਸਥਾਪਨਾ ਹੋਈ ਸੀ ਅਤੇ ਜੇ ਗੱਲ ਕਰੀਏ ਰੈੱਡ ਕਰਾਸ ਦੇ ਮੁੱਖ ਉਦੇਸ਼ ਦੇ ਅਤੇ ਮਨੁੱਖੀ ਜੀਵਨ ਦੀ ਰੱਖਿਆ ਦੁੱਖ ਘਟਾਉਣਾ ਸਿਹਤ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਬਿਨਾਂ ਕਿਸੇ ਜਾਤ ਪਾਤ ਧਰਮ ਦੇ ਦੇਸ਼ ਦੇ ਭੇਦਭਾਵ ਦੀ ਸੇਵਾ ਕਰਨਾ ਅਤੇ ਦੋਸਤੋ ਇੱਦਾਂ ਕਿਸੇ ਵੀ ਫਾਇਦੇ ਤੋਂ ਬਿਨਾਂ ਕਿਸੇ ਦੀ ਸੇਵਾ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਇਹ ਚੀਜ਼ਾਂ ਕਰਨ ਲਈ ਵੀ ਇਨਸਾਨ ਦਾ ਦਿਲ ਬਹੁਤ ਵੱਡਾ ਹੋਣਾ ਚਾਹੀਦਾ ਹੈ
1: ਤੁਸੀਂ ਵੋਲੰਟੀਅਰ ਕਰ ਸਕਦੇ ਹੋ ਬਲੱਡ ਡੋਨੇਸ਼ਨ ਕੈਂਪਸ ਦੇ ਵਿੱਚ ਜਿੱਥੇ ਤੁਸੀਂ ਬਲੱਡ ਡੋਨੇਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਦੇ ਬਾਰੇ ਜਾਣ ਸਕਦੇ ਹੋ ਉੱਥੇ ਜਾ ਕੇ ਅਤੇ ਲੋਕਾਂ ਨੂੰ ਵੀ ਇਸ ਦੇ ਬਾਰੇ ਦੱਸ ਸਕਦੇ ਹੋ ਇਸ ਦਿਨ ਦੇ ਬਾਰੇ ਦੱਸ ਸਕਦੇ ਹੋ ਅਤੇ ਇਹਨਾਂ ਨੂੰ ਦੱਸ ਸਕਦੇ ਹੋ ਕਿ ਕਿੱਦਾਂ ਕੋਈ ਵੀ ਜੇ ਸਫ਼ਰ ਕਰ ਰਿਹਾ ਅਤੇ ਉਹਨੂੰ ਕਿੱਦਾਂ ਹੈਲਪ ਕਰਨੀ ਹੈ
0: ਜੇ ਅਸੀਂ ਗੱਲ ਕਰੀਏ ਤਾਂ ਰੈੱਡ ਕਰਾਸ ਨੂੰ ਭਾਰਤ ਵਿੱਚ ਕਦੋਂ ਮਨਾਉਣਾ ਸ਼ੁਰੂ ਕੀਤਾ ਭਾਰਤ ਵਿੱਚ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ 1920 ਵਿੱਚ ਕੀਤੀ ਗਈ ਸੀ ਇਹ ਸੰਸਥਾ ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਖੂਨਦਾਨ ਆਫਤ ਰਾਹਤ ਅਤੇ ਯੁੱਧ ਪ੍ਰੋਗਰਾਮ ਰਾਹੀਂ ਲੋਕਾਂ ਦੀ ਸਹਾਇਤਾ ਕਰਦੀ ਹੈ ਅੱਜ ਕਈ ਨੌਜਵਾਨ

ਜਵਾਨ ਵੀ ਵਲੰਟੀਅਰ ਵਜੋਂ ਇਸ ਨਾਲ ਜੁੜ ਕੇ ਸਮਾਜ ਸੇਵਾ ਕਰ ਰਹੇ ਹਨ। ਅਤੇ ਅੱਜ ਦੇ ਦਿਨ ਵਿਸ਼ਵ ਰੈੱਡ ਕਰੋਸ ਦਿਵਸ ਸਾਨੂੰ ਇਹ ਸਿੱਖ ਦਿੰਦਾ ਹੈ, ਇਨਸਾਨੀਅਤ ਸਭ ਤੋਂ ਵੱਡੀ ਤਾਕਤ ਹੈ। ਕਿਸੇ ਦੀ ਮਦਦ ਕਰਨ ਲਈ ਵੱਡਾ ਅਹੁਦਾ ਜਾਂ ਪੈਸਾ ਨਹੀਂ, ਸਿਰਫ ਇੱਕ ਚੰਗਾ ਦਿਲ ਚਾਹੀਦਾ ਹੁੰਦਾ ਹੈ। ਜੇ ਅਸੀਂ ਵੀ ਆਪਣੇ ਆਲੇ ਦੁਆਲੇ ਕਿਸੇ ਦੀ ਮਦਦ ਕਰੀਏ, ਖੂਨ ਦਾਨ ਕਰੀਏ ਜਾਂ ਸਮਾਜਿਕ ਸੇਵਾ ਵਿੱਚ ਹਿੱਸਾ ਪਾਈਏ, ਤਾਂ ਇਹ ਇਸ ਦਿਨ ਦੀ ਅਸਲੀ ਮਹੱਤਤਾ ਹੋਵੇਗੀ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ, ਮੈਂ ਆਰ ਜੇ ਜਪਸ
1: ਤੇ ਮੈਂ ਆਰ ਜੇ ਨੇਹਾ,
0: ਤੇ ਹੁਣ ਅਸੀਂ ਗੱਲ ਕਰਦੇ ਇੱਕ ਹੋਰ ਦਿਨ ਬਾਰੇ ਜੋ ਕਿ ਬਹੁਤ ਹੀ ਖਾਸ ਦਿਨ ਹੈ। ਇਹ ਹੈ ਵਰਲਡ ਥੈਲਸੀਮੀਆ ਡੇ। ਇਹ ਦਿਨ ਇੱਕ ਜੈਨੇਟਿਕ ਬਲੱਡ ਡਿਸਆਰਡਰ ਦੇ ਬਾਰੇ ਹੈ ਜਿੱਥੇ ਬੋਡੀ ਹੋਰ ਹੀਮੋਗਲੋਬਿਨ ਨਹੀਂ ਬਣਾ ਸਕਦੀ ਅਤੇ ਜਿਹੜੇ ਵੀ ਰੈੱਡ ਬਲੱਡ ਸੈਲਸ ਹੈ ਉਹ ਆਕਸੀਜਨ ਕੈਰੀ ਕਰਦੇ ਆ, ਉਹ ਨਹੀਂ ਬਣਾ ਸਕਦੀ। ਇਹਦੇ ਨਾਲ ਅਨੀਮੀਆ ਹੋ ਜਾਂਦਾ, ਫਟੀਗ ਮਤਲਬ ਥਕਾਵਟ ਹੋ ਜਾਂਦੀ ਹੈ, ਤੁਹਾਡੀ ਜਿਹੜੇ ਬੋਨ ਦੇ ਇਸ਼ੂਜ਼ ਹੈ ਉਹਦੇ ਵਿੱਚ ਆਉਂਦੀ ਹੈ, ਅਤੇ ਕੋਈ ਵੀ ਬਲੱਡ ਇਸ਼ੂਜ਼ ਹੈ ਉਹਦੇ ਬਾਰੇ ਹੁੰਦਾ ਹੈ।
1: ਦੋਸਤੋ, ਜੇ ਮੈਂ ਗੱਲ ਕਰਾਂ ਤਾਂ ਜ਼ਿੰਦਗੀ ਦੀ ਅਸਲ ਸੁੰਦਰਤਾ ਸਿਹਤ ਵਿੱਚ ਹੁੰਦੀ ਹੈ, ਪਰ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜੋ ਹਰ ਦਿਨ ਇੱਕ ਬਿਮਾਰੀ ਨਾਲ ਜੰਗ ਲੜ ਰਹੇ ਹੁੰਦੇ ਨੇ, ਪਰ ਫਿਰ ਵੀ ਉਹ ਮੁਸਕਰਾਉਣਾ ਨਹੀਂ ਛੱਡਦੇ। ਅਤੇ ਜਿਵੇਂ ਕਿ ਹੁਣੇ ਹੁਣੇ ਜਪਸ ਨੇ ਕਿਹਾ, ਅਸੀਂ ਗੱਲ ਕਰ ਰਹੇ ਹਾਂ ਥੈਲੇਸੀਮੀਆ ਡੇ ਦੇ ਬਾਰੇ, ਅਤੇ ਥੈਲੇਸੀਮੀਆ ਇੱਕ ਵਿਰਾਸਤੀ ਖੂਨ ਦੀ ਬਿਮਾਰੀ ਹੁੰਦੀ ਹੈ ਜਿਸ ਵਿੱਚ ਸਰੀਰ ਪੂਰੀ ਮਾਤਰਾ ਵਿੱਚ ਸਿਹਤਮੰਦ ਹੀਮੋਗਲੋਬਿਨ ਨਹੀਂ ਬਣਾ ਸਕਦਾ। ਬਹੁਤ ਟਾਈਮ ਜ਼ਿਆਦਾਤਰ ਇਹ ਜੈਨੇਟਿਕ ਪ੍ਰੋਬਲਮ ਹੀ ਹੁੰਦੀ ਹੈ। ਹੀਮੋਗਲੋਬਿਨ ਸਾਡੇ ਖੂਨ ਦਾ ਉਹ ਹਿੱਸਾ ਹੁੰਦਾ ਹੈ ਜੋ ਸਰੀਰ ਦੀ ਹਰ ਹਿੱਸੇ ਤੱਕ ਆਕਸੀਜਨ ਪਹੁੰਚਾਉਂਦਾ ਹੈ। ਜਦੋਂ ਇਹ ਠੀਕ ਤਰ੍ਹਾਂ ਨਾਲ ਬਣੇ ਤਾਂ ਮਰੀਜ਼ ਨੂੰ ਕਮਜ਼ੋਰੀ, ਥਕਾਵਟ ਅਤੇ ਖੂਨ ਦੀ ਘਾਟ ਵਰਗੀਆਂ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਹਨ। ਵਿਸ਼ਵ ਥੈਲੇਸੀਮੀਆ ਦਿਵਸ ਕਿਉਂ ਮਨਾਇਆ ਜਾਂਦਾ ਹੈ? ਜਿਹਦੀ ਇੰਪੋਰਟੈਂਸ ਬਾਰੇ ਗੱਲ ਕਰੀਏ ਤਾਂ ਇਸ ਦਾ ਮੇਨ ਮਕਸਦ ਇਹੀ ਹੈ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਉਣਾ, ਥੈਲੇਸੀਮੀਆ ਮਰੀਜ਼ਾਂ ਨੂੰ ਸਹਿਯੋਗ ਦੇਣਾ, ਸਮੇਂ ਸਿਰ ਜਾਂਚ ਅਤੇ ਇਲਾਜ ਬਾਰੇ ਜਾਣਕਾਰੀ ਦੇਣਾ ਅਤੇ ਖੂਨਦਾਨ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ। ਦੋਸਤੋ, ਕਈ ਵਾਰੀ ਸਾਨੂੰ ਲੱਗਦਾ ਹੈ ਕਿ ਇੱਦਾਂ ਦੀਆਂ ਬਿਮਾਰੀਆਂ ਛੂਣ ਤੋਂ ਜਾਂ ਨਾਲ ਬੈਠਣ ਤੋਂ ਜਾਂ ਇਹਨਾਂ ਚੀਜ਼ਾਂ ਤੋਂ ਹੋ ਜਾਂਦੀਆਂ, ਪਰ ਨਹੀਂ। ਜੇ ਕੋਈ ਪੇਸ਼ੈਂਟ ਜਾਂ ਕੋਈ ਮਰੀਜ਼ ਜਾਂ ਕੋਈ ਵੀ ਇਨਸਾਨ ਇੱਦਾਂ ਦੀ ਬਿਮਾਰੀ ਤੋਂ ਜੂਝ ਰਿਹਾ ਹੁੰਦਾ ਹੈ ਨਾ, ਉਹਨੂੰ ਸਾਡੇ ਤੋਂ ਬਹੁਤ ਹੀ ਪਿਆਰ ਅਤੇ ਸਪੋਰਟ ਦੀ ਲੋੜ ਹੁੰਦੀ ਹੈ, ਅਤੇ ਇਹੋ ਸਪੋਰਟ ਦੇਣ ਲਈ ਅੱਜ ਦਾ ਦਿਨ ਇੱਦਾਂ ਦੇ ਦਿਨ ਅਸੀਂ ਮਨਾਉਂਦੇ ਹਾਂ।
0: ਬਿਲਕੁਲ, ਅਤੇ ਇਸ ਦਿਨ ਨੂੰ ਸਭ

0: ਤੋਂ ਪਹਿਲਾਂ ਦੇਖਿਆ ਗਿਆ ਸੀ 1994 ਦੇ ਵਿੱਚ ਥੈਲੇਸੀਮੀਆ ਇੰਟਰਨੈਸ਼ਨਲ ਫੈਡਰੇਸ਼ਨ ਨੇ ਇਸ ਦਿਨ ਨੂੰ ਸਥਾਪਿਤ ਕੀਤਾ ਸੀ। ਇਸ ਦਿਨ ਦਾ ਮੇਨ ਪਰਪਸ ਇਹ ਹੈ ਕਿ ਅਸੀਂ ਇਸ ਡਿਸੀਜ਼ ਨੂੰ ਕਿੱਦਾਂ ਲੜਨਾ, ਇਸ ਦੇ ਨਾਲ ਜਿਨ੍ਹਾਂ ਦੀ ਵੀ ਮੌਤ ਹੋਈ ਹੈ ਇਸ ਡਿਸੀਜ਼ ਦੇ ਕਾਰਨ, ਉਹਨਾਂ ਨੂੰ ਯਾਦ ਕਰਨਾ ਹੈ ਅਤੇ ਹੋਰ ਨਵੇਂ ਲੋਕਾਂ ਨੂੰ ਦੱਸਣਾ ਹੈ ਕਿ ਇਹ ਡਿਸੀਜ਼ ਕਿੰਨਾ ਜ਼ਿਆਦਾ ਖਤਰਨਾਕ ਹੈ। ਸਾਰੇ ਲੋਕਾਂ ਨੂੰ ਯੂਨਾਈਟ ਕਰਨਾ ਅਤੇ ਅਵੇਅਰ ਕਰਨਾ ਕਿ ਕਿੱਦਾਂ ਇਹਦੀ ਪ੍ਰੀਵੈਂਸ਼ਨ ਹੋ ਸਕਦੀ ਹੈ, ਕਿੱਦਾਂ ਇਹਦਾ ਟ੍ਰੀਟਮੈਂਟ ਅਸੀਂ ਕਰ ਸਕਦੇ ਹਾਂ। ਅਤੇ ਇਹਦਾ ਸਿਗਨੀਫਿਕੈਂਸ ਇਹ ਹੈ ਕਿ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਬਲੱਡ ਟੈਸਟ ਕਰਾਉਂਦੇ ਹੋ ਉਦੋਂ ਤੁਹਾਨੂੰ ਪਤਾ ਚੱਲ ਜਾਂਦਾ ਇਸ ਦੇ ਬਾਰੇ, ਅਤੇ ਇਸ ਲਈ ਸਾਨੂੰ ਅਰਲੀ ਸਟੇਜ ਦੇ ਵਿੱਚ ਹੀ ਇਹਦਾ ਪ੍ਰੀਵੈਂਸ਼ਨ ਕਰਨਾ ਸਟਾਰਟ ਕਰ ਦੇਣਾ ਚਾਹੀਦਾ।
1: ਦੋਸਤੋ, ਜਿਵੇਂ ਕਿ ਮੈਂ ਤੁਹਾਨੂੰ ਹੁਣੇ ਕਿਹਾ ਕਿ ਇਹ ਪ੍ਰੋਬਲਮ ਜੈਨੇਟਿਕ ਹੁੰਦੀ ਹੈ, ਜਿਵੇਂ ਕਿ ਜੇ ਪੇਰੈਂਟਸ ਦੇ ਵਿੱਚ ਇੱਦਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਥੋੜ੍ਹੇ ਘੱਟ ਸਟੇਜ 'ਤੇ ਵੀ, ਅਤੇ ਬੱਚਿਆਂ ਵਿੱਚ ਹੋਣਾ ਲਾਜ਼ਮੀ ਹੈ। ਅਤੇ ਜੇ ਮਾਤਾ ਪਿਤਾ ਦੋਵੇਂ ਥੈਲੇਸੀਮੀਆ ਮਾਈਨਰ ਹੋਣ ਤਾਂ ਬੱਚੇ ਨੂੰ ਥੈਲੇਸੀਮੀਆ ਮੇਜ਼ਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਜੇ ਦੋਵੇਂ ਪੇਰੈਂਟਸ ਦੇ ਵਿੱਚ ਮਾਈਨਰ ਸਟੇਜ 'ਤੇ ਇਹ ਪ੍ਰੋਬਲਮ ਹੈ ਤਾਂ ਬੱਚੇ ਨੂੰ ਮੇਜਰ ਸਟੇਜ ਤੱਕ ਪ੍ਰੋਬਲਮ ਹੋ ਸਕਦੀ ਹੈ। ਇਸ ਲਈ ਵਿਆਹ ਤੋਂ ਪਹਿਲਾਂ ਜਾਂ ਪਰਿਵਾਰ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਖੂਨ ਦੀ ਜਾਂਚ ਬਹੁਤ ਜ਼ਰੂਰੀ ਮੰਨੀ ਜਾਂਦੀ ਹੈ। ਬਹੁਤ ਵਾਰ ਅਸੀਂ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੇ, ਬਟ ਇਹ ਚੀਜ਼ਾਂ ਵੀ ਇੰਪੋਰਟੈਂਟ ਹੁੰਦੀਆਂ ਨੇ। ਅਤੇ ਜੇ ਆਪਾਂ ਇਸ ਦੇ ਕੁਛ ਲੱਛਣਾਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਕਮਜ਼ੋਰੀ ਹੋਣ ਲੱਗ ਜਾਂਦੀ ਹੈ, ਸਾਡਾ ਚਿਹਰਾ ਪੀਲਾ ਪੈਣ ਲੱਗ ਜਾਂਦਾ ਹੈ, ਵਧਣ ਵਿੱਚ ਹਾਈਟ ਵਧਣ ਵਿੱਚ ਜਾਂ ਬਾਡੀ ਗਰੋਥ ਵਿੱਚ ਰੁਕਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ, ਸਾਹ ਚੜ੍ਹਨ ਦੀ ਪ੍ਰੋਬਲਮ ਹੋਣ ਲੱਗ ਜਾਂਦੀ ਹੈ, ਭੁੱਖ ਘੱਟ ਲੱਗਣ ਲੱਗ ਜਾਂਦੀ ਹੈ, ਅਤੇ ਵਾਰ ਵਾਰ ਖੂਨ ਚੜਾਉਣ ਦੀ ਲੋੜ ਪੈਣ ਲੱਗ ਜਾਂਦੀ ਹੈ। ਜਿਵੇਂ ਕਿ ਖੂਨ ਜੇ ਘੱਟ ਬਣੇਗਾ, ਪ੍ਰੋਪਰ ਮਾਤਰਾ ਵਿੱਚ ਤੁਹਾਡੀ ਬੋਡੀ 'ਚ ਖੂਨ ਨਹੀਂ ਬਣੇਗਾ ਤਾਂ ਤੁਹਾਨੂੰ ਖੂਨ ਚੜਾਉਣ ਦੀ ਲੋੜ ਪੈਣ ਲੱਗ ਹੋਏਗੀ।
0: ਬਿਲਕੁਲ, ਅਤੇ ਜੇ ਤੁਸੀਂ ਇਸ ਦੇ ਬਾਰੇ ਹੋਰ ਅਵੇਅਰਨੈਸ ਫੈਲਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਬਲੱਡ ਡੋਨੇਟ ਕਰਨਾ ਚਾਹੀਦਾ, ਬਿਕੋਜ਼ ਇੱਕ ਬਲੱਡ ਡੋਨੇਸ਼ਨ ਦੇ ਨਾਲ ਹੀ ਬਹੁਤ ਸਾਰੇ ਥੈਲੇਸੀਮੀਆ ਪੇਸ਼ੈਂਟਸ ਦੀ ਹੈਲਪ ਹੋਏਗੀ, ਜੋ ਕਿ ਬਹੁਤ ਹੀ ਵੱਡੀ ਗੱਲ ਹੋਏਗੀ ਉਹਨਾਂ ਵਾਸਤੇ। ਤੁਸੀਂ ਸਿਰਫ ਇੱਕ ਬਲੱਡ ਡੋਨੇਟ ਕਰਨਾ ਔਰ ਬਹੁਤ ਸਾਰੇ ਪੇਸ਼ੈਂਟਸ ਨੂੰ ਹੈਲਪ ਕੀਤੀ ਜਾਏਗੀ। ਅਤੇ ਇਸ ਦੇ ਨਾਲ ਹੀ ਤੁਸੀਂ ਐਨ ਜੀ ਓਜ਼ ਦੇ ਵਿੱਚ, ਜਿਹੜੇ ਥੈਲੇਸੀਮੀਆ ਦੇ ਇੰਡੀਆ ਦੇ ਵਿੱਚ ਐਨ ਜੀ ਓਜ਼ ਨੇ, ਉਹਦੇ ਵਿੱਚ ਵੋਲੰਟੀਅਰ ਕਰ ਸਕਦੇ ਹੋ। ਇੰਡੀਅਨ ਫਾਊਂਡੇਸ਼ਨਸ ਨੇ, ਉਹਦੇ ਵਿੱਚ ਜਾ ਕੇ ਤੁਸੀਂ ਵੋਲੰਟੀਅਰ ਕਰ ਸਕਦੇ ਹੋ ਅਤੇ ਇਸ ਦੇ ਬਾਰੇ ਹੋਰ ਵੀ ਜਾਣ ਸਕਦੇ ਹੋ।
1: ਅਤੇ ਦੋਸਤੋ, ਭਾਰਤ ਵਿੱਚ ਹਰ ਸਾਲ ਹਜ਼ਾਰਾਂ ਬੱਚੇ ਥੈਲੇਸੀਮੀਆ ਨਾਲ ਜਨਮ ਲੈਂਦੇ ਨੇ। ਜਾਗਰੂਕਤਾ ਦੀ ਘਾਟ ਅਤੇ ਸਮੇਂ ਸਿਰ ਜਾਂਚ ਨਾ ਹੋਣ ਕਾਰਨ ਇਹ ਸਮੱਸਿਆ ਵੱਧ ਰਹੀ ਹੈ। ਇਸ ਲਈ ਸਕੂਲਾਂ, ਕਾਲਜਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਵਿਸ਼ਵ ਥੈਲੇਸੀਮੀਆ ਦਿਵਸ ਸਾਨੂੰ ਇਹ ਸੀਖ ਦਿੰਦਾ ਹੈ ਕਿ ਜਾਗਰੂਕਤਾ ਹੀ ਬਚਾਵ ਹੈ। ਜੇ ਅਸੀਂ ਸਮੇਂ ਸਿਰ ਟੈਸਟ ਕਰਵਾਈਏ, ਖੂਨਦਾਨ ਕਰੀਏ ਅਤੇ ਮਰੀਜ਼ਾਂ ਦਾ ਹੌਸਲਾ ਬਣੀਏ ਤਾਂ ਅਸੀਂ ਕਈ ਮਰੀਜ਼ਾਂ ਅਤੇ ਕਈ ਜ਼ਿੰਦਗੀਆਂ ਨੂੰ ਬਿਹਤਰ ਬਣਾ ਸਕਦੇ ਹਾਂ। ਅਤੇ ਦੋਸਤੋ, ਇੱਦਾਂ ਦੀਆਂ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਨਾ, ਅਤੇ ਜਿਹੜੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ ਬਹੁਤ ਪਿਆਰ ਅਤੇ ਬਹੁਤ ਕੇਅਰ ਦੀ ਲੋੜ ਹੁੰਦੀ ਹੈ। ਜੇ ਤੁਹਾਡੇ ਆਲੇ ਦੁਆਲੇ ਕੋਈ ਇੱਦਾਂ ਦਾ ਵਿਅਕਤੀ ਹੈ ਤਾਂ ਉਹਨੂੰ ਬਹੁਤ ਹੀ ਪਿਆਰ ਅਤੇ ਬਹੁਤ ਹੀ ਕੇਅਰ ਦਿਓ।

0: ਐਫਐਮ 102.6 ਰੇ 7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਤੁਸੀਂ ਇੰਜੋਏ ਕਰੋ ਦੋਸਤੋ ਯੁਵਾਣੀ ਤੇ ਹਰ ਰੋਜ਼ ਦੀ ਤਰ੍ਹਾਂ ਅਸੀਂ ਤੁਹਾਡੇ ਲਈ ਅੱਜ ਵੀ ਇੱਕ ਬਹੁਤ ਹੀ ਖਾਸ ਵਰਡ ਲੈ ਕੇ ਆਏ ਹਾਂ ਤੇ ਦੋਸਤੋ ਵਿਹਲਾ ਹੋ ਗਿਆ ਸਾਡੇ ਵਰਡ ਐਕਸਪ੍ਰੈਸ ਦਾ ਤੇ ਅੱਜ ਕਿਹੜਾ ਖਾਸ ਵਰਡ ਆਪਾਂ ਜਬਸ ਲੈ ਕੇ ਆਏ ਹਾਂ
1: ਵਰਡ ਤਾਂ ਦੇਖੋ ਜੀ ਬਹੁਤ ਹੀ ਜ਼ਿਆਦਾ ਖਾਸ ਹੈ ਖਾਸ ਕਰਕੇ ਕੁੜੀਆਂ ਵਾਸਤੇ ਵੀ ਬਹੁਤ ਜ਼ਿਆਦਾ ਹੀ ਖਾਸ ਹੈ ਅਤੇ ਵਰਡ ਹੈ ਜੀ ਫਲੋਟੀ ਟਿਊਡ ਹੁਣ ਤੁਸੀਂ ਸੋਚ ਰਹੇ ਹੋ ਕਿ ਇਹ ਕਿਹੜਾ ਨਵਾਂ ਹੀ ਵਰਡ ਲੈ ਆਇਆ ਸੀ
0: ਐਕਚੁਲੀ ਇਹ ਨਾ ਦੋ ਵਰਡਸ ਦਾ ਮਿਕਸ ਹੈ ਫਲੋਟੀ ਟਿਊਡ ਯਾਨੀ ਕਿ ਫਲੋ ਐਂਡ ਐਟੀਟਿਊਡ ਫਲੋ ਯਾਨੀ ਕਿ ਸਮੂਥ ਐਫਰਟਲੈਸ ਮੂਵਮੈਂਟ ਬਿਲਕੁਲ ਤੁਸੀਂ ਫਲੋ ਵਿੱਚ ਕੰਮ ਕਰ ਰਹੇ ਹੁੰਦੇ ਹੋ ਅਤੇ ਜਿਹੜਾ ਐਟੀਟਿਊਡ ਹੈ ਉਹ ਮਾਇੰਡ ਸੈੱਟ ਅਤੇ ਕੋਨਫੀਡੈਂਸ ਨੂੰ ਰਿਲੇਟ ਕਰਦਾ ਹੈ ਜਦੋਂ ਤੁਸੀਂ ਕੋਈ ਵੀ ਕੰਮ ਪੂਰੇ ਫਲੋ ਦੇ ਵਿੱਚ ਖੁਸ਼ ਹੋ ਕੇ ਅਤੇ ਫੁੱਲ ਔਨ ਐਟੀਟਿਊਡ ਅਤੇ ਕੋਨਫੀਡੈਂਸ ਵਿੱਚ ਕਰਦੇ ਹੋ ਨਾ ਉਹ ਦੋਨਾਂ ਨੂੰ ਕੰਬਾਈਨ ਕਰਕੇ ਵਰਡ ਬਣਦਾ ਹੈ ਫਲੋਟੀਟਿਊਡ
1: ਬਿਲਕੁਲ ਇਹ ਵਰਡ ਦੱਸਦਾ ਹੈ ਕਿ ਕਿੱਦਾਂ ਤੁਸੀਂ ਆਪਣੇ ਫਲੋਜ਼ ਆਪਣੀ ਇਨਪਰਫੈਕਸ਼ਨਸ ਜੋ ਵੀ ਹੈ ਉਹਨਾਂ ਨੂੰ ਹਟਾਉਣਾ ਔਰ ਉਹਨਾਂ ਨੂੰ ਇਮਬਰੇਸ ਕਰਨਾ ਹੈ ਕਿੱਦਾਂ ਉਹ ਤੁਸੀਂ ਕੋਨਫੀਡੈਂਸ ਦੇ ਨਾਲ ਚੱਲਣਾ ਔਰ ਆਪਣੇ ਸਾਰੀ ਮਿਸਟੇਕਸ ਵਗੈਰਾ ਨੂੰ ਭੁੱਲ ਜਾਣਾ ਅਤੇ ਪੂਰਾ ਐਜ਼ ਅ ਹਿਊਮਨ ਸ਼ੋਅ ਹੋਣਾ
0: ਦੋਸਤੋ ਸਪੈਸ਼ਲੀ ਜਦੋਂ ਤੁਸੀਂ ਕੋਈ ਪਰਫੋਰਮੈਂਸ ਦੇ ਰਹੇ ਹੁੰਦੇ ਹੋ ਜਾਂ ਤੁਸੀਂ ਕੋਈ ਕੰਮ ਕਰ ਰਹੇ ਹੁੰਦੇ ਹੋ ਜਾਂ ਤੁਸੀਂ ਕਿਤੇ ਪ੍ਰੈਜੈਂਟ ਹੋ ਰਹੇ ਹੁੰਦੇ ਹੋ ਉਸ ਟਾਈਮ ਤੁਹਾਡਾ ਮਾਇੰਡ ਤੁਹਾਡੀ ਬੋਡੀ ਤੁਹਾਡੇ ਐਕਸ਼ਨਸ ਪਰਫੈਕਟ ਫਲੋ ਅਤੇ ਕੋਨਫੀਡੈਂਸ ਦੇ ਵਿੱਚ ਅਤੇ ਪੂਰੇ ਕੰਟਰੋਲ ਦੇ ਵਿੱਚ ਹੁੰਦੇ ਆ ਨਾ ਜਦੋਂ ਤੁਸੀਂ ਪ੍ਰੋਪਰ ਕੰਟਰੋਲ ਕਰ ਲੈਂਦੇ ਹੋ ਆਪਣੇ ਮਾਇੰਡ ਆਪਣੇ ਐਕਸ਼ਨਸ ਦੇ ਉੱਤੇ ਉਸ ਸਿਚੁਏਸ਼ਨ ਅਤੇ ਉਸ ਮੂਮੈਂਟ ਨੂੰ ਅਸੀਂ ਇਸ ਵਰਡ ਨਾਲ ਰਿਲੇਟ ਕਰਦੇ ਹਾਂ ਜਦੋਂ ਤੁਸੀਂ ਬਿਨਾਂ ਪ੍ਰੈਸ਼ਰ ਫੀਲ ਕੀਤੇ ਫੁੱਲ ਕੋਨਫੀਡੈਂਸ ਦੇ ਨਾਲ ਆਪਣੀ ਬੈਸਟ ਪਰਫੋਰਮੈਂਸ ਦਿੰਦੇ ਹੋ ਉਹ ਸਟੇਟ ਨੂੰ ਕਹਿੰਦੇ ਨੇ ਫਲੋਟੀਟਿਊਡ
1: ਬਿਲਕੁਲ ਇਹਦੇ ਵਿੱਚ ਤੁਸੀਂ ਪੂਰਾ ਕੋਨਫੀਡੈਂਸ ਦੇ ਨਾਲ ਜਾ ਰਹੇ ਹੋ ਕੋਈ ਵੀ ਕੰਮ ਕਰ ਰਹੇ ਹੋ ਅਤੇ ਤੁਹਾਨੂੰ ਅੱਗੇ ਕੋਈ ਕਹਿ ਰਿਹਾ ਯਾਰ ਇਹ ਤਾਂ ਪੂਰੇ ਫਲੋਟੀਟਿਊਡ ਦੇ ਵਿੱਚ ਹੈ ਅਤੇ ਮਤਲਬ ਇਹੀ ਹੈ ਕਿ ਇਸ ਵਰਡ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਯੂਜ਼ ਵੀ ਕਰ ਸਕਦੇ ਹੋ ਅਤੇ ਇਹਨੂੰ ਆਪਣਾ ਕੋਨਫੀਡੈਂਸ ਦਿਖਾਉਣ ਵਾਸਤੇ ਸ਼ੋਅ ਕਰ ਸਕਦੇ ਹੋ ਇਹ ਵਰਡ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਅੱਜ ਕੱਲ੍ਹ ਦੀ ਜਨਰੇਸ਼ਨ ਵਾਸਤੇ ਅਤੇ ਇਸ ਲਈ ਤੁਸੀਂ ਇਸ ਵਰਡ ਨੂੰ ਬਹੁਤ ਹੀ ਆਰਾਮ ਨਾਲ ਯੂਜ਼ ਕਰ ਸਕਦੇ ਹੋ ਔਰ ਨਵਾਂ ਵਰਡ ਇੱਕ ਤੁਸੀਂ ਹੋਰ ਆਪਣੀ ਵੋਕੈਬਲਰੀ 'ਚ ਐਡ ਕਰ ਸਕਦੇ ਹੋ
0: ਅਤੇ ਬਿਲਕੁਲ ਦੋਸਤੋ ਜਿਹੜਾ ਇਹ ਪੋਜ਼ਿਟਿਵ ਐਟੀਟਿਊਡ ਹੁੰਦਾ ਹੈ ਨਾ ਇਹ ਬਹੁਤ ਬਿਲਕੁਲ ਹੋਣਾ ਵੀ ਚਾਹੀਦਾ ਹੈ ਹਰ ਬੱਚੇ ਦੇ ਅੰਦਰ ਹਰ ਇਨਸਾਨ ਦੇ ਅੰਦਰ ਕਿਉਂਕਿ ਅੱਜ ਦੇ ਟਾਈਮ 'ਤੇ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਕਿਤੇ ਵੀ ਪਰਫੋਰਮ ਕਰਦੇ ਹਾਂ ਕਿਸੇ ਜਗ੍ਹਾ 'ਤੇ ਜਾਂਦੇ ਹਾਂ ਜੇ ਅਸੀਂ ਫੁੱਲ ਔਨ ਕੋਨਫੀਡੈਂਸ ਦੇ ਵਿੱਚ ਹੁੰਦੇ ਹਾਂ ਅਤੇ ਸਾਡਾ ਮਾਇੰਡ ਬਿਲਕੁਲ ਕੰਟਰੋਲ ਅਤੇ ਸਟੇਬਲ ਹੁੰਦਾ ਹੈ ਅਤੇ ਸਾਡੀ ਪਰਫੋਰਮੈਂਸ ਓਨੀ ਹੀ ਵਧੀਆ ਅਤੇ ਓਨੀ ਹੀ ਇਨਹੈਂਸਡ ਹੁੰਦੀ ਹੈ ਸਾਹਮਣੇ ਵਾਲੇ ਨੂੰ ਅਸੀਂ ਆਪਣਾ ਕੋਨਫੀਡੈਂਸ ਸ਼ੋਅ ਕਰ ਸਕਦੇ ਹਾਂ ਇਸ ਲਈ ਹਮੇਸ਼ਾ ਆਪਣੇ ਮਾਇੰਡ 'ਤੇ ਕੰਟਰੋਲ ਰੱਖਣਾ ਨਾ ਭੁੱਲੋ ਅਤੇ ਹਮੇਸ਼ਾ ਫੁੱਲ ਔਨ ਪੋਜ਼ਿਟਿਵ ਐਟੀਟਿਊਡ ਦੇ ਵਿੱਚ ਰਹੋ

0: ਦੋਸਤੋ, ਵੈਲਕਮ ਬੈਕ ਟੂ ਯੂ ਵਾਣੀ। ਅਤੇ ਹੁਣ ਅਸੀਂ ਬਹੁਤ ਹੀ ਖਾਸ ਸੈਗਮੈਂਟ ਸ਼ੁਰੂ ਕਰਨ ਜਾ ਰਹੇ ਹਾਂ, ਜੋ ਜਿਸ ਦਾ ਇੰਤਜ਼ਾਰ ਮੈਨੂੰ ਲੱਗਦਾ ਤੁਸੀਂ ਬਹੁਤ ਦੇਰ ਤੋਂ ਕਰ ਰਹੇ ਹੋਗੇ। ਫਾਈਨਲੀ ਉਹ ਟਾਈਮ ਆ ਹੀ ਚੁੱਕਿਆ ਹੈ। ਅੱਜ ਸੈਗਮੈਂਟ ਬਹੁਤ ਹੀ ਖਾਸ ਹੈ। ਕਿਹੜਾ ਸੈਗਮੈਂਟ ਹੈ ਅੱਜ
1: ਦੋਸਤੋ? ਸਾਡਾ ਅੱਜ ਦਾ ਪਹਿਲਾ ਸੈਗਮੈਂਟ ਹੈ ਸਿਨੇਮਾ, ਜਿਹਦੇ ਵਿੱਚ ਗੱਲ ਹੁੰਦੀ ਹੈ ਬਾਲੀਵੁੱਡ ਬਾਰੇ, ਮੂਵੀਜ਼ ਬਾਰੇ ਅਤੇ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਅਤਰੰਗੀਆਂ ਚੀਜ਼ਾਂ ਬਾਰੇ।
0: ਅਤੇ ਜੋ ਫਿਲਮਾਂ ਦੇ ਸ਼ੌਕੀਨ ਹੈ ਉਹਨਾਂ ਦਾ ਤਾਂ ਇਹ ਫੇਵਰੇਟ ਸੈਗਮੈਂਟ ਹੈ।
1: ਬਿਲਕੁਲ ਦੋਸਤੋ, ਅਤੇ ਜਿਹੜਾ ਅੱਜ ਦਾ ਸਾਡਾ ਸਿਨੇਮਾ ਸੈਗਮੈਂਟ ਹੈ ਨਾ, ਇਹਦੇ ਵਿੱਚ ਆਪਾਂ ਬਹੁਤ ਹੀ ਇੰਟਰਸਟਿੰਗ ਮੂਵੀਜ਼ ਲੈ ਕੇ ਆਏ ਹਾਂ, ਕਿਉਂਕਿ ਅੱਜ ਅਸੀਂ ਸਾਡੇ ਪਹਿਲੇ ਦੋ ਟੌਪਿਕਸ ਦੇ ਵਿੱਚ ਹੈਲਥ ਦੇ ਰਿਗਾਰਡਿੰਗ ਗੱਲ ਕੀਤੀ ਸੀਗੀ। ਅਤੇ ਸਾਡਾ ਜਿਹੜਾ ਬਾਲੀਵੁੱਡ ਹੈ ਉਹਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀਆਂ ਮੂਵੀਜ਼ ਬਣਦੀਆਂ ਫਨੀ ਵੀ ਹੁੰਦੀਆਂ, ਕਾਮੇਡੀ ਹਰ ਤਰੀਕੇ ਦੀ, ਰੋਮਾਂਟਿਕ ਮੂਵੀਜ਼ ਹਰ ਟਾਈਪ ਦੀਆਂ ਮੂਵੀਜ਼ ਬਣਦੀਆਂ, ਬਟ ਹੈਲਥ ਨਾਲ ਅਵੇਅਰ ਕਰਨ ਵਾਲੀ ਮੂਵੀਜ਼ ਵੀ ਹੁੰਦੀਆਂ। ਇਸੇ ਲਈ ਸਾਡਾ ਜਿਹੜਾ ਅੱਜ ਦਾ ਟੌਪਿਕ ਹੈ ਨਾ, ਉਹ ਐਂਟਰਟੇਨਮੈਂਟ ਵਿਦ ਅਵੇਅਰਨੈਸ। ਅੱਜ ਅਸੀਂ ਉਹਨਾਂ ਮੂਵੀਜ਼ ਬਾਰੇ ਗੱਲ ਕਰਾਂਗੇ ਸਾਡੇ ਇਸ ਸੈਗਮੈਂਟ ਦੇ ਵਿੱਚ, ਜਿਹੜੀ ਮੂਵੀਜ਼ ਹੈਲਥ ਅਵੇਅਰਨੈਸ ਬਾਰੇ ਬਣੀਆਂ ਹੋਈਆਂ, ਜਿਨ੍ਹਾਂ ਨੇ ਸਾਨੂੰ ਹੈਲਥ ਬਾਰੇ ਬਹੁਤ ਅਵੇਅਰ ਕੀਤਾ ਹੈ, ਮੋਟੀਵੇਟ ਕੀਤਾ ਹੈ ਅਤੇ ਸਾਨੂੰ ਦੱਸਿਆ ਹੈ ਕਿ ਮਤਲਬ ਹੈਲਥ ਸਾਡੇ ਲਾਈਫ 'ਚ ਕਿੰਨੀ ਜ਼ਰੂਰੀ ਹੈ ਅਤੇ ਬਹੁਤ ਸਾਰੀਆਂ ਇੱਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਲਾਈਫ ਵਿੱਚ ਸਾਨੂੰ ਹੋ ਜਾਂਦੀਆਂ ਨੇ ਜਾਂ ਕਈਆਂ ਨੂੰ ਹੁੰਦੀਆਂ, ਉਹਨਾਂ ਨਾਲ ਅਸੀਂ ਡੀਲ ਕਿੱਦਾਂ ਕਰ ਸਕਦੇ ਹਾਂ।
0: ਬਿਲਕੁਲ, ਅਤੇ ਅੱਜ ਦੀ ਪਹਿਲੀ ਫਿਲਮ ਸਾਡੀ ਹੈ ਜੀ ਡੀਅਰ ਜ਼ਿੰਦਗੀ। ਡੀਅਰ ਜ਼ਿੰਦਗੀ ਫਿਲਮ ਆਈ ਸੀ 2016 ਦੇ ਵਿੱਚ। ਇਸ ਦੇ ਵਿੱਚ ਕੰਮ ਕੀਤਾ ਆਲੀਆ ਭੱਟ, ਸ਼ਾਹਰੁਖ ਖਾਨ, ਈਰਾ ਦੂਬੇ, ਅਲੀ ਜ਼ਫਰ ਵਰਗੇ ਕਮਾਲ ਐਕਟਰਸ ਨੇ, ਅਤੇ ਇਹਨੂੰ ਡਾਇਰੈਕਟ ਕੀਤਾ ਗੌਰੀ ਸ਼ਿੰਦੇ ਨੇ। ਇਸ ਫਿਲਮ 'ਚ ਕੀ ਹੁੰਦਾ ਕਿ ਜਿਹੜੀ ਕਿਆਰਾ ਇੱਕ ਕੈਰੈਕਟਰ ਹੈ ਜਿਹਨੂੰ ਆਲੀਆ ਭੱਟ ਨੇ ਪਲੇ ਕੀਤਾ ਹੈ, ਉਹ ਇੱਕ ਬਹੁਤ ਹੀ ਮੁਸ਼ਕਿਲ ਮੈਂਟਲ ਹੈਲਥ ਇਸ਼ੂ ਦੇ ਵਿੱਚੋਂ ਗੁਜ਼ਰ ਰਹੀ ਹੁੰਦੀ ਹੈ।

0: ਉਹਨੂੰ ਇਨਸੋਮਨੀਆ ਹੋ ਜਾਂਦਾ ਹੈ, ਜਿਹਦਾ ਮਤਲਬ ਕਿ ਉਹਨੂੰ ਸੌਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ. ਅਤੇ ਬਹੁਤ ਜ਼ਿਆਦਾ ਲਾਈਫ ਦੇ ਵਿੱਚ ਦੁਖਾਂਤ ਚੀਜ਼ਾਂ ਹੁੰਦੀਆਂ ਜਿਹਦਾ ਉਹਨੂੰ ਸਮਝ ਨਹੀਂ ਆਉਂਦਾ ਉਹ ਕੀ ਕਰੇ. ਅਤੇ ਫਿਰ ਉਹ ਮਿਲਦੀ ਹੈ ਇੱਕ ਥੈਰੇਪਿਸਟ ਨੂੰ, ਡਾਕਟਰ ਜਹਾਂਗੀਰ, ਜਿਹੜੇ ਕਿ ਸ਼ਾਹਰੁਖ ਖਾਨ ਨੇ ਪਲੇ ਕੀਤਾ ਹੈ. ਉਹ ਉਹਨਾਂ ਨੂੰ ਸਟੋਰੀਜ਼ ਦੱਸਦਾ ਹੈ, ਬਹੁਤ ਸਾਰੀ ਚੀਜ਼ਾਂ ਦੱਸਦਾ ਹੈ, ਕਮਾਲ ਕਮਾਲ ਚੀਜ਼ਾਂ ਦੱਸਦਾ ਹੈ, ਜਿਹਦੇ ਨਾਲ ਉਹ ਆਪਣਾ ਜਿਹੜਾ ਵੀ ਮੈਂਟਲ ਹੈਲਥ ਇਸ਼ੂ ਹੈ ਉਹਨੂੰ ਥੋੜ੍ਹਾ ਜਿਹਾ ਡਾਊਨ ਕਰਦੀ ਹੈ ਅਤੇ ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰਦੀ ਹੈ.
1: ਅਤੇ ਦੋਸਤੋ, ਇਸ ਮੂਵੀ ਦੇ ਵਿੱਚ ਵੀ ਨਾ ਕਿਆਰਾ ਇੱਕ ਸਕਸੈਸਫੁੱਲ ਸਿਨੇਮੈਟੋਗ੍ਰਾਫਿਕ, ਜਿਸਦੀ ਲਾਈਫ ਬਾਹਰ ਤੋਂ ਤਾਂ ਪਰਫੈਕਟ ਲੱਗਦੀ ਹੈ ਪਰ ਅੰਦਰੋਂ ਉਹ ਲੋਨਲੀਨੈਸ, ਐਂਜ਼ਾਇਟੀ ਅਤੇ ਇਮੋਸ਼ਨਲ ਕਨਫਿਊਜ਼ਨ ਨਾਲ ਟੁੱਟ ਰਹੀ ਹੁੰਦੀ ਹੈ. ਅਤੇ ਜਿਹੜੀਆਂ ਇੱਦਾਂ ਦੀਆਂ ਪ੍ਰੋਬਲਮ ਹੁੰਦੀਆਂ ਨਾ, ਅਕੇਲਾਪਨ ਹੋਣਾ, ਐਂਜ਼ਾਇਟੀ ਅਤੇ ਜਿਹੜਾ ਇਮੋਸ਼ਨਲ ਕਨਫਿਊਜ਼ਨ ਹੁੰਦਾ ਹੈ, ਇਹ ਬਹੁਤ ਵਾਰ ਸਾਨੂੰ ਉੱਪਰੋਂ ਦਿਖਾਈ ਤਾਂ ਨਹੀਂ ਦਿੰਦਾ ਪਰ ਫਿਰ ਵੀ ਅੰਦਰੋਂ ਅਸੀਂ ਉਸ ਨਾਲ ਜੂਝ ਰਹੇ ਹੁੰਦੇ ਹਾਂ, ਇਕੱਲੇ ਲੜ ਰਹੇ ਹੁੰਦੇ ਹਾਂ ਜੋ ਅਸੀਂ ਕਿਸੇ ਨਾਲ ਸ਼ੇਅਰ ਵੀ ਨਹੀਂ ਕਰ ਪਾਉਂਦੇ. ਬਹੁਤ ਵਾਰੀ ਰਿਲੇਸ਼ਨਸ਼ਿਪਸ ਫੇਲੀਅਰ ਹੋ ਰਹੇ ਨੇ, ਫੈਮਿਲੀ ਇਸ਼ੂਜ਼ ਉਸ ਨੂੰ ਡਿਸਟਰਬ ਕਰਦੇ ਨੇ, ਪਰ ਹੌਲੀ ਹੌਲੀ ਉਹ ਡਿਪਰੈਸ਼ਨ ਦੀ ਸਾਈਡ ਇਫੈਕਟ ਫੀਲ ਕਰਨ ਲੱਗ ਜਾਂਦੀ ਹੈ. ਫਿਰ ਉਸਦੀ ਲਾਈਫ ਵਿੱਚ ਥੈਰੇਪਿਸਟ, ਜਿਵੇਂ ਕਿ ਹੁਣੇ ਜਪਸ ਨੇ ਕਿਹਾ, ਥੈਰੇਪਿਸਟ ਡਾਕਟਰ ਜਹਾਂਗੀਰ ਖਾਨ ਆਉਂਦੇ ਨੇ, ਜਿਸ ਦਾ ਰੋਲ ਸ਼ਾਹਰੁਖ ਖਾਨ ਨੇ ਪਲੇ ਕੀਤਾ ਹੈ. ਫਿਰ ਉਸਦੀ ਲਾਈਫ, ਫਿਲਮ ਦੇ ਡਾਇਲੋਗਸ ਇੰਨੇ ਰਿਲੇਟੇਬਲ ਨੇ ਕਿ ਆਡੀਅੰਸ ਨੂੰ ਆਪਣੇ ਲਾਈਫ ਯਾਦ ਆਉਣ ਲੱਗ ਜਾਂਦੀ ਹੈ, ਕਿਉਂਕਿ ਪੂਰੀ ਫਿਲਮ ਇੱਦਾਂ ਹੀ ਬਣਾਈ ਗਈ ਹੈ. ਪੂਰੀ ਫਿਲਮ ਜਿਹੜੀ ਸਟੋਰੀ ਹੈ ਉਸ ਮੂਵੀ ਵਿੱਚ ਮੈਨੂੰ ਲੱਗਦਾ ਜਿਨ੍ਹਾਂ ਨੇ ਵੀ ਉਹ ਦੇਖੀ ਹੋਣੀ, ਭਾਵੇਂ ਥੀਏਟਰਸ 'ਚ ਬਹਿ ਕੇ ਭਾਵੇਂ ਆਪਣੇ ਘਰ, ਉਹਨਾਂ ਨੇ ਮੈਨੂੰ ਲੱਗਦਾ 70% ਲੋਕਾਂ ਨੇ ਆਪਣੀ ਲਾਈਫ ਨੂੰ ਨਾਲ ਰਿਲੇਟ ਜ਼ਰੂਰ ਕੀਤਾ ਹੋਣਾ, ਕਿਉਂਕਿ ਉਸ ਮੂਵੀ ਦੀ ਜਿਹੜੀ ਸਟੋਰੀ ਹੈ ਨਾ ਉਹ ਬੇਸਿਕ ਜਿਹੜੇ ਅੱਜ ਕੱਲ੍ਹ ਦੀ ਪ੍ਰੋਬਲਮਸ ਆ ਰਹੀ
0: ਜਨਰੇਸ਼ਨ ਵਾਸਤੇ ਬਹੁਤ ਰਿਲੇਟੇਬਲ ਹੈ,
1: ਉਸਦੇ ਨਾਲ ਹੀ ਰਿਲੇਟ ਕਰਦੀ ਹੈ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਨੂੰ ਜਿੰਨਾ ਲੋਨਲੀਨੈਸ ਫੀਲ ਹੋ ਰਿਹਾ ਹੈ, ਜਿੰਨਾ ਕੁ ਇਮੋਸ਼ਨਲ ਉਹ ਡੈਮੇਜ ਫੀਲ ਕਰ ਰਹੇ ਨੇ, ਉਸ ਦੇ ਅਕੋਰਡਿੰਗ ਜਿਹੜੀ ਮੂਵੀ ਦੀ ਸਟੋਰੀ ਹੈ ਨਾ ਬਿਲਕੁਲ ਰਿਲੇਟ ਕਰ ਰਹੀ ਹੈ.
0: ਬਿਲਕੁਲ, ਅਤੇ ਤੁਸੀਂ ਸੋਚ ਰਹੇ ਹੋਗੇ ਇਸ ਦੇ ਵਿੱਚ ਸ਼ਾਹਰੁਖ ਖਾਨ ਨੇ ਕੰਮ ਕੀਤਾ ਅਤੇ ਇਹਦੇ ਵਿੱਚ ਕੋਈ ਰੋਮਾਂਸ ਨਹੀਂ ਹੈ. ਨਹੀਂ, ਹਰ ਫਿਲਮ ਵਿੱਚ ਤੁਸੀਂ ਰੋਮਾਂਸ ਨਹੀਂ ਪਾ ਸਕਦੇ. ਇਹ ਇੱਕ ਅਸਲੀ ਜ਼ਿੰਦਗੀ ਦੀ ਕਹਾਣੀ ਹੈ, ਇੱਕ ਅਸਲੀ ਯੰਗਸਟਰ ਦੀ ਕਹਾਣੀ ਹੈ, ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਕਿੱਦਾਂ ਥੈਰੇਪੀ ਨੂੰ ਇੱਕ ਨੋਰਮਲ ਤਰੀਕੇ ਦੇ ਵਿੱਚ ਲੈਣਾ ਚਾਹੀਦਾ. ਥੈਰੇਪੀ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ. ਕਈ ਲੋਕ ਬੋਲਦੇ ਕਿ ਪਾਗਲਾਂ ਦਾ ਡਾਕਟਰ ਯੇ ਵੋ, ਥੈਰੇਪੀ ਇੱਕ ਬਹੁਤ ਹੀ ਨੋਰਮਲ ਚੀਜ਼ ਹੈ ਜੋ ਕਿ ਤੁਸੀਂ ਕਰਵਾ ਸਕਦੇ ਹੋ ਔਰ ਤੁਸੀਂ ਉਹਦੇ ਨਾਲ ਬੈਟਰ ਫੀਲ ਕਰ ਸਕਦੇ ਹੋ, ਜੋ ਕਿ ਯੰਗਸਟਰਸ ਵਾਸਤੇ ਅੱਜ ਕੱਲ੍ਹ ਬਹੁਤ ਨੋਰਮਲਾਈਜ਼ ਹੋ ਚੁੱਕੀ ਹੈ.
1: ਅਤੇ ਦੋਸਤੋ, ਉਹ ਡਾਕਟਰ ਜਹਾਂਗੀਰ ਖਾਨ ਨੂੰ ਉਹਨੂੰ ਸਿਰਫ ਇਹੀ ਸਿਖਾਉਂਦਾ ਹੈ ਕਿ ਲਾਈਫ ਪਰਫੈਕਟ ਹੋਣਾ ਜ਼ਰੂਰੀ ਨਹੀਂ ਹੈ. ਜਿਹੜੀ ਪੂਰੀ ਮੂਵੀ ਹੈ ਉਹ ਪੂਰੀ ਮੂਵੀ ਇਹੀ ਸਿਖਾਉਂਦੀ ਹੈ ਸਾਨੂੰ ਕਿ ਲਾਈਫ ਪਰਫੈਕਟ ਹੋਣੀ ਜ਼ਰੂਰੀ ਨਹੀਂ ਹੈ, ਸਿਰਫ ਆਪਣੇ ਇਮੋਸ਼ਨਸ ਨੂੰ ਐਕਸੈਪਟ ਕਰਨਾ ਜ਼ਰੂਰੀ ਹੈ. ਜਦੋਂ ਅਸੀਂ ਆਪਣੇ ਇਮੋਸ਼ਨਸ ਐਕਸੈਪਟ ਕਰ ਲੈਂਦੇ ਹਾਂ ਨਾ, ਐਕਸੈਪਟੈਂਸ ਬਹੁਤ ਜ਼ਰੂਰੀ ਹੈ. ਅਤੇ ਜਦੋਂ ਅਸੀਂ ਆਪਣੇ ਇਮੋਸ਼ਨਸ ਐਕਸੈਪਟ ਕਰ ਲੈਂਦੇ ਹਾਂ ਨਾ, ਲਾਈਫ ਆਪਣੇ ਆਪ ਹੀ ਨੋਰਮਲ ਫੀਲ ਹੋਣ ਲੱਗ ਜਾਂਦੀ ਹੈ. ਅਤੇ ਇਹ ਤਾਂ ਸੀਗੀ ਮੂਵੀ ਡੀਅਰ ਜ਼ਿੰਦਗੀ, ਅਤੇ ਕਿਉਂ ਨਾ ਇਹਦਾ ਇੱਕ ਗਾਣਾ ਵੀ ਸੁਣ ਲੈਂਦੇ ਹਾਂ, ਅਤੇ ਮਿਲਦੇ ਹਾਂ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ ਤੋਂ ਬਾਅਦ.

0: ਦੋਸਤੋ ਸੈਗਮੈਂਟ ਚੱਲ ਰਿਹਾ ਸਿਨੇਮਾ ਸਿਨੇਮਾ ਅਤੇ ਗੱਲ ਹੋ ਰਹੀ ਹੈ ਮੂਵੀਜ਼ ਦੇ ਬਾਰੇ ਜਿਹੜੀਆਂ ਮੂਵੀਜ਼ ਹੈਲਥ ਦੇ ਨਾਲ ਰਿਲੇਟਿਡ ਨੇ ਅਤੇ ਇਸ ਵਿੱਚ ਜਿਹੜੀ ਸਭ ਤੋਂ ਪਹਿਲੀ ਮੂਵੀ ਸੀਗੀ ਜੋ 2005 ਵਿੱਚ ਆਈ ਸੀਗੀ ਮਾਈ ਬ੍ਰਦਰ ਨਿਖਿਲ ਬਹੁਤ ਲੋਕਾਂ ਨੇ ਦੇਖੀ ਹੋਣੀ ਹੈ ਇਹ ਮੂਵੀ HIV/AIDS ਅਤੇ ਅਵੇਅਰਨੈਸ ਫੈਲਾਉਣ ਲਈ ਬਣਾਈ ਗਈ ਸੀਗੀ
1: ਇਸ ਮੂਵੀ ਦੇ ਵਿੱਚ ਸੰਜੇ ਸੂਰੀ ਜੂਹੀ ਚਾਵਲਾ ਪੂਰਬ ਕੋਹਲੀ ਵਿਕਟਰ ਬੈਨਰਜੀ ਵਰਗੇ ਐਕਟਰਸ ਨੇ ਕੰਮ ਕੀਤਾ ਹੈ ਅਤੇ ਇਹਦੇ ਡਾਇਰੈਕਟਰ ਦਾ ਨਾਮ ਹੈ ਓਨੀਰ ਇਹਦੇ ਵਿੱਚ HIV/AIDS ਦੇ ਬਾਰੇ ਗੱਲ ਹੁੰਦੀ ਹੈ LGBT ਐਕਸੈਪਟੈਂਸ ਦੇ ਬਾਰੇ ਗੱਲ ਹੁੰਦੀ ਹੈ ਅਤੇ ਫੈਮਿਲੀ ਲਵ ਦੇ ਬਾਰੇ ਗੱਲ ਹੁੰਦੀ ਹੈ
0: ਅਤੇ ਦੋਸਤੋ ਇਸ ਜਿਹੜੀ ਮੂਵੀ ਦੀ ਸਟੋਰੀ ਹੈ ਨਾ ਕੁਛ ਇੱਦਾਂ ਹੈ ਕਿ ਜਿਵੇਂ ਨਿਖਿਲ ਗੋਆ ਦਾ ਟੈਲੈਂਟਡ ਸਵਿਮਰ ਹੁੰਦਾ ਹੈ ਜਿਸ ਦੀ ਲਾਈਫ ਮੈਡਲਸ ਅਤੇ ਡ੍ਰੀਮਸ ਨਾਲ ਭਰੀ ਹੁੰਦੀ ਹੈ ਪਰ ਜਦੋਂ ਉਸਨੂੰ HIV ਪੋਜ਼ਿਟਿਵ ਹੋਣ ਦਾ ਪਤਾ ਲੱਗਦਾ ਹੈ ਸੋਸਾਇਟੀ ਉਸ ਤੋਂ ਦੂਰ ਹੋਣ ਲੱਗ ਜਾਂਦੀ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਵੀ ਸੋਸਾਇਟੀ ਵਿੱਚ ਇੱਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਇਹਨਾਂ ਨੂੰ ਬਹੁਤ ਅਲੱਗ ਤਰੀਕੇ ਨਾਲ ਦੇਖਿਆ ਜਾਂਦਾ ਹੈ ਉਹਦੇ ਦੋਸਤ ਅਥਾਰਟੀਜ਼ ਈਵਨ ਨੇਬਰ ਉਹਦੇ ਜਿਹੜੇ ਪੜੋਸੀ ਹੁੰਦੇ ਆ ਨਾ ਉਹ ਵੀ ਉਹਨੂੰ ਡੇਂਜਰਸ ਸਮਝਣ ਲੱਗ ਜਾਂਦੇ ਹੈ ਉਸਨੂੰ ਆਈਸੋਲੇਸ਼ਨ ਵਿੱਚ ਰੱਖਿਆ ਜਾਂਦਾ ਹੈ ਪਰ ਉਸਦੀ ਸਿਸਟਰ ਹਮੇਸ਼ਾ ਉਸਦੇ ਨਾਲ ਖੜੀ ਰਹਿੰਦੀ ਹੈ ਫਿਲਮ ਲੋਨਲੀਨੈਸ ਪੇਨ ਅਤੇ ਸੋਸ਼ਲ ਸਟਿਗਮਾ ਨੂੰ ਇੰਨੇ ਇਮੋਸ਼ਨਲ ਤਰੀਕੇ ਨਾਲ ਦਿਖਾਉਂਦੀ ਹੈ ਕਿ ਆਡੀਅੰਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਤਾਂ ਦੋਸਤੋ ਜਿਹੜੀਆਂ ਇੱਦਾਂ ਦੀਆਂ ਮੂਵੀਜ਼ ਹੁੰਦੀਆਂ ਨੇ ਇਹ ਸਾਨੂੰ ਇਹ ਸਿਖਾਉਂਦੀਆਂ ਨੇ ਕਿ ਜਿਹੜੀ ਵੀ ਕੋਈ ਮੈਡੀਕਲ ਪ੍ਰੋਬਲਮ ਜਾਂ ਮੈਡੀਕਲ ਇਸ਼ੂਜ਼ ਹੁੰਦਾ ਹੈ ਉਹ ਕੋਈ ਹਊਆ ਨਹੀਂ ਹੁੰਦਾ ਉਹਨਾਂ ਤੋਂ ਅਸੀਂ ਡਰਨਾ ਨਹੀਂ ਹੁੰਦਾ ਇੱਦਾਂ ਦੇ ਪੇਸ਼ੈਂਟਸ ਨੂੰ ਬਹੁਤ ਕੇਅਰ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਜੇ ਆਪਾਂ ਇਹਨਾਂ ਨੂੰ ਬਿਲਕੁਲ ਅਵੋਇਡ ਕਰਨਾ ਸ਼ੁਰੂ ਕਰ ਦਾਂਗੇ ਤਾਂ ਉਹ ਮੈਂਟਲੀ ਵੀ ਡਿਸਟਰਬ ਹੋ ਜਾਣਗੇ
1: ਬਿਲਕੁਲ ਇਸ ਫਿਲਮ ਵਿੱਚ ਇਹ ਦਿਖਾਇਆ ਗਿਆ ਕਿ ਕਿੱਦਾਂ ਡਰ ਅਤੇ ਕਿੱਦਾਂ ਅੱਜ ਕੱਲ੍ਹ ਦੇ ਜਿਹੜੇ ਲੋਕ ਮਿਸਇਨਫੋਰਮੇਸ਼ਨ ਫੈਲਾਉਂਦੇ ਆ ਉਹ ਪੇਸ਼ੈਂਟਸ ਨੂੰ ਬਹੁਤ ਜ਼ਿਆਦਾ ਡਰ ਪਾ ਦਿੰਦੇ ਉਸ ਚੀਜ਼ ਦਾ ਉਹਨਾਂ ਨੂੰ ਫਿਰ ਡਿਸੀਜ਼ ਦਾ ਇੰਨਾ ਡਰ ਨਹੀਂ ਹੁੰਦਾ ਜਿਨ੍ਹਾਂ ਦਾ ਬਾਹਰਲੇ ਲੋਕਾਂ ਤੋਂ ਡਰ ਲੱਗ ਜਾਂਦਾ ਉਹਨਾਂ ਨੂੰ ਇਸ ਕਰਕੇ ਸਾਨੂੰ ਡਿਸੀਜ਼ ਨੂੰ ਬਹੁਤ ਨੋਰਮਲ ਵੇ 'ਚ ਲੈਣਾ ਚਾਹੀਦਾ ਅਤੇ ਸਾਰੇ ਵੀ ਜਿਹੜੇ ਵੀ ਲੋਕ ਪੇਸ਼ੈਂਟਸ ਨੇ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ
0: ਅਤੇ ਇਹਨਾਂ ਇੱਦਾਂ ਦੇ ਪੇਸ਼ੈਂਟਸ ਨੂੰ ਅਵੋਇਡ ਕਰਨ ਤੋਂ ਬਜਾਏ ਉਹਨਾਂ ਦਾ ਖਿਆਲ ਰੱਖੋ ਅਤੇ ਜਿੰਨਾ ਹੋ ਸਕੇ ਉਹਨਾਂ ਨੂੰ ਇਨਫੋਰਮੇਸ਼ਨਸ ਦਵੋ ਕਿ ਹਾਂ ਉਹ ਕੀ ਕੀ ਚੀਜ਼ਾਂ ਦੇ ਬਾਰੇ ਗੱਲ ਕਰ ਸਕਦੇ ਨੇ ਕਿੱਦਾਂ ਅਵੇਅਰ ਰਹਿ ਸਕਦੇ ਨੇ ਅਤੇ ਇੰਜੋਏ ਕਰਦੇ ਹਾਂ ਇਸ ਮੂਵੀ ਦਾ ਇੱਕ ਪਿਆਰਾ ਜਿਹਾ ਗੀਤ ਉਸ ਤੋਂ ਬਾਅਦ ਫਿਰ ਮਿਲਦੇ ਹਾਂ ਅਸੀਂ

0: ਦੋਸਤੋ ਹੁਣੀ ਹੁਣੀ ਜਿਹੜਾ ਤੁਸੀਂ ਪਿਆਰਾ ਜਿਹਾ ਗੀਤ ਅਤੇ ਮਿਊਜ਼ਿਕ ਇੰਜੋਏ ਕੀਤਾ ਨੇ, ਇਹ ਹੈ ਮੂਵੀ ਬਲੈਕ ਤੋਂ, ਜਿਹੜੀ ਮੂਵੀ ਡਿਸੇਬਿਲਿਟੀ ਅਤੇ ਪਬਲਿਕ ਹੈਲਥ ਅਵੇਅਰਨੈਸ 'ਤੇ ਬਣੀ ਹੋਈ ਹੈ। 2005 ਵਿੱਚ ਰਿਲੀਜ਼ ਹੋਈ, ਡਾਇਰੈਕਟਡ ਬਾਏ ਸੰਜੇ ਲੀਲਾ ਭੰਸਾਲੀ ਅਤੇ ਮੇਨ ਕਾਸਟ ਰੋਲ ਕੀਤਾ ਰਾਨੀ ਮੁਖਰਜੀ ਅਤੇ ਅਮਿਤਾਭ ਬੱਚਨ ਨੇ।
1: ਇਸ ਨੂੰ ਡਾਇਰੈਕਟ ਕੀਤਾ ਹੈ ਸੰਜੇ ਲੀਲਾ ਭੰਸਾਲੀ ਨੇ। ਇਸ ਦੇ ਵਿੱਚ ਡਿਸੇਬਿਲਿਟੀ ਦੇ ਬਾਰੇ ਗੱਲ ਹੁੰਦੀ ਹੈ, ਟੀਚਰ ਸਟੂਡੈਂਟ ਦੇ ਬੌਂਡ ਬਾਰੇ ਗੱਲ ਹੁੰਦੀ ਹੈ। ਇਹ ਫਿਲਮ ਇੰਸਪਾਇਰਡ ਹੈ ਹੈਲਨ ਕੈਲਰ ਦੀ ਲਾਈਫ 'ਚੋਂ। ਮਿਸ਼ੇਲ ਜਿਹੜੀ ਕੈਰੈਕਟਰ ਹੈ ਜਿਹਨੇ ਰੋਲ ਪਲੇ ਕੀਤਾ ਹੈ ਰਾਨੀ ਮੁਖਰਜੀ ਨੇ, ਉਹ ਬਲਾਇੰਡ ਹੁੰਦੀ ਹੈ ਅਤੇ ਡੈਫ ਹੁੰਦੀ ਹੈ ਏਜ 2 ਤੋਂ, ਮਤਲਬ 2 ਸਾਲ ਦੀ ਉਮਰ ਤੋਂ ਹੀ ਨਾ ਉਹਨੂੰ ਦਿਖਦਾ ਔਰ ਨਾ ਹੀ ਉਹਨੂੰ ਸੁਣਦਾ। ਅਤੇ ਉਹ ਇਹ ਆਪਣੇ ਸਾਲ ਪੂਰੇ ਅੱਗੇ ਦੀ ਜ਼ਿੰਦਗੀ ਇੱਕ ਬਹੁਤ ਹੀ ਐਂਗਰ ਅਤੇ ਬਹੁਤ ਹੀ ਆਈਸੋਲੇਸ਼ਨ ਲੋਨਲੀਨੈਸ ਦੇ ਵਿੱਚ ਕੱਢਦੀ ਹੈ। ਅਤੇ ਫਿਰ ਉਹਨੂੰ ਇੱਕ ਟੀਚਰ ਮਿਲਦੇ ਹੈ ਦੇਵਰਾਜ ਸਹਾਈ, ਜੋ ਕਿ ਉਹਨੂੰ ਹੈਲਪ ਕਰਦੇ ਹੈ ਉਹਦੇ ਲਾਈਫ ਦੇ ਵਿੱਚ, ਉਹਨੂੰ ਸਾਈਨ ਲੈਂਗੁਏਜ ਸਿਖਾਉਂਦੇ ਹੈ ਔਰ ਉਹਨੂੰ ਬਹੁਤ ਕੁਝ ਸਿਖਾਉਂਦੇ ਹੈ।
0: ਅਤੇ ਉਹ ਉਹਨੂੰ ਕਮਿਊਨੀਕੇਟ ਕਰਨਾ, ਇਮੋਸ਼ਨਸ ਐਕਸਪ੍ਰੈਸ ਕਰਨਾ ਅਤੇ ਕੌਨਫੀਡੈਂਸ ਬਣਨਾ ਸਿਖਾਉਂਦੇ ਨੇ। ਟੀਚਰ ਸਟੂਡੈਂਟ ਬੌਂਡ ਆਡੀਅੰਸ ਨੂੰ ਡੀਪਲੀ ਇਮੋਸ਼ਨਲ ਕਰ ਦਿੰਦਾ ਹੈ। ਅਤੇ ਦੋਸਤੋ, ਜੇ ਸਾਡੀ ਲਾਈਫ ਵਿੱਚ ਵੀ, ਕਿਸੇ ਦੀ ਲਾਈਫ ਵਿੱਚ ਵੀ ਕੋਈ ਇੱਦਾਂ ਦਾ ਗੁਰੂ ਜਾਂ ਟੀਚਰ ਆ ਜਾਵੇ ਤਾਂ ਫਿਰ ਲਾਈਫ ਸੋਚੋ ਕਿੰਨੀ ਸੋਹਣੀ ਹੋ ਜਾਂਦੀ ਹੈ। ਅਤੇ ਡਿਸੇਬਿਲਿਟੀ ਕੋਈ ਕ੍ਰਾਈਮ ਨਹੀਂ ਹੈ ਅਤੇ ਕੋਈ ਆਪਣੀ ਮਰਜ਼ੀ ਨਾਲ ਨਹੀਂ ਹੁੰਦਾ। ਬਹੁਤ ਵਾਰ ਇੱਦਾਂ ਦੇ ਲੋਕ ਹੁੰਦੇ ਨੇ, ਕਈ ਬਰਥ ਤੋਂ ਹੀ ਡਿਸੇਬਲ ਹੁੰਦੇ ਨੇ ਜਾਂ ਫਿਰ ਕਦੇ ਕੋਈ ਇੱਦਾਂ ਦੀ ਇੰਸੀਡੈਂਟ ਲਾਈਫ ਦੇ ਵਿੱਚ ਹੋ ਜਾਂਦਾ ਹੈ ਕਿ ਕੋਈ ਪ੍ਰੋਬਲਮ ਹੋ ਜਾਂਦੀ ਹੈ, ਬਟ ਇੱਦਾਂ ਦੇ ਲੋਕਾਂ ਨੂੰ ਤਾਂ ਕੇਅਰ ਦੀ ਬਹੁਤ ਲੋੜ ਹੁੰਦੀ ਹੈ, ਕਿਉਂਕਿ ਇਹਨਾਂ ਨੂੰ ਆਪਾਂ ਕਿਸੇ ਹੋਰ ਨਜ਼ਰੇ ਨਾਲ ਦੇਖ ਹੀ ਨਹੀਂ ਸਕਦੇ।
1: ਬਿਲਕੁਲ, ਇਸ ਫਿਲਮ ਦੇ ਵਿੱਚ ਕੋਈ ਸੌਂਗਸ ਨਹੀਂ ਹੈ ਜਿੱਦਾਂ ਕਿ ਨੋਰਮਲ ਬਾਲੀਵੁੱਡ ਫਿਲਮਸ ਦੇ ਵਿੱਚ ਹੁੰਦੇ ਹੈ। ਬਹੁਤ ਘੱਟ ਇੱਕ ਅੱਧਾ ਸੌਂਗ ਹੋਏਗਾ ਜਿਹੜਾ ਅਸੀਂ ਪਲੇ ਕੀਤਾ ਹੈ। ਅਤੇ ਵਿਜੂਅਲਸ ਬਹੁਤ ਹੀ ਅੱਛੀ ਸਿਨੇਮਾਟੋਗ੍ਰਾਫੀ ਹੈ ਇਸ ਫਿਲਮ ਦੀ। ਇਹ ਫਿਲਮ ਸਾਨੂੰ ਇਹੀ ਦੱਸਦੀ ਹੈ ਕਿ ਕਿੱਦਾਂ ਡਿਸੇਬਿਲਿਟੀ ਨੂੰ ਅਸੀਂ ਨੋਰਮਲ ਵੇ ਦੇ ਵਿੱਚ ਲੈਣਾ ਹੈ। ਜਿਹੜੀ ਅਸੀਂ ਗੱਲ ਹਲੇ ਆਪਣੇ ਪ੍ਰੋਗਰਾਮ ਦੇ ਵਿੱਚ ਕਰਦੇ ਆ ਰਹੇ ਹਾਂ 5 ਵਜੇ ਤੋਂ, ਇਸ ਲਈ ਇਸ ਗੱਲ ਨੂੰ ਬਹੁਤ ਜਾਣਨਾ ਅਤੇ ਇਸ ਗੱਲ ਨੂੰ ਹੋਰ ਲੋਕਾਂ ਤੱਕ ਪਹੁੰਚਾਉਣਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿ ਕਿੱਦਾਂ ਡਿਸੇਬਿਲਿਟੀ ਕੋਈ ਜ਼ਿਆਦਾ ਖਤਰਨਾਕ ਚੀਜ਼ ਨਹੀਂ ਹੈ, ਇੱਕ ਨੋਰਮਲ ਚੀਜ਼ ਹੈ ਜਿਹਨੂੰ ਅਸੀਂ ਨੋਰਮਲ ਵੇ ਦੇ ਵਿੱਚ ਲੈ ਸਕਦੇ ਹਾਂ।
0: ਦੋਸਤੋ, ਮੈਂ ਇਹੀ ਕਹਿਣਾ ਚਾਹੂੰਗੀ, ਡਿਸੇਬਿਲਿਟੀ ਕੋਈ ਲਿਮਿਟੇਸ਼ਨ ਨਹੀਂ ਹੈ ਕਿ ਹਾਂ ਜੇ ਸਾਨੂੰ ਕੋਈ ਪ੍ਰੋਬਲਮ ਹੈ ਤਾਂ ਸਾਡੇ ਉੱਤੇ ਲਿਮਿਟਸ ਲੱਗ ਜਾਂਦੀਆਂ ਨੇ ਕਿ ਅਸੀਂ ਸਿਰਫ ਇਸ ਲਿਮਿਟ ਤੱਕ ਹੀ ਕੰਮ ਕਰ ਸਕਦੇ ਹਾਂ ਜਾਂ ਇਹ ਚੀਜ਼ ਅਸੀਂ ਨਹੀਂ ਕਰ ਸਕਦੇ, ਬਿਲਕੁਲ ਵੀ ਨਹੀਂ। ਕਰੇਜ ਦੀ ਨਵੀਂ ਡੈਫੀਨੇਸ਼ਨ ਹੈ, ਬਸ ਕੰਮ ਕਰਨ ਦੀ ਕਰੇਜ ਹੋਣੀ ਚਾਹੀਦੀ ਹੈ ਕਿ ਮੈਂ ਇਹ ਚੀਜ਼ ਕਰ ਸਕਦੀ ਹਾਂ ਅਤੇ ਤੁਸੀਂ ਕੁਛ ਵੀ ਕਰ ਸਕਦੇ ਹੋ।

0: दोस्तों एक होर फिल्म है जो कि बहुत ही खास फिल्म है, जो कि बहुत ही वड्डे सोशल इशू दे बारे गल करदी है। ये फिल्म है पैडमैन, जिहड़ी कि 2018 दे विच आई सी। इहदे विच काम कीता है अक्षय कुमार, राधिका आप्टे, सोनम कपूर ने। इहनूं डायरेक्ट कीता है आर बालकी ने। इस दे विच गल हुंदी है मेंस्ट्रुअल हाइजीन, कोई भी जिहड़े टैबूज बने हुए हैं पीरियड्स नूं लैके, मेंस्ट्रुएशन नूं लैके, उहनूं किद्दां असीं ब्रेक करना है ते किद्दां न्यू वेज दे विच उहनूं लैणा है ते बहुत ही ज़्यादा नॉर्मलाइज करना है।
1: ते दोस्तों लक्ष्मी जिहदा करैक्टर निभाया अक्षय कुमार ने, वह अपनी वाइफ नूं मेंस्ट्रुअल दे दौरान अनहाइजीनिक क्लोथ यूज़ करते वेखदा है, वह शॉकड हो जाता है कि बेसिक हाइजीन प्रोडक्ट्स इन्ने एक्सपेंसिव क्यों ने। ਜਦੋਂ ਉਹ ਲੋਅ ਕੋਸਟ ਸੈਨੇਟਰੀ ਪੈਡਸ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਸੋਸਾਇਟੀ ਉਸ ਦਾ ਮਜ਼ਾਕ ਉਡਾਉਂਦੀ ਹੈ, ਲੋਕ ਉਸ ਨੂੰ ਪਾਗਲ ਕਹਿੰਦੇ ਨੇ ਅਤੇ ਫੈਮਿਲੀ ਵੀ ਉਸਦੇ ਅਗੇਂਸਟ ਹੋ ਜਾਂਦੀ ਹੈ। ਪਰ ਉਹ ਹਾਰ ਨਹੀਂ ਮੰਨਦਾ, ਆਖਿਰਕਾਰ ਉਹ ਵੁਮੈਨ ਹਾਈਜੀਨ ਲਈ ਰਿਵੋਲਿਊਸ਼ਨ ਬਣ ਜਾਂਦਾ ਹੈ। ਅਤੇ ਦੋਸਤੋ ਇਹ ਮੂਵੀ ਸਾਨੂੰ ਕੀ ਮੈਸੇਜ ਦਿੰਦੀ ਹੈ ਜਬਸ?
0: ਇਹ ਮੂਵੀ ਸਾਨੂੰ ਇਹੀ ਮੈਸੇਜ ਦਿੰਦੀ ਹੈ ਕਿ ਤਾਂ ਪੀਰੀਅਡਸ ਨੂੰ ਬਹੁਤ ਹੀ ਨੋਰਮਲ ਵੇ 'ਚ ਲੈਣਾ ਚਾਹੀਦਾ, ਉਹਦੇ ਤੋਂ ਡਰਨਾ ਨਹੀਂ ਚਾਹੀਦਾ। ਅੱਜ ਕੱਲ੍ਹ ਲੋਕ ਪੀਰੀਅਡਸ ਦੇ ਬਾਰੇ ਨੋਰਮਲੀ ਨਹੀਂ ਗੱਲ ਕਰਦੇ, ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ। ਪੀਰੀਅਡ ਐਜੂਕੇਸ਼ਨ, ਮੈਂਸਟਰਲ ਐਜੂਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਇਹ ਫਿਲਮ ਦੱਸਦੀ ਹੈ ਇਸ ਸੋਸ਼ਲ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਉਂਦੀ ਹੈ ਅਤੇ ਦੱਸਦੀ ਹੈ ਕਿੱਦਾਂ ਕਿ ਇਹ ਬਹੁਤ ਹੀ ਨੋਰਮਲ ਚੀਜ਼ ਹੈ ਅਤੇ ਇਹਦੇ ਵਿੱਚ ਵਿਮੈਨਸ ਦੀ ਹੈਲਪ ਕਰਨੀ ਚਾਹੀਦੀ ਹੈ।
1: ਅਤੇ ਇਹ ਬਿਲਕੁਲ ਹੀ ਇੱਕ ਨੈਚੁਰਲ ਪ੍ਰੋਸੈਸ ਹੈ ਅਤੇ ਮੈਂਸਟਰਲ ਹਾਈਜੀਨ ਅਵੇਅਰਨੈਸ ਦਾ ਹਰ ਸੁਸਾਇਟੀ ਲਈ ਜ਼ਰੂਰੀ ਹੈ। ਇਸ ਚੀਜ਼ ਦੇ ਵਿੱਚ ਅਵੇਅਰਨੈਸ ਬਹੁਤ ਹੀ ਇੰਪੋਰਟੈਂਟ ਹੈ ਅਤੇ ਇਹ ਪੂਰੀ ਮੂਵੀ ਜਿਹੜੀ ਬੇਸਡ ਹੈ ਇਸੇ ਚੀਜ਼ 'ਤੇ ਬੇਸਡ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਕਿੰਨਾ ਡਿਫਰੈਂਟ ਤਰੀਕੇ ਨਾਲ ਦੇਖਦੇ ਹਾਂ। ਜੇ ਆਪਾਂ ਕਿਸੇ ਸ਼ੋਪ 'ਤੇ ਚਲੇ ਜਾਈਏ, ਉੱਥੇ ਵੀ ਅਸੀਂ ਬਿਲਕੁਲ ਚੀਜ਼ਾਂ ਨੂੰ ਪਰਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਮਤਲਬ ਬਹੁਤ ਵਾਰੀ ਅਸੀਂ ਇਹ ਚੀਜ਼ ਨੋਟਿਸ ਕੀਤੀ ਹੈ, ਬਟ ਇਹਦੇ ਵਿੱਚ ਇਹਦਾ ਕੋਈ ਕੁਛ ਨਹੀਂ ਹੈ। ਇਹਦੀ ਐਜੂਕੇਸ਼ਨ ਸੋਸਾਇਟੀ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ।

0: FM 102.7 MHz ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੂ ਵਾਣੀ। ਮੈਂ ਤੁਹਾਡੀ ਆਰਜ਼ੇ ਦੋਸਤ ਜਫਸ
1: ਤੇ ਮੈਂ ਆਰਜ਼ੇ ਦੋਸਤ ਨੇਹਾ। ਤੇ ਦੋਸਤੋ, ਫਿਲਮਾਂ ਦਾ ਸਿਲਸਿਲਾ ਬਸ ਹੁਣ ਖਤਮ ਹੀ ਹੋਣ ਵਾਲਾ ਹੈ ਤੇ ਜਿਹੜੀ ਅੱਜ ਦੀ ਸਾਡੀ ਆਖਰੀ ਮੂਵੀ ਹੈ ਨਾ, ਉਹ ਹੈ ਛਿਛੋਰੇ। ਮੈਨੂੰ ਲੱਗਦਾ ਬਹੁਤਾਂ ਨੇ ਦੇਖੀ ਹੋਣੀ ਹੈ। 2019 ਦੇ ਵਿੱਚ ਆਈ ਸੀਗੀ ਇਹ ਮੂਵੀ, ਨਿਤੇਸ਼ ਤਿਵਾਰੀ ਦੁਆਰਾ ਡਾਇਰੈਕਟ ਕੀਤੀ ਗਈ ਸੀ ਅਤੇ ਕਾਸਟ ਸੀਗੀ ਸੁਸ਼ਾਂਤ ਸਿੰਘ ਰਾਜਪੂਤ ਅਤੇ ਸ਼ਰਧਾ ਕਪੂਰ, ਦੋਨਾਂ ਨੇ ਬਹੁਤ ਹੀ ਵਧੀਆ ਕਿਰਦਾਰ ਨਿਭਾਇਆ ਸੀ। ਅਤੇ ਪੂਰੀ ਮੂਵੀ ਦੀ ਜਿਹੜੀ ਸਟੋਰੀ ਹੈ ਨਾ, ਉਹ ਫਿਲਮ ਕਾਲਜ ਫਰੈਂਡ ਦੀ ਫਨ ਫਿਲਡ ਮੈਮਰੀਜ਼ ਤੋਂ ਸ਼ੁਰੂ ਹੁੰਦੀ ਹੈ, ਪਰ ਹੌਲੀ ਹੌਲੀ ਸਟੋਰੀ ਇਮੋਸ਼ਨਲ ਟਰਨ ਲੈ ਲੈਂਦੀ ਹੈ ਜਦੋਂ ਅਨਿਰੁੱਧ ਦਾ ਬੇਟਾ ਐਗਜ਼ਾਮ ਪ੍ਰੈਸ਼ਰ ਕਾਰਨ ਸੁਸਾਈਡ ਅਟੈਂਪਟ ਕਰਦਾ ਹੈ। ਅਤੇ ਦੋਸਤੋ, ਜੇ ਸੁਸਾਈਡ ਅਟੈਂਪਟ ਐਗਜ਼ਾਮ ਪ੍ਰੈਸ਼ਰ ਦੀ ਗੱਲ ਕਰਾਂ ਤਾਂ ਅੱਜ ਦੇ ਟਾਈਮ ਦੇ ਵਿੱਚ ਨਾ ਬਹੁਤ ਸਾਰੇ ਬੱਚੇ ਇੱਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਫੈਮਿਲੀ ਪ੍ਰੈਸ਼ਰ ਬਹੁਤ ਹੁੰਦਾ ਹੈ ਐਗਜ਼ਾਮਸ ਦੇ ਲਈ, ਸਟੱਡੀਜ਼ ਦੇ ਲਈ, ਅਤੇ ਕੰਪੀਟੀਟਿਵ ਐਗਜ਼ਾਮਸ ਦੇ ਲਈ ਇੰਨਾ ਕੁ ਪ੍ਰੈਸ਼ਰ ਹੁੰਦਾ ਹੈ ਕਿ ਉਹ ਬਹੁਤ ਵਾਰ ਇੱਦਾਂ ਦਾ ਕਦਮ ਚੱਕ ਲੈਂਦੇ ਨੇ। ਅਤੇ ਇਹ ਜਿਹੜੀ ਮੂਵੀ ਹੈ ਨਾ, ਉਸੇ 'ਤੇ ਬੇਸਡ ਹੈ। ਅਤੇ ਜਦੋਂ ਉਹਦਾ ਬੇਟਾ ਸੁਸਾਈਡ ਅਟੈਂਪਟ ਕਰਦਾ ਹੈ ਤਾਂ ਉਹ ਆਪਣੇ ਕਾਲਜ ਡੇਜ਼ ਦੀ ਸਟੋਰੀ ਸੁਣਾਉਂਦਾ ਹੈ ਕਿ ਫੇਲੀਅਰ ਲਾਈਫ ਦਾ ਐਂਡ ਨਹੀਂ ਹੁੰਦਾ।
0: ਬਿਲਕੁਲ, ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿੱਦਾਂ ਅਕੈਡਮਿਕ ਪ੍ਰੈਸ਼ਰ, ਪੀਅਰ ਪ੍ਰੈਸ਼ਰ ਤੁਹਾਨੂੰ ਕੁਝ ਚੀਜ਼ਾਂ ਕਰਨ ਲਈ ਮਜਬੂਰ ਕਰ

0: ਹੁੰਦਾ ਜੋ ਕਿ ਸਹੀ ਨਹੀਂ ਹੁੰਦੀਆਂ, ਜਿੱਦਾਂ ਕਿ ਉਸਦੇ ਬੇਟੇ ਨੇ ਸੁਸਾਈਡ ਅਟੈਂਪਟ ਕੀਤਾ ਜੋ ਕਿ ਗਲਤ ਚੀਜ਼ ਸੀ ਉਹਦੇ ਆਪਣੇ ਵਾਸਤੇ ਹੀ। ਇਹ ਪੀਅਰ ਪ੍ਰੈਸ਼ਰ ਬਹੁਤ ਜ਼ਿਆਦਾ ਵਧਾ ਦਿੰਦਾ, ਕਈ ਬੱਚੇ ਬਹੁਤ ਦਿਲ 'ਤੇ ਲੈ ਲੈਂਦੇ ਬਹੁਤ ਚੀਜ਼ਾਂ, ਜੇ ਉਹਨਾਂ ਦੇ ਨੰਬਰ ਅੱਛੇ ਨਹੀਂ ਆਉਂਦੇ ਜਾਂ ਫਿਰ ਉਹ ਕਿਸੇ ਵੀ ਚੀਜ਼ 'ਚ ਫਸਟ ਨਹੀਂ ਆਉਂਦੇ। ਪਰ ਫਸਟ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜ਼ਿੰਦਗੀ 'ਚ ਪੂਰੀ ਤਰ੍ਹਾਂ ਸਫਲ ਹੋ ਚੁੱਕੇ ਹੋ। ਇਹ ਫਿਲਮ ਸਾਨੂੰ ਇਹੀ ਦੱਸਦੀ ਹੈ ਕਿ ਕਿੱਦਾਂ ਲਾਈਫ ਦਾ ਐਂਡ ਫੇਲੀਅਰ ਨਹੀਂ ਹੁੰਦਾ, ਲਾਈਫ ਤੋਂ ਬਹੁਤ ਵੱਡੀ ਚੀਜ਼ ਹੈ ਔਰ ਫੇਲੀਅਰਸ ਬਹੁਤ ਛੋਟੀ ਚੀਜ਼ ਹੈ ਲਾਈਫ ਦੇ ਵਿੱਚ। ਇਹਦੇ ਵਿੱਚ ਹੋਸਟਲ ਕਾਮੇਡੀ ਦਿਖਾਈ ਗਈ ਹੈ, ਬਹੁਤ ਹੀ ਹਿਊਮਰਸ ਫਿਲਮ ਹੈ ਇਹ, ਤੇ ਹਿਊਮਰ ਦੇ ਨਾਲ ਨਾਲ ਹੀ ਫਿਲਮ ਬਹੁਤ ਹੀ ਇਮੋਸ਼ਨਲ ਟੌਪਿਕ ਦੇ ਬਾਰੇ ਗੱਲ ਕਰਦੀ ਹੈ।
1: ਤੇ ਦੋਸਤੋ, ਇਸ ਮੂਵੀ ਤੋਂ ਸਾਨੂੰ ਸਿਰਫ ਇਹੀ ਮੈਸੇਜ ਮਿਲਦਾ ਹੈ ਕਿ ਲੂਜ਼ਰ ਹੋਣਾ ਫੇਲੀਅਰ ਨਹੀਂ ਹੈ, ਹਾਰ ਮੰਨ ਲੈਣਾ ਫੇਲੀਅਰ ਹੈ। ਅਸੀਂ ਜੇ ਕਿਤੇ ਫੇਲ ਹੋ ਗਏ ਤਾਂ ਉਹਦੇ 'ਚ ਕੋਈ ਫੇਲੀਅਰ ਨਹੀਂ ਹੈ, ਆਪਾਂ ਦੁਬਾਰਾ ਅਟੈਂਪਟ ਕਰ ਸਕਦੇ ਹਾਂ, ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਪਰ ਜੇ ਅਸੀਂ ਹਾਰ ਖੁਦ ਆਪਣੇ ਆਪ ਨਾਲ ਮੰਨ ਲੈਂਦੇ ਹਾਂ ਨਾ, ਉਹ ਫੇਲੀਅਰ ਹੁੰਦਾ ਹੈ। ਲਾਈਫ ਵਿੱਚ ਮਾਰਕਸ ਵੱਡੇ ਨਹੀਂ ਹੁੰਦੇ, ਲਾਈਫ ਵੱਡੀ ਹੁੰਦੀ ਹੈ, ਲਾਈਫ ਜ਼ਿਆਦਾ ਇੰਪੋਰਟੈਂਟ ਹੈ। ਅਤੇ ਇਗਜ਼ਾਮਸ ਤਾਂ ਆਪਾਂ ਫਿਰ ਕਦੇ ਵੀ ਦੇ ਸਕਦੇ ਹਾਂ, ਕਿਉਂਕਿ ਜੇ ਆਪਾਂ ਲਾਈਫ 'ਚ ਠੀਕ ਰਹਾਂਗੇ, ਮੈਂਟਲੀ ਪ੍ਰਿਪੇਅਰਡ ਰਹਾਂਗੇ, ਤਾਂ ਇੱਦਾਂ ਦੀਆਂ ਤਾਂ ਚੀਜ਼ਾਂ ਆਪਾਂ ਕਦੇ ਵੀ ਕਰ ਸਕਦੇ ਹਾਂ।
0: ਬਿਲਕੁਲ, ਅਤੇ ਇਸ ਫਿਲਮ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਹੈ ਔਰ ਡਾਇਲੋਗ ਹੈ ਜੋ ਕਿ ਹੈ ਕਿ ਤੁਹਾਡਾ ਰਿਜ਼ਲਟ ਡਿਸਾਈਡ ਨਹੀਂ ਕਰਤਾ ਕਿ ਤੁਮ ਲੂਜ਼ਰ ਹੋ ਜਾਂ ਨਹੀਂ, ਜੋ ਕਿ ਬਹੁਤ ਹੀ ਵੱਡੀ ਗੱਲ ਹੈ ਕਿ ਰਿਜ਼ਲਟ ਕੁਛ ਵੀ ਡਿਸਾਈਡ ਨਹੀਂ ਕਰਦਾ। ਇਹ ਤੁਹਾਡੇ ਦਿਲੋਂ ਅੰਦਰ ਇਮੋਸ਼ਨਸ ਹੁੰਦੇ ਹੈ ਜਿਹੜੇ ਡਿਸਾਈਡ ਕਰ ਲੈਂਦੇ ਹੈ ਕਿ ਮੈਂ ਹੁਣ ਅੱਗੇ ਨਹੀਂ ਕੁਛ ਕਰ ਸਕਦਾ।
1: ਅਤੇ ਦੋਸਤੋ, ਜੇ ਤੁਸੀਂ ਇੱਕ ਵਾਰੀ ਹਾਰ ਗਏ ਹੋ ਨਾ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਲਾਈਫ ਤੋਂ ਹੀ ਹਾਰ ਜਾਓਗੇ। ਕੋਸ਼ਿਸ਼ ਕਰਨੀ ਕਦੇ ਵੀ ਨਹੀਂ ਛੱਡਣੀ, ਆਪਾਂ ਕੋਸ਼ਿਸ਼ ਕਰਦੇ ਹਾਂ ਤਾਂ ਹੀ ਤਾਂ ਆਪਾਂ ਅੱਗੇ ਵਧਦੇ ਹਾਂ ਨਾ। ਅਤੇ ਇਸ ਮੂਵੀ ਦਾ ਪਹਿਲਾ ਜਿਹਾ ਗੀਤ ਇੰਜੋਏ ਕਰਦੇ ਹਾਂ ਅਤੇ ਫਿਰ ਮਿਲਦੇ ਹਾਂ ਸਾਡੇ ਅੱਜ ਦੇ ਅਗਲੇ ਸੈਗਮੈਂਟ ਨਾਲ।

0: ਦੋਸਤੋ, ਕਈ ਵਾਰ ਦਿਲ ਕਰਦਾ ਹੈ ਕਿ ਕਿਸੇ ਕਿ ਇਸ ਭੱਜ ਦੌੜ ਭਰੀ ਜ਼ਿੰਦਗੀ ਤੋਂ ਕੁਛ ਪਲ ਦੂਰ ਹੋ ਜਾਈਏ, ਜਿਵੇਂ ਕਿਸੇ ਐਸੀ ਜਗ੍ਹਾ 'ਤੇ ਜਿੱਥੇ ਸਿਰਫ ਠੰਡੀ ਹਵਾ ਹੋਵੇ, ਪਹਾੜਾਂ ਦੀ ਖਾਮੋਸ਼ੀ ਹੋਵੇ, ਬੱਦਲ ਸਾਡੇ ਕੋਲ ਆ ਕੇ ਬੈਠ ਜਾਣ ਅਤੇ ਕੁਦਰਤ ਹਰ ਪਲ ਦਿਲ ਨੂੰ ਸਕੂਨ ਦੇਵੇ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਇੱਕ ਐਸੀ ਹੀ ਜੰਨਤ ਵਿੱਚ ਜਿਸਦਾ ਨਾਮ ਹੈ ਦਾਰਜੀਲਿੰਗ।
1: ਅਤੇ ਦੋਸਤੋ, ਤੁਹਾਨੂੰ ਇਸ ਤੋਂ ਪਤਾ ਚੱਲ ਹੀ ਗਿਆ ਹੋਏਗਾ ਕਿ ਸਾਡਾ ਸੈਗਮੈਂਟ ਯੁਵਾਨੀ ਟੂਰਸ ਐਂਡ ਟਰੈਵਲ ਸ਼ੁਰੂ ਹੋ ਚੁੱਕਿਆ ਹੈ। ਅਤੇ ਦਾਰਜੀਲਿੰਗ ਦਾ ਨਾਮ ਸੁਣ ਕੇ ਤਾਂ ਪਹਾੜ, ਅੱਛੀ ਅੱਛੀ ਹਵਾਵਾਂ ਅਤੇ ਫੁੱਲ ਯਾਦ ਆ ਜਾਂਦੇ ਹੈ।
0: ਅਤੇ ਦੋਸਤੋ, ਦਾਰਜੀਲਿੰਗ ਜਿਸ ਨੂੰ ਕੁਈਨ ਆਫ ਹਿਲਸ ਵੀ ਕਿਹਾ ਜਾਂਦਾ ਹੈ, ਇਹ ਸਿਰਫ ਇੱਕ ਟੂਰਿਜ਼ਮ ਪਲੇਸ ਨਹੀਂ ਹੈ, ਸਗੋਂ ਕੁਦਰਤ ਦੀ ਇੱਕ ਜੀਵਿਤ ਪੇਂਟਿੰਗ ਹੈ। ਇੱਥੇ ਦੀਆਂ ਹਰੀਆਂ ਭਰੀਆਂ ਵਾਦੀਆਂ, ਚਾਹ ਦੇ ਬਾਗ, ਬਰਫੀਲੇ ਪਹਾੜ ਅਤੇ ਠੰਡੀ ਹਵਾ ਅਤੇ ਲੋਕਾਂ ਦੀ ਸਾਦਗੀ ਹਰ ਆਉਣ ਵਾਲੇ ਦਾ ਦਿਲ ਜਿੱਤ ਲੈਂਦੀ ਹੈ। ਤਾਂ ਦੋਸਤੋ, ਅੱਜ ਦੇ ਇਸ ਖਾਸ ਸਫ਼ਰ ਵਿੱਚ ਅਸੀਂ ਜਾਵਾਂਗੇ ਦਾਰਜੀਲਿੰਗ ਦੀ ਖੂਬਸੂਰਤੀ, ਉੱਥੇ ਦੇ ਮਸ਼ਹੂਰ ਟੂਰਿਜ਼ਮ ਪੁਆਇੰਟਸ, ਖਾਣ ਪੀਣ, ਮੌਸਮ, ਲੋਕਾਂ ਦੀ ਜ਼ਿੰਦਗੀ ਅਤੇ ਉਹ ਹਰ ਗੱਲ ਜੋ ਇਸ ਜਗ੍ਹਾ ਨੂੰ ਖਾਸ ਬਣਾਉਂਦੀ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਦਾਰਜੀਲਿੰਗ ਦੀ ਖੂਬਸੂਰਤੀ ਦੀ। ਦੋਸਤੋ, ਦਾਰਜੀਲਿੰਗ ਦਾ ਨਾਮ ਆਉਂਦੇ ਹੀ ਦਿਲ ਵਿੱਚ ਇੱਕ ਤਸਵੀਰ ਬਣਦੀ ਹੈ, ਪਹਾੜ ਉੱਤੇ ਤੈਰਦੇ ਬੱਦਲ, ਹਰ ਪਾਸੇ ਫੈਲੇ

0: ਆਦੇ ਬਾਗ ਦੂਰ ਦੂਰ ਤੱਕ ਨਜ਼ਰ ਆਉਂਦੀਆਂ ਹਿਮਾਲੇ ਦੀਆਂ ਚੋਟੀਆਂ ਤੇ ਠੰਡੀ ਹਵਾ ਵਿੱਚ ਚਾਹ ਦੀ ਮਿੱਠੀ ਖੁਸ਼ਬੂ। ਸਵੇਰੇ ਜਦੋਂ ਸੂਰਜ ਦੀ ਪਹਿਲੀ ਕਿਰਨ ਪਹਾੜ ਤੇ ਪੈਂਦੀ ਹੈ ਤਾਂ ਸਾਰਾ ਦ੍ਰਿਸ਼ ਸੋਨੇ ਵਾਂਗ ਚਮਕਣ ਲੱਗ ਜਾਂਦਾ ਹੈ ਤੇ ਸ਼ਾਮ ਦੇ ਸਮੇਂ ਜਦੋਂ ਧੁੰਦ ਹੌਲੀ ਹੌਲੀ ਸੜਕਾਂ ਤੇ ਨੂੰ ਢੱਕਦੀ ਹੈ ਤਾਂ ਪੂਰਾ ਸ਼ਹਿਰ ਕਿਸੇ ਫਿਲਮ ਦੀ ਸੀਨ ਵਾਂਗੂ ਲੱਗਦਾ ਹੈ।
1: ਬਿਲਕੁਲ ਦੋਸਤੋ, ਦਾਰਜੀਲਿੰਗ ਨੂੰ ਤੁਸੀਂ ਜਾਣਦੇ ਹੋਗੇ ਕਿ ਉਹਨੂੰ ਕੁਈਨ ਆਫ ਹਿਲਸ ਕਿਹਾ ਜਾਂਦਾ ਹੈ। ਇਹ ਪਾਇਆ ਜਾਂਦਾ ਹੈ 2050 meters ਅਬਵ ਸੀ ਲੈਵਲ ਵੈਸਟ ਬੰਗਾਲ ਦੇ ਵਿੱਚ। ਇਹ ਦਾਰਜੀਲਿੰਗ ਬਹੁਤ ਹੀ ਜ਼ਿਆਦਾ ਫੇਮਸ ਹੈ ਇੱਕ ਚੀਜ਼ ਵਾਸਤੇ, ਅਤੇ ਨੇਹਾ ਤੁਹਾਨੂੰ ਪਤਾ ਉਹ ਚੀਜ਼ ਕੀ ਹੈ?
0: ਤੁਸੀਂ ਟੋਏ ਟ੍ਰੇਨ ਦੀ ਗੱਲ ਤਾਂ ਨਹੀਂ ਕਰ ਰਹੇ?
1: ਨਹੀਂ ਯਾਰ, ਇੱਕ ਹੋਰ ਚੀਜ਼ ਹੈ ਬਹੁਤ ਹੀ ਜ਼ਿਆਦਾ ਫੇਮਸ।
0: ਕਿਹੜੀ ਹੈ? ਸਾਡੇ ਲਿਸਨਰਸ ਨੂੰ ਵੀ ਦੱਸੋ ਤੇ ਮੈਨੂੰ ਵੀ ਦੱਸੋ ਕਿਹੜੀ ਚੀਜ਼ ਬਾਰੇ ਤੁਸੀਂ ਗੱਲ ਕਰ ਰਹੇ ਹੋ।
1: ਚਾਹ ਯਾਰ, ਤੁਸੀਂ ਚਾਹ ਨਹੀਂ ਪੀਂਦੇ?
0: ਓ ਬਿਲਕੁਲ ਬਿਲਕੁਲ, ਦਾਰਜੀਲਿੰਗ ਦੀ ਚਾਹ ਤਾਂ ਬਹੁਤ ਫੇਮਸ ਹੈ, ਮੈਂ ਕਿੱਦਾਂ ਭੁੱਲ ਗਈ ਇਹ ਚੀਜ਼।
1: ਬਿਲਕੁਲ, ਅਤੇ ਚਾਹ ਤੋਂ ਹੀ ਬਹੁਤ ਜ਼ਿਆਦਾ ਫੇਮਸ ਹੈ ਦਾਰਜੀਲਿੰਗ। ਇਸ ਦੇ ਵਿੱਚ ਬਹੁਤ ਹੀ ਸੋਹਣਾ ਮੌਸਮ ਹੁੰਦਾ ਹੈ ਅਤੇ ਟੀ ਦਾ ਸਭ ਤੋਂ ਵੱਡੇ ਵੱਡੇ ਬਾਗ ਨੇ ਦਾਰਜੀਲਿੰਗ ਦੇ ਵਿੱਚ।
0: ਦਾਰਜੀਲਿੰਗ ਉਹ ਜਗ੍ਹਾ ਹੈ ਜਿੱਥੇ ਕੁਦਰਤ ਹਰ ਮਿੰਟ ਆਪਣਾ ਰੰਗ ਬਦਲਦੀ ਹੈ, ਕਦੇ ਧੁੱਪ, ਕਦੇ ਬੱਦਲ, ਕਦੇ ਹੌਲੀ ਜਿਹੀ ਬਾਰਿਸ਼, ਅਤੇ ਇਹ ਗੱਲ ਇਸ ਨੂੰ ਹੋਰ ਵੀ ਖਾਸ ਬਣਾਉਂਦੀ ਹੈ। ਅਤੇ ਜੇ ਹੁਣ ਮੌਸਮ ਦੀ ਗੱਲ ਸ਼ੁਰੂ ਹੋ ਗਈ ਹੈ ਤਾਂ ਕਿਉਂ ਨਾ ਦਾਰਜੀਲਿੰਗ ਦੇ ਮੌਸਮ ਦੀ ਵੀ ਗੱਲਬਾਤ ਕਰ ਲੈਂਦੇ ਹਾਂ। ਦਾਰਜੀਲਿੰਗ ਦਾ ਮੌਸਮ ਸਾਲ ਭਰ ਸੁਹਾਣਾ ਹੁੰਦਾ ਹੈ। ਗਰਮੀਆਂ ਵਿੱਚ ਇੱਥੇ ਦਾ ਤਾਪਮਾਨ ਲਗਭਗ 15 to 25 degrees ਦੇ ਵਿਚਕਾਰ ਰਹਿੰਦਾ ਹੈ, ਇਸ ਕਰਕੇ ਬਹੁਤ ਸਾਰੇ ਲੋਕ ਗਰਮੀਆਂ ਵਿੱਚ ਇੱਥੇ ਘੁੰਮਣ ਆਉਂਦੇ ਨੇ। ਬਰਸਾਤ ਦੇ ਮੌਸਮ ਵਿੱਚ ਪਹਾੜ ਧੁੰਦ ਨਾਲ ਢੱਕ ਜਾਂਦੇ ਨੇ, ਬਾਰਿਸ਼ ਦੀਆਂ ਬੂੰਦਾਂ ਅਤੇ ਚਾਹ ਦੇ ਬਾਗਾਂ ਦਾ ਦ੍ਰਿਸ਼ ਦਿਲ ਨੂੰ ਬਹੁਤ ਸਕੂਨ ਦਿੰਦਾ ਹੈ। ਅਤੇ ਸਰਦੀਆਂ ਦੇ ਵਿੱਚ ਇੱਥੇ ਦੀ ਠੰਡੀ ਹਵਾ ਅਤੇ ਬਰਫੀਲਾ ਮੌਸਮ ਇੱਕ ਵੱਖਰਾ ਹੀ ਅਹਿਸਾਸ ਹੁੰਦਾ ਹੈ।
1: ਸਰਦੀਆਂ ਦੇ ਵਿੱਚ ਤਾਂ 2 to 8 degrees ਤੱਕ ਹੋ ਜਾਂਦਾ ਹੈ ਇੱਥੇ, ਅਤੇ ਇਸ ਲਈ ਤੁਸੀਂ ਇਹ ਸੁਣ ਕੇ ਪਤਾ ਚੱਲ ਹੀ ਗਿਆ ਹੋਏਗਾ ਕਿ ਕਿੰਨੀ ਠੰਡੀ ਹੁੰਦੀ ਹੈ। ਅਤੇ ਇਸ ਵੇਲੇ ਇਸ ਗਰਮੀ ਦੇ ਗੰਦੇ ਮੌਸਮ ਦੇ ਵਿੱਚ ਤੁਹਾਨੂੰ ਉਹ ਵਾਲਾ ਇਮੈਜਿਨ ਕਰਨਾ ਤਾਂ ਬਹੁਤ ਹੀ ਪਸੰਦ ਆ ਰਿਹਾ ਹੋਏਗਾ ਕਿ ਦਾਰਜੀਲਿੰਗ ਦਾ ਵੈਦਰ ਕਿੰਨਾ ਅੱਛਾ ਹੋਏਗਾ ਇਸ ਵਕਤ।
0: ਜਿੰਨੀ ਕੁ ਐਕਸਾਈਟਿਡ ਜਬਸ ਲੱਗ ਰਹੀ ਹੈ ਨਾ, ਮੈਨੂੰ ਲੱਗਦਾ ਇੰਨੇ ਐਤਕੀ ਟ੍ਰਿਪ ਬਣਾ ਹੀ ਲੈਣਾ ਦਾਰਜੀਲਿੰਗ ਦਾ।
1: ਬਿਲਕੁਲ, ਦਾਰਜੀਲਿੰਗ ਦਾ ਨਾਮ ਸੁਣ ਕੇ ਹੀ ਮਨ ਕਰਦਾ ਚੱਲੇ ਹੀ ਜਾਂਦੇ ਹਾਂ।
0: ਅਤੇ ਦੋਸਤੋ, ਉਹ ਦਾਰਜੀਲਿੰਗ ਦੀ ਖਾਸੀਅਤ ਸਿਰਫ ਇਹਨਾਂ ਚੀਜ਼ਾਂ ਤੋਂ ਨਹੀਂ, ਉੱਥੇ ਹੋਰ ਵੀ ਕਾਫੀ ਕੁਝ ਹੈ, ਜਿਵੇਂ ਕਿ ਦਾਰਜੀਲਿੰਗ ਦੀ ਮਸ਼ਹੂਰ ਟੋਏ ਟ੍ਰੇਨ। ਤੁਸੀਂ ਬਹੁਤ ਸਾਰੀ ਵੀਡੀਓਜ਼ ਦੇ ਵਿੱਚ ਸੋਸ਼ਲ ਮੀਡੀਆ 'ਤੇ ਦੇਖਿਆ ਹੀ ਹੋਣਾ ਹੈ। ਦਾਰਜੀਲਿੰਗ ਦੀ ਸਭ ਤੋਂ ਖਾਸ ਪਹਿਚਾਣ ਦਾਰਜੀਲਿੰਗ ਹਿਮਾਲੀਅਨ ਰੇਲਵੇ, ਇਸ ਨੂੰ ਲੋਕ ਪਿਆਰ ਨਾਲ ਟੋਏ ਟ੍ਰੇਨ ਵੀ ਕਹਿੰਦੇ ਨੇ। ਇਹ ਛੋਟੀ ਜਿਹੀ ਟ੍ਰੇਨ ਹੌਲੀ ਹੌਲੀ ਪਹਾੜਾਂ ਵਿੱਚੋਂ ਲੰਘਦੀ ਹੈ ਅਤੇ ਰਸਤੇ ਵਿੱਚ ਹਰੇ ਭਰੇ ਦਰਖਤ, ਪਹਾੜ ਅਤੇ ਛੋਟੇ ਛੋਟੇ ਘਰ ਇਸ ਸਫ਼ਰ ਨੂੰ ਯਾਦਗਾਰ ਬਣਾ ਦਿੰਦੇ ਨੇ। ਜਦੋਂ ਇਹ ਟ੍ਰੇਨ ਧੁੰਦ ਵਿੱਚੋਂ ਲੰਘਦੀ ਹੈ ਤਾਂ ਐਸਾ ਲੱਗਦਾ ਹੈ ਕਿ ਜਿਵੇਂ ਅਸੀਂ ਕਿਸੇ ਸੁਪਨੇ ਦੀ ਦੁਨੀਆ ਵਿੱਚ ਪਹੁੰਚ ਗਏ ਹੋਏ। ਇਸ ਟੋਏ ਟ੍ਰੇਨ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦਾ ਦਰਜਾ ਵੀ ਮਿਲਿਆ ਹੈ। ਗੱਲਾਂ ਬਾਤਾਂ ਦਾ ਸਿਲਸਿਲਾ ਹਜੇ ਜਾਰੀ ਹੈ ਅਤੇ ਸੁਣ ਲੈਂਦੇ ਹਾਂ ਇੱਕ ਛੋਟਾ ਜਿਹਾ ਪਿਆਰਾ ਜਿਹਾ ਗੀਤ, ਉਸ ਤੋਂ ਬਾਅਦ ਫਿਰ ਮਿਲਦੇ ਹਾਂ।

ਦੋਸਤੋ, ਦਾਰਜਲਿੰਗ ਦੀ ਜਿਹੜੀ ਖਾਸੀਅਤ ਹੈ ਨਾ, ਮਤਲਬ ਉੱਥੇ ਸਿਰਫ ਲੋਕ ਟੂਰਿਸਟ ਪਲੇਸ ਲਈ ਜਾਂਦੇ ਨੇ ਕਿ ਘੁੰਮਣ ਫਿਰਨ, ਬਟ ਉੱਥੇ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੈ ਜਿਵੇਂ ਟਾਈਗਰ ਹਿੱਲ। ਦੋਸਤੋ, ਤੁਸੀਂ ਦਾਰਜਲਿੰਗ ਜਾ ਰਹੇ ਹੋ ਤਾਂ ਟਾਈਗਰ ਹਿੱਲ ਨਹੀਂ ਵੇਖਿਆ ਤਾਂ ਸਮਝੋ ਸਫ਼ਰ ਅਧੂਰਾ ਹੀ ਰਹਿ ਗਿਆ। ਇਸ ਜਗ੍ਹਾ ਚੜ੍ਹਦਾ ਸੂਰਜ ਵੇਖਣ ਲਈ ਦੁਨੀਆ ਵਿੱਚ ਮਸ਼ਹੂਰ ਹੈ, ਅਤੇ ਜਿਵੇਂ ਕਿ ਜਪਸ ਨੇ ਕੀਤੀ ਸੀ

0: ਚਾਹ ਦੇ ਬਾਗ ਦੀ ਗੱਲ, ਦਾਰਜਲਿੰਗ ਦੀ ਸ਼ਾਨ ਕਿਹਾ ਜਾਂਦਾ ਹੈ ਜਿਹਨੂੰ। ਦਾਰਜਲਿੰਗ ਦੀ ਚਾਹ ਪੂਰੀ ਦੁਨੀਆ 'ਚ ਮਸ਼ਹੂਰ ਹੈ।
1: ਬਿਲਕੁਲ, ਇੱਥੇ ਬਹੁਤ ਸਾਰੀ ਮੋਨੇਸਟਰੀਜ਼ ਵੀ ਪਾਈ ਜਾਂਦੀਆਂ ਨੇ, ਤਿੱਬਤਨ ਬੁੱਧਿਸਟ ਮੋਨੇਸਟਰੀਜ਼ ਹੁੰਦੀ ਹੈ, ਅਤੇ ਨੇਪਾਲੀ ਦਾ, ਨੇਪਾਲ ਕਲਚਰ ਦਾ ਬਹੁਤ ਜ਼ਿਆਦਾ ਇਨਫਲੂਐਂਸ ਹੈ ਦਾਰਜਲਿੰਗ ਦੇ ਵਿੱਚ। ਉੱਥੇ ਨੇਪਾਲੀ ਮਿਊਜ਼ਿਕ ਬਹੁਤ ਚੱਲਦਾ ਹੈ, ਬਹੁਤ ਚੀਜ਼ਾਂ, ਬਹੁਤ ਨੇਪਾਲੀ ਫੈਸਟੀਵਲਸ ਵੀ ਸੈਲੀਬ੍ਰੇਟ ਹੁੰਦੇ ਹੈ, ਦਸ਼ੈਣ ਐਂਡ ਤਿਹਾਰ, ਜੋ ਕਿ ਬਹੁਤ ਜ਼ਿਆਦਾ ਦਿਵਾਲੀ ਵਾਂਗੂ ਹੀ ਸੈਲੀਬ੍ਰੇਟ ਕੀਤੇ ਜਾਂਦੇ ਹੈ। ਅਤੇ ਇੱਥੇ ਤਿੱਬਤਨ ਔਰ ਬੁੱਧਿਸਟ ਮੋਨੇਸਟਰੀਜ਼ ਦਾ ਹੈ, ਅਤੇ ਉਹਨਾਂ ਦਾ ਕਲਚਰ ਵੀ ਬਹੁਤ ਜ਼ਿਆਦਾ ਇੱਥੇ ਚੱਲਦਾ ਹੈ।
0: ਅਤੇ ਦੋਸਤੋ, ਇੱਥੇ ਕੰਚਨਜੰਗਾ ਦਾ ਬੇਹੱਦ ਖੂਬਸੂਰਤ ਨਜ਼ਾਰਾ ਵੀ ਵੇਖਣ ਨੂੰ ਮਿਲਦਾ ਹੈ। ਬਤਾਸੀਆ ਲੂਪ ਵਿੱਚ ਇੱਕ ਵਾਰ ਮੈਮੋਰੀਅਲ ਵੀ ਬਣਾਇਆ ਗਿਆ ਹੈ, ਜੋ ਭਾਰਤੀ ਫੌਜ ਦੇ ਗੋਰਖਾਂ ਜਵਾਨਾਂ ਨੂੰ ਸਮਰਪਿਤ ਹੈ। ਇਹ ਜਗ੍ਹਾ ਸਿਰਫ ਕੁਦਰਤੀ ਸੁੰਦਰਤਾ ਹੀ ਨਹੀਂ, ਸਗੋਂ ਦੇਸ਼ ਭਗਤੀ ਦੀ ਭਾਵਨਾ ਲਈ ਵੀ ਜੁੜੀ ਹੋਈ ਹੈ। ਫੁੱਲਾਂ ਨਾਲ ਸਜੇ ਹੋਏ ਬਾਗ, ਪਹਾੜ ਦੀਆਂ ਵਾਦੀਆਂ ਵਿੱਚੋਂ ਟੋਇ ਟ੍ਰੇਨ ਦੀ ਸੀਟੀ, ਇਹ ਸਭ ਮਿਲ ਕੇ ਇਸ ਜਗ੍ਹਾ ਨੂੰ ਦਾਰਜਲਿੰਗ ਦੀਆਂ ਸਭ ਤੋਂ ਯਾਦਗਾਰ ਥਾਵਾਂ ਬਣਾ ਦਿੰਦੇ ਨੇ। ਅਤੇ ਦੋਸਤੋ, ਜੇ ਹਿਮਾਲਿਅਨ ਜ਼ੂ ਦੀ ਗੱਲ

0: ਹੀ ਨਹੀਂ ਸਗੋਂ ਦੇਸ਼ ਭਗਤੀ ਦੀ ਭਾਵਨਾ ਲਈ ਵੀ ਜੁੜੀ ਹੋਈ ਹੈ। ਫੁੱਲਾਂ ਨਾਲ ਸਜੇ ਹੋਏ ਬਾਗ, ਪਹਾੜ ਦੀਆਂ ਵਾਦੀਆਂ ਵਿੱਚੋਂ ਟੋਏ ਟ੍ਰੇਨ ਦੀ ਸੀਟੀ, ਇਹ ਸਭ ਮਿਲ ਕੇ ਇਸ ਜਗ੍ਹਾ ਨੂੰ ਦਾਰਜਲਿੰਗ ਦੀਆਂ ਸਭ ਤੋਂ ਯਾਦਗਾਰ ਥਾਵਾਂ ਬਣਾ ਦਿੰਦੇ ਨੇ। ਅਤੇ ਦੋਸਤੋ, ਜੇ ਹਿਮਾਲਿਅਨ ਜ਼ੂ ਦੀ ਗੱਲ ਕਰੀਏ ਤਾਂ ਰੈੱਡ ਪਾਂਡਾ, ਜੋ ਆਪਣੀ ਮਾਸੂਮੀਅਤ ਅਤੇ ਪਿਆਰੇ ਚਿਹਰੇ ਕਰਕੇ ਸੈਲਾਨੀਆਂ ਦਾ ਦਿਲ ਜਿੱਤ ਲੈਂਦਾ ਹੈ, ਸਨੋ ਲੈਪਰਡ, ਹਿਮਾਲਿਅਨ ਵੋਲਫ ਅਤੇ ਕਈ ਦੁਰਲੱਭ ਪਹਾੜੀ ਜਾਨਵਰ ਵੀ ਵੇਖਣ ਨੂੰ ਮਿਲਦੇ ਨੇ ਉੱਥੇ। ਅਤੇ ਪੀਸ ਪਗੌੜਾ ਦੀ ਗੱਲ ਕਰੀਏ ਤਾਂ ਜੈਪਨੀਜ਼ ਪੀਸ ਪਗੌੜਾ ਦਾਰਜਲਿੰਗ ਦੀਆਂ ਸਭ ਤੋਂ ਸ਼ਾਂਤ ਅਤੇ ਰੂਹਾਨੀ ਜਗ੍ਹਾ ਵਿੱਚੋਂ ਇੱਕ ਹੈ। ਇਸ ਪਗੌੜਾ ਨੂੰ ਜਪਾਨੀ ਬੁੱਧ ਭਿੱਖੂਆਂ ਵੱਲੋਂ ਬਣਾਇਆ ਗਿਆ ਸੀ ਤਾਂ ਜੋ ਦੁਨੀਆ ਵਿੱਚ ਸ਼ਾਂਤੀ, ਪਿਆਰ ਅਤੇ ਏਕਤਾ ਦਾ ਸੰਦੇਸ਼ ਫੈਲਾਇਆ ਜਾ ਸਕੇ।
1: ਸੋ ਦੋਸਤੋ, ਇਮੈਜਿਨ ਕਰੋ, ਤੁਸੀਂ ਦਾਰਜਲਿੰਗ ਦੇ ਵਿੱਚ ਹੋ, ਸੁਬਹਾ ਸੁਬਹਾ ਤੁਸੀਂ ਉੱਠਦੇ ਹੋ, 3 ਵਜੇ ਦੇਖਦੇ ਹੋ ਟਾਈਗਰ ਹਿੱਲ, ਫਿਰ ਉਸ ਤੋਂ ਬਾਅਦ ਤੁਸੀਂ ਥੁੱਪਾ ਖਾ ਰਹੇ ਹੋ ਉੱਥੇ ਗਰਮ ਗਰਮ ਸੂਪ ਐਂਡ ਨੂਡਲਸ। ਮੈਨੂੰ ਤਾਂ ਬਹੁਤ ਜ਼ਿਆਦਾ ਮਨ ਕਰ ਰਿਹਾ ਉੱਥੇ ਜਾਣ ਦਾ।
0: ਅਤੇ ਜਿਵੇਂ ਕਿ ਹੁਣ ਜਬਸ ਨੇ ਖਾਣ ਦੀ ਗੱਲ ਕਰ ਹੀ ਦਿੱਤੀ ਹੈ, ਅਤੇ ਜੇ ਆਪਾਂ ਕਿਤੇ ਘੁੰਮਣ ਗਏ ਤਾਂ ਖਾਣ ਪੀਣ ਦੀ ਗੱਲ ਨਾ ਹੋਵੇ, ਇਹ ਤਾਂ ਪੋਸੀਬਲ ਹੀ ਨਹੀਂ ਹੈ। ਅਤੇ ਦਾਰਜਲਿੰਗ ਦਾ ਖਾਣਾ ਦੋਸਤੋ ਵੀ ਉਨਾ ਹੀ ਕੁਦਰਤ ਵਾਂਗ ਹੀ ਖਾਸ ਹੈ। ਇੱਥੇ ਸਭ ਤੋਂ ਜਿਹੜਾ ਮਸ਼ਹੂਰ ਹੈ ਨਾ, ਮੋਮੋਜ਼, ਗਰਮ ਗਰਮ ਮੋਮੋਜ਼ ਠੰਡੀ ਹਵਾ ਵਿੱਚ ਖਾਣ ਦਾ ਮਜ਼ਾ ਹੀ ਵੱਖਰਾ ਹੁੰਦਾ, ਅਤੇ ਮੋਮੋਜ਼ ਕਿਤੇ ਫੇਵਰੇਟ ਨਹੀਂ ਹੁੰਦੇ, ਆਈ ਥਿੰਕ ਸਾਰਿਆਂ ਦੇ ਫੇਵਰੇਟ ਹੈ। ਥੁੱਪਾ, ਇੱਕ ਤਿੱਬਤੀ ਨੂਡਲ ਸੂਪ ਜੋ ਠੰਡੀ ਵਿੱਚ ਸਰੀਰ ਨੂੰ ਗਰਮੀ ਦਿੰਦਾ ਹੈ। ਨੂਡਲਸ ਐਂਡ ਤਿੱਬਤੀਅਨ ਫੂਡ, ਇੱਥੇ ਦੇ ਸਟਰੀਟ ਫੂਡ ਦਾ ਸਵਾਦ ਬਹੁਤ ਹੀ ਖਾਸ ਹੁੰਦਾ ਹੈ। ਅਤੇ ਦਾਰਜਲਿੰਗ ਦੀ ਫੇਮਸ ਚਾਹ, ਜਿਸ ਦੀ ਖੁਸ਼ਬੂ ਹੀ ਦਿਲ ਨੂੰ ਤਾਜ਼ਗੀ ਨਾਲ ਭਰ ਦਿੰਦੀ ਹੈ। ਅਤੇ ਦੋਸਤੋ, ਦਾਰਜਲਿੰਗ ਲੋਕਾਂ ਦੇ ਦਿਲ ਵਿੱਚ ਕਿਉਂ ਵੱਸਦਾ ਹੈ? ਦੋਸਤੋ, ਕੁਝ ਜਗ੍ਹਾ ਸਿਰਫ ਵੇਖਣ ਲਈ ਨਹੀਂ ਹੁੰਦੀਆਂ, ਉਹ ਮਹਿਸੂਸ ਕਰਨ ਲਈ ਹੁੰਦੀਆਂ। ਦਾਰਜਲਿੰਗ ਵੀ ਇੱਕ ਐਸੀ ਜਗ੍ਹਾ ਹੈ, ਇੱਥੇ ਹੀ ਖਾਮੋਸ਼ੀ, ਲੋਕਾਂ ਨੂੰ ਸਾਦਗੀ, ਠੰਡੀ ਹਵਾ ਅਤੇ ਕੁਦਰਤ ਨਾਲ ਭਰਪੂਰ ਮਾਹੌਲ
1: ਦੇ ਦਿੰਦਾ ਹੈ।
0: ਅਤੇ ਦੋਸਤੋ, ਇਹ ਸੀਗੀ ਸਾਡੀ ਦਾਰਜਲਿੰਗ ਦੀ ਗੱਲਬਾਤ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾਰਜਲਿੰਗ ਘੁੰਮ ਕੇ ਬਹੁਤ ਮਜ਼ਾ ਆਇਆ ਹੋਵੇਗਾ।

ਤੇ ਦੋਸਤੋ ਜੇ ਤੁਸੀਂ ਵੀ ਕੁਦਰਤ ਦੀ ਗੋਦ ਵਿੱਚ ਕੁਝ ਪਲ ਬਿਤਾਉਣਾ ਚਾਹੁੰਦੇ ਹੋ ਤੇ ਦਾਰਜੀਲਿੰਗ ਜ਼ਰੂਰ ਜਾਓ ਤੇ ਪਲਾਨ ਬਣਾਓ ਆਪਣੇ ਦੋਸਤਾਂ ਦੇ ਨਾਲ ਤੇ ਇੰਜੋਏ ਕਰੋ ਇਹ ਗੀਤ।

0: ਨੇ
1: ਤੇ ਦੋਸਤੋ ਜਾਣ ਦਾ ਦਿਲ ਤਾਂ ਨਹੀਂ ਕਰ ਰਿਹਾ ਤੁਹਾਡੇ ਤੋਂ ਦੂਰ, ਬਟ ਹੁਣ ਕੀ ਕਰੀਏ, ਘੜੀ ਦੀਆਂ ਸੂਈਆਂ ਸਾਨੂੰ ਕਹਿ ਰਹੀਆਂ ਨੇ ਕਿ ਬਸ ਹੋ ਗਿਆ ਤੁਹਾਡਾ ਪ੍ਰੋਗਰਾਮ ਅਤੇ ਇਜਾਜ਼ਤ ਲੈਣ ਦਾ ਸਮਾਂ ਵੀ ਆ ਗਿਆ। ਅਤੇ ਜਿਹੜੇ ਸਾਡੇ ਆਰਜੇ ਬਿਪਿਨ ਜੀ ਨੇ ਉਹ ਵੀ ਚਾਹੁੰਦੇ ਨੇ ਕਿ ਅਸੀਂ ਬਸ ਗੱਦੀ ਛੱਡ ਦਈਏ ਅਤੇ ਉਹਨਾਂ ਨੂੰ ਹੁਣ ਸੀਟ ਦੇ ਦਈਏ ਅਸੀਂ ਆਪਣੀ। ਉਹ ਤਾਂ ਬਸ 2 ਮਿੰਟ ਪਹਿਲਾਂ ਹੀ ਆ ਜਾਂਦੇ ਨੇ ਸਾਡੇ ਤੋਂ ਸਾਡੀਆਂ ਸੀਟਾਂ ਲੈਣ ਲਈ।
2: ਬਿਲਕੁਲ ਦੋਸਤੋ, ਅਤੇ ਉਮੀਦ ਕਰਦੇ ਤੁਹਾਨੂੰ ਅੱਜ ਦਾ ਸਾਡਾ ਪ੍ਰੋਗਰਾਮ ਬਹੁਤ ਅੱਛਾ ਲੱਗਿਆ ਹੋਏਗਾ, ਫਿਲਮਾਂ ਬਾਰੇ ਸੁਣ ਕੇ ਮਜ਼ਾ ਆਇਆ ਹੋਏਗਾ, ਗਾਣੇ ਸੁਣ ਕੇ ਵੀ ਬਹੁਤ ਜ਼ਿਆਦਾ ਮਜ਼ਾ ਆਇਆ ਹੋਏਗਾ।
1: ਮੈਨੂੰ ਆਰਜੇ ਨੇਹਾ ਨੂੰ
2: ਤੇ ਮੈਨੂੰ ਆਰਜੇ ਜਪਸ ਨੂੰ ਦਿਓ ਇਜਾਜ਼ਤ।
1: ਨਮਸਕਾਰ।

ਹੁਣੇ ਯੁਵਾ ਦੋਸਤ ਆਪਣਾ ਪ੍ਰੋਗਰਾਮ ਸੁਣ ਰਹੇ ਸੀ ਯੁਵਾਣੀ ਆਰ ਜੇ ਨੇਹਾ ਅਤੇ ਆਰ ਜੇ ਜਪਸ ਦੀ ਆਵਾਜ਼ ਦੇ ਵਿੱਚ FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੋਂ ਕੁਝ ਹੀ ਪਲਾਂ 'ਚ ਠੀਕ 6 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਲਵ ਯੂ ਜ਼ਿੰਦਗੀ।

ਲਓ ਜੀ, ਅੱਜ ਸ਼ੁੱਕਰਵਾਰ 8 ਮਈ 2026 ਦੀ ਇਸ ਰੰਗੀਨ ਸ਼ਾਮ ਦੇ ਲਈ ਪੇਸ਼ ਹੈ ਜੀ ਤੁਹਾਡਾ ਆਪਣਾ ਸ਼ੋਅ ਲਵ ਯੂ ਜ਼ਿੰਦਗੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜਲੰਧਰ ਵਾਲਿਓ, ਸ਼ੁੱਕਰਵਾਰ ਦੀ ਸ਼ਾਮ, ਸੂਰਜ ਢਲ ਚੁੱਕਿਆ ਪਰ ਸ਼ਹਿਰ ਦੀਆਂ ਰੌਣਕਾਂ ਕਹਿੰਦੇ ਨੇ ਜੀ ਹੁਣੇ ਜਾਗੀਆਂ ਨੇ। ਮੈਂ ਤੁਹਾਡਾ ਆਪਣਾ ਆਰਜੇ ਵਿਪਨ ਸੁਮਨ ਅਤੇ ਤੁਸੀਂ ਸੁਣ ਰਹੇ ਹੋ 102.7 FM ਰੇਨਬੋ ਅਤੇ ਸ਼ਹਿਰ ਦਾ ਸਭ ਤੋਂ ਸੋਹਣਾ ਅਤੇ ਖੂਬਸੂਰਤ ਪ੍ਰੋਗਰਾਮ ਲਵ ਯੂ ਜ਼ਿੰਦਗੀ। ਦੋਸਤੋ, ਅੱਜ 8 ਮਈ ਹੈ, ਪੂਰਾ ਹਫ਼ਤਾ ਕੰਮ ਦੀ ਦੌੜ ਭੱਜ, ਡੈਡਲਾਈਨਸ ਅਤੇ ਟੈਨਸ਼ਨਾਂ ਤੋਂ ਬਾਅਦ ਹੁਣ ਵਕਤ ਹੈ ਜੀ ਆਪਣੇ ਆਪ ਨੂੰ ਰੀਚਾਰਜ ਕਰਨ ਦਾ। ਆਉਣ ਵਾਲੇ 1 ਘੰਟੇ ਦੇ ਸਫ਼ਰ ਦੇ ਦੌਰਾਨ ਮੈਂ ਤੁਹਾਡੇ ਮੂਡ ਨੂੰ ਸੈੱਟ ਕਰਨ ਲਈ ਕੁਝ ਸੁਰੀਲੇ ਗਾਣਿਆਂ ਅਤੇ ਨਾਲ ਕੁਝ ਅਜਿਹੀਆਂ ਕਹਾਣੀਆਂ ਲੈ ਕੇ ਆਇਆ ਹਾਂ ਜੋ ਤੁਹਾਡੀ ਰੂਹ ਨੂੰ ਖੁਸ਼ ਕਰ ਦੇਣਗੀਆਂ। ਬਸ ਫਿਰ ਸੀਲਟ ਬੈਲਟ ਲਗਾਓ ਅਤੇ ਮੇਰੇ ਨਾਲ ਕਹੋ ਲਵ ਯੂ ਜ਼ਿੰਦਗੀ।

ਵੈਲਕਮ ਬੈਕ ਦੋਸਤੋ। ਕਈ ਵਾਰ ਅਸੀਂ ਸੋਚਦੇ ਹਾਂ ਜੀ ਕਿ ਮੇਰੇ ਕੋਲ ਤਾਂ ਪੈਸਾ ਨਹੀਂ ਹੈ, ਮੈਂ ਦੁਨੀਆ ਲਈ ਕੀ ਕਰ ਸਕਦਾ। ਅੱਜ ਦੀ ਇੱਕ ਸੱਚੀ ਕਹਾਣੀ ਤੁਹਾਡੇ ਵਾਸਤੇ ਲੈ ਕੇ ਆਇਆ, ਜੋ ਕਹਾਣੀ ਹੈ ਜੀ ਹਰੇਕਲਾ ਹਜੱਬਾ ਦੀ। ਉਹ ਕਰਨਾਟਕਾ ਦੀਆਂ ਸੜਕਾਂ 'ਤੇ ਸੰਤਰੇ ਵੇਚਦੇ ਸਨ। ਪੜ੍ਹੇ ਲਿਖੇ ਨਹੀਂ ਸਨ, ਪਰ ਜਦੋਂ ਇੱਕ ਵਿਦੇਸ਼ੀ ਨੇ ਉਹਨਾਂ ਨੂੰ ਸੰਤਰੇ ਦਾ ਭਾਅ ਪੁੱਛਿਆ ਤਾਂ ਉਹ ਜਵਾਬ ਨਹੀਂ ਦੇ ਸਕੇ, ਕਿਉਂਕਿ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ। ਉਸ ਦਿਨ ਉਹਨਾਂ ਨੂੰ ਅਹਿਸਾਸ ਹੋਇਆ ਕਿ ਪੜ੍ਹਾਈ ਕਿੰਨੀ ਜ਼ਰੂਰੀ ਹੈ। ਤਾਂ ਉਹਨਾਂ ਨੇ ਆਪਣੇ ਸੰਤਰੇ ਵੇਚਣ ਦੀ ਸਾਰੀ ਕਮਾਈ ਜੋੜ ਕੇ ਨਾ ਪਿੰਡ ਵਿੱਚ ਇੱਕ ਸਕੂਲ ਬਣਾ ਦਿੱਤਾ। ਅਤੇ ਸਾਲ 2020 ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਨਵਾਜ਼ਿਆ। ਦੋਸਤੋ, ਇੱਕ ਮਾਮੂਲੀ ਸੰਤਰੇ ਵੇਚਣ ਵਾਲਾ ਜੇ ਸਿੱਖਿਆ ਦੀ ਕ੍ਰਾਂਤੀ ਲਿਆ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ ਲਿਆ ਸਕਦੇ? ਬਸ ਸਾਡਾ ਇੱਕ ਨਿੱਕਾ ਜਿਹਾ ਕਦਮ ਇਤਿਹਾਸ ਬਣਾ ਸਕਦਾ। ਮੰਜ਼ਿਲਾਂ ਉਹਨਾਂ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਸੁਪਨਿਆਂ 'ਚ ਜਾਨ ਹੁੰਦੀ ਹੈ। ਖੰਭਾਂ ਨਾਲ ਕੁਝ ਨਹੀਂ ਹੁੰਦਾ ਦੋਸਤੋ, ਹੌਸਲਿਆਂ ਨਾਲ ਉਡਾਨ ਹੁੰਦੀ ਹੈ। ਬਸ ਜੇਕਰ ਇਹਨਾਂ ਹੌਸਲਿਆਂ ਨੇ ਇੱਕ ਵਾਰ ਉਡਾਨ ਫੜ ਲਈ ਨਾ ਤਾਂ ਫਿਰ ਹਰ ਕੋਈ ਇਹ ਕਹੇਗਾ, ਮੈਂ ਵੇਖਾਂ ਤੁਹਾਡੀ ਫੋਟੋਆਂ ਵਾਰ ਵਾਰ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਚੱਲ ਰਿਹਾ ਜੀ ਪ੍ਰੋਗਰਾਮ ਲਵ ਯੂ ਜ਼ਿੰਦਗੀ, ਜਿਸ ਨੂੰ ਤੁਸੀਂ ਇੰਜੋਏ ਕਰ ਪਾ ਰਹੇ ਹੋ ਜੀ ਨਿਊਜ਼ ਔਨ AIR ਐਪ ਦੇ ਜ਼ਰੀਏ ਵੀ। ਦੋਸਤੋ, ਅੱਜ ਦੇ ਦੌਰ ਵਿੱਚ ਜਿੱਥੇ ਦਰਖਤ ਕੱਟੇ ਜਾ ਰਹੇ ਨੇ, ਉੱਥੇ ਹੀ ਆਸਾਮ ਦੇ ਯਾਦਵ ਪਾਇੰਗ ਦੀ ਇੱਕ ਕਹਾਣੀ ਸੁਣਦੇ ਹਾਂ ਜੀ। ਸੰਨ 1979 ਦੇ ਵਿੱਚ ਉਹਨਾਂ ਨੇ ਦੇਖਿਆ ਕਿ ਗਰਮੀ ਕਾਰਨ ਉੱਥੋਂ ਦੇ ਸੈਂਕੜੇ ਸੱਪ ਮਰ ਗਏ, ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਰੁੱਖ ਲਗਾਉਣਗੇ। ਪਿਛਲੇ ਤਕਰੀਬਨ 30 ਤੋਂ 40 ਸਾਲਾਂ ਤੋਂ ਉਹ ਹਰ ਰੋਜ਼ ਇੱਕ ਬੂਟਾ ਲਗਾਉਂਦੇ ਹਨ, ਅਤੇ ਅੱਜ ਉਹਨਾਂ ਨੇ ਇਕੱਲਿਆਂ ਹੀ ਤਕਰੀਬਨ 1300 ਏਕੜ ਵਿੱਚ ਫੈਲਿਆ ਹੋਇਆ ਇੱਕ ਵਿਸ਼ਾਲ ਜੰਗਲ ਖੜ੍ਹਾ ਕਰ ਦਿੱਤਾ, ਜਿਸ ਨੂੰ ਮੋਲਾਈ ਫੋਰੈਸਟ ਕਿਹਾ ਜਾਂਦਾ ਹੈ। ਉਹ ਮੇਰੇ ਵਰਕਿੰਗ ਪ੍ਰੋਫੈਸ਼ਨਲ ਦੋਸਤੋ, ਜੇ ਸੋਚਦੇ ਹੋ ਨਾ ਕਿ ਮੇਰੇ ਇਕੱਲੇ ਦੇ ਨਾਲ ਕੰਪਨੀ ਨੂੰ ਕੀ ਫਰਕ ਪਵੇਗਾ, ਤਾਂ ਯਾਦ ਰੱਖਿਓ ਬੂੰਦ ਬੂੰਦ ਨਾਲ ਸਾਗਰ ਭਰਦਾ ਹੈ। ਸਾਡੀ ਰੋਜ਼ਾਨਾ ਦੀ ਛੋਟੀ ਜਿਹੀ ਮਿਹਨਤ ਇੱਕ ਦਿਨ ਜੰਗਲ ਇੰਨਾ ਵੱਡਾ ਨਤੀਜਾ ਦੇਵੇਗੀ ਜੋ ਬਸ ਰੁਕਣ ਦਾ ਨਾਮ ਨਹੀਂ ਲਵੇਗਾ। ਸੋ ਇਸੇ ਹੀ ਉਮੀਦ ਦੇ ਨਾਲ ਕਿ ਅਸੀਂ ਲੋਕ ਇਸ ਰਸਤੇ 'ਤੇ ਚੱਲਦੇ ਹੋਏ ਆਪਣੇ ਕੱਚੇ ਪੱਕੇ ਸੁਪਨਿਆਂ ਨੂੰ ਇੱਕ ਸਹੀ ਰਸਤਾ ਦੇਵਾਂਗੇ, ਜਿਸ ਦਾ ਅਸਰ ਜਾਂ ਆਨੰਦ ਪੂਰੀ ਦੁਨੀਆ ਮਾਣੇਗੀ।

ਪ੍ਰਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰੀ ਮਹਿਲਾ ਕਮਿਸ਼ਨ NCW ਨੇ ਘਿਨਾਉਣੇ ਜਿਨਸੀ ਅਪਰਾਧਾਂ ਦੇ ਮਾਮਲੇ ਵਿੱਚ ਤੇਜ਼ ਮੁਕੱਦਮਿਆਂ, ਮਜ਼ਬੂਤ ਨਿਗਰਾਨੀ ਅਤੇ ਪੈਰੋਲ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਪੰਜਾਬ ਕਰ ਵਿਭਾਗ ਨੇ ਸੰਗਠਿਤ ਫਰਜ਼ੀ ਬਿਲਿੰਗ ਨੈਟਵਰਕ ਦਾ ਸਫਲਤਾ ਨਾਲ ਪਰਦਾਫਾਸ਼ ਕਰਦਿਆਂ ਲੁਧਿਆਣਾ ਦੀ ਇੱਕ ਫਰਮ ਦੇ ਡਾਇਰੈਕਟਰ ਨੂੰ ਵੱਡਾ GST ਘੁਟਾਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਕਰਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕੀਤੀ। ਪੰਜਾਬ ਸਰਕਾਰ ਨੇ ਅੱਜ ਯੂਨੀਫਾਈਡ ਸੈਂਕਸ਼ਨ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿੱਚ ਇੱਕ ਵੱਡਾ ਮੀਲ ਪੱਥਰ ਕਾਇਮ ਕੀਤਾ ਹੈ ਅਤੇ ਭਾਰਤ ਦੀ ਸਿਮਰਨਜੀਤ ਕੌਰ ਸ਼ਾਂਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 2 ਵਿੱਚ ਔਰਤਾਂ ਦੇ ਰਿਕਰਵ ਵਿਅਕਤੀਗਤ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਮਹਿਲਾ ਕਮਿਸ਼ਨ NCW ਨੇ ਘਿਨਾਉਣੇ ਜਿਨਸੀ ਅਪਰਾਧਾਂ ਦੇ ਮਾਮਲੇ ਵਿੱਚ ਤੇਜ਼ ਮੁਕੱਦਮਿਆਂ, ਮਜ਼ਬੂਤ ਨਿਗਰਾਨੀ ਅਤੇ ਪੈਰੋਲ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਇੱਕ ਬਿਆਨ ਵਿੱਚ ਕਮਿਸ਼ਨ ਨੇ ਔਰਤਾਂ ਦੇ ਬੱਚਿਆਂ ਵਿਰੁੱਧ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਦੋਸ਼ੀਆਂ ਨੂੰ ਕੰਟਰੋਲ ਕਰਨ ਵਾਲੇ ਮੌਜੂਦਾ ਪੈਰੋਲ ਢਾਂਚੇ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। NCW ਚੇਅਰਪਰਸਨ ਵਿਜਿਆ ਰੈਤਕਰ ਨੇ ਕਿਹਾ ਕਿ ਕਮਿਸ਼ਨ ਜਲਦ ਹੀ ਕੇਂਦਰ ਸਰਕਾਰ ਨੂੰ ਸਿਫਾਰਸ਼ਾਂ ਸੌਂਪੇਗਾ ਜਿਸ ਵਿੱਚ ਬਲਾਤਕਾਰ, ਵਧੇ ਹੋਏ ਜਿਨਸੀ ਹਮਲੇ ਅਤੇ ਔਰਤਾਂ ਅਤੇ ਬੱਚਿਆਂ ਵਿਰੁੱਧ ਹੋਰ ਗੰਭੀਰ ਅਪਰਾਧਾਂ ਦੇ ਮਾਮਲਿਆਂ ਵਿੱਚ ਦੋਸ਼ੀ ਵਿਅਕਤੀਆਂ ਲਈ ਪੈਰੋਲ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਮੰਗ ਕੀਤੀ ਜਾਏਗੀ। ਚੇਅਰਪਰਸਨ ਨੇ ਕਿਹਾ ਕਿ ਹਾਲ ਹੀ ਵਿੱਚ ਨਸਰਾਪੁਰ ਜਿਨਸੀ ਹਮਲੇ ਦੇ ਮਾਮਲੇ ਨੇ ਜਨਤਕ ਸੁਰੱਖਿਆ ਅਤੇ ਸਮਾਜ ਵਿੱਚ ਔਰਤਾਂ ਦੇ ਵਿਸ਼ਵਾਸ ਬਾਰੇ ਗੰਭੀਰ ਚਿੰਤਾ ਪੈਦਾ ਕੀਤੀਆਂ ਨੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਅਤੇ ਮਾਣ ਨੂੰ ਸਭ ਤੋਂ ਉੱਪਰ ਰਹਿਣਾ ਚਾਹੀਦਾ ਹੈ। ਕਮਿਸ਼ਨ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਨਿਆਂ ਪ੍ਰਦਾਨ ਕਰਨ ਦੇ ਢੰਗ ਨੂੰ ਮਜ਼ਬੂਤ ਕਰਨ ਲਈ ਵਿਆਪਕ ਪ੍ਰਣਾਲੀਗਤ ਸੁਧਾਰਾਂ ਦੀ ਵੀ ਸਿਫਾਰਿਸ਼ ਕਰੇਗਾ। ਪੰਜਾਬ ਕਰ ਵਿਭਾਗ ਦੀ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਸਿਪੂ ਨੇ ਇੱਕ ਬਹੁਤ ਹੀ ਸੰਗਠਿਤ ਫਰਜ਼ੀ ਬਿਲਿੰਗ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਲੁਧਿਆਣਾ ਦੀ ਇੱਕ ਫਰਮ ਦੇ ਡਾਇਰੈਕਟਰ ਅਤੇ ਅਧਿਕਾਰਤ ਦਸਤਖਤ ਕਰਤਾਵਾਂ ਨੂੰ 85.4 ਕਰੋੜ ਰੁਪਏ ਦੇ ਜਾਅਲੀ ਲੈਣ ਦੇਣ ਦੇ ਗਲਤ ਤਰੀਕੇ ਨਾਲ ਫਰਜ਼ੀ ਇਨਪੁੱਟ ਟੈਕਸ ਕ੍ਰੈਡਿਟ ਦਾ ਲਾਭ ਲੈਣ ਅਤੇ 15.56 ਕਰੋੜ ਰੁਪਏ ਦਾ ਵੱਡਾ GST ਘੋਟਾਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਖਜ਼ਾਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁਲਜ਼ਮ ਫਰਮ ਯੋਜਨਾਬੱਧ ਅਤੇ ਸੰਗਠਿਤ ਟੈਕਸ ਚੋਰੀ ਵਿੱਚ ਸ਼ਾਮਲ ਸੀ। ਉਹਨਾਂ ਨੇ ਬਿਨਾਂ ਅਸਲ ਵਿੱਚ ਮਾਲ ਪ੍ਰਾਪਤ ਕੀਤੇ ਕਈ ਰਾਜਾਂ ਵਿੱਚ ਗੈਰ ਮੌਜੂਦ ਅਤੇ ਧੋਖਾਧੜੀ ਵਾਲੀਆਂ ਫਰਮਾਂ ਵੱਲੋਂ ਜਾਰੀ ਕੀਤੇ ਗਏ ਜਾਅਲੀ ਚਲਾਨਾਂ, ਬਿੱਲਾਂ ਦੇ ਆਧਾਰ 'ਤੇ ਫਰਜ਼ੀ ਇਨਪੁੱਟ ਟੈਕਸ ਕ੍ਰੈਡਿਟ ਦਾ ਲਾਭ ਲਿਆ। ਟੈਕਸ ਚੋਰਾਂ ਨੂੰ ਸਖ਼ਤ ਸੰਦੇਸ਼ ਦਿੰਦਿਆਂ ਆਬਕਾਰੀ ਮੰਤਰੀ ਚੀਮਾ ਨੇ ਕਿਹਾ ਕਿ ਜਾਂਚ ਦੌਰਾਨ ਇਕੱਠੇ ਕੀਤੇ ਗਏ ਠੋਸ ਸਬੂਤਾਂ ਦੇ ਮੱਦੇਨਜ਼ਰ ਦੋਸ਼ੀ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ, ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਕਰਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕੀਤੀ। ਇਹ ਸਮਾਗਮ ਰੈੱਡ ਕਰਾਸ ਦੇ ਸੰਸਥਾਪਕ ਸਰ ਹੈਨਰੀ ਟੂਡੈਂਟ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਸੀ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਨਾਗਰਿਕਾਂ ਨੂੰ ਦਇਆ, ਸਹਿਯੋਗ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਕੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਹਨਾਂ ਇਸ ਸਾਲ ਦੇ ਵਿਸ਼ੇ ਔਨ ਦਾ ਸਾਈਡ ਆਫ ਹਿਊਮੈਨਿਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਦਿਨ ਉਹਨਾਂ ਸੇਵਾਦਾਰਾਂ ਨੂੰ ਸਮਰਪਿਤ ਹੈ ਜੋ ਬਿਨਾਂ ਕਿਸੇ ਵਿਤਕਰੇ ਦੇ ਮੁਸੀਬਤ ਵਿੱਚ ਘਿਰੇ ਲੋਕਾਂ ਦੀ ਸੇਵਾ ਕਰਦੇ ਨੇ। ਰਾਜਪਾਲ ਨੇ ਪੰਜਾਬ ਰੈੱਡ ਕਰਾਸ ਵੱਲੋਂ ਭਿਆਨਕ ਖੜਾਂ ਦੌਰਾਨ ਕੀਤੇ ਗਏ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ। ਉਹਨਾਂ ਦੱਸਿਆ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ, ਦਵਾਈਆਂ, ਤੰਬੂ ਅਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ। ਆਪਰੇਸ਼ਨ ਸਿੰਦੂਰ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਪੰਜਾਬ ਰੈੱਡ ਕਰਾਸ ਨੇ ਹੰਗਾਮੀ ਪ੍ਰਤੀਕਰਮ ਸਿਖਲਾਈ, ਸਿਵਲ ਡਿਫੈਂਸ ਸਹਾਇਤਾ ਅਤੇ ਵਿਸ਼ਾਲ ਖੂਨਦਾਨ ਕੈਂਪਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਭਾਈ ਕਨ੍ਹਈਆ ਜੀ ਦੀ ਮਿਸਾਲ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਦੀ ਨਿਸ਼ਕਾਮ ਸੇਵਾ ਅਤੇ ਦਇਆ ਦੀ ਰਵਾਇਤ ਰੈੱਡ ਕਰਾਸ ਮੁਹਿੰਮ ਦੀ ਅਸਲ ਭਾਵਨਾ ਨੂੰ ਦਰਸਾਉਂਦੀ ਏ। ਉਹਨਾਂ ਕਿਹਾ ਕਿ ਭਾਈ ਕਨ੍ਹਈਆ ਜੀ ਨੇ ਜੰਗ ਦੌਰਾਨ ਬਿਨਾਂ ਕਿਸੇ ਭੇਦਭਾਵ ਦੇ ਦੋਵੇਂ ਪੱਖਾਂ ਦੇ ਜ਼ਖਮੀ ਫੌਜੀਆਂ ਦੀ ਸੇਵਾ ਕੀਤੀ, ਜੋ ਰੈੱਡ ਕਰਾਸ ਦੀ ਸਥਾਪਨਾ ਤੋਂ ਸਦੀਆਂ ਪਹਿਲਾਂ ਹੀ ਮਨੁੱਖਤਾ ਅਤੇ ਨਿਸ਼ਕਾਮ ਸੇਵਾ ਦੀਆਂ ਕਦਰਾਂ ਕੀਮਤਾਂ ਨੂੰ ਜੀਵੰਤ ਕਰਦਾ ਹੈ। ਸਮਾਗਮ ਦੌਰਾਨ ਰਾਜਪਾਲ ਨੇ ਭਾਈ ਕਨ੍ਹਈਆ ਜੀ ਅਤੇ ਹੈਨਰੀ ਟਿਊਨੈਂਟ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਧਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਵੱਲੋਂ ਵੀ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਗਿਆ। ਇਸ ਮੌਕੇ ਸਕੱਤਰ ਸਿੰਘ ਬਲ, ਵਧੀਕ ਡਿਪਟੀ ਕਮਿਸ਼ਨਰ ਕਮ ਸੀਨੀਅਰ ਵਾਈਸ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਵੱਲੋਂ ਆਪਣੇ ਸੰਬੋਧਨ ਵਿੱਚ ਸਾਰਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਰਬੱਤ ਦੇ ਭਲੇ ਵਾਸਤੇ ਰੈੱਡ ਕਰਾਸ ਨਾਲ ਵੱਧ ਤੋਂ ਵੱਧ ਜੁੜਨ ਅਤੇ ਜੇਕਰ ਉਹਨਾਂ ਦੇ ਧਿਆਨ ਵਿੱਚ ਕੋਈ ਲੋੜਵੰਦ ਵਿਅਕਤੀ ਆਉਂਦਾ ਹੈ ਤਾਂ ਉਸ ਨੂੰ ਬਣਦੀ ਸਹਾਇਤਾ ਦਿਵਾਉਣ ਲਈ ਰੈੱਡ ਕਰਾਸ ਨਾਲ ਸੰਪਰਕ ਕਰਨ ਲਈ ਪ੍ਰੇਰਨਾ ਦੇਣ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਕਾਸ਼ਵਾਣੀ ਵੱਲੋਂ ਦੇਸ਼ ਭਰ ਸਮੇਤ ਪੰਜਾਬ ਵਿੱਚ ਵੀ ਆਪਣੇ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ 'ਤੇ ਭਲਕੇ 9 ਮਈ ਨੂੰ ਇੱਕ ਵਿਸ਼ੇਸ਼ ਵਾਕਥੋਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਆਕਾਸ਼ਵਾਣੀ ਵੱਲੋਂ ਪਿਛਲੇ 9 ਦਹਾਕਿਆਂ ਦੌਰਾਨ ਸਰੋਤਿਆਂ ਨੂੰ ਨਿਰੰਤਰ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਨੂੰ ਸਮਰਪਿਤ ਹੋਏਗਾ। ਇਸ ਸੰਬੰਧੀ

0: ਇਹ ਜਾਣਕਾਰੀ ਦਿੰਦਿਆਂ ਆਕਾਸ਼ਵਾਣੀ ਪੰਜਾਬ ਦੇ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰਿੰਗ ਰਣਜੀਤ ਮੇਹਰਾ ਨੇ ਦੱਸਿਆ ਕਿ ਇਸ ਵਾਕਾਥੋਨ ਵਿੱਚ ਆਕਾਸ਼ਵਾਣੀ ਦੇ ਅਧਿਕਾਰੀ ਅਤੇ ਮੁਲਾਜ਼ਮਾਂ ਸਮੇਤ ਅਨਾਊਂਸਰਸ, ਕਲਾਕਾਰ ਅਤੇ ਸਰੋਤੇ ਵੀ ਆਕਾਸ਼ਵਾਣੀ ਦੇ ਸ਼ਾਨਦਾਰ 90 ਸਾਲਾਂ ਦੇ ਸਫ਼ਰ ਨੂੰ ਯਾਦਗਾਰੀ ਬਣਾਉਣ ਲਈ ਇਸ ਵਿੱਚ ਸ਼ਿਰਕਤ ਕਰ ਰਹੇ ਨੇ। ਆਕਾਸ਼ਵਾਣੀ ਨਾਲ ਬੀਤੇ 60 ਸਾਲਾਂ ਤੋਂ ਵੱਧ ਸਮੇਂ ਤੋਂ ਜੁੜੇ ਸਰੋਤੇ ਗੁਰਮੀਤ ਸਿੰਘ ਖਾਨਪੁਰੀ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਦੱਸਿਆ।
1: ਮੈਂ ਹਾਂ ਤੁਹਾਡਾ ਗੁਰਮੀਤ ਖਾਨਪੁਰੀ, ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਾਨਪੁਰ ਵਿੱਚ ਰਹਿੰਦਾ ਹੈ ਅਤੇ ਰੇਡੀਓ ਦਾ ਦੀਵਾਨਾ ਹੈ। ਮੈਂ ਆਕਾਸ਼ਵਾਣੀ ਜਲੰਧਰ ਦੇ 90 ਸਾਲ ਦੇ ਸਫ਼ਰ ਦੀ ਬਹੁਤ ਬਹੁਤ ਪ੍ਰਸ਼ੰਸਾ ਕਰਦਾ ਹਾਂ ਅਤੇ ਮੈਂ ਵੀ ਇੱਕ ਐਸਾ ਯਾਤਰੀ ਹਾਂ ਜਿਹੜਾ ਕਿ 60-65 ਸਾਲ ਤੋਂ ਇਸ ਨਾਲ ਜੁੜਿਆ ਹਾਂ, ਯਾਨੀ ਕਿ 1959 ਤੋਂ ਮੈਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਨਿਰਵਿਘਨ ਸੁਣਦਾ ਆ ਰਿਹਾ ਹਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਰੇਡੀਓ ਨੇ ਮੈਨੂੰ ਇੰਨਾ ਕੁਛ ਸਿਖਾਇਆ ਔਰ ਇਸਨੇ ਦੇਸ਼ ਦੀ ਤਰੱਕੀ ਵਿੱਚ, ਪੰਜਾਬ ਦੀ ਤਰੱਕੀ ਵਿੱਚ ਬਹੁਤ ਹੀ ਵਡਮੁੱਲਾ ਹਿੱਸਾ ਪਾਇਆ ਹੈ। ਬਹੁਤ ਬਹੁਤ ਵਧਾਈਆਂ ਇਸ 90 ਸਾਲ ਦਾ ਸਫ਼ਰ ਵਿੱਚ ਤੁਹਾਡਾ, ਬਹੁਤ ਬਹੁਤ ਧੰਨਵਾਦ।
0: ਜ਼ਿਕਰਯੋਗ ਹੈ ਕਿ ਆਕਾਸ਼ਵਾਣੀ ਦੀ ਸਥਾਪਨਾ 8 ਮਈ 1936 ਨੂੰ ਆਲ ਇੰਡੀਆ ਰੇਡੀਓ ਦੇ ਰੂਪ ਵਿੱਚ ਹੋਈ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸਨੇ ਲਗਾਤਾਰ ਲੋਕ ਸੇਵਾ ਦੇ ਮਿਸ਼ਨ ਨੂੰ ਨਿਭਾਉਂਦਿਆਂ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਦੇਸ਼ ਸਮੇਤ ਪੰਜਾਬ ਭਰ ਵਿੱਚ ਲੋਕਾਂ ਤੱਕ ਹਰ ਜ਼ਰੂਰੀ ਸੂਚਨਾ ਪਹੁੰਚਾਉਣ, ਖਾਸ ਕਰਕੇ ਹਰੀ ਕ੍ਰਾਂਤੀ ਦੌਰਾਨ ਕਿਸਾਨਾਂ ਤੱਕ ਨਵੀਆਂ ਜਾਣਕਾਰੀਆਂ ਪਹੁੰਚਾਉਣ, ਜੰਗਾਂ ਸਮੇਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਹੋਰਨਾਂ ਜਾਣਕਾਰੀਆਂ ਸਾਂਝੀ ਕਰਨ ਵਿੱਚ ਇਸ ਦੀ ਭੂਮਿਕਾ ਕਾਬਲੇ ਤਾਰੀਫ ਰਹੀ ਹੈ। ਇਸ ਤੋਂ ਇਲਾਵਾ ਕੁਦਰਤੀ ਆਫਤਾਂ ਅਤੇ ਹੋਰ ਸੰਕਟਕਾਲੀਨ ਹਾਲਾਤ ਵਿੱਚ ਵੀ ਆਕਾਸ਼ਵਾਣੀ ਨੇ ਸਮੇਂ ਸਿਰ ਸਹੀ ਜਾਣਕਾਰੀ ਪਹੁੰਚਾ ਕੇ ਸਮਾਜ ਲਈ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਪੰਜਾਬ ਸਰਕਾਰ ਨੇ ਅੱਜ ਯੂਨੀਫਾਈਡ ਸੈਂਕਸ਼ਨਸ ਮੈਨੇਜਮੈਂਟ ਸਿਸਟਮ USMS ਦੀ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿੱਚ ਇੱਕ ਵੱਡਾ ਮੀਲ ਪੱਥਰ ਕਾਇਮ ਕੀਤਾ। ਦਸਤੀ ਮਨਜ਼ੂਰੀਆਂ ਦੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕਰਨ ਅਤੇ ਇਸ ਨੂੰ ਸੂਬੇ ਦੀਆਂ ਭੁਗਤਾਨ ਪ੍ਰਣਾਲੀਆਂ ਨਾਲ ਨਿਰਵਿਘਨ ਜੋੜਨ ਲਈ ਖਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਈ ਸੈਂਕਸ਼ਨਸ ਮੋਡਿਊਲ ਦਾ ਰਸਮੀ ਉਦਘਾਟਨ ਕੀਤਾ। ਇਹ ਰਣਨੀਤਿਕ ਸ਼ੁਰੂਆਤ ਨਾ ਸਿਰਫ ਪੁਰਾਣੀਆਂ ਦਸਤੀ ਪ੍ਰਕਿਰਿਆਵਾਂ ਨੂੰ ਡਿਜੀਟਲ ਕੰਮਕਾਜ ਨਾਲ ਬਦਲਦੀ ਏ, ਸਗੋਂ ਕੇਂਦਰੀ ਦਿਸ਼ਾ ਨਿਰਦੇਸ਼ਾਂ ਦੇ ਵੀ ਮੁਤਾਬਿਕ ਏ, ਜਿਸ ਨਾਲ ਸੂਬੇ ਲਈ ਵੱਡੇ ਮਾਲੀ ਪ੍ਰੋਤਸਾਹਨ ਦੇ ਮੌਕੇ ਪੈਦਾ ਹੋਣਗੇ। ਚੰਡੀਗੜ੍ਹ 'ਚ ਈ ਸੈਂਕਸ਼ਨਸ ਮੋਡਿਊਲ ਦੀ ਸ਼ੁਰੂਆਤ ਮੌਕੇ ਕਰਾਏ ਗਏ ਸਮਾਗਮ 'ਚ ਬੋਲਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਬਿਹਤਰ ਮਾਲੀ ਪ੍ਰਬੰਧ, ਪਾਰਦਰਸ਼ਿਤਾ ਅਤੇ ਸਿਰੇ ਤੋਂ ਸਿਰੇ ਤੱਕ ਡਿਜੀਟਾਈਜੇਸ਼ਨ ਨੂੰ ਯਕੀਨੀ ਬਣਾਉਣ ਲਈ ਖਜ਼ਾਨਾ ਅਤੇ ਲੇਖਾ ਵਿਭਾਗ ਨੇ NIC ਦੇ ਸਹਿਯੋਗ ਨਾਲ ਪ੍ਰਸ਼ਾਸਕੀ, ਤਕਨੀਕੀ ਅਤੇ ਮਾਲੀ ਮਨਜ਼ੂਰੀਆਂ ਨਾਲ ਆਨਲਾਈਨ ਜਾਰੀ ਕਰਨ ਅਤੇ ਉਸ ਤੋਂ ਬਾਅਦ ਬਿੱਲ ਬਣਾਉਣ ਲਈ ਮਨਜ਼ੂਰੀ ਨੂੰ ਆਟੋਮੈਟਿਕ IFMS 'ਤੇ ਭੇਜਣ ਲਈ ਇੱਕ ਈ ਸੈਂਕਸ਼ਨ ਮੋਡਿਊਲ ਵਿਕਸਿਤ ਕੀਤਾ ਹੈ। ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਪੰਜਾਬ ਭਰ ਵਿੱਚ ਸੁਰੱਖਿਆ ਏਜੰਸੀਆਂ ਚੌਕਸ ਨੇ। ਇਸੇ ਤਹਿਤ ਸਰਹੱਦੀ ਜ਼ਿਲ੍ਹਾ ਪਠਾਨਕੋਟ ਵਿੱਚ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਨੇ। ਅੱਜ ਪਠਾਨਕੋਟ ਸ਼ਹਿਰ ਵਿੱਚ ਪੰਜਾਬ ਪੁਲਿਸ, ਫੌਜ ਅਤੇ SOS ਦੀਆਂ ਟੀਮਾਂ ਵੱਲੋਂ ਸਾਂਝੇ ਤੌਰ 'ਤੇ ਝੰਡਾ ਮਾਰਚ ਕੀਤਾ ਗਿਆ। ਵਧੇਰੇ ਜਾਣਕਾਰੀ ਦਿੰਦਿਆਂ DSP ਜਿਲਮਿਲ ਸਿੰਘ ਨੇ ਦੱਸਿਆ,
2: ਆਰਮੀ, ਪੁਲਿਸ ਔਰ SOG ਦਾ ਜੁਆਇੰਟ ਫੁੱਟਮਾਰਚ ਹੋ ਰਿਹਾ ਹੈ ਤਾਂ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ 'ਤੇ ਨਕੇਲ ਕੱਸੀ ਜਾ ਸਕੇ। ਜਿਹੜੇ ਸਾਨੂੰ ਸ਼ੱਕੀ ਲੱਗਦੇ ਉਹਨੂੰ ਚੈੱਕ ਵੀ ਕਰ ਰਹੇ ਹਾਂ ਔਰ ਉਹਨਾਂ ਦਾ ਜੋ ਵੀ ਉਹਨਾਂ ਦੀ ਜੋ ਕਾਨੂੰਨੀ ਕਾਰਵਾਈ ਬਣਦੀ ਹੈ, ਚਲਾਨ ਕਰਨਾ ਚਲਾਨ ਕਰ ਰਹੇ ਹਾਂ, ਜੇ ਇੰਪਾਊਂਡ ਕਰਨਾ ਗੱਡੀ ਇੰਪਾਊਂਡ ਕਰ ਰਹੇ ਹਾਂ। ਸਾਡੀ ਪਠਾਨਕੋਟ ਨੂੰ ਇਹੀ ਅਪੀਲ ਹੈ ਕਿ ਉਹ ਪੁਲਿਸ ਦਾ ਸਾਥ ਦੇਣ, ਜਿਹਨੂੰ ਲੱਗਦਾ ਕੋਈ ਬੰਦਾ ਸ਼ੱਕੀ ਹੈ ਉਹਦੇ ਬਾਰੇ ਪੁਲਿਸ ਨੂੰ ਇਨਫੋਰਮ ਕਰਨ ਤਾਂ ਕਿ ਅਸੀਂ ਜਿਹੜਾ ਅਮਨ ਕਾਨੂੰਨ ਸਥਿਤੀ ਨੂੰ ਬਹਾਲ ਰੱਖ ਸਕੀਏ।
0: ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ PL ਲੁਧਿਆਣਾ ਵਿੱਚ ਪੰਜਾਬ ਭਰ ਤੋਂ ਆਏ ਪਰਾਲੀ ਦੀ ਸੰਭਾਲ ਸੁਚੱਜੇ ਤਰੀਕੇ ਨਾਲ ਕਰਨ ਵਾਲੇ 270 ਅਗਾਂਹ ਵਧੂ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਖੇਡਾਂ ਵਿੱਚ ਭਾਰਤ ਦੀ ਸਿਮਰਨਜੀਤ ਕੌਰ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 2 ਵਿੱਚ ਔਰਤਾਂ ਦੇ ਰਿਕਰਵ ਵਿਅਕਤੀਗਤ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਏ। IPL ਕ੍ਰਿਕਟ ਵਿੱਚ ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਖੇ ਦਿੱਲੀ ਕੈਪੀਟਲਸ ਦਾ ਮੁਕਾਬਲਾ ਸ਼ਾਮ 7:30 ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਆਖਿਰ 'ਚ ਖਾਸ ਖ਼ਬਰਾਂ। ਰਾਸ਼ਟਰੀ ਮਹਿਲਾ ਕਮਿਸ਼ਨ NCW ਨੇ ਘਿਨਾਉਣੇ ਜਿਨਸੀ ਅਪਰਾਧਾਂ ਦੇ ਮਾਮਲੇ ਵਿੱਚ ਤੇਜ਼ ਮੁਕੱਦਮਿਆਂ, ਮਜ਼ਬੂਤ ਨਿਗਰਾਨੀ ਅਤੇ ਪੈਰੋਲ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਏ। ਪੰਜਾਬ ਕਰ ਵਿਭਾਗ ਨੇ ਇੱਕ ਸੰਗਠਿਤ ਫਰਜ਼ੀ ਬਿਲਿੰਗ ਨੈਟਵਰਕ ਦਾ ਸਫਲਤਾ ਨਾਲ ਪਰਦਾਫਾਸ਼ ਕਰਦਿਆਂ ਲੁਧਿਆਣਾ ਦੀ ਇੱਕ ਫਰਮ ਦੇ ਡਾਇਰੈਕਟਰ ਨੂੰ ਵੱਡਾ GST ਘੋਟਾਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਕਰਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਪੰਜਾਬ ਸਰਕਾਰ ਨੇ ਅੱਜ ਯੂਨੀਫਾਈਡ ਸੈਂਕਸ਼ਨਸ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿੱਚ ਇੱਕ ਵੱਡਾ ਮੀਲ ਪੱਥਰ ਕਾਇਮ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਹੋਏਗਾ। ਨਮਸਕਾਰ।

ਵੈਲਕਮ ਬੈਕ ਜੀ ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਤੇ ਐਫ ਐਮ ਰੇਨਬੋ ਚੈਨਲ ਦੇ ਨਾਲ ਤੁਸੀਂ ਇਸ ਵੇਲੇ ਜੁੜੇ ਹੋਏ ਹੋ ਔਰ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ। ਲਓ ਜੀ ਗੱਲ ਕਰਦੇ ਹਾਂ ਜਲੰਧਰ ਦੀਆਂ ਰੌਣਕਾਂ ਦੀ। ਅੱਜ ਸ਼ੁੱਕਰਵਾਰ ਹੈ ਤੇ ਮੈਨੂੰ ਪਤਾ ਹੈ ਜੀ ਇਸ ਵੇਲੇ ਅੱਧਾ ਜਲੰਧਰ ਮਾਡਲ ਟਾਊਨ ਜਾਂ ਪੀ ਪੀ ਆਰ ਜਾਂ ਫਿਰ ਆਦਰਸ਼ ਨਗਰ ਜਾਂ ਫਿਰ ਚੌਪਾਟੀ ਵੱਲ ਦੀ ਜਿਹੜੀ ਮਾਰਕੀਟ ਹੈ ਉਸ ਵੱਲ ਨੂੰ ਹੋਇਆ ਹੋਣਾ। ਕੱਲ੍ਹ ਮੈਨੂੰ ਮੇਰਾ ਇੱਕ ਦੋਸਤ ਕਹਿੰਦਾ ਭਾਅ ਜੀ ਅੱਜ ਤੋਂ ਨਾ ਡਾਇਟਿੰਗ ਸ਼ੁਰੂ, ਸਿਰਫ ਸਲਾਦ ਹੀ ਖਾਊਂਗਾ। ਸ਼ਾਮ ਨੂੰ ਮੈਂ ਉਹਨੂੰ ਦੇਖਿਆ ਕਿ ਉਹ ਨਾ ਕਿਸੇ ਢਾਬੇ ਦੇ ਬਾਹਰ ਬੈਠਾ ਪਨੀਰ ਟਿੱਕਾ ਅਤੇ ਬਟਰ ਨਾਨ ਛੱਕ ਰਿਹਾ ਸੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਰਾਵਾ ਤੂੰ ਤਾਂ ਕਹਿ ਰਿਹਾ ਸੀਗਾ ਕਿ ਡਾਇਟਿੰਗ ਕਰਾਂਗਾ, ਤੇਰੇ ਡਾਇਟਿੰਗ ਪਲਾਨ ਦਾ ਕੀ ਬਣਿਆ? ਤਾਂ ਮੈਨੂੰ ਅੱਗੋਂ ਕਹਿੰਦਾ ਆਰ ਜੇ ਸਾਹਿਬ ਸ਼ੁੱਕਰਵਾਰ ਨੂੰ ਨਾ ਜਿਹੜੀਆਂ ਕੈਲੋਰੀਜ਼ ਹੁੰਦੀਆਂ ਨੇ ਉਹ ਵੀ ਕਹਿੰਦਾ ਵੀਕਐਂਡ ਮਨਾਉਣ ਚਲੀਆਂ ਜਾਂਦੀਆਂ ਨੇ, ਅਤੇ ਕਹਿੰਦਾ ਹੁਣ ਉਹ ਸੋਮਵਾਰ ਨੂੰ ਵਾਪਸ ਆਉਣਗੀਆਂ। ਉਹ ਮੈਂ ਕਿਹਾ ਭਰਾਵਾ ਠੀਕ ਹੈ, ਤੇਰੇ ਹਿਸਾਬ ਦੇ ਨਾਲ ਤੂੰ ਜਿੱਦਾਂ ਇਨਸਾਨ ਹੁੰਦਾ ਨਾ ਕਿ ਵੀਕਐਂਡ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਉਹ ਸੋਚਦਾ ਹੈ ਕਿ ਜੀ ਬਸ ਹੁਣ ਬਾਕੀ ਦਾ ਜਿਹੜਾ ਕੰਮਕਾਜ ਹੈ ਉਹ ਸੋਮਵਾਰ ਨੂੰ ਦੇਖਾਂਗੇ। ਉਸੇ ਤਰੀਕੇ ਦੇ ਨਾਲ ਮੇਰੇ ਦੋਸਤ ਨੇ ਆਪਣੀਆਂ ਕੈਲਰੀਜ਼ ਵੀ ਜਿਹੜੀਆਂ ਸੀ ਉਹ ਛੁੱਟੀ 'ਤੇ ਭੇਜਤੀਆਂ। ਸੋ ਦੋਸਤੋ ਖਾਓ ਪੀਓ ਅਤੇ ਮੌਜ ਲਓ, ਪਰ ਵੀਕਐਂਡ 'ਤੇ ਆਪਣੇ ਪਰਿਵਾਰ ਨੂੰ ਜਿਹੜਾ ਵਕਤ ਹੈ ਉਹ ਦੇਣਾ ਨਾ ਭੁੱਲਿਓ, ਕਿਉਂਕਿ ਅਟੈਂਸ਼ਨ ਦੇ ਨਾਲ ਹੀ ਅਫੈਕਸ਼ਨ ਮਿਲਦੀ ਹੈ।

ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ, ਅਤੇ ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਮੋਟੀਵੇਸ਼ਨਲ ਕਹਾਣੀਆਂ ਦਾ ਸਫ਼ਰ ਚੱਲ ਰਿਹਾ। ਬਹੁਤ ਸਾਰੀਆਂ ਕਹਾਣੀਆਂ, ਅਤੇ ਉਹਨਾਂ 'ਚੋਂ ਇੱਕ ਕਹਾਣੀ ਉਹ ਜੋ ਸਿਖਾਉਂਦੀ ਹੈ ਕਿ ਸੁਪਨੇ ਔਕਾਤ ਦੇਖ ਕੇ ਨਹੀਂ, ਹਿੰਮਤ ਦੇਖ ਕੇ ਪੂਰੇ ਹੁੰਦੇ ਨੇ। ਇਹ ਕਹਾਣੀ ਹੈ ਮਾਨਿਆ ਸਿੰਘ ਦੀ। ਇਹ ਕੁੜੀ ਜਿਸ ਦੇ ਪਿਤਾ ਆਟੋ ਚਲਾਉਂਦੇ ਸਨ, ਕਈ ਵਾਰ ਰਾਤ ਨੂੰ ਬਿਨਾਂ ਖਾਣੇ ਦੇ ਸੌਣਾ ਪੈਂਦਾ ਸੀ, ਪਰ ਉਸਦੀਆਂ ਅੱਖਾਂ ਵਿੱਚ ਇੱਕ ਸੁਪਨਾ ਸੀ ਮਿਸ ਇੰਡੀਆ ਦਾ ਮੰਚ। ਅਤੇ ਲੋਕ ਕਹਿੰਦੇ ਸਨ, ਆਹ ਆਟੋ ਵਾਲੇ ਦੀ ਧੀ ਅਤੇ ਮਿਸ ਇੰਡੀਆ, ਮਜ਼ਾਕ ਹੈ ਕੋਈ। ਪਰ ਮਾਨਿਆ ਨੇ ਦਿਨ ਵਿੱਚ ਕੰਮ ਕੀਤਾ, ਰਾਤ ਨੂੰ ਪੜ੍ਹਾਈ ਕੀਤੀ। ਜਦੋਂ ਉਹ ਸਟੇਜ 'ਤੇ ਖੜ੍ਹੀ ਸੀ ਤਾਂ ਉਸਦੇ ਪਿਤਾ ਬਾਹਰ ਆਪਣਾ ਆਟੋ ਲੈ ਕੇ ਖੜ੍ਹੇ ਸਨ ਅਤੇ ਅੱਖਾਂ ਵਿੱਚ ਹੰਝੂ ਸਨ। ਉਸਨੇ ਸਾਬਤ ਕਰ ਦਿੱਤਾ ਕਿ ਜੇ ਤੁਹਾਡੇ ਇਰਾਦੇ ਮਜ਼ਬੂਤ ਨੇ ਨਾ, ਤਾਂ ਤੁਹਾਡੀ ਗਰੀਬੀ ਤੁਹਾਡੀ ਤਰੱਕੀ ਦੇ ਰਾਹ ਦੇ ਵਿੱਚ ਰੁਕਾਵਟ ਨਹੀਂ ਬਣ ਸਕਦੀ। ਸੋ ਦੋਸਤੋ, ਜੇਕਰ ਅੱਜ ਤੁਹਾਡੇ ਕੋਲ ਸਾਧਨ ਘੱਟ ਨੇ ਤਾਂ ਘਬਰਾਓ ਨਾ, ਬਸ ਆਪਣੀ ਮਿਹਨਤ ਜਾਰੀ ਰੱਖੋ। ਤੁਹਾਡਾ ਸੰਘਰਸ਼ ਹੀ ਸਫਲਤਾ ਦੀ ਸਭ ਤੋਂ ਸੋਹਣੀ ਕਹਾਣੀ ਰਚੇਗਾ। ਸੋ ਲਵ ਯੂ ਜ਼ਿੰਦਗੀ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ। ਹਨੀ ਸਿੰਘ ਦੀ ਆਵਾਜ਼ ਦੇ ਵਿੱਚ ਅਗਲਾ ਟਰੈਕ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ।

ਦੋਸਤੋ, ਇੱਕ ਬਹੁਤ ਹੀ ਅਜੀਬ ਪਰ ਸੱਚੀ ਘਟਨਾ ਹੈ ਜੋ ਮੈਂ ਤੁਹਾਨੂੰ ਹੁਣ ਦੱਸਣ ਜਾ ਰਿਹਾ। ਇੱਕ ਬੰਦੇ ਨੇ ਕਾਰ ਕੰਪਨੀ ਨੂੰ ਸ਼ਿਕਾਇਤ ਕੀਤੀ ਕਿ ਜਦੋਂ ਵੀ ਉਹ ਵਨੀਲਾ ਆਈਸਕ੍ਰੀਮ ਖਰੀਦਦਾ ਹੈ ਨਾ ਤਾਂ ਉਹਦੀ ਕਾਰ ਸਟਾਰਟ ਨਹੀਂ ਹੁੰਦੀ, ਪਰ ਜੇ ਉਹ ਚੋਕਲੇਟ ਜਾਂ ਸਟ੍ਰੋਬੇਰੀ ਜਾਂ ਕੋਈ ਹੋਰ ਫਲੇਵਰ ਦੀ ਆਈਸਕ੍ਰੀਮ ਖਰੀਦਦਾ ਤਾਂ ਕਾਰ ਬਿਲਕੁਲ ਠੀਕ ਚੱਲਦੀ ਹੈ। ਕੰਪਨੀ ਨੂੰ ਲੱਗਿਆ ਕਿ ਇਹ ਮਜ਼ਾਕ ਹੈ, ਪਰ ਜਦੋਂ ਇੰਜੀਨੀਅਰ ਗੱਡੀ ਨੂੰ ਚੈੱਕ ਕਰਨ ਗਿਆ ਤਾਂ ਇਹ ਗੱਲ ਬਿਲਕੁਲ ਸੱਚ ਨਿਕਲੀ। ਪਤਾ ਲੱਗਿਆ ਕਿ ਵਨੀਲਾ ਆਈਸਕ੍ਰੀਮ ਜਲਦੀ ਮਿਲ ਜਾਂਦੀ ਸੀ, ਇਸ ਲਈ ਬੰਦਾ ਜਲਦੀ ਵਾਪਸ ਆ ਜਾਂਦਾ ਸੀ, ਅਤੇ ਕਾਰ ਦਾ ਜੋ ਇੰਜਨ ਹੈ ਨਾ ਉਹ ਵੇਪਰ ਲੌਕ ਹੋ ਜਾਂਦਾ ਸੀ, ਅਤੇ ਦੂਸਰੀ ਆਈਸਕ੍ਰੀਮ ਲੈਣ ਦੇ ਵਿੱਚ ਜਾਂ ਖਰੀਦਣ ਦੇ ਵਿੱਚ ਲੰਬਾ ਸਮਾਂ ਲੱਗ ਜਾਂਦਾ ਸੀ, ਜਿਸ ਕਾਰਨ ਇੰਜਨ ਠੰਡਾ ਹੋ ਜਾਂਦਾ ਸੀ। ਦੋਸਤੋ, ਸਾਡੀ ਜ਼ਿੰਦਗੀ ਵਿੱਚ ਵੀ ਨਾ ਕਈ ਵਾਰ ਸਾਨੂੰ ਲੱਗਦਾ ਹੈ ਕਿ ਸਮੱਸਿਆ ਵਨੀਲਾ ਆਈਸਕ੍ਰੀਮ ਯਾਨੀ ਕਿ ਕਿਸਮਤ ਵਿੱਚ ਹੈ, ਪਰ ਅਸਲ 'ਚ ਸਮੱਸਿਆ ਸਾਡੇ ਵੇਪਰ ਲੌਕ ਯਾਨੀ ਕਿ ਸਬਰ ਦੀ ਕਮੀ ਦੇ ਵਿੱਚ ਹੈ। ਕਦੇ ਕਦੇ ਥੋੜ੍ਹਾ ਰੁਕਣਾ, ਥੋੜ੍ਹਾ ਸਬਰ ਕਰਨਾ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਨੂੰ ਹੱਲ ਕਰ ਸਕਦਾ। ਹਰ ਚੀਜ਼ ਨੂੰ ਕਿਸਮਤ 'ਤੇ ਨਾ ਛੱਡੀਏ, ਡੂੰਘਾਈ ਦੇ ਵਿੱਚ ਜਾ ਕੇ ਦੇਖੀਏ ਤਾਂ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਚੀਜ਼ ਦਾ ਹੱਲ ਕਦੋਂ ਅਤੇ ਕਿਵੇਂ ਹੋਣਾ ਹੈ।

0: ਲਓ ਜੀ, ਸ਼ਾਮ ਦੇ ਇਸ ਵੇਲੇ 6:47 ਹੋ ਗਏ ਨੇ ਅਤੇ ਮੈਨੂੰ ਪਤਾ ਹੈ ਕਿ ਇਸ ਵੇਲੇ ਜਲੰਧਰ ਦੇ ਬਹੁਤ ਸਾਰੇ ਲੋਕ ਇਸ ਵੇਲੇ ਖਾਣ ਪੀਣ ਦੀਆਂ ਮਾਰਕੀਟਾਂ ਦੇ ਵਿੱਚ ਆਸ ਪਾਸ ਫਸੇ ਹੋਣਗੇ। ਤਾਂ ਮੈਂ ਇੱਕ ਦੋਸਤ ਨੂੰ ਪੁੱਛਿਆ ਕਿ ਕੀ ਪਲੈਨ ਹੈ ਵੀਕਐਂਡ ਦਾ। ਕਹਿੰਦਾ ਯਾਰ ਪਲੈਨ ਤਾਂ ਬਹੁਤ ਵੱਡੇ ਸੀ, ਪਰ ਵਾਈਫ ਨੇ ਕਹਿ ਦਿੱਤਾ ਕਿ ਅੱਜ ਘਰ ਦੀ ਸਫਾਈ ਹੋਵੇਗੀ ਅਤੇ ਰਾਤ ਨੂੰ ਨਾ ਟਿੰਡੇ ਬਣਨਗੇ। ਦੋਸਤੋ, ਇਹ ਵੀ ਜ਼ਿੰਦਗੀ ਦਾ ਹਿੱਸਾ ਹੈ। ਭਾਵੇਂ ਪਲਾਨ ਫੇਲ ਹੋ ਜਾਣ, ਪਰ ਪਰਿਵਾਰ ਦੇ ਨਾਲ ਬੈਠ ਕੇ ਟਿੰਡੇ ਖਾਣ ਦੇ ਵਿੱਚ ਨਾ ਵੱਖਰਾ ਹੀ ਸਵਾਦ ਹੈ। ਉਹ ਜੀ, ਟਿੰਡੇ ਖਾਣੇ ਪੈਂਦੇ ਆ ਜਦੋਂ ਬਣ ਜਾਂਦੇ ਆ ਨਾ। ਜਦੋਂ ਇੱਕ ਵਾਰੀ ਬਣ ਜਾਂਦੀ ਹੈ ਚੀਜ਼, ਫਿਰ ਖਾਣੀ ਪੈਂਦੀ ਆ, ਹੁਣ ਉਹ ਟਿੰਡੇ ਹੋਣ ਜਾਂ ਕੋਈ ਹੋਰ ਸਬਜ਼ੀ ਹੋਵੇ। ਸੋ ਖੈਰ, ਕੋਈ ਗੱਲ ਨਹੀਂ ਜੀ, ਤੁਹਾਡੇ ਇਨਫੋਟੇਨਮੈਂਟ ਦਾ ਅਸੀਂ ਖਿਆਲ ਰੱਖਦੇ ਹੋਏ ਹੁਣ ਆਪਣੀ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਤਾਂ ਇੱਥੇ ਤੱਕ ਲੈ ਆਏ ਹਾਂ। ਪਰ ਗੀਤਾਂ ਦੀ ਨਿਰੰਤਰ ਲੜੀ ਜੋ ਇਸ ਵੇਲੇ ਚੱਲ ਰਹੀ ਹੈ FM ਰੇਨਬੋ ਦੇ ਉੱਤੇ, ਉਸ ਨੂੰ ਅਸੀਂ ਅੱਗੇ ਵਧਾਉਂਦੇ ਹਾਂ ਆਪਣੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ। ਗਗਨ ਕੋਕਰੀ ਸਾਹਿਬ ਆ ਰਹੇ ਨੇ ਜੀ ਰੌਣਕਾਂ ਲਾਉਣ ਦੇ ਲਈ ਆਪਣੇ ਅਗਲੇ ਟਰੈਕ ਦੇ ਨਾਲ।
1: ਯਾਰ ਮੈਂ ਐਕਸਰਸਾਈਜ਼ ਕਰਨ ਆਇਆ,
2: ਮੈਨੂੰ ਬਹੁਤ ਵਧੀਆ ਸੁਪਨਾ ਆਇਆ।
1: ਯਾਰ ਹੁਣ ਫੇਰ ਸੁਪਨਾ?
2: ਕਿੱਥੇ ਆ?
1: ਉਹ ਮੈਂ ਲੇਕ ਤੇ ਆਇਆ।
2: ਮੈਂ ਆ ਰਹੀ ਆ।
1: ਉਹ ਤੂੰ ਇੱਥੇ ਕੀ ਕਰਨਾ?
2: ਉੱਥੇ ਰੁਕ।
1: ਹੈਲੋ ਸੋਨੀਆ, ਓਏ।

ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ ਅਤੇ ਹੁਣ ਇੱਕ ਖਾਸ ਸੂਚਨਾ ਦੋਸਤੋ ਕ੍ਰਿਕਟ ਦਾ ਵਿਸ਼ੇਸ਼ ਪ੍ਰੋਗਰਾਮ ਸਟੰਪਡ ਸੀਜ਼ਨ 7 ਫਿਰ ਤੋਂ ਆ ਗਿਆ ਤੁਸੀਂ ਇਸ ਨੂੰ ਕੱਲ੍ਹ ਸਵੇਰੇ ਠੀਕ 11:30 'ਤੇ FM ਰੇਨਬੋ ਚੈਨਲ 'ਤੇ 102.7 FM 'ਤੇ ਸੁਣ ਸਕੋਗੇ ਦੋਸਤੋ ਕ੍ਰਿਕਟ ਦਾ ਵਿਸ਼ੇਸ਼ ਪ੍ਰੋਗਰਾਮ ਸਟੰਪਡ ਸੀਜ਼ਨ ਇਸ ਦਾ 7 ਸੀਜ਼ਨ ਜੀ ਫਿਰ ਤੋਂ ਆ ਚੁੱਕਿਆ ਤੁਸੀਂ ਇਸ ਨੂੰ ਕੱਲ੍ਹ ਠੀਕ 11:30 FM ਰੇਨਬੋ ਚੈਨਲ ਦੇ ਉੱਤੇ ਇੰਜੋਏ ਕਰ ਸਕੋਗੇ

ਦੋਸਤੋ, ਕਹਿੰਦੇ ਨੇ ਜ਼ਿੰਦਗੀ ਉਹ ਨਹੀਂ ਜੋ ਸਾਨੂੰ ਮਿਲਦੀ ਹੈ, ਜ਼ਿੰਦਗੀ ਉਹ ਹੈ ਜੋ ਅਸੀਂ ਬਣਾਉਂਦੇ ਹਾਂ। ਸੋ ਅੱਜ ਦੀ ਰਾਤ ਸ਼ੁਕਰਾਨੇ ਦੇ ਨਾਲ ਸੋਣਾ ਅਤੇ ਜੋ ਕੱਲ੍ਹ ਦੀ ਸਵੇਰ ਮੁਸਕਰਾਹਟ ਦੇ ਨਾਲ ਹੋਵੇ।

ਟਿਕ ਟਿਕ ਕਰਦੀਆਂ ਹੋਈਆਂ ਰੇਨਬੋ ਦੀ ਘੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀਆਂ ਨੇ ਜੀ ਕਿ 7 ਵੱਜਣ ਹੀ ਵਾਲੇ ਨੇ, ਮਤਲਬ ਕਿ ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਦਾ ਸਮਾਂ ਆ ਚੁੱਕਿਆ। ਦੋਸਤੋ, ਜਾਂਦੇ ਜਾਂਦੇ ਬਸ ਕੁਝ ਗੱਲਾਂ ਦੇ ਨਾਲ ਹੀ ਆਪਣੇ ਸ਼ਬਦਾਂ ਨੂੰ ਵਿਰਾਮ ਦੇਵਾਂਗਾ ਕਿ ਵੀਕਐਂਡ ਸਿਰਫ ਆਰਾਮ ਕਰਨ ਲਈ ਨਹੀਂ ਹੁੰਦਾ, ਸਗੋਂ ਆਪਣੀ ਰੂਹ ਨੂੰ ਇਹ ਯਾਦ ਕਰਵਾਉਣ ਲਈ ਹੁੰਦਾ ਹੈ ਕਿ ਤੁਸੀਂ ਕਿੰਨੀ ਸ਼ਾਨਦਾਰ ਜ਼ਿੰਦਗੀ ਜੀ ਰਹੇ ਹੋ। ਸੋ ਤੁਹਾਡੀ ਇਸ ਸ਼ਾਨਦਾਰ ਜ਼ਿੰਦਗੀ ਦੇ ਵਿੱਚ ਬੇਸ਼ੱਕ ਅੱਜ ਦਾ ਮੇਰਾ ਇਹ ਸਫ਼ਰ ਇੱਥੇ ਖਤਮ ਹੋ ਚੁੱਕਿਆ, ਪਰ ਸਾਡੇ ਅਗਲੇ ਆਰ ਜੇ ਸਟੂਡੀਓ ਦੇ ਵਿੱਚ ਆਉਣ ਪਹੁੰਚੇ ਨੇ ਜੀ, ਔਰ ਉਹ ਕਹਿ ਰਹੇ ਨੇ ਜੀ ਕਿ ਤੁਹਾਡਾ ਸਫ਼ਰ ਵਿਰਾਮ 'ਤੇ ਨਹੀਂ ਹੈ, ਬਸ ਅਗਲੇ ਆਰ ਜੇ ਤੱਕ ਸ਼ਿਫਟ ਹੋ ਗਿਆ। ਸੋ ਅੱਗੋਂ ਦੇ ਸਫ਼ਰ ਨੂੰ ਕੰਟੀਨਿਊ ਕਰਨ ਦੇ ਲਈ ਆਰ ਜੇ ਨੇਹਾ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ। ਸੋ ਰਾਤ ਦੇ 11 ਵਜੇ ਤੱਕ ਦਾ ਪ੍ਰੋਗਰਾਮ ਤੁਸੀਂ ਕਰੋਗੇ ਆਰ ਜੇ ਨੇਹਾ ਦੇ ਨਾਲ ਇੰਜੋਏ। ਸਟੇ ਟਿਊਨਡ ਵਿਦ 102.7 FM ਰੇਨਬੋ।

FM 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਰਾਤ ਸ਼ਾਮ ਦੇ 7 ਵਜਣ ਵਾਲੇ ਨੇ ਤੇ ਹੁਣ ਤੋਂ ਕੁਝ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ।

ਇਸ ਮੌਕੇ ਕਰਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕੀਤੀ। ਪੰਜਾਬ ਸਰਕਾਰ ਨੇ ਅੱਜ ਯੂਨਾਈਟਿਡ ਸੈਂਕਸ਼ਨ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿੱਚ ਇੱਕ ਵੱਡਾ ਮੀਲ ਪੱਥਰ ਕਾਇਮ ਕੀਤਾ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਕਾਸ਼ਵਾਣੀ ਵੱਲੋਂ ਦੇਸ਼ ਭਰ ਸਮੇਤ ਪੰਜਾਬ ਵਿੱਚ ਹੀ ਆਪਣੇ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ ਦੇ ਭਲਕੇ 9 ਮਈ ਨੂੰ ਇੱਕ ਵਿਸ਼ੇਸ਼ ਵਾਕਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਸੰਬੰਧੀ ਕਾਨੂੰਨ ਦੀਆਂ ਲੱਖ ਵੱਖ ਵੱਖ ਮੱਦਾਂ ਉੱਤੇ ਵਿਚਾਰ ਵਟਾਂਦਰਾ ਕੀਤਾ। ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ PAU ਲੁਧਿਆਣਾ ਵਿੱਚ ਪੰਜਾਬ ਭਰ ਤੋਂ ਆਏ ਪਰਾਲੀ ਦੀ ਸੰਭਾਲ ਸੁਚੱਜੇ ਤਰੀਕੇ ਨਾਲ ਕਰਨ ਵਾਲੇ 207 ਅਗਾਂਹਵਧੂ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਹ ਸਨ ਇਸ ਘੰਟੇ ਦੇ FM ਨਿਊਜ਼ ਹੈਡਲਾਈਨਸ। FM ਨਿਊਜ਼ ਹੈਡਲਾਈਨਸ ਦਾ ਅਗਲਾ ਪ੍ਰਸਾਰਣ ਤੁਸੀਂ ਸੁਣੋਗੇ ਰਾਤ 8 ਵਜੇ ਤੇ ਹੁਣ ਤੋਂ ਕੁਝ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਪੇਸ਼ ਹੋਵਾਂਗੇ ਲੈ ਕੇ ਪ੍ਰੋਗਰਾਮ ਫਿਲਮੀ ਦੁਨੀਆ।

ਮੈਂ ਭਾਰਤੀ, ਭਾਰਤ ਦੇ ਰਹਿਣ ਵਾਲਾ। ਮੈਂ ਭਾਰਤੀ, ਭਾਰਤ ਦੇ ਰਹਿਣ ਵਾਲਾ। ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਟੰਗਦਾ ਹਾਂ। ਸਮਝਾਂ ਫਾਰਸੀ, ਉਰਦੂ ਵੀ ਖੂਬ ਬੋਲਾਂ, ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ। FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਤੇ ਜੀ, ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਫਿਲਮੀ ਦੁਨੀਆ। ਚਿਹਰੇ ਤੇ ਮਿੱਠੀ ਜਿਹੀ ਮੁਸਕਾਨ, ਦਿਲ ਵਿੱਚ ਜੋਸ਼, ਪਿਆਰ, ਦੋਵੇਂ ਹੱਥ ਜੋੜ, ਹਾਜ਼ਰ ਤੁਹਾਡੇ ਦੋਸਤ ਆਰਜੇ ਨੇਹਾ ਰਲਹਾ। ਰਾਤ 8 ਵਜੇ ਤੱਕ ਅਸੀਂ ਇੰਜੋਏ ਕਰਾਂਗੇ ਪ੍ਰੋਗਰਾਮ, ਜਿਸ ਵਿੱਚ ਫਿਲਮੀ ਦੁਨੀਆ ਦੀਆਂ ਕਰਾਂਗੇ ਗੱਲਾਂ ਬਾਤਾਂ। ਇਸ ਇੱਕ ਘੰਟੇ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕੀ ਕੁਝ ਅੱਜ ਖਾਸ ਸੁਣਨ ਨੂੰ ਮਿਲੇਗਾ, ਗੱਲ ਕਰਦੇ ਹਾਂ ਉਸ ਬਾਰੇ। ਦੋਸਤੋ, ਫਿਲਮੀ ਦੁਨੀਆ ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਰਾਹੀਂ ਅਸੀਂ ਤੁਹਾਨੂੰ ਸਿਨੇਮਾ ਦੀ ਦੁਨੀਆ ਦੀ ਸੈਰ ਕਰਾਉਂਦੇ ਹਾਂ, ਉਹਨਾਂ ਖਾਸ ਸ਼ਖਸੀਅਤਾਂ ਦੀਆਂ ਗੱਲਾਂ ਕਰਦੇ ਹਾਂ, ਉਹਨਾਂ ਖਾਸ ਫਿਲਮੀ ਹਸਤੀਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਕਰਕੇ ਸਿਨੇਮਾ ਸਿਨੇਮਾ ਹੈ, ਜਿਹਦੇ ਕਰਕੇ ਸਾਡੇ ਤੱਕ ਅਣਗਿਣਤ ਕਹਾਣੀਆਂ ਪਹੁੰਚਦੀਆਂ ਨੇ, ਜੋ ਸਾਨੂੰ ਹਸਾਉਂਦੀਆਂ ਵੀ ਹੈ, ਰੁਲਾਉਂਦੀਆਂ ਵੀ ਹੈ, ਬਹੁਤ ਕੁਝ ਸਿਖਾਉਂਦੀਆਂ ਵੀ ਹੈ ਅਤੇ ਸਮਝਾਉਣ ਵਿੱਚ ਵੀ ਮਦਦ ਕਰਦੀਆਂ। ਮਤਲਬ ਅਸੀਂ ਇੰਝ ਸਮਝ ਸਕਦੇ ਹਾਂ, ਸਮਾਜ ਦੇ, ਦੁਨੀਆ ਦੇ ਵੱਖ ਵੱਖ ਪਹਿਲੂਆਂ ਨੂੰ ਸਾਡੇ ਤੱਕ ਲੈ ਕੇ ਆਉਂਦਾ ਹੈ ਸਿਨੇਮਾ, ਅਤੇ ਬਸ ਉਸ ਸਿਨੇਮਾ ਨੂੰ ਕਰਦੇ ਹਾਂ ਅਸੀਂ ਸਲਾਮ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਗੱਲ ਕਰੀਏ ਅੱਜ ਦੇ ਪ੍ਰੋਗਰਾਮ ਦੀ, ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਉਹਨਾਂ ਖਾਸ ਫਿਲਮਾਂ ਦੀ ਜਿਹੜੀਆਂ ਪਿੰਡਾਂ ਦੇ ਉੱਤੇ ਆਧਾਰਿਤ ਹੈ। ਹੁਣ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡ ਸਾਡੇ ਸੱਭਿਆਚਾਰ, ਸਾਡੇ ਅਰਥਚਾਰੇ ਅਤੇ ਸਾਡੇ ਜਿਹੜਾ ਸਮਾਜਿਕ ਢਾਂਚਾ ਹੈ ਉਸ ਦਾ ਨੀਂਹ ਹੈ। ਅੱਜ ਵੀ ਵੱਡੀ ਗਿਣਤੀ ਵਿੱਚ ਦੋਸਤੋ ਜਿਹੜੇ ਲੋਕ ਨੇ ਉਹ ਇਹਨਾਂ ਪਿੰਡਾਂ ਵਿੱਚ ਹੀ ਰਹਿੰਦੇ ਆ। ਪਿੰਡਾਂ ਦੀ ਜ਼ਿੰਦਗੀ ਖੁੱਲ੍ਹ ਡੁੱਲ ਵਾਲੀ ਹੁੰਦੀ ਹੈ, ਕੁਦਰਤ ਨਾਲ ਸਾਂਝ, ਸਰੀਰ ਨੂੰ ਅਤੇ ਮਨ ਦੋਹਾਂ ਨੂੰ ਸਿਹਤਮੰਦ ਰੱਖਦੀ ਹੈ। ਅਤੇ ਬਾਲੀਵੁੱਡ ਨੇ ਵੀ ਪਿੰਡਾਂ ਦੀ ਖੂਬਸੂਰਤੀ ਨੂੰ ਫਿਲਮਾਂ ਰਾਹੀਂ ਦਰਸ਼ਕਾਂ ਤੱਕ ਪਹੁੰਚਾਇਆ, ਦਰਸ਼ਕਾਂ ਦਾ ਖੂਬ ਪਿਆਰ ਵੀ ਮਿਲਿਆ ਇਹਨਾਂ ਕਲਾਕਾਰਾਂ ਨੂੰ ਜਿਨ੍ਹਾਂ ਨੇ ਉਹਨਾਂ ਦੇ ਪਿੰਡਾਂ ਦੀ ਖੁਸ਼ਬੂ

ਦਿਖਾਈ। ਸ਼ਹਿਰਾਂ ਦੀਆਂ ਉੱਚੀਆਂ ਇਮਾਰਤਾਂ ਨੂੰ ਛੱਡ, ਪਿੰਡਾਂ ਦੀ ਸਾਦਗੀ ਨੂੰ ਤਰਜੀਹ ਦਿੱਤੀ। ਤੇ ਬਸ ਫਿਰ ਫਿਲਮੀ ਦੁਨੀਆਂ ਦੇ ਵਿੱਚ ਅੱਜ ਅਸੀਂ ਸੋਚਿਆ ਉਹਨਾਂ ਫਿਲਮਾਂ ਬਾਰੇ ਇਹੀ ਗੱਲਬਾਤ ਕਰਾਂਗੇ। ਤੇ ਮੈਂ ਕਿਹਾ ਜੀ ਪ੍ਰੋਗਰਾਮ ਦਾ ਆਗਾਜ਼ ਕਰਨ ਜਾ ਰਹੇ ਹਾਂ ਇੱਕ ਬੜੇ ਹੀ ਖੂਬਸੂਰਤ ਗੀਤ ਦੇ ਨਾਲ। ਉਮੀਦ ਕਰਦੇ ਹਾਂ ਗੀਤ ਤੁਹਾਨੂੰ ਪਸੰਦ ਆਏਗਾ ਤੇ ਇਸ ਗੀਤ ਤੋਂ ਬਾਅਦ ਹਾਜ਼ਰ ਹੋਵਾਂਗੇ ਬਹੁਤ ਸਾਰੀਆਂ ਹੋਰ ਵੀ ਫਿਲਮਾਂ ਦੀਆਂ ਕਹਾਣੀਆਂ ਲੈ ਕੇ। ਤਦ ਤੱਕ ਇੰਜੋਏ ਕਰੋ ਪ੍ਰੋਗਰਾਮ ਦਾ ਪਹਿਲਾ ਗੀਤ, ਕਿਉਂਕਿ ਸਿਆਣੇ ਕਹਿੰਦੇ ਆ ਘਰੋਂ ਨਿਕਲਣਾ ਹੋਏ ਜਾਂ ਕੋਈ ਵੀ ਸ਼ੁਭ ਕੰਮ ਕਰਨਾ ਹੋਏ ਤਾਂ ਉਹ ਰੱਬ ਦਾ ਨਾਂ ਲੈ ਕੇ ਜਾਂ ਫਿਰ ਕਿਸੇ ਮਿੱਠੇ ਢੰਗ ਨਾਲ ਕਰਨਾ ਚਾਹੀਦਾ। ਤੇ ਬਸ ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਪੇਸ਼ ਕਰਨ ਜਾ ਰਹੇ ਹਾਂ ਜੀ। ਆਵਾਜ਼ ਮੈਗੇ ਜੀ, ਤੁਸੀਂ ਖੁਦ ਹੀ ਗੈਸ ਕਰੋ

ਇਸ ਦੇ ਨਾਲ ਹੀ ਇਸ ਫਿਲਮ ਨੇ ਵੱਖਰੇ ਮੁਕਾਮ ਹਾਸਲ ਕੀਤੇ। ਇਸ ਫਿਲਮ ਨੂੰ ਬੈਸਟ ਫੀਚਰ ਫਿਲਮ ਤਾਂ ਮਿਲਿਆ, ਰਾਸ਼ਟਰੀ ਅਵਾਰਡ ਦੇ ਨਾਲ ਤਾਂ ਸਨਮਾਨਿਤ ਕੀਤੀ ਗਈ, ਇਸ ਤੋਂ ਇਲਾਵਾ ਬੈਸਟ ਫਿਲਮ ਅਤੇ ਬੈਸਟ ਡਾਇਰੈਕਟਰ ਫਿਲਮਫੇਅਰ ਅਵਾਰਡ ਨਾਲ ਵੀ ਨਿਵਾਜਿਆ ਗਿਆ। ਅਤੇ ਤੁਹਾਨੂੰ ਦੱਸ ਦੇ ਚਲੀਏ, 2 ਬੀਘਾ ਜ਼ਮੀਨ ਜਿਹੜੀ ਹੈ ਇਹ ਪਹਿਲੀ ਭਾਰਤੀ ਫਿਲਮ ਸੀ ਜਿਸ ਨੂੰ ਕੈਨਸ ਫਿਲਮ ਫੈਸਟੀਵਲ ਵਿੱਚ ਵੀ ਦੋਸਤੋ ਜਿਹੜਾ ਹੈ ਪ੍ਰਾਈਜ਼ ਦਿੱਤਾ ਗਿਆ ਸੀ। ਇਸ ਫਿਲਮ ਤੋਂ ਪਹਿਲਾਂ ਕਦੇ ਵੀ ਅੰਤਰਰਾਸ਼ਟਰੀ ਪੱਧਰ 'ਤੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਭਾਰਤੀ ਫਿਲਮ ਨੂੰ ਜਿਹੜਾ ਹੈ ਇੰਨਾ ਜ਼ਿਆਦਾ ਸਨਮਾਨ ਨਹੀਂ ਦਿੱਤਾ ਗਿਆ ਸੀ। ਅਤੇ ਬਸ ਇਸ ਤੋਂ ਬਾਅਦ ਇਹ ਪ੍ਰੇਰਣਾ ਮਿਲੀ ਇਸ ਫਿਲਮ ਤੋਂ ਬਾਅਦ ਬਾਕੀ ਦੇ ਡਾਇਰੈਕਟਰਸ ਨੂੰ ਵੀ। ਕੁਝ ਇਸ ਫਿਲਮ ਬਾਰੇ ਕੁਝ ਹੋਰ ਵੀ ਫੈਕਟਸ ਹੈ, ਕਿਹਾ ਜਾਂਦਾ ਕਿ ਬਲਰਾਜ ਸਾਹਨੀ ਨੇ ਇਸ ਰੋਲ ਵਾਸਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ, ਕਿਉਂਕਿ ਇਸ ਫਿਲਮ ਦੇ ਵਿੱਚ ਉਹਨਾਂ ਨੂੰ ਇੱਕ ਗਰੀਬ ਰਿਕਸ਼ੇ ਵਾਲੇ ਦਾ ਜਿਹੜਾ ਇੱਕ ਗਰੀਬ ਕਿਸਾਨ ਦਾ ਜਿਹੜਾ ਹੈ ਭੂਮਿਕਾ ਨਿਭਾਉਣੀ ਸੀ। ਹੁਣ ਬਲਰਾਜ ਸਾਹਨੀ ਕਈ ਦਿਨਾਂ ਤੱਕ ਕਹਿੰਦੇ ਆ ਕਲਕੱਤਾ ਦੇ ਗਲੀਆਂ ਦੇ ਵਿੱਚ ਜਿਹੜੇ ਹੈ ਅਸਲ ਦੇ ਵਿੱਚ ਰਿਕਸ਼ਾ ਚਾਲਕਾਂ ਦੇ ਨਾਲ ਜਿਹੜਾ ਹੈ ਉਹ ਗੱਲਬਾਤ ਕਰਦੇ ਸੀ, ਘੁੰਮਦੇ ਫਿਰਦੇ ਸੀ, ਅਤੇ ਉਹਨਾਂ ਨੇ ਰਿਕਸ਼ਾ ਚਲਾ ਕੇ ਵੀ ਜਿਹੜਾ ਹੈ ਦੇਖਿਆ, ਇਹਦੀ ਪ੍ਰੋਪਰ ਜਿਹੜੀ ਹੈ ਟ੍ਰੇਨਿੰਗ ਵੀ ਲਈ। ਇਸ ਨਾਲ ਹੀ ਫਿਲਮ ਜਿਹੜੀ ਹੈ ਇਟਲੀ ਦੀ ਇੱਕ ਮਸ਼ਹੂਰ ਫਿਲਮ ਬਾਈਸਾਈਕਲ ਥੀਵਸ ਤੋਂ ਜਿਹੜੀ ਹੈ ਉਸ ਤੋਂ ਵੀ ਪ੍ਰੇਰਿਤ ਸੀ। ਬਿਮਲ ਰੋਏ ਦੀ ਡਾਇਰੈਕਸ਼ਨ ਵਿੱਚ ਬਣੀ ਕਲਾਸਿਕ ਫਿਲਮ, ਅਤੇ ਬਸ ਕਲਾਸਿਕ ਫਿਲਮ ਦੀ ਗੱਲ ਹੋ ਰਹੀ, ਮੈਂ ਕਿਹਾ ਜੀ ਇੱਕ ਫਿਰ ਕਲਾਸਿਕ ਜਿਹਾ ਗੀਤ ਸੁਣਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ, ਫਿਲਮ 2 ਬੀਘਾ ਜ਼ਮੀਨ।

ਮੈਂ ਕਿਹਾ ਜੇ ਛੋਟੇ ਹੁੰਦੇ ਨਾ ਮੇਰਾ ਵੀ ਬੜਾ ਸੁਪਨਾ ਹੁੰਦਾ ਸੀ ਕਿ ਇੱਕ ਪਿੰਡ ਦੇ ਵਿਚਕਾਰ ਹੋਏ ਜਿੱਥੇ ਚਾਰੋਂ ਪਾਸੇ ਖੇਤ ਹੀ ਖੇਤ ਹਰੇ ਹਰੇ ਖੇਤ ਹੋਣ ਅਤੇ ਮੈਂ ਜਦੋਂ ਸਵੇਰੇ ਉੱਠਣਾ ਆਪਣੇ ਕਮਰੇ ਦੇ ਪਰਦੇ ਸਾਈਡ 'ਤੇ ਕਰਾਂ ਅਤੇ ਬਸ ਬਾਹਰ ਖੇਤਾਂ ਦਾ ਜਿਹੜਾ ਹੈ ਨਜ਼ਾਰਾ ਜਿਹੜਾ ਹੈ ਦਿਲ ਖੁਸ਼ ਕਰ ਦੇਵੇ। ਪਰ ਇਹ ਸੁਪਨਾ ਸੁਪਨਾ ਹੀ ਰਹਿ ਗਿਆ, ਪਰ ਇਸ ਸੁਪਨੇ ਨੂੰ ਥੋੜ੍ਹਾ ਜਿਹਾ ਜਿਹੜਾ ਹੈ ਹਕੀਕਤ ਵਿੱਚ ਜਿਉਣ ਦਾ ਮੌਕਾ ਮਿਲਿਆ ਸਿਨੇਮਾ ਦੇ ਰਾਹੀਂ। ਬਸ ਇਸੇ ਸਿਨੇਮਾ ਦੀਆਂ ਬਾਕਮਾਲ ਫਿਲਮਾਂ ਬਾਰੇ ਅੱਜ ਅਸੀਂ ਕਰ ਰਹੇ ਹਾਂ ਗੱਲਬਾਤ। ਮੈਂ ਕਿਹਾ ਜੀ ਸਿਨੇਮਾ ਵਾਲੀ ਜਿਹੜੀ ਸਾਡੀ ਗੱਡੀ ਹੈ ਹੁਣ ਅਗਲੇ ਜਿਸ ਫਿਲਮ ਦੇ ਸਟੇਸ਼ਨ 'ਤੇ ਪਹੁੰਚੀ ਹੈ, ਫਿਲਮ ਦਾ ਨਾਂ ਹੈ ਜੀ ਮਦਰ ਇੰਡੀਆ। 1957 ਦੇ ਵਿੱਚ ਰਿਲੀਜ਼ ਹੋਈ ਇੱਕ ਐਪਿਕ ਡਰਾਮਾ ਫਿਲਮ ਹੈ ਜਿਸ ਨੂੰ ਇੰਡੀਅਨ ਸਿਨੇਮਾ ਦੀਆਂ ਸਭ ਤੋਂ ਗ੍ਰੇਟੈਸਟ ਫਿਲਮਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਚਾਹੇ ਇਸ ਫਿਲਮ ਨੂੰ ਬਹੁਤ ਸਾਰੇ ਸਾਲ ਹੋ ਗਏ, 70 ਤੋਂ ਵੀ ਜ਼ਿਆਦਾ ਸਾਲ ਹੋ ਗਿਆ, ਪਰ ਫਿਰ ਵੀ ਅੱਜ ਦੀ ਡੇਟ ਵਿੱਚ ਵੀ ਇਸ ਫਿਲਮ ਦਾ ਜਿਹੜਾ ਹੈ

ਸਿਨੇਮਾ ਐਕਸਪ੍ਰੈਸ ਵਿੱਚ ਸਵਾਗਤ ਹੈ ਤੁਹਾਡਾ 1957 ਦੀ ਫਿਲਮ ਨਯਾ ਦੌਰ ਤੇ। ਦਲੀਪ ਕੁਮਾਰ, ਵਿਜੰਤੀ ਮਾਲਾ, ਅਜੀਤ ਖਾਨ, ਜੀਵਨ, ਜੌਨੀ ਵਾਕਰ ਦੀ ਇੱਕ ਹੋਰ ਕਲਾਸਿਕ ਫਿਲਮ। ਫਿਲਮ ਦੀ ਕਹਾਣੀ ਹੈ, ਫਿਲਮ ਆਜ਼ਾਦੀ ਤੋਂ ਬਾਅਦ ਦਾ ਜਿਹੜਾ ਭਾਰਤ ਹੈ ਸਾਡਾ, ਉਸ 'ਤੇ ਬੇਸਡ ਹੈ ਕਹਾਣੀ, ਜਿੱਥੇ ਇੰਡਸਟਰੀਅਲਾਈਜੇਸ਼ਨ ਪਿੰਡਾਂ ਵਿੱਚ ਦਾਖਲ ਹੋ ਰਿਹਾ। ਕਹਾਣੀ ਇੱਕ ਟਾਂਗਾ ਚਾਲਕ ਸ਼ੰਕਰ ਦੇ ਆਲੇ ਦੁਆਲੇ ਘੁੰਮਦੀ ਹੈ, ਜਿਸ ਦਾ ਰੋਜ਼ਗਾਰ ਉਹਦੇ ਖਤਰੇ ਵਿੱਚ ਪੈ ਜਾਂਦਾ ਹੈ ਜਦੋਂ ਸ਼ਹਿਰੋਂ ਆਇਆ ਇੱਕ ਵਪਾਰੀ ਬੱਸਾਂ ਚਲਾਉਣ ਦਾ ਫੈਸਲਾ ਕਰਦਾ। ਸ਼ੰਕਰ ਮਸ਼ੀਨੀਕਰਨ ਦਾ ਵਿਰੋਧ ਕਰਦਾ ਅਤੇ ਬੱਸ ਅੜ ਜਾਂਦਾ ਹੈ। ਪਿੰਡ ਵਾਸੀਆਂ ਨੂੰ ਨਾਲ ਲੈ ਕੇ ਟਾਂਗੇ ਅਤੇ ਬੱਸ ਵਿਚਕਾਰ ਇੱਕ ਦੌੜ ਦੀ ਚੁਣੌਤੀ ਦਿੰਦਾ, ਜੋ ਕਿ ਇਨਸਾਨ ਦੀ ਮਿਹਨਤ ਅਤੇ ਆਧੁਨਿਕਤਾ ਦੇ ਵਿਚਕਾਰ ਇੱਕ ਸੰਘਰਸ਼ ਨੂੰ ਜਿਹੜਾ ਹੈ ਉਹ ਬਾਖੂਬੀ ਦਿਖਾਉਂਦੀ ਹੈ ਪਰਦੇ ਉੱਤੇ। ਦੋਸਤੋ, ਦਲੀਪ ਕੁਮਾਰ ਨੂੰ ਇਸ ਫਿਲਮ ਵਾਸਤੇ ਬੈਸਟ ਐਕਟਰ ਦਾ ਜਿਹੜਾ ਹੈ ਅਵਾਰਡ ਮਿਲਿਆ ਸੀ ਅਤੇ ਇਸ ਨੂੰ ਇਸਦੀ ਸ਼ਾਨਦਾਰ ਕਹਾਣੀ ਲਈ ਬਹੁਤ ਸਾਰੇ ਫਿਲਮਫੇਅਰ ਪੁਰਸਕਾਰ ਵੀ ਮਿਲੇ। ਅਸਲ ਵਿੱਚ ਬਲੈਕ ਐਂਡ ਵਾਈਟ ਫਿਲਮ ਨੂੰ ਇਸ ਫਿਲਮ ਨੂੰ ਹੀ ਕਹਿੰਦੇ ਆ ਕਲਰਾਈਜੇਸ਼ਨ ਕੀਤਾ ਗਿਆ। ਦੋਸਤੋ, 2007 ਦੇ ਵਿੱਚ ਜਿਹੜੀ ਹੈ ਦੁਬਾਰਾ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ, ਪਰ ਕਲਰਡ। ਜਿਹੜੀ ਅਸਲੀ ਇਸ ਦਾ ਵਰਜ਼ਨ ਤੁਸੀਂ ਦੇਖੋਗੇ ਉਹ ਬਲੈਕ ਐਂਡ ਵਾਈਟ ਸੀ। ਸ਼ੁਰੂ ਵਿੱਚ ਮਧੂ ਬਾਲਾ, ਐਵਰਗ੍ਰੀਨ ਬਿਊਟੀ ਆਫ ਸਿਨੇਮਾ, ਉਹਨਾਂ ਨੂੰ ਇਸ ਫਿਲਮ ਵਿੱਚ ਜਿਹੜਾ ਹੈ ਕਾਸਟ ਕੀਤਾ ਗਿਆ ਸੀ, ਪਰ ਬਾਅਦ ਵਿੱਚ ਰੋਲ ਮਿਲਿਆ ਵਿਜੰਤੀ ਮਾਲਾ ਨੂੰ। ਬਸ ਇਸ ਕਹਾਣੀ ਦੇ ਜਿਹੜੇ ਜਿਸਨੇ ਇਸ ਕਹਾਣੀ ਨੂੰ ਲਿਸ਼ਕਾਰਿਆ ਉਹ ਹੈ ਇਸ ਫਿਲਮ ਦੇ ਗੀਤ, ਜਿਨ੍ਹਾਂ ਨੂੰ ਸੰਗੀਤ ਜਿਸ ਦਾ ਤਿਆਰ ਕੀਤਾ ਸੀ ਓ ਪੀ

ਨਹੀਂ ਗਿਰਨੀ ਤੇ ਬਸ ਬਹੁਤ ਸਾਰੇ ਇਸ ਫਿਲਮ ਦੇ ਜਿਹੜੇ ਹੈ ਗੀਤ ਨੇ ਤੇ ਮੈਂ ਕਿਹਾ ਜੀ ਇਹਨਾਂ ਗੀਤਾਂ ਦੇ ਵਿੱਚੋਂ ਹੀ ਗੱਲਬਾਤ ਕਰਦੇ ਹਾਂ ਪਿੰਡਾਂ ਦੀ ਤੇ ਪਿੰਡਾਂ ਦਾ ਇੱਕ ਖਾਸ ਪਹਿਨਾਵਾ ਹੁੰਦਾ ਸਲਵਾਰ ਕਮੀਜ਼ ਸਲਵਾਰ ਕੁੜਤਾ ਵੀ ਕਹਿ ਦਿੰਦੇ ਹਾਂ ਤੇ ਬਸ ਆਸ਼ਾ ਭੋਸਲੇ ਤੇ ਰਫੀ ਜੀ ਵੀ ਕੁਝ ਕਹਿ ਰਹੀ ਹੈ ਆਓ ਸੁਣਦੇ ਹਾਂ ਫਿਰ।

ਮੈਂ ਕਿਹਾ ਜੀ ਰਾਹ ਛੱਡ ਦੇਣੀ ਆ, ਕਿਉਂਕਿ ਜੇਕਰ ਸਫ਼ਰ ਦੇ ਵਿੱਚ ਅੱਗੇ ਵਧਣਾ ਹੋਏ ਤਾਂ ਇੱਕ ਰਸਤੇ ਨੂੰ ਜਿਹੜਾ ਹੈ ਇੱਕ ਡੈਸਟੀਨੇਸ਼ਨ ਨੂੰ ਛੱਡਣਾ ਪੈਂਦਾ, ਤਾਂ ਹੀ ਅਗਲੀ ਡੈਸਟੀਨੇਸ਼ਨ 'ਤੇ ਪਹੁੰਚ ਪਾਉਂਦੇ ਹਾਂ। ਮੈਂ ਕਿਹਾ ਜੀ ਅਗਲੀ ਜਿਸ ਮਸ਼ਹੂਰ ਫਿਲਮ ਬਾਰੇ ਗੱਲਬਾਤ ਕਰਾਂਗੇ, ਪ੍ਰੋਫੈਸਰ ਫਿਲਮ ਦਾ ਨਾਮ ਹੈ, 1962 ਦੇ ਵਿੱਚ ਰਿਲੀਜ਼ ਹੋਈ, ਵਨ ਆਫ ਦਾ ਕੂਲੈਸਟ ਕਾਮੈਸਟ ਬਾਲੀਵੁੱਡ ਦੇ ਅਦਾਕਾਰ ਸ਼ਮੀ ਕਪੂਰ, ਕਲਪਨਾ, ਲਲਿਤਾ ਪਵਾਰ, ਬੇਲਾ ਬੋਸ, ਟੁਨ ਟੁਨ ਅਤੇ ਸਲੀਮ ਖਾਨ ਦੀ ਅਦਾਕਾਰੀ, ਅਤੇ ਇਹਨਾਂ ਸਾਰੇ ਕਲਾਕਾਰਾਂ ਨੂੰ ਫਿਲਮ ਦੇ ਵਿੱਚ, ਮਤਲਬ ਕਹਿੰਦੇ ਨਾ ਇੱਕ ਮਾਲਾ ਦੇ ਵਿੱਚ ਮੋਤੀ ਪਰੋਣੇ, ਉੱਦਾਂ ਹੀ ਇਹਨਾਂ ਸਾਰੇ ਕਲਾਕਾਰਾਂ ਨੂੰ ਇੱਕ ਫਿਲਮ ਦੇ ਵਿੱਚ ਕਾਸਟ ਕਰਨ ਦਾ ਸ਼੍ਰੇਅ ਜਾਂਦਾ ਹੈ ਲੇਖ ਟੰਡਨ ਜੀ ਨੂੰ। ਫਿਲਮ ਦੀ ਕਹਾਣੀ ਪ੍ਰੀਤਮ ਦੀ ਹੈ, ਜਿਸ ਨੂੰ ਆਪਣੀ ਬਿਮਾਰ ਮਾਂ ਦੇ ਇਲਾਜ ਲਈ ਪੈਸਿਆਂ ਦੀ ਲੋੜ ਹੈ। ਉਹ ਨੌਕਰੀ ਲਈ ਇੱਕ ਬਜ਼ੁਰਗ ਪ੍ਰੋਫੈਸਰ ਦਾ ਰੂਪ ਧਾਰਨ ਕਰਦਾ ਹੈ ਅਤੇ ਦਾਰਜਲਿੰਗ ਵਿੱਚ ਸੀਤਾ ਦੇਵੀ ਦੇ ਘਰ ਟਿਊਟਰ ਵਜੋਂ ਕੰਮ ਕਰਦਾ ਹੈ। ਸੀਤਾ ਦੇਵੀ ਬਹੁਤ ਸਖ਼ਤ ਹੈ ਅਤੇ ਸਿਰਫ ਬਜ਼ੁਰਗ ਪ੍ਰੋਫੈਸਰ ਹੀ ਚਾਹੁੰਦੀ ਸੀ। ਕੋਮੇਡੀ ਉਦੋਂ ਹੁੰਦੀ ਹੈ ਜਦੋਂ ਨੌਜਵਾਨ ਪ੍ਰੀਤਮ ਨੂੰ ਘਰ ਦੀ ਕੁੜੀ ਜਿਸਦਾ ਨਾਂ ਨੀਨਾ ਹੈ ਉਸਦੇ ਨਾਲ ਹੀ ਪਿਆਰ ਹੋ ਜਾਂਦਾ, ਪਰ ਬਜ਼ੁਰਗ ਬਣ ਕੇ ਉਸਨੂੰ ਸੀਤਾ ਦੇਵੀ ਦਾ ਸਾਹਮਣਾ ਵੀ ਕਰਨਾ ਪੈਂਦਾ। ਹੁਣ ਮਾਮਲਾ ਗੜਬੜ ਹੋ ਜਾਂਦਾ, ਬਹੁਤ ਜ਼ਿਆਦਾ ਹਸਾਉਂਦਾ ਵੀ ਹੈ, ਇਹ ਲੋਟਪੋਟ ਵੀ ਕਰਦਾ ਕਿ ਜਦੋਂ ਬਜ਼ੁਰਗ ਕਿਸ ਤਰ੍ਹਾਂ ਜਿਹੜਾ ਹੈ ਸੀਤਾ ਦੇਵੀ ਦਾ ਸਾਹਮਣਾ ਕਰਦਾ। ਅਤੇ ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਜਿਹੜਾ ਹੈ ਕਹਿੰਦੇ ਕਿ ਅਸਲ ਵਿੱਚ ਜਿਹੜਾ ਗੁਰੂ ਦੱਤ ਹੈ ਉਹਨਾਂ ਨੇ ਬਣਾਉਣਾ ਸੀ, ਪਰ ਬਾਅਦ ਵਿੱਚ ਕਿਸ਼ੋਰ ਕੁਮਾਰ ਅਤੇ ਵਹੀਦਾ ਰਹਿਮਾਨ ਸਨ, ਪਰ ਉਹਨਾਂ ਨੇ ਵੀ ਜਿਹੜੀ ਹੈ ਫਿਲਮ ਜਿਹੜੀ ਹੈ ਛੱਡ ਦਿੱਤੀ। ਮਤਲਬ ਫਿਲਮ ਦੀ ਪਲੈਨਿੰਗ ਕਿਸੇ ਨੇ ਕੀਤੀ, ਫਿਲਮ ਨੂੰ ਅੰਜਾਮ ਤੱਕ ਪਹੁੰਚਾਇਆ ਕਿਸੇ ਹੋਰ ਨੇ। ਇੰਝ ਹੀ ਹੁੰਦਾ ਜ਼ਿੰਦਗੀ ਦੇ ਵਿੱਚ ਵੀ। ਅਤੇ ਇਸ ਫਿਲਮ ਦੇ ਵਿੱਚ ਜਿਹੜਾ ਹੈ ਕਹਿੰਦੇ ਸ਼ਮੀ ਕਪੂਰ ਜਿਹੜੇ ਨੇ ਉਹ ਬਜ਼ੁਰਗ ਅਤੇ ਨੌਜਵਾਨ ਦੋਨੋਂ ਕਿਰਦਾਰ ਦੇ ਵਿੱਚ ਜਿਹੜੇ ਹੈ ਬਹੁਤ ਜ਼ਿਆਦਾ ਹਸਾਉਂਦੇ ਹੈ, ਅਤੇ ਤੁਹਾਨੂੰ ਵੀ ਫਿਲਮ ਦੇਖਣੀ ਚਾਹੀਦੀ ਹੈ। ਮੈਂ ਕਿਹਾ ਜੀ ਵੀਕਐਂਡ ਆ ਰਿਹਾ ਅਤੇ ਜਿਹੜੀਆਂ ਫਿਲਮਾਂ ਮੈਂ ਦੱਸ ਰਹੀ ਹਾਂ ਤੁਸੀਂ ਨੋਟ ਡਾਊਨ ਵੀ ਕਰ ਸਕਦੇ ਹੋ, ਕਿਉਂਕਿ ਵੀਕਐਂਡ 'ਤੇ ਮਨ ਹੁੰਦਾ ਕੁਝ ਹਸੀ ਮਜ਼ਾਕ ਵਾਲਾ ਦੇਖਣ ਵਾਸਤੇ, ਜਿਹਦੇ ਨਾਲ ਮਨ ਜਿਹੜਾ ਹੈ ਸ਼ਾਂਤ ਹੋਏ, ਅਤੇ ਇਹ ਫਿਲਮ ਜਿਹੜੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਦੇਖ ਸਕਦੇ ਹੋ। ਇਸ ਦੇ ਨਾਲ ਹੀ ਇਸ

ਫਿਲਮ ਦਾ ਇੱਕ ਦਿਮਾਗ ਵਿੱਚ ਮੈਨੂੰ ਨਾ ਇੱਕ ਗੀਤ ਆ ਰਿਹਾ, ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਬੜਾ ਹੀ ਸੋਹਣਾ ਗੀਤ ਹੈ। ਪਿੰਡਾਂ ਦੀ ਗੱਲ ਕਰ ਰਹੀ ਹਾਂ, ਗਾਓ ਦੀ ਗੱਲ ਕਰ ਰਹੇ, ਅਤੇ ਇਸ ਫਿਲਮ ਦਾ ਫਿਰ ਮੈਂ ਕਿਹਾ ਜੀ ਇੱਕ ਗੀਤ ਸੁਣ ਲੈਂਦੇ ਹਾਂ। ਗੀਤ ਤੋਂ ਬਾਅਦ ਚੱਲਾਂਗੇ ਅਗਲੇ ਸਟੇਸ਼ਨ ਵੱਲ।

ਮੈਂ ਕਿਹਾ ਜੀ ਲਤਾ ਜੀ ਨੇ ਇੰਨੇ ਪਿਆਰ ਨਾਲ ਕਿਹਾ ਕੋਈ ਗਾਉਂ ਹਮਾਰੀ ਆਏਗਾ ਤੇ ਫਿਰ ਸਾਨੂੰ ਵੀ ਆਉਣਾ ਪਿਆ। ਪ੍ਰੋਗਰਾਮ ਸੁਣ ਰਹੇ ਫਿਲਮੀ ਦੁਨੀਆ, ਜਿਸ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕੁਝ ਖਾਸ ਹਿੰਦੀ ਫਿਲਮਾਂ ਦੀ, ਪਿੰਡਾਂ ਦੇ ਉੱਤੇ ਆਧਾਰਿਤ। ਦੀਵਾਨਾ, ਇਸ ਨਾਂ ਦੀਆਂ ਸਮੇਂ ਦੇ ਬਹੁਤ ਸਾਰੀਆਂ ਫਿਲਮਾਂ ਬਣੀਆਂ, ਪਰ ਇੱਕ ਅਜਿਹੀ ਫਿਲਮ ਜਿਸਦੀ ਸਟਾਰਕਾਸਟ ਦੇ ਵਿੱਚ ਰਾਜ ਕਪੂਰ, ਸਾਇਰਾ ਬਾਨੂ, ਲਲਿਤਾ ਪਵਾਰ ਤੇ ਕਮਲ ਕਪੂਰ ਵਰਗੇ ਸਿਤਾਰਿਆਂ ਦੇ ਨਾਮ ਦਰਜ ਨੇ। ਮਹੇਸ਼ ਕੌਲ ਦੁਆਰਾ ਨਿਰਦੇਸ਼ਨ ਕੀਤਾ ਗਿਆ ਫਿਲਮ ਦਾ। ਫਿਲਮ ਦੀ ਕਹਾਣੀ ਦੋਸਤੋ ਪਿਆਰੇ ਲਾਲ ਦੀ ਜ਼ਿੰਦਗੀ ਤੇ ਆਧਾਰਿਤ ਹੈ, ਜੋ ਇੱਕ ਅਨਾਥ ਹੈ ਅਤੇ ਉਹ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਜਿਹੜੇ ਹੈ ਸਮੱਸਿਆ ਦੇ ਨਾਲ ਘਿਰਿਆ ਹੋਇਆ। ਇੱਕ ਮੁਸਲਿਮ ਔਰਤ ਦੁਆਰਾ ਪਾਲਿਆ ਜਾਂਦਾ ਹੈ, ਉਹ ਇੱਕ ਬਹੁਤ ਹੀ ਮਾਸੂਮ ਅਤੇ ਨੇਕ ਦਿਲ ਦਾ ਇਨਸਾਨ ਹੈ ਅਤੇ ਕਾਮਿਨੀ ਨਾਂ ਦੀ ਲੜਕੀ ਨੂੰ ਆਪਣਾ ਦਿਲ ਦੇ ਬਹਿੰਦਾ ਹੈ, ਜਿਸ ਨੂੰ ਸਰ ਮਾਈਦਾਸ ਨੇ ਪਾਲਿਆ। ਕਹਾਣੀ ਵਿੱਚ ਮੋੜ ਉਦੋਂ ਆਉਂਦਾ ਇਸ ਲਈ ਜਦ ਪਿਆਰੇ ਲਾਲ ਉੱਤੇ ਕਤਲ ਦਾ ਇਲਜ਼ਾਮ ਲੱਗਦਾ ਅਤੇ ਉਹ ਅਦਾਲਤ ਵਿੱਚ ਖੁਦ ਨੂੰ ਦੋਸ਼ੀ ਮੰਨ ਲੈਂਦਾ ਹੈ। ਹਾਲਾਂਕਿ ਕੋਈ ਵੀ ਇਸ ਮਾਸੂਮ ਇਨਸਾਨ ਨੂੰ ਕਾਤਲ ਨਹੀਂ ਮੰਨਦਾ। ਬੜੀ ਕਹਾਣੀ ਜਿਹੜੀ ਹੈ ਦਿਲਚਸਪ ਹੈ। ਕਹਾਣੀ ਦੇ ਵਿੱਚ ਅਸਲ ਵਿੱਚ ਕਾਤਲ ਕੌਣ ਹੁੰਦਾ ਇਹ ਜਾਣਨਾ ਵੀ ਬੜਾ ਦਿਲਚਸਪ ਹੈ ਅਤੇ ਜਾਣਨ ਵਾਸਤੇ ਤੁਹਾਨੂੰ ਪੂਰੀ ਫਿਲਮ ਜਿਹੜੀ ਹੈ ਉਹ ਵੇਖਣੀ ਪਏਗੀ। ਅਤੇ ਇਸ ਦੇ ਨਾਲ ਹੀ ਫਿਲਮ ਜਿਹੜੀ ਹੈ ਆਪਣੇ ਗੀਤਾਂ ਕਰਕੇ ਬਹੁਤ ਮਸ਼ਹੂਰ ਹੋਈ ਅਤੇ ਇਸ ਫਿਲਮ ਦਾ ਹੀ ਇੱਕ ਗੀਤ ਹੈ ਮੁਕੇਸ਼ ਕੁਮਾਰ ਦੀ ਆਵਾਜ਼ ਦੇ ਵਿੱਚ, ਜੋ ਕਿ ਤੁਹਾਡੇ ਵਾਸਤੇ ਤੁਹਾਨੂੰ ਸੁਣਾਉਣ ਜਾ ਰਹੀ ਹਾਂ।

ਦੋਨਾਂ ਦੀ ਜੁਗਲਬੰਦੀ ਤੇ ਵਿਦਰੋਹੀ ਸੁਭਾਅ ਫਿਲਮ ਨੂੰ ਖਾਸ ਬਣਾਉਂਦਾ ਹੈ। ਇਸ ਨਾਲ ਹੀ ਫਿਲਮ ਦੇ ਜਿਹੜੇ ਗੀਤ ਵੀ ਬੜੇ ਮਸ਼ਹੂਰ ਨੇ ਅਤੇ ਨਾ ਗੀਤਾਂ ਦੇ ਵਿੱਚੋਂ ਹੀ ਸੁਣਦਿਆਂ ਜੀ ਇੱਕ ਗੀਤ ਅਤੇ ਮੈਂ ਕਿਹਾ ਜੀ ਇਸ ਤੋਂ ਬਾਅਦ ਕੁਝ ਹੋਰ ਫਿਲਮਾਂ ਲੈ ਕੇ ਬਹੁਤ ਜਲਦ ਹਾਜ਼ਰ ਹੋਊਂਗੀ। ਜਾਣਾ ਕਿਤੇ ਨਹੀਂ ਹੈ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਆ ਰਿਹਾ ਗੀਤ।

ਸਿੰਪਲ ਸਾਦਗੀ ਭਰਿਆ ਹੁੰਦਾ ਸੀ, ਪਰ ਇਹਨਾਂ ਨੇ ਜਿਹੜਾ ਹੈ ਅੜਬ ਮੁਟਿਆਰਾਂ ਵਾਲਾ ਜਿਹੜਾ ਹੈ ਕਿਰਦਾਰ ਜਿਹੜਾ ਹੈ ਦਿਖਾਇਆ ਕਿ ਕੁੜੀਆਂ ਜਿਹੜੀਆਂ ਘੱਟ ਨਹੀਂ ਹੈ, ਕੁੜੀਆਂ ਬੋਲ ਵੀ ਸਕਦੀਆਂ ਫਿਲਮਾਂ ਦੇ ਵਿੱਚ, ਸਿਰਫ ਖੂਬਸੂਰਤੀ ਨਹੀਂ ਆਪਣੇ ਦਿਮਾਗ ਵਾਸਤੇ ਆਪਣੀ ਸੋਚਣੀ ਵਾਸਤੇ ਵੀ ਜਿਹੜਾ ਹੈ ਕਾਫੀ ਇਸ ਇਹਨਾਂ ਇਸ ਸ਼ਖਸੀਅਤ ਜਿਹੜੀ ਹੈ ਤਾਰੀਫ ਕਰਨੀ ਬਣਦੀ ਹੈ। ਨਾਮ ਹੈ ਜੀ ਸੋਨਮ ਬਾਜਵਾ। ਕੈਰੀਓਨ ਜੱਟਾ, ਅੜਬ ਮੁਟਿਆਰਾ, ਨਿੱਕਾ ਜੈਲਦਾਰ ਵਰਗੀਆਂ ਤਮਾਮ ਫਿਲਮਾਂ, ਹੌਸਲਾ ਰੱਖ ਵਰਗੀਆਂ ਤਮਾਮ ਫਿਲਮਾਂ ਨੇ ਹੌਸਲਾ ਤਾਂ ਇਹਨਾਂ ਨੇ ਵਧਾਇਆ ਹੀ ਤੇ ਨਾਲ ਹੀ ਨਾਲ ਲੋਕਾਂ ਨੂੰ ਬਹੁਤ ਹਸਾਇਆ ਵੀ। ਦੋਸਤੋ ਸੋਨਮ ਬਾਜਵਾ ਦੀ ਜੇਕਰ ਅਸੀਂ ਜਰਨੀ ਦੀ ਗੱਲ ਕਰੀਏ, 16 ਅਗਸਤ 1989 ਦੇ ਵਿੱਚ ਇਹਨਾਂ ਦਾ ਨੈਨੀਤਾਲ ਉੱਤਰਾਖੰਡ ਦੇ ਵਿੱਚ ਜਨਮ ਹੋਇਆ ਅਤੇ ਸ਼ੁਰੂ ਤੋਂ ਹੀ ਉਹਨਾਂ ਨੂੰ ਸਕਰੀਨ 'ਤੇ ਜਿਹੜਾ ਹੈ ਨਜ਼ਰ ਆਉਣ ਵਾਲੇ ਸਿਤਾਰਿਆਂ ਦੇ ਨਾਲ ਬਹੁਤ ਪਿਆਰ ਸੀ, ਪਰ ਇਹ ਪਿਆਰ ਉਹਨਾਂ ਨੂੰ ਪੰਜਾਬੀ ਸਿਨੇਮਾ ਦੀ ਇੱਕ ਦਿਨ ਇੱਕ ਵੱਡੀ ਐਕਟਰੈਸ ਬਣਾ ਦੇਗਾ ਇਹ ਕਦੇ ਸੋਚਿਆ ਵੀ ਨਹੀਂ ਸੀ। ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬਸ ਜਰਨੀ ਸ਼ੁਰੂ ਹੋਈ ਏਅਰ ਹੋਸਟੈਸ ਤੋਂ। 2012 ਦੇ ਵਿੱਚ ਉਹਨਾਂ ਨੇ ਫੈਮੀਨਾ ਮਿਸ ਇੰਡੀਆ ਦੇ ਵਿੱਚ ਕਦਮ ਰੱਖਿਆ, ਉੱਥੇ ਕਰਾਊਨ ਤਾਂ ਨਹੀਂ ਜਿੱਤਿਆ ਪਰ ਬਾਲੀਵੁੱਡ ਦੀ ਨਜ਼ਰ ਪੈ ਗਈ।

ਹਾਂਜੀ, ਮੈਂ ਕਿਹਾ ਜੀ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਹੁਣ ਜਿਸ ਸਿਨੇਮਾ ਦੀ ਹਸਤੀ ਬਾਰੇ ਮੈਂ ਕਿਹਾ ਜੀ ਗੱਲਬਾਤ ਕਰਨ ਜਾ ਰਿਹਾ, ਉਹ ਹੈ ਪੰਜਾਬੀ ਸਿਨੇਮਾ ਦੇ ਨਾਲ ਜੁੜੇ ਇੱਕ ਖਾਸ ਨਾਮ। ਇਹ ਉਹ ਨਾਂ ਹੈ ਜਿਸ ਨੇ ਪੰਜਾਬੀ ਸਿਨੇਮਾ ਦੇ ਵਿੱਚ ਜਿੱਥੇ ਜਿਹੜੀਆਂ ਮੇਨ ਹੀਰੋਇਨਸ ਹੁੰਦੀਆਂ ਸੀਗੀਆਂ ਉਹਨਾਂ ਦਾ ਜਿਹੜਾ ਕੈਰੈਕਟਰ ਹੁੰਦਾ ਸੀ ਬਹੁਤ ਜ਼ਿਆਦਾ

ਉੱਥੇ ਕਰਾਊਨ ਤਾਂ ਨਹੀਂ ਜਿੱਤਿਆ, ਪਰ ਬਾਲੀਵੁੱਡ ਦੀ ਨਜ਼ਰ ਪੈ ਗਈ ਸੋਨਮ ਬਾਜਵਾ ਦੇ ਉੱਤੇ ਅਤੇ ਨਾਲ ਹੀ ਨਾਲ ਉਹਨਾਂ ਦੇ ਅੰਦਰ ਛਿਪੀ ਕਲਾਕਾਰ ਦੇ ਉੱਤੇ। ਬਸ ਫਿਰ 2013 ਦੇ ਵਿੱਚ ਉਹਨਾਂ ਨੇ ਡੈਬਿਊ ਕੀਤਾ ਫਿਲਮ ਬੈਸਟ ਆਫ ਲੱਕ ਦੇ ਰਾਹੀਂ। ਉਸ ਤੋਂ ਬਾਅਦ ਪੰਜਾਬ 1984 ਦੇ ਵਿੱਚ ਨਿੱਕਾ ਜੈਲਦਾਰ, ਸਰਦਾਰ ਜੀ 2, ਮੰਜੇ ਬਿਸਤਰੇ, ਅੜਬ ਮੁਟਿਆਰਾਂ ਵਰਗੀਆਂ ਬਾ ਕਮਾਲ ਫਿਲਮਾਂ ਸਮੇਂ ਸਮੇਂ 'ਤੇ ਇਹਨਾਂ ਨੇ ਦਰਸ਼ਕਾਂ ਨੂੰ ਦਿੱਤੀਆਂ। ਅੱਜ ਸੋਨਮ ਬਾਜਵਾ ਦੀ ਗੱਲ ਕਰੀਏ ਤਾਂ ਇਹਨਾਂ ਦੀ ਫੈਨ ਫੋਲੋਇੰਗ ਜਿਹੜੀ ਹੈ ਉਹ ਸਿਰਫ ਬੋਲੀਵੁੱਡ ਦੇ ਵਿੱਚ, ਪੰਜਾਬੀ ਸਿਨੇਮਾ ਦੇ ਵਿੱਚ ਹੀ ਨਹੀਂ ਬਲਕਿ ਬੋਲੀਵੁੱਡ ਦੇ ਵਿੱਚ ਵੀ ਹੈ। ਬੋਲੀਵੁੱਡ ਦੇ ਵਿੱਚ ਵੀ ਆਪਣਾ ਡੈਬਿਊ ਕਰ ਚੁੱਕੇ ਨੇ। ਇਸ ਦੇ ਨਾਲ ਹੀ ਦੋਸਤੋ ਸੋਨਮ ਬਾਜਵਾ ਜੋ ਕਿ ਹਾਊਸਫੁੱਲ 5, ਬੋਰਡਰ 2 ਅਤੇ ਪਿੱਟ ਸਿਆਪਾ ਵਰਗੀਆਂ ਫਿਲਮਾਂ ਦੇ ਵਿੱਚ ਜਿਹੜੇ ਹੈ ਨਜ਼ਰ ਆਏ, ਕਾਫੀ ਜ਼ਿਆਦਾ ਇਹਨਾਂ ਨੂੰ ਪਿਆਰ ਵੀ ਮਿਲ ਰਿਹਾ ਅਤੇ ਉਮੀਦ ਕਰਦੇ ਹਾਂ ਸੋਨਮ ਬਾਜਵਾ ਜੋ ਹੈ ਪੰਜਾਬ ਦਾ ਨਾਮ ਇੱਦਾਂ ਹੀ ਜਿਹੜਾ ਹੈ ਬੋਲੀਵੁੱਡ ਦੇ ਨਾਲ ਨਾਲ ਇੰਟਰਨੈਸ਼ਨਲ ਲੈਵਲ 'ਤੇ ਜਿਹੜੇ ਹੈ ਇੱਦਾਂ ਹੀ ਵਧਾਉਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਫਿਲਮਾਂ 'ਤੇ ਜਿਹੜਾ ਹੈ ਇਹਨਾਂ ਦਾ ਕੰਮ ਚੱਲ ਰਿਹਾ ਹੈ ਅਤੇ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਅਤੇ ਅੜਬ ਮੁਟਿਆਰ ਵਾਸਤੇ, ਸਾਡੀ ਪੰਜਾਬੀ ਮੁਟਿਆਰ ਵਾਸਤੇ ਇੱਕ ਅੜਬ ਜਿਹਾ ਮੈਂ ਕਿਹਾ ਜੀ ਗੀਤ ਤਾਂ ਬਣਦਾ ਹੈ ਅਤੇ ਲਓ ਜੀ ਫਿਰ ਪ੍ਰੋਗਰਾਮ ਫਿਲਮੀ ਦੁਨੀਆ ਦਾ ਆਖਰੀ ਗੀਤ ਪੇਸ਼ ਕਰਨ ਜਾ ਰਹੀ ਹਾਂ ਜੈਸਮੀਨ ਸੈਂਡਲ ਦੀ ਆਵਾਜ਼ ਦੇ ਵਿੱਚ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਰੰਧਾਵਾ ਸੰਧਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਸੰਬੰਧੀ ਕਾਨੂੰਨ ਦੀਆਂ ਵੱਖ ਵੱਖ ਮੱਦਾਂ ਉੱਤੇ ਵਿਚਾਰ ਵਟਾਂਦਰਾ ਕੀਤਾ। ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ PAU ਲੁਧਿਆਣਾ ਵਿੱਚ ਪੰਜਾਬ ਭਰ ਤੋਂ ਆਏ ਪਰਾਲੀ ਦੀ ਸੰਭਾਲ ਸੁਚੱਜੇ ਤਰੀਕੇ ਨਾਲ ਕਰਨ ਵਾਲੇ 207 ਅਗਾਵਧੂ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਹ ਸਨ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਨਿਊਜ਼ ਹੈਡਲਾਈਨਸ ਦਾ ਅਗਲਾ ਪ੍ਰਸਾਰਣ ਤੁਸੀਂ ਸੁਣੋਗੇ ਰਾਤ 9 ਵਜੇ ਤੇ ਹੁਣ ਤੋਂ ਕੁਝ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਪੇਸ਼ ਕਰਾਂਗੇ ਪ੍ਰੋਗਰਾਮ ਪਬਲਿਕ ਮੰਚ।

नमस्कार आदाब सत श्री अकाल एफएम 102.7 मेगाहर्ट्ज़ ते आकाशवाणी जलंधर एफएम रेनबो चैनल ट्यून इन कीता होया तुसी तेजी चेहरे ते मेरे नमस्कार दिल विच जोश प्यार दोवें हाथ जोड़ हाजिर है तुहाड़ी दोस्त आरजे नेहा रलहन लैके तुहाड़ा पसंदीदा प्रोग्राम जिसका नाम है पब्लिक मंच। ਮੈਂ ਕਿਹਾ ਜੀ ਸ਼ੁੱਕਰਵਾਰ ਦਾ ਨਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਕਿਉਂਕਿ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਹੁੰਦਾ। ਪ੍ਰੋਗਰਾਮ ਪਬਲਿਕ ਮੰਚ ਦੀ ਤਾਂ ਮੈਂ ਕਿਹਾ ਜੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਤੁਹਾਨੂੰ ਕਿਸ ਗੱਲ ਦਾ ਇੰਤਜ਼ਾਰ ਹੈ? ਛੇਤੀ ਛੇਤੀ ਫੋਨ ਚੁੱਕੋ, ਨੰਬਰ ਦੱਸ ਰਹੀ ਹਾਂ, ਨੋਟ ਕਰ ਲਵੋ, ਕਿਉਂਕਿ ਜਿੰਨੀ ਜਲਦੀ ਨੰਬਰ ਡਾਇਲ ਕਰੋਗੇ ਉਨੀ ਜਲਦੀ ਫਿਰ ਸਾਡੀ ਗੱਲਬਾਤ ਹੋਏਗੀ। ਨੰਬਰ ਹੈ ਜੀ 01 8 1 23 42 174। ਤਿਉਹਾਰ ਵਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਖਾਸ ਵਿਸ਼ਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦੇ ਵਿੱਚ ਅਤੇ ਇਸ ਵਾਰ ਦਾ ਮੈਂ 200 ਵਿਸ਼ਾ ਤੁਹਾਨੂੰ ਦੱਸ ਦੇਵਾਂ। ਅੱਜ ਅਸੀਂ ਗੱਲਬਾਤ ਕਰਾਂਗੇ ਸਿਹਤ ਦੀ, ਸਰਕਾਰੀ ਸਿਹਤ ਸਹੂਲਤਾਂ ਦੀ ਹਕੀਕਤ ਜਾਣਾਂਗੇ ਅਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਇਹਨਾਂ ਸਰਕਾਰੀ ਹਸਪਤਾਲਾਂ ਦੀ ਹਾਲਤ ਜਿਹੜੀ ਹੈ ਕਿਸ ਤਰ੍ਹਾਂ ਦੀ ਹੈ, ਤੁਹਾਡੇ ਅਨੁਸਾਰ ਕਿਸ ਤਰ੍ਹਾਂ ਦੇ ਸੁਧਾਰ ਹੋਣੇ ਚਾਹੀਦੇ ਹੈ, ਕੀ ਸੁਝਾਅ ਨੇ। ਪਬਲਿਕ ਮੰਚ ਵਿੱਚ ਅੱਜ ਅਸੀਂ ਹਰ ਇੱਕ ਵਿਸ਼ੇ 'ਤੇ ਕਰਨੀ ਹੈ ਜੀ ਚਰਚਾ ਅਤੇ ਫਿਰ ਛੇਤੀ ਛੇਤੀ ਨੰਬਰ ਤੁਸੀਂ ਜਦੋਂ ਤੱਕ ਡਾਇਲ ਕਰ ਰਹੇ ਹੋ ਤਦ ਤੱਕ ਮੈਂ ਕਿਹਾ ਜੀ ਤੁਹਾਡੇ ਵਾਸਤੇ ਗੀਤ ਪੇਸ਼ ਕਰਨ ਜਾ ਰਹੀ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ।

0: ਹਾਂਜੀ ਮੈਂ ਕਿਹਾ ਜੀ ਮਿਸਾਲ ਤੇ ਕਾਇਮ ਅੱਜ ਹੋਵੇਗੀ ਪ੍ਰੋਗਰਾਮ ਦੇ ਵਿੱਚ, ਕਿਉਂਕਿ ਸ਼ੁੱਕਰਵਾਰ ਦਾ ਦਿਨ ਹੈ ਤੇ ਹਾਜ਼ਰ ਹੈ ਤੁਹਾਡੀ ਦੋਸਤ ਅਰਸ਼ ਨੇਹਾ ਰਲ ਲੈ ਕੇ ਪ੍ਰੋਗਰਾਮ ਪਬਲਿਕ ਮੰਚ। ਮੈਂ ਕਿਹਾ ਦੋਸਤੋ ਮੰਚ ਬੜੀ ਮੁਸ਼ਕਲ ਨਾਲ ਮਿਲਦਾ, ਬੜੀ ਮਿਹਨਤ ਕਰਨੀ ਪੈਂਦੀ ਮੰਚ ਹਾਸਲ ਕਰਨ ਵਾਸਤੇ, ਤੇ ਅੱਜ ਮਿਲਿਆ ਹੈ ਤੇ ਬਸ ਫਿਰ ਮੇਰਾ ਨਾਂ ਜਿਹੜਾ ਨਾ ਚਮਕਾ ਦਿਓ, ਛੇਤੀ ਛੇਤੀ ਨੰਬਰ ਜਿਹੜਾ ਹੈ ਡਾਇਲ ਕਰੋ। ਤੇ ਮੈਂ ਕਿਹਾ ਜੀ ਦੋਸਤਾਂ ਦਾ ਫੋਨ ਆਉਣਾ ਸ਼ੁਰੂ ਹੋ ਗਿਆ ਤੇ ਪਹਿਲੇ ਕਾਲਰ ਦੋਸਤ ਮੈਨੂੰ ਲੱਗਦਾ ਪ੍ਰੋਗਰਾਮ ਦੇ ਸਾਨੂੰ ਮਿਲ ਗਏ ਹੈ। ਹੈਲੋ ਜੀ, ਨਮਸਕਾਰ ਜੀ। ਸਰਕਾਰੀ ਸਿਹਤ ਸਹੂਲਤਾਂ ਦੇ ਉੱਤੇ ਕੀ ਹਕੀਕਤ ਦੇ ਵਿੱਚ ਕੀ ਹਾਲ ਨੇ ਤੇ ਹਾਲ ਬਿਆਨੀ ਅੱਜ ਸੁਣਾਂਗੇ ਅਸੀਂ। ਕਿ ਤੁਹਾਡੇ ਤੋਂ ਜਾਣਨਾ ਚਾਹਾਂਗੇ ਸੁਰਜੀਤ ਜੀ ਕਿ ਤੁਹਾਡੇ ਅਨੁਭਵ ਦੇ ਅਨੁਸਾਰ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਦੀ ਮੌਜੂਦਾ ਹਾਲਤ ਕੀ ਹੈ?
1: ਉਹ ਮੈਡਮ ਗੱਲ ਇਹ ਤਾਂ ਜੀ ਠੀਕ ਆ, ਪਰ ਜੋ ਚਾਹੀਦਾ ਨਾ ਜੀ
0: ਜੀ
1: ਅਕੋਰਡਿੰਗ ਟੂ ਗਵਰਨਮੈਂਟ ਰੂਲਸ ਉਹ ਫੈਸਿਲਿਟੀ ਮਤਲਬ ਹੈ ਨਹੀਂ। ਕੁਛ ਇੱਕ ਡਾਕਟਰ ਹੈਗੇ ਆ ਚੰਗੇ ਵਿਚਾਰੇ, ਐਸੀ ਗੱਲ ਨਹੀਂ, ਸਾਰਿਆਂ ਦਾ ਸਟਾਫ ਨਹੀਂ ਇੱਕੋ ਜਿਹਾ
0: ਜੀ,
1: ਤੇ ਮਤਲਬ ਜਿਹੜੀ ਸੁੱਖ ਸਹੂਲਤ ਚਾਹੀਦੀ ਆ ਉਹ ਹਾਂਜੀ ਪਰੇਸ਼ਾਨੀ ਜੀ ਥੋੜੀ ਜ਼ਿਆਦਾ ਲਾਈਨਾਂ ਲੱਗਣੀਆਂ ਪੈਂਦੀਆਂ। ਹਾਂਜੀ ਬਾਕੀ ਚਲੋ ਸਰਕਾਰ ਆਪਣੀ ਵੱਲੋਂ ਪੂਰੀ ਕਾਰਵਾਈ ਕਰਦੀ ਆ, ਡਿਊਟੀ ਨਿਭਾ ਰਹੀ ਆ
0: ਜੀ। ਜਨਾਬ ਹਸਪਤਾਲ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਹਸਪਤਾਲ ਸਰਕਾਰੀ ਹਸਪਤਾਲ ਵੀ ਨੇ ਤੇ ਪ੍ਰਾਈਵੇਟ ਵੀ ਨੇ, ਜਦੋਂ ਜਾਣਾ ਪੈਂਦਾ ਹੈ ਠੀਕ ਹੈ ਜੀ, ਤੇ ਜ਼ਿਆਦਾ ਸਰਕਾਰੀ ਅਸੀਂ ਜਾਂਦੇ ਹਾਂ ਜਾਂ ਫਿਰ ਕੁਝ ਮਨ ਦੇ ਵਿੱਚ ਡਰ ਜਿਹਾ ਬੈਠਿਆ ਹੋਇਆ, ਜਿੱਦਾਂ ਬਹੁਤ ਸਾਰੇ ਜਿਹੜੇ ਅਫਵਾਹਾਂ ਵੀ ਫੈਲਦੀਆਂ ਵਾ ਬਹੁਤ ਸਾਰੀਆਂ
1: ਜੀ। ਮੈਡਮ ਏਦਾਂ ਜੀ ਹੁਣ ਕਈ ਵਾਰੀ ਪੇਸ਼ੈਂਟ ਜ਼ਿਆਦਾ ਹੁੰਦਾ ਫਿਰ ਉਹ ਇੰਨੀ ਸਟੈਂਡਿੰਗ ਨਹੀਂ ਕਰ ਸਕਦਾ, ਬਹੁਤ ਦੇਰ ਖੜਨ ਨਹੀਂ ਇੰਤਜ਼ਾਰ ਨਹੀਂ ਕਰ ਸਕਦਾ, ਵੇਟ ਨਹੀਂ ਕਰ ਸਕਦਾ
0: ਜੀ।
1: ਸਾਡੇ
0: ਪ੍ਰੋਗਰਾਮ ਦਾ ਵੀ ਇਹੀ ਮਕਸਦ ਹੁੰਦਾ ਹੈ ਦੋਸਤਾਂ ਤੱਕ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਪਹੁੰਚਾਈ ਜਾਏ ਤਾਂ ਕਿ ਆਪਣੀ ਸਿਹਤ ਦਾ ਧਿਆਨ ਰੱਖੀਏ। ਤੇ ਬਹੁਤ ਬਹੁਤ ਸ਼ੁਕਰੀਆ ਜਨਾਬ ਗੱਲਬਾਤ ਕਰਨ ਵਾਸਤੇ। ਦੋਸਤੋ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਪਬਲਿਕ ਮੰਚ ਦੇ ਵਿੱਚ, ਆਪਣੀਆਂ ਜਿਹੜੇ ਤੁਹਾਡੇ ਅਨੁਭਵ ਨੇ ਜਾਂ ਆਪਣੇ ਸੁਝਾਅ ਨੇ, ਅੱਜ ਮੌਕਾ ਹੈ ਮੈਂ ਕਿਹਾ ਜੀ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਪ੍ਰੋਗਰਾਮ ਪਬਲਿਕ ਮੰਚ ਦੇ ਰਾਹੀਂ ਬਿਆਨ ਕਰ ਸਕਦੇ ਹੋ।

ਪ੍ਰੋਗਰਾਮ ਦਾ ਵਿੱਚ ਕਿਸ ਤਰ੍ਹਾਂ ਤੁਸੀਂ ਸ਼ਾਮਿਲ ਹੋਣਾ ਹੈ, ਕਿਸ ਤਰ੍ਹਾਂ ਹਾਜ਼ਰੀ ਲਗਾਉਣੀ ਹੈ, ਫੋਨ ਮਿਲਾਉਣਾ ਹੈ ਤੁਸੀਂ, ਨੰਬਰ ਹੈ ਜੀ 01-8-1-43-174। ਜਦ ਤੱਕ ਅਗਲੇ ਕਾਲਰ ਦੋਸਤ ਮਿਲਾਉਂਦੇ ਆ ਸਾਨੂੰ ਫੋਨ, ਤਦ ਤੱਕ ਅਸੀਂ ਸੁਣਦੇ ਹਾਂ ਸਰਦੂਲ ਸਿਕੰਦਰ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਮੈਂ ਕਿਹਾ ਜੀ ਅਸੀਂ ਵੀ ਇਸ ਜੁਦਾਈ ਨੂੰ ਜਿਹੜਾ ਹੈ ਖਤਮ ਕਰਦੇ ਹਾਂ ਕਿਉਂਕਿ ਸਾਡੇ ਅਗਲੇ ਦੋਸਤ ਸਾਡੇ ਨਾਲ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਜੁੜ ਗਏ ਨੇ। ਹੈਲੋ
1: ਹੈਲੋ
0: ਜੀ ਨਮਸਕਾਰ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਹੈਲੋ
0: ਹੈਲੋ ਜੀ ਨਮਸਕਾਰ, ਮੈਂ ਕਿਹਾ ਜਨਾਬ ਕੌਣ ਤੇ ਕਿੱਥੋਂ?
1: ਮੈਂ ਜੀ ਗੁਰਨਾਮ ਸਿੰਘ ਬਰਾਂ ਤੋਂ ਬੋਲਦਾ ਜੀ।
0: ਜੀ ਗੁਰਨਾਮ ਜੀ, ਪ੍ਰੋਗਰਾਮ ਪਬਲਿਕ ਮੰਚ ਸੁਣਦੇ ਹੋ ਹਰ ਵਾਰ?
1: ਹਾਂਜੀ ਹਾਂਜੀ, ਮੈਂ ਥੋੜੀ ਜਿਹੀ ਰੇਡੀਓ ਦੀ ਆਵਾਜ਼ ਘੱਟ ਕੀਤੀ ਹੈ ਜੀ, ਸੁਣਦਾ ਜੀ ਵਧੀਆ। ਸਰਕਾਰੀ ਹਸਪਤਾਲਾਂ ਬਾਰੇ ਤੁਸੀਂ ਗੱਲ ਕੀਤੀ ਸੀਗੀ ਜੀ, ਏਦਾਂ ਦੀ ਗੱਲ ਨਹੀਂ ਜੀ, ਸਰਕਾਰੀ ਹਸਪਤਾਲਾਂ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈਗੀ, ਤੇ ਬਹੁਤ ਵਧੀਆ ਡਾਕਟਰ ਵੀ ਵਧੀਆ ਆ, ਸਾਰੇ ਜੋ ਵੀ ਕੰਮ ਹੋ ਰਹੇ ਆ ਚਲੋ ਸ਼ਾਇਦ ਵਧੀਆ ਹੋ ਰਹੇ ਆ, ਕਿਉਂਕਿ ਹੁਣ ਜਿੰਨੀ ਵੀ ਡਿਲੀਵਰੀ ਹੁੰਦੀ ਆ ਆਪਣੇ ਥੋੜੀ ਐਸੀਆਂ ਦੀ ਸਾਰੀ ਸਰਕਾਰੀ ਹਸਪਤਾਲ ਵਿੱਚ ਹੋ ਰਹੀ ਆ, ਵਧੀਆ ਆ, ਉਹ ਸਾਰਾ ਸਿਲੈਕਸ਼ਨ ਵਧੀਆ ਕਰਦੇ ਆ, ਕੋਈ ਐਸੀ ਗੱਲ ਨਹੀਂ ਹੈਗੀ। ਹੈਲੋ
0: ਜੀ ਸਰ ਜੀ,
1: ਹਾਂਜੀ ਮੇਰੀ ਆਵਾਜ਼ ਆ ਰਹੀ ਜੀ?
0: ਜੀ ਬਿਲਕੁਲ, ਮੈਂ ਕਿਹਾ ਜੀ ਮੇਰੇ ਨਾਲ ਬਾਕੀ ਬਹੁਤ ਸਾਰੇ ਦੋਸਤ ਵੀ ਸੁਣ ਰਹੇ
1: ਬਸ ਵੈਸੇ ਏਦਾਂ ਥੋੜੀ ਹੋ ਜਾਂਦਾ ਹੈ ਜੀ, ਹੋਰ ਕੋਈ ਸਰਕਾਰੀ ਹਸਪਤਾਲ ਜਾਂ ਕੋਈ ਮਾੜੇ ਨਹੀਂ ਹੈਗੇ ਜੀ, ਤੇ ਹੋਰ ਵੀ ਕੋਈ ਵੀ ਇਹਨਾਂ ਦੇ ਵਿੱਚ ਥੋੜੀ ਜਿਹੀ ਏਦਾਂ ਆ ਡਾਕਟਰਾਂ ਦੀ ਥੋੜੀ ਜਿਹੀ, ਮੈਂ ਇੰਨਾ ਮੈਂ ਥੋੜਾ ਡਰ ਕੇ ਗੱਲ ਨਹੀਂ ਕਰਦਾ ਹੁੰਦਾ ਜੀ ਮੈਡਮ ਜੀ।
0: ਜੀ ਜੀ
1: ਇੰਨਾ ਜ਼ਰੂਰ ਹੈ, ਥੋੜ੍ਹਾ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਥੋੜ੍ਹਾ ਜਿੱਦਾਂ ਇਹਨਾਂ ਦੀ ਸਿਲੈਕਸ਼ਨ ਹੁੰਦੀ ਹੈ ਨਾ, ਥੋੜ੍ਹੇ ਡਾਕਟਰ ਥੋੜ੍ਹੇ ਲੇਟ ਹੋ ਜਾਂਦੇ ਆ ਜਾਂ ਉੱਥੇ ਥੋੜ੍ਹਾ ਹੋਰ ਕੋਈ ਇਹਨਾਂ ਦਾ ਚੱਕਰ ਨਹੀਂ ਹੈਗਾ, ਸਰਕਾਰੀ ਹਸਪਤਾਲਾਂ ਦੇ ਵਿੱਚ ਸੁਵਿਧਾ ਬਹੁਤ ਵਧੀਆ ਆ, ਡਾਕਟਰ ਬਹੁਤ ਵਧੀਆ ਆ, ਔਰ ਗਰੀਬ ਇਨਸਾਨ ਨੂੰ ਬਹੁਤ ਵਧੀਆ ਉੱਥੇ ਸਾਰਾ ਕੁਛ ਮਿਲਦਾ ਆ
0: ਜੀ।
1: ਹਾਂਜੀ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ, ਤੇ ਬਸ ਥੋੜ੍ਹਾ ਜਿਹਾ ਜਿੱਦਾਂ ਮੈਂ ਇੱਕ ਆਪਣੀ ਤੁਹਾਨੂੰ ਥੋੜੀ ਜਿਹੀ ਇੱਕ ਹੈਲਥ ਲੈਣ ਮੈਂ ਤੈਨੂੰ ਮਜਬੂਰੀ ਆਪਣੀ ਇੱਕ ਦੱਸਾਂ, ਮੈਂ ਇੱਕ ਵਾਰੀ ਸਰਕਾਰੀ ਹਸਪਤਾਲ 'ਚ ਗਿਆ ਸੀਗਾ, ਮੇਰੀ ਬੇਟੀ ਦਾ ਜਨਮ ਹੋਣਾ ਸੀਗਾ
0: ਜੀ,
1: ਮੈਂ ਉਹ ਤੁਹਾਨੂੰ ਬੋਲ ਕੇ ਦੱਸ ਸਕਦਾ ਜੀ?
0: ਜੀ ਜੀ
1: ਹਾਂਜੀ, ਮੈਂ ਜਦੋਂ ਗਿਆ ਸੀਗਾ ਜੀ ਇਹ ਫਗਵਾੜਾ, ਮੈਂ ਆਪਣੇ ਸ਼ਹਿਰ ਦਾ ਨਾਂ ਨਹੀਂ ਲੈਣਾ ਮੈਂ ਜੀ।
0: ਮੈਂ ਕਿਹਾ ਜੀ ਬਹੁਤ ਸਾਰੇ ਦੋਸਤ ਹੋਰ ਵੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਲਾਈਨ 'ਚ ਲੱਗੇ ਹੋਏ, ਅਤੇ ਮੈਂ ਤੁਹਾਡੀ ਕਹਾਣੀ ਜ਼ਰੂਰ ਗੱਲ ਜ਼ਰੂਰ ਸੁਣਨਾ ਚਾਹੂੰਗੀ ਕਿ ਜਦੋਂ ਤੁਸੀਂ ਹੋਸਪਿਟਲ ਗਏ ਬੇਟੀ ਦਾ ਜਨਮ ਹੋਇਆ ਅਤੇ ਕਿਸ ਤਰ੍ਹਾਂ ਦਾ ਤੁਹਾਨੂੰ ਅਨੁਭਵ ਉੱਥੇ ਕਰਨ ਨੂੰ ਮਿਲਿਆ?
1: ਉਹ ਥੋੜ੍ਹਾ ਜਿਹਾ ਜਿੱਦਾਂ ਕਿ ਨਾ ਮੈਨੂੰ ਜਿੱਦਾਂ ਜਦੋਂ ਮੈਂ ਗਿਆ ਉੱਥੇ ਡਾਕਟਰ ਤੋਂ ਥੋੜ੍ਹੇ ਜਿੱਦਾਂ ਜਿਹੜੀਆਂ ਅੰਦਰ ਲੇਡੀਜ਼ ਸੀਗੀਆਂ ਉਹਨਾਂ ਨੇ ਜਾਣੀ ਇਸ ਗੱਲ ਨੂੰ ਇਹ ਨਹੀਂ ਸਮਝਿਆ ਵੀ ਹਾਂ ਵੀ ਜਿੱਦਾਂ ਇਹ ਸਾਡਾ ਆਪਣਾ ਜ਼ਰੂਰੀ ਹੈ ਕਸਟਮਰ ਆ, ਉਹਨਾਂ ਨੇ ਆਪਣੀ ਇੱਕ ਡਿਊਟੀ ਸਮਝੀ ਹੈ, ਹਾਂ ਜੀ ਅਸੀਂ ਨੌਕਰੀ ਲੈਣੀ ਆ ਤਨਖਾਹ ਲੈਣੀ ਆ, ਸਾਨੂੰ ਕੋਈ ਜ਼ਿਆਦਾ ਉਹਨਾਂ ਦੇ ਨਾਲ ਇੰਟਰਸਟ ਨਹੀਂ ਹੈਗਾ,

0: ਮੈਂ ਤਾਂ ਕਹਿੰਦਾ ਜਿਹੜੀਆਂ ਵੀ ਸਰਕਾਰੀ ਇੰਸਟੀਚਿਊਟ ਦੇ ਵਿੱਚ ਡਾਕਟਰ ਆ ਜਾਂ ਲੇਡੀ ਸੀ ਜੋ ਵੀ ਕੰਮ ਕਰਦੀਆਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਮਝਣਾ ਚਾਹੀਦਾ, ਹਾਂ ਵੀ ਇਹ ਜਿੱਦਾਂ ਇਹਨਾਂ ਦਾ ਬੱਚਾ ਪੈਦਾ ਹੋਇਆ ਸਾਡੇ ਵੀ ਏਦਾਂ, ਚਲੋ ਸ਼ਾਦੀ ਵਿਆਹ ਸਭ ਦਾ ਹੋਣਾ ਆ, ਵੀ ਅਸੀਂ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਉਹ ਥੋੜੀ ਅਣਗਹਿਲੀ ਮੈਂ
1: ਤੁਹਾਨੂੰ ਜੀ ਤੁਹਾਨੂੰ ਲੱਗਾ ਕਿ ਮਤਲਬ ਜਿਸ ਤਰ੍ਹਾਂ ਦਾ ਤੁਸੀਂ ਸੋਚ ਕੇ ਗਏ ਸੀ ਉਸ ਤਰ੍ਹਾਂ ਦਾ ਜਿਹੜਾ ਵਰਤਾਵਾ ਥੋੜਾ ਤੁਹਾਡੇ ਨਾਲ ਨਹੀਂ ਕੀਤਾ ਗਿਆ, ਇਹੀ ਕਹਿਣਾ ਚਾਹ ਰਹੇ ਹੋ
0: ਜੀ? ਥੋੜੀ ਬੜੀ ਅਣਗਹਿਲੀ ਹੋਈ ਆ
1: ਜੀ,
0: ਤੇ ਹੋਰ ਓਦਾਂ ਕੋਈ ਸਰਕਾਰੀ ਡਾਕਟਰ ਵੱਲੋਂ ਨੀ ਕੋਈ ਆਪਾਂ ਕੰਪਲੇਂਟ ਨੀ ਹੈਗੀ, ਲੇਕਿਨ ਇਸ ਕਰਕੇ ਥੋੜੇ ਆ, ਮੈਂ ਤਾਂ ਇੱਕ ਅਪੀਲ ਕਰਦਾ ਸਰਕਾਰੀ ਹਸਪਤਾਲ ਦੇ ਵਿੱਚ ਜਿੰਨੇ ਵੀ ਮਰੀਜ਼ ਅੰਦਰ ਪਏ ਆ ਜਾਂ ਕੁਛ ਵੀ ਆ, ਉਹਨੂੰ ਆਪਣੇ ਪਰਿਵਾਰਾਂ ਨੂੰ ਸਮਝੋ ਵੀ ਮੇਰਾ ਪਰਿਵਾਰ।
1: ਬਹੁਤ ਵਧੀਆ ਗੁਰਨਾਮ ਸਿੰਘ ਜੀ, ਤੁਸੀਂ ਇੱਕ ਮੈਸੇਜ ਵੀ ਦਿੱਤਾ ਤੇ ਆਪਣਾ ਅਨੁਭਵ ਸਾਡੇ ਨਾਲ ਸਾਂਝਾ ਕੀਤਾ, ਉਹਦੇ ਵਾਸਤੇ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਦੋਸਤੋ, ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ, ਆਪਣਾ ਅਨੁਭਵ ਸਾਂਝਾ ਕਰ ਸਕਦੇ ਹੋ ਕਿ ਅਸਲ ਦੇ ਵਿੱਚ ਹਕੀਕਤ ਦੇ ਵਿੱਚ ਕਿਹੋ ਜਿਹੀਆਂ ਚੀਜ਼ਾਂ ਜਿਹੜੀਆਂ ਹਸਪਤਾਲਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੀਆਂ। ਅਤੇ ਨੰਬਰ ਤੁਹਾਨੂੰ ਇੱਕ ਵਾਰੀ ਫਿਰ ਦੱਸ ਦਿੰਦੀ ਹਾਂ ਜੀ, 0181 23 42 174।

0: ਹਾਂਜੀ ਮੈਂ ਕਿਹਾ ਜੀ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਅਤੇ ਗੀਤ ਤੋਂ ਬਾਅਦ ਵਾਰੀ ਹੈ ਹੁਣ ਸਾਡੇ ਅਗਲੇ ਦੋਸਤ ਦੇ ਨਾਲ ਗੱਲਬਾਤ ਕਰਨ ਦੀ। ਹੈਲੋ
1: ਹੈਲੋ
0: ਜੀ ਜਨਾਬ, ਕੌਣ ਅਤੇ ਕਿੱਥੋਂ ਮੈਂ ਕਿਹਾ ਜੀ ਮਿਲਾਇਆ ਫੋਨ?
1: ਇਕਬਾਲ ਸਿੰਘ ਚੌਹਾਨ ਅੰਮ੍ਰਿਤਸਰ ਤੋਂ ਬੋਲ ਰਿਹਾ ਜੀ।
0: ਇਕਬਾਲ ਜੀ, ਪ੍ਰੋਗਰਾਮ ਦੇ ਵਿੱਚ ਪਬਲਿਕ ਮੰਚ ਦੇ ਵਿੱਚ ਤੁਸੀਂ ਅੱਜ ਜੁੜੇ ਹੋ ਅਤੇ ਗੱਲਬਾਤ ਹੋ ਰਹੀ ਹੈ ਸਰਕਾਰੀ ਹਸਪਤਾਲਾਂ ਦੇ ਉੱਤੇ, ਅਤੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਸਰਕਾਰੀ ਸਿਹਤ ਸੇਵਾਵਾਂ ਜਿਹੜੀਆਂ ਨੇ ਉਹ ਪਿੰਡਾਂ ਅਤੇ ਸ਼ਹਿਰ ਦੋਹਾਂ ਵਿੱਚ ਇੱਕੋ ਜਿਹੀਆਂ ਹੁੰਦੀਆਂ ਜਾਂ ਫਿਰ ਫਰਕ ਜਿਹੜਾ ਹੈ ਉਹ ਵੇਖਣ ਨੂੰ ਮਿਲਦਾ?
1: ਮੈਡਮ ਜੀ, ਪਿੰਡਾਂ ਦੀਆਂ ਅਤੇ ਸ਼ਹਿਰਾਂ ਦੀਆਂ ਜਿਹੜੀਆਂ ਸਹੂਲਤਾਂ ਨੇ ਸਰਕਾਰੀ
0: ਜੀ,
1: ਉਹਦੇ ਵਿੱਚ ਕਾਫੀ ਫਰਕ ਹੈਗਾ ਜੀ।
0: ਜੀ ਜਿਵੇਂ ਕਿ
1: ਜਿਹੜਾ ਪਿੰਡ ਹੁੰਦੇ ਆ ਜੀ,
0: ਜੀ
1: ਉੱਥੇ ਸਹੂਲਤਾਂ ਦਾ ਏਦਾਂ ਹੈਗਾ ਜੀ ਵੀ ਉੱਥੇ ਜਿੱਦਾਂ ਕੋਈ ਪ੍ਰੋਬਲਮ ਕੋਈ ਜ਼ਿਆਦਾ ਆ ਜਾਂਦੀ ਹੈ ਨਾ ਕਿਸੇ ਮਰੀਜ਼ ਨੂੰ
0: ਜੀ,
1: ਉਹਨੂੰ ਜੇ ਆਪਾਂ ਕਿਤੇ ਦੂਸਰੇ ਸ਼ਿਫਟ ਕਰਨਾ ਪਏ ਹੋਸਪਿਟਲ 'ਚ, ਉਹ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਪਹਿਲੀ ਗੱਲ ਤੇ
0: ਜੀ।
1: ਤੇ ਦੂਸਰੀ ਗੱਲ, ਜਿਹੜੇ ਡਾਕਟਰ ਆ ਨਾ ਉਹ ਪਿੰਡਾਂ ਦੇ ਵਿੱਚ ਜਾਣ ਲੱਗੇ ਆ, ਮਤਲਬ ਕਿ ਉਹਨਾਂ ਨੂੰ ਮੁਸ਼ਕਿਲ ਆਉਂਦੀ ਆ ਤੇ ਉੱਥੇ ਰਹਿਣ ਸਹਿਣ ਜਿਹੜਾ ਨਾ ਉਹਨਾਂ ਨੂੰ ਉਹ ਮੁਸ਼ਕਿਲ ਆਉਂਦੀ ਹੈ, ਠੀਕ ਹੈ ਜੀ
0: ਜੀ।
1: ਤੇ ਸ਼ਹਿਰਾਂ ਦੇ ਵਿੱਚ ਸਹੂਲਤਾਂ ਕਾਫੀ ਹੁੰਦੀਆਂ ਵਾ, ਉਹ ਸਾਰਾ ਉਹਨਾਂ ਨੂੰ ਉੱਥੋਂ ਪ੍ਰਾਪਤ ਹੋ ਜਾਂਦੀਆਂ ਵਾ, ਤੇ ਬਹੁਤੇ ਡਾਕਟਰ ਜਿਹੜੇ ਨੇ ਨਾ ਉਹ ਸ਼ਹਿਰਾਂ ਦੇ ਵਿੱਚ ਪ੍ਰੈਫਰੈਂਸ ਦਿੰਦੇ ਆ ਕਿ ਆਪਾਂ ਇੱਥੇ ਰਹੀਏ, ਪਿੰਡਾਂ ਦੇ ਵਿੱਚ ਡਾਕਟਰ ਜਿਹੜੇ ਨਾ ਉਹ ਘੱਟ ਮਤਲਬ ਕਿ ਉੱਥੇ ਮਿਲਦੇ ਨੇ
0: ਜੀ,
1: ਉਹਦੇ ਕਰਕੇ ਪੇਸ਼ੈਂਟ ਜਿਹੜੇ ਨੇ ਨਾ ਤਕਰੀਬਨ ਉੱਥੋਂ ਗੱਡੀ ਜਿਹੜੀ ਇਹਨਾਂ ਲਾਈ ਸਰਕਾਰੀ ਉਹ ਸ਼ਹਿਰਾਂ 'ਚ ਲੈ ਕੇ ਆਉਂਦੇ ਜਿਹੜੇ ਸੀਰੀਅਸ ਪੇਸ਼ੈਂਟ ਹੁੰਦੇ ਨਾ ਜੀ।
0: ਜੀ ਮਤਲਬ ਅਸੀਂ ਇਹ ਇਸ ਆਪਣੀ ਗੱਲਬਾਤ ਤੋਂ ਇਹ ਆਪਾਂ ਇੱਕ ਨਤੀਜਾ ਨਿਕਾਲ ਸਕਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ, ਜਿਸ ਕਰਕੇ ਸ਼ਹਿਰਾਂ ਦੇ ਸਰਕਾਰੀ ਹਸਪਤਾਲ ਜ਼ਿਆਦਾ ਵਧੀਆ ਨੇ ਤੁਹਾਡੇ ਅਨੁਸਾਰ, ਇਹੀ ਕਹਿਣਾ ਚਾਹ ਰਹੇ
1: ਹੋ? ਹਾਂ ਜੀ, ਇਹ ਹੋਗੀ ਨਾ ਜੀ,
0: ਜੀ
1: ਜਿੱਦਾਂ ਮਤਲਬ ਕਿ ਅੰਮ੍ਰਿਤਸਰ ਆਪਣਾ ਕਿਤੇ ਸ਼ਹਿਰ ਦੇ ਵਿੱਚ ਆਪਾਂ ਪੇਸ਼ੈਂਟ ਨੂੰ ਲੈ ਕੇ ਆਏ ਹਾਂ
0: ਜੀ,
1: ਉੱਥੇ ਉਹਨੂੰ ਲੱਗਦਾ ਵਾ ਵੀ ਮੈਂ ਸਰਕਾਰੀ ਹੋਸਪਿਟਲ ਦੇ ਵਿੱਚ ਅਜੇ ਨਹੀਂ ਮੈਨੂੰ ਪ੍ਰੋਬਲਮ ਕੋਈ ਸਹੀ ਹੋ ਰਹੀ, ਉਹ ਉੱਥੋਂ ਸ਼ਿਫਟ ਹੋ ਕੇ ਕਿਸੇ ਹੋਰ ਪ੍ਰਾਈਵੇਟ ਹੋਸਪਿਟਲ 'ਚ ਜਾ ਸਕਦਾ,

0: ਜਿੱਥੇ ਕਿ ਆਪਣਾ ਪੰਜਾਬ ਸਰਕਾਰ ਵੱਲੋਂ ਫ੍ਰੀ ਉਹ ਇੱਕ ਸਹੂਲਤ ਦਿੱਤੀ ਜਾ ਰਹੀ ਆ
1: ਜੀ
0: 10 ਲੱਖ ਰੁਪਏ ਦੀ, ਠੀਕ ਹੈ ਜੀ
1: ਜੀ।
0: ਉਹ ਉੱਥੇ ਵੀ ਜਾ ਕੇ ਨਾ ਉਹ ਆਪਣਾ ਇਲਾਜ ਕਰਾ ਸਕਦਾ ਵਾ ਸ਼ਹਿਰ ਦੇ ਵਿੱਚ
1: ਜੀ।
0: ਤੇ ਪਿੰਡਾਂ ਦੇ ਵਿੱਚ ਕੀ ਹੁੰਦਾ ਵੀ ਲਾਈਟ ਵੀ ਬਹੁਤ ਮੈਡ ਜਾਂਦੀ ਆ, ਠੀਕ ਹੈ ਜੀ। ਉਹ ਜਿਹੜੀ ਲਾਈਟ ਜਾਣ ਦਾ ਵੀ ਜਿਹੜਾ ਨਾ ਉਹ ਵੀ ਇੱਕ ਰੀਜਨ ਬਣ ਜਾਂਦਾ ਵਾ ਕਿ ਉੱਥੇ ਪ੍ਰੋਬਲਮ ਆ ਜਾਂਦੀ ਹੈ, ਕੋਈ ਆਪਰੇਸ਼ਨ ਕਰਨਾ ਹੋਵੇ ਹਨਾ ਜੀ
1: ਜੀ,
0: ਉਹ ਪੇਸ਼ੈਂਟ ਨੂੰ ਪ੍ਰੋਬਲਮ ਆ ਸਕਦੀ ਹੈ। ਸ਼ਹਿਰ ਦੇ ਵਿੱਚ ਜਿਹੜੀ ਨਾ ਲਾਈਟ ਆਮ ਕਿਤੇ ਨਹੀਂ ਜਾਂਦੀ, ਜਨਰੇਟਰ ਲੱਗੇ ਹੁੰਦੇ ਆ, ਕਾਫੀ ਵਧੀਆ ਮਤਲਬ ਸਹੂਲਤਾਂ ਹੁੰਦੀਆਂ
1: ਜੀ। ਬਹੁਤ ਬਹੁਤ ਸ਼ੁਕਰੀਆ ਇਕਬਾਲ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਵਿਚਾਰ ਸਾਨੂੰ ਦੱਸੇ ਤੇ ਦੋਨਾਂ ਦਾ ਜਿਹੜਾ ਹੈ ਅੰਤਰ ਵੀ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ, ਔਂਕੜਾਂ ਨੇ, ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸ਼ਹਿਰੀ ਸਰਕਾਰੀ ਹਸਪਤਾਲਾਂ ਨੂੰ ਤੇ ਪਿੰਡਾਂ ਦੇ ਹਸਪਤਾਲਾਂ ਨੂੰ।
0: ਛੋਟੀ ਜਿਹੀ ਗੱਲ ਕਰਦੀ
1: ਜੀ ਜੀ,
0: ਮੈਂ ਕਹਿਣਾ ਚਾਹੁੰਦਾ ਵੀ ਆਪ ਤੁਸੀਂ ਪਬਲਿਕ ਮੰਚ ਦੀ ਰਾਣੀ ਹੋ
1: ਜੀ।
0: ਮੈਂ ਤੇ ਆਪਣੇ ਮਨ ਵਿੱਚ ਸੋਚਿਆ ਵਾ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਜਿਹੜਾ ਨਾ ਉਹ ਡੀਲ ਕਰਦੇ ਜੇ
1: ਜੀ,
0: ਤੁਹਾਡੀ ਆਵਾਜ਼ ਬਹੁਤ ਵਧੀਆ ਲੱਗਦੀ
1: ਜੀ। ਬਹੁਤ ਬਹੁਤ ਸ਼ੁਕਰੀਆ ਇਕਬਾਲ ਜੀ, ਸਾਨੂੰ ਵੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੀ। ਦੋਸਤੋ, ਇਹਨਾਂ ਨੇ ਤਾਂ ਆਪਣੇ ਅਨੁਭਵ ਦੱਸ ਦਿੱਤੇ, ਪਰ ਕੀ ਤੁਸੀਂ ਇਹਨਾਂ ਦੀ ਗੱਲਬਾਤ ਦੇ ਨਾਲ ਇਤਫਾਕ ਰੱਖਦੇ ਹੋ? ਮੈਨੂੰ ਦੱਸੋ, ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਨੰਬਰ ਤੁਹਾਨੂੰ ਇੱਕ ਵਾਰੀ ਫਿਰ ਚੇਤੇ ਦਿਲਾ ਦਿੰਦੀ ਹਾਂ, 0181823424174।

0: ਵੈਲਕਮ ਬੈਕ ਹੈ ਜੀ, ਤੇ ਮੈਂ ਕੱਲੀ ਨਹੀਂ ਆਈ। ਗੀਤ ਤੋਂ ਬਾਅਦ ਮੇਰੇ ਨਾਲ ਇੱਕ ਦੋਸਤ ਵੀ ਜੁੜ ਗਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਪਰਮੇਸ਼ ਬਸਰਾ, ਪਿੰਡ ਗਿੱਲਾ, ਜ਼ਿਲ੍ਹਾ ਜੰਤਰ ਤੋਂ ਬੋਲਦਾ ਜੀ।
0: ਜੀ, ਮੈਂ ਕਿਹਾ ਜਨਾਬ, ਪ੍ਰੋਗਰਾਮ ਦੇ ਵਿੱਚ ਸਿਹਤ ਬਾਰੇ ਗੱਲਬਾਤ ਹੋ ਰਹੀ ਹੈ, ਅਤੇ ਸਰਕਾਰ ਜੋ ਤੁਸੀਂ ਕਦੇ ਤੁਸੀਂ ਜਾਂ ਫਿਰ ਘਰ ਕਦੇ ਕੋਈ ਬਿਮਾਰ ਹੋ ਜਾਂਦਾ ਹੈ, ਅਤੇ ਪਹਿਲਾਂ ਤਾਂ ਮੈਨੂੰ ਦੱਸੋ, ਸਰਕਾਰੀ ਹਸਪਤਾਲ ਜਾਣਾ ਪ੍ਰੈਫਰ ਕਰਦੇ ਹੋ? ਪਹਿਲੀ ਪਹਿਲ ਸਰਕਾਰੀ ਹਸਪਤਾਲ ਹੁੰਦਾ ਹੈ ਜਾਂ ਫਿਰ ਪ੍ਰਾਈਵੇਟ ਹਸਪਤਾਲ?
1: ਮੈਂ ਸਰਕਾਰੀ ਨਾ ਹਸਪਤਾਲ ਦੇ ਵਿੱਚ ਕਹਿਣ ਨੂੰ ਸਹੂਲਤਾਂ ਬਹੁਤ ਆ
0: ਜੀ,
1: ਪਰ ਇਹ ਸਹੂਲਤਾਂ ਮਿਲਦੀਆਂ ਪਤਾ ਕਿਹਨੂੰ ਆ? ਜਿਹੜਾ ਉੱਥੇ ਕੋਈ ਬੰਦਾ ਵਾਰਡ ਪਿਆ, ਉਹਦੀ ਪੁੱਛਗਿੱਛ ਹੁੰਦੀ ਆ। ਜਿੱਦਾਂ ਹੁਣ ਕੋਈ ਆਮ ਆ ਜਿਹਨੂੰ ਕੋਈ ਵੀ ਨੀ ਜਾਣਦਾ
0: ਜੀ,
1: ਉਹਦੀ ਉੱਥੇ ਓਨੀ ਪੁੱਛਗਿੱਛ ਨੀ ਹੁੰਦੀ ਜਿੰਨੀ ਹੋਣੀ ਚਾਹੀਦੀ ਆ। ਕਈ ਵਾਰੀ ਗਏ, ਅਸੀਂ ਬਹੁਤ ਵਾਰੀ ਗਏ ਉੱਥੇ
0: ਜੀ। ਪਰ ਮੇਰਾ ਸਵਾਲ ਹੈ ਜਨਾਬ, ਕਿ ਪਹਿਲੀ ਪਹਿਲ ਕਿਹਨੂੰ ਦਿੱਤੀ ਜਾਂਦੀ ਹੈ? ਪਹਿਲੀ ਜਿਹੜੀ ਤੁਹਾਡੀ ਪਹਿਲ ਹੈ ਉਹ ਕਿਸ ਨੂੰ ਦਿੱਤੀ ਜਾਂਦੀ ਹੈ? ਸਰਕਾਰੀ ਹਸਪਤਾਲ ਜਾਣ ਦਾ ਸੋਚਦੇ ਹੋ ਜਾਂ ਫਿਰ ਪ੍ਰਾਈਵੇਟ?
1: ਨਹੀਂ, ਉਹੀ ਤੁਹਾਨੂੰ ਦੱਸਣ ਲੱਗਾ, ਸਰਕਾਰੀ ਨਾ ਪੁੱਛਦੇ ਨੀ ਗੇ, ਪੁੱਛਗਿੱਛ ਹੈ ਨੀ ਗੀ, ਇਸ ਕਰਕੇ ਲੋਕੀ ਜ਼ਿਆਦਾ ਪ੍ਰਾਈਵੇਟ ਹੋਸਪਿਟਲਾਂ 'ਚ ਜਾਂਦੇ ਆ। ਹੁਣ ਸਰਕਾਰ ਨੇ ਤਾਂ ਬਹੁਤ ਐਲਾਨ ਕੀਤੇ ਹੋਏ ਆ, ਇੱਦਾਂ ਹੋਣਾ, ਇੱਦਾਂ ਕਰ ਲਓ, ਇੱਦਾਂ ਕਰ ਲਓ, ਪਰ ਜਿਹੜੇ ਉੱਥੇ ਕੰਮ ਕਰਨ ਵਾਲੇ ਕਰਿੰਦੇ ਆ ਨਾ
0: ਜੀ,
1: ਉਹ ਜਾਣ ਪਛਾਣ ਤੋਂ ਬਿਨਾਂ ਤੁਹਾਡੀ ਪੁੱਛਗਿੱਛ ਨਹੀਂ ਕਰਦੇ।
0: ਅੱਛਾ ਜੀ।
1: ਹਾਂ, ਜੇ ਤੁਹਾਡੇ ਕੋਲ ਵਾਕ ਵਿਆ ਉੱਥੇ ਬੰਦਾ, ਫਿਰ ਤੁਹਾਡੀ ਪੁੱਛਗਿੱਛ ਜ਼ਰੂਰ ਹੋਊਗੀ। ਜੇ ਕੋਈ ਜਾਣਦਾ

0: ਉੱਥੇ ਬਹੁਤ ਘੱਟ ਹੋਣੀ ਆ, ਉਹ ਹਿਸਾਬ ਨਾਲ ਨਹੀਂ ਹੋਣੀ ਜਿਸ ਹਿਸਾਬ ਨਾਲ ਹੋਣੀ ਚਾਹੀਦੀ ਆ, ਕਿਉਂਕਿ ਅਸੀਂ ਦੋ ਤਿੰਨ ਵਾਰੀ ਗਏ, ਸਾਡੇ ਨਾ ਇੱਕ ਲੜਕੇ ਦੀ ਲੱਤ ਟੁੱਟ ਗਈ ਸੀ ਇੱਕ ਵਾਰੀ
1: ਜੀ,
0: ਤੇ ਉਹਨੂੰ ਅਸੀਂ ਉੱਥੇ ਲੈ ਗਏ ਸੀਗੇ, ਲੈ ਕੇ ਗਏ ਉਹ 108 ਵਾਲੀ ਐਂਬੂਲੈਂਸ ਪੈਂਦੇ ਸੱਦੀ ਸੀ, ਉਹ ਉੱਥੇ ਸਿੱਧਾ ਸਿਵਲ ਹਸਪਤਾਲ ਲੈ ਗਏ ਜਲੰਧਰ। ਉਹਨਾਂ ਨੇ ਕੀ ਕੀਤਾ ਉੱਥੇ, ਇੱਕ ਤਾਂ ਮੈਡਮ ਜੀ ਇਹ ਪ੍ਰੋਬਲਮ ਬੜੀ ਆ, ਰੋਜ਼ ਜਿਹੜੇ ਦੋਏ ਤੀਏ ਦਿਨ ਬਾਅਦ ਡਾਕਟਰ ਬਦਲ ਜਾਂਦੇ ਆ, ਜਦੋਂ ਉਹ ਬੱਚੇ ਨੂੰ ਅਸੀਂ ਲੈ ਗਿਆ ਉੱਥੇ, ਉੱਥੇ ਜਿਹੜੇ ਡਾਕਟਰ ਸੀ ਹੱਡੀਆਂ ਦੇ, ਉਹਨਾਂ ਨੇ ਆਪਰੇਸ਼ਨ ਤਾਂ ਕਰਤਾ ਉਹਦਾ
1: ਜੀ,
0: ਤੇ ਦੂਜੇ ਦਿਨ ਜਿੱਦਾਂ ਸੀਗਾ ਉਹ ਡਾਕਟਰ ਕਿਸੇ ਹੋਰ ਦੀ ਡਿਊਟੀ ਲੱਗ ਗਈ ਉੱਥੇ, ਤੇ ਜਦੋਂ ਉਹਨੂੰ ਸੱਦਣ ਗਏ ਕਿ ਯਾਦ ਆ ਕੇ ਦੇਖੋ ਵੀ ਉਹਦਾ ਜਿੱਦਾਂ ਹੋਇਆ, ਤੇ ਉਸ ਡਾਕਟਰ ਨੇ ਬੜੀ ਕੇਅਰ ਨਹੀਂ ਕੀਤੀ ਜਿੱਦਾਂ ਕਰਨੀ ਚਾਹੀਦੀ ਸੀ, ਤੇ ਉਸ ਮੁੰਡੇ ਦੀਆਂ ਲੱਤ ਵਿੱਚੋਂ ਮਤਲਬ ਨੁਕਸ ਪੈ ਗਿਆ ਸੀ, ਫਿਰ ਸਾਨੂੰ ਬਾਹਰੋਂ ਪ੍ਰਾਈਵੇਟ ਹੋਸਪਿਟਲ ਕਰਾਉਣੀ ਪਈ ਸੀ, ਕਿਉਂਕਿ ਜਿੱਦਾਂ ਇੱਕ ਹੋਸਪਿਟਲ ਜਿੱਦਾਂ ਇੱਕੋ ਡਾਕਟਰ ਹੋਵੇ ਉਹਦੀ ਜ਼ਿੰਮੇਵਾਰੀ ਹੁੰਦੀ ਆ, ਇੱਥੇ ਡਾਕਟਰ ਬਦਲ ਜਾਂਦੇ ਆ, ਜਿਹੜਾ ਦੂਸਰਾ ਡਾਕਟਰ ਹੁੰਦਾ ਉਹ ਨਹੀਂ ਕੇਅਰ ਕਰਦਾ ਨੀਗਾ
1: ਜੀ। ਸਮੇਂ ਤੇ ਇਲਾਜ, ਬੇਹੱਦ ਸਮੇਂ ਤੇ ਇਲਾਜ ਜਿਹੜਾ ਹੈ ਬੇਹੱਦ ਜ਼ਰੂਰੀ ਹੈ ਜੀ।
0: ਹਾਂਜੀ ਹਾਂਜੀ, ਤੇ ਇਹ ਬਹੁਤ ਇਹ ਘਾਟ ਹੈ ਬਹੁਤ ਇਹਨਾਂ ਹਸਪਤਾਲਾਂ ਦੇ ਵਿੱਚ
1: ਜੀ। ਤੇ ਤੁਹਾਡੇ ਅਨੁਸਾਰ ਕੀ ਸੁਝਾਅ ਹੈ? ਇਹ ਤਾਂ ਇੱਕ
0: ਜੀ ਆ, ਦੇਖੋ ਜਿੱਦਾਂ ਸਰਕਾਰ ਬਹੁਤ ਸਹੂਲਤਾਂ ਦੱਸ ਰਹੀ ਆ, ਦੇ ਵੀ ਰਹੀ ਆ, ਇਹਨਾਂ ਡਾਕਟਰਾਂ ਨੂੰ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੀਦਾ ਹਰ ਇੱਕ ਨੂੰ, ਇਹ ਨਹੀਂ ਕਿ ਮੇਰਾ ਕੋਈ ਵਾਕਫ ਹੈ ਤੇ ਮੈਂ ਉਹਦਾ ਇਲਾਜ ਕਰਨਾ, ਉਹਦੀ ਕੇਅਰ ਜ਼ਿਆਦਾ ਕਰਨੀ ਆ, ਹਰ ਇੱਕ ਨੂੰ ਬਰਾਬਰ ਸਮਝਣਾ ਚਾਹੀਦਾ। ਔਰ ਦੂਸਰਾ, ਜਿਹੜੀਆਂ ਦਵਾਈਆਂ ਸਰਕਾਰ ਫ੍ਰੀ ਦਿੰਦੀ ਆ ਉਹ ਫ੍ਰੀ ਦੇਣੀਆਂ ਚਾਹੀਦੀਆਂ, ਇਹ ਨਹੀਂ ਕਿ ਇੱਥੇ ਲਿਖ ਕੇ ਦੇ ਦਿਓ ਜੀ ਬਾਹਰੋਂ ਲੈ ਆਓ, ਕਿਉਂਕਿ ਇੱਥੇ ਉਹ ਬੰਦਾ ਜਾਂਦਾ ਹੁੰਦਾ ਜਿਹਦੇ ਮਜਬੂਰੀ ਆ ਕੋਈ, ਤੇ ਆਮ ਲੋਕ ਤਾਂ ਪ੍ਰਾਈਵੇਟ ਹਸਪਤਾਲ ਜਾਂਦੇ
1: ਜੀ।
0: ਹਾਂਜੀ,
1: ਬਹੁਤ ਬਹੁਤ ਸ਼ੁਕਰੀਆ ਜਨਾਬ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਨ ਵਾਸਤੇ, ਤੇ ਕਾਫੀ ਅਹਿਮ ਬਿੰਦੂਆਂ ਤੇ ਤੁਸੀਂ ਜਿਹੜੀ ਹੈ ਸਾਡੀ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਦੱਸੇ ਸਾਂਝੇ ਕੀਤੇ, ਤੇ ਬਹੁਤ ਬਹੁਤ ਸ਼ੁਕਰੀਆ ਜੀ।
0: ਥੈਂਕ ਯੂ
1: ਜੀ। ਦੋਸਤੋ, ਪ੍ਰੋਗਰਾਮ ਪਬਲਿਕ ਮੰਚ ਇੱਕ ਅਜਿਹਾ ਪ੍ਰੋਗਰਾਮ ਜਿਸ ਵਿੱਚ ਤੁਸੀਂ ਬੇਖੌਫ ਨੀਡਰ ਹੋ ਕੇ ਆਪਣੇ ਵਿਚਾਰ ਜਿਹੜੇ ਹੈ, ਆਪਣੇ ਅਨੁਭਵ ਜਿਹੜੇ ਹੈ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਪਰ ਸ਼ਰਤ ਇੱਕੋ ਹੀ ਹੈ ਕਿ ਸਮੇਂ ਤੇ ਫੋਨ ਤੁਹਾਨੂੰ ਲਗਾਉਣਾ ਪੈਣਾ ਹੈ ਜੋ ਤੁਹਾਨੂੰ ਨੰਬਰ ਦੱਸ ਰਹੀ ਹਾਂ। ਨੰਬਰ ਹੈ ਜੀ 01 8123424174।

0: ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਅਗਲੇ ਜਿਹੜੇ ਦੋਸਤ ਜੁੜੇ ਨੇ ਉਹਨਾਂ ਦਾ ਨਾਮ ਪਤਾ ਜਾਣਨਾ ਚਾਹਾਂਗੇ। ਹੈਲੋ,
1: ਹੈਲੋ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਮਿਲਾਇਆ ਜੀ ਫੋਨ?
1: ਮੈਂ ਕੁਲਵਿੰਦਰ ਸਿੰਘ ਬੋਲਦਾ, ਪਿੰਡ ਪਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ ਤੋਂ।
0: ਜੀ ਕੁਲਵਿੰਦਰ ਜੀ, ਪ੍ਰੋਗਰਾਮ ਦੇ ਵਿੱਚ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਹਸਪਤਾਲਾਂ ਵਿੱਚ ਲੋੜੀਂਦੀ ਦਵਾਈ ਜਿਹੜੀ ਹੁੰਦੀ ਹੈ ਉਹ ਆਸਾਨੀ ਨਾਲ ਮਿਲ ਜਾਂਦੀ ਹੈ ਜਾਂ ਸੰਘਰਸ਼ ਕਰਨਾ ਪੈਂਦਾ ਹੈ?

0: ਇੱਦਾਂ ਆ, ਮੈਂ ਹੌਸਪੀਟਲਾਂ ਦੇ ਵਿੱਚ ਗਿਆ ਦੋ ਤਿੰਨ ਵਾਰੀ, ਜਿਹੜੀ ਦਵਾਈ ਆ ਉਹ ਤਾਂ ਉੱਥੇ ਮਿਲ ਜਾਂਦੀ ਆ, ਬਾਹਰੋਂ ਲਿਖੀ ਨੀ ਉਹਨਾਂ ਨੇ, ਪਰ ਸਮੱਸਿਆ ਇਹ ਸੀਗੀ ਕਿ ਜਿਹੜਾ ਸਟਾਫ ਆ ਨਾ, ਡਾਕਟਰ ਵਾ, ਜਿੱਦਾਂ ਮੂਹਰੇ ਮਰੀਜ਼ 50-60 ਬੈਠੇ ਹੁੰਦੇ ਆ, ਇਕੱਲਾ ਡਾਕਟਰ, ਨਾ ਨਾ ਉਹਦੇ ਨਾਲ ਕੋਈ ਅਸਿਸਟੈਂਟ, ਨਾ ਕੋਈ ਕਹਿਣ ਵਾਲਾ ਬੈਠੋ, ਕੋਈ ਫਾਈਲ ਦੇਖਣ ਵਾਲਾ, ਉਹ ਜਾਣੀ ਕਿ ਜਿੱਦਾਂ ਕਹਿ ਲਓ ਕਿ ਗੇਟ ਕੀਪਰ ਦਾ ਕੰਮ ਵੀ ਡਾਕਟਰ ਨੂੰ ਆਪੇ ਕੰਮ ਕਰਨਾ ਪੈਂਦਾ ਸੀ, ਤੇ ਦੂਜਾ ਕਲੈਰੀਕਲ ਕੰਮ ਵੀ ਉਹਨੂੰ ਆਪੇ ਕਰਨਾ ਪੈਂਦਾ ਸੀ, ਤੇ ਇੱਕ ਜਗ੍ਹਾ ਤੇ ਤਾਂ ਮੈਂ ਗਿਆ ਡਾਕਟਰ ਇੱਦਾਂ ਖੁਸ਼ ਹੋ ਕੇ, ਉਹਦਾ ਟੈਲੈਂਟ ਇਹ ਸੀਗਾ ਉਹਨੂੰ ਕੋਈ ਪਰੇਸ਼ਾਨੀ ਨੀ ਸੀਗੀ, ਇੱਕ ਜਗ੍ਹਾ ਗਿਆ ਉਹ ਜਦੋਂ ਸਾਰੇ ਕੰਮ ਕਰਨੇ ਪੈਂਦੇ ਸੀ ਤਾਂ ਉਹ ਖਿਜੀ ਜਾਵੇ, ਮੈਂ ਖਿਜਣਾ ਹੀ ਆ ਫਿਰ, ਮੈਂ ਕਿਹਾ ਜੀ ਇੱਕ ਕੰਮ ਜਦੋਂ ਇੱਕ ਡਾਕਟਰ ਨੂੰ ਕਲਰਕ ਦਾ ਕੰਮ ਵੀ ਕਰਨਾ ਪੈਣਾ, ਗੇਟ ਕੀਪਰ ਦਾ ਵੀ, ਹੋਰ ਸਿਕਿਉਰਿਟੀ ਵਾਲਾ,
1: ਮਤਲਬ ਜਿੰਨੇ ਜਿੰਨੇ ਉੱਥੇ
0: ਜੀ ਸਰਕਾਰ ਨਾਲ ਦਾ ਬਹੁਤ ਵਧੀਆ ਆ, ਲੇਕਿਨ ਅਸੀਂ ਉਦਾਂ ਟੋਟਲ ਬਹੁਤ ਪਿੱਛੇ ਆ ਜੀ ਇਸ ਕੰਮ ਚੋਂ। ਪਿੱਛੇ ਦੀ ਮੈਂ ਉਦਾਹਰਨ ਦਿੰਦਾ, ਦੁਨੀਆ ਦਾ ਸਭ ਤੋਂ ਗਰੀਬ ਦੇਸ਼ ਜਿਹੜਾ ਨਾ ਉਹ ਭੂਟਾਨ ਵਾ, ਭੂਟਾਨ
1: ਜੀ,
0: ਲੇਕਿਨ ਭੂਟਾਨ ਦੇਸ਼ ਦੇ ਵਿੱਚ ਰਾਜੇ ਦਾ ਰਾਜ ਵਾ, ਉਸ ਦੇਸ਼ ਦੇ ਵਿੱਚ ਜੇ ਕੋਈ ਸੜਕ ਦੇ ਉੱਤੇ ਬੰਦਾ ਨਾ ਐਕਸੀਡੈਂਟ ਹੋ ਜਾਵੇ, ਕੋਈ ਬਿਮਾਰ ਹੋਵੇ, ਤਾਂ ਉਹ ਵਿਦੇਸ਼ਾਂ ਵਾਂਗੂ ਜੇ ਫੋਨ ਕਰਤਾ ਬੰਦੇ ਨੇ ਕਿ ਉਹ ਹੌਸਪੀਟਲ ਵਾਲੇ ਨੇ ਆਪੇ ਲੈ ਜਾਣਾ, ਉਹ ਕੌਣ ਵਾ, ਕਿੱਥੇ ਆ, ਕੋਈ ਪੈਸਾ ਨੀ, ਉਹਨੂੰ ਠੀਕ ਕਰਕੇ ਭੇਜਣਾ। ਜਿੱਦਾਂ ਪੱਛਮੀ ਦੇਸ਼ ਤਾਂ ਬਹੁਤ ਅਮੀਰ ਵਾ, ਭੂਟਾਨ ਚ ਵੀ ਉਹੀ ਆ, ਭੂਟਾਨ ਦਾ ਰਾਜਾ, ਉਹਦੇ ਕੋਲ ਕੋਈ ਬੰਦਾ ਚੱਲ ਜਾਵੇ ਕਿ ਮੇਰੇ ਕੋਲ ਰਹਿਣ ਨੂੰ ਜਗ੍ਹਾ ਹੈ ਨੀ, ਕੰਮ ਕਰਨ ਨੂੰ ਜਗ੍ਹਾ ਹੈ, ਕੰਮ ਕਰਨ ਨੂੰ ਨੌਕਰੀ ਹੈ ਨੀ, ਉਸ ਰਾਜੇ ਕੋਲ ਜਦੋਂ ਇਨਫੋਰਮੇਸ਼ਨ ਪਏਗੀ ਉਸ ਵੇਲੇ ਉਹਨੇ ਉਸ ਵੇਲੇ ਪ੍ਰਬੰਧ ਕਰਨਾ ਰੁਜ਼ਗਾਰ ਦਾ, ਰਹਿਣ ਦਾ। ਤੁਸੀਂ ਕਹਿਣਾ ਇੱਕ ਪ੍ਰਬੰਧ ਹੁੰਦਾ ਕਿੱਦਾਂ ਆ, ਸਭ ਤੋਂ ਗਰੀਬ ਦੇਸ਼ ਦੇ ਵਿੱਚ ਉਹ ਪ੍ਰਬੰਧ ਇੱਦਾਂ ਹੁੰਦਾ ਜੀ, ਉਹ ਜਿੱਦਾਂ ਨਾ ਨਰੇਗਾ ਵਾਲਿਆਂ ਦੀ ਤਨਖਾਹ ਆ ਥੋੜੀ ਬਹੁਤੀ, ਜਿੱਦਾਂ ਕਹਿ ਲਓ 250 ਰੁਪਇਆ, ਜਿੱਦਾਂ ਤਨਖਾਹ ਥੋੜੀ ਆ, ਤੇ ਉਹ ਸਾਰੇ ਲੋਕੀ ਕੰਮ ਤੇ ਉਹਨੇ ਲਾਇਓ ਆ। ਅਸੀਂ ਬਹੁਤ ਦੇਸ਼ ਹੋ ਉਹਨਾਂ ਤੋਂ ਪਿੱਛੇ ਆ
1: ਜੀ,
0: ਤੇ ਕਾਫੀ ਸਹੂਲਤਾਂ ਜੇ ਕਰਨ ਦੀ ਲੋੜ ਆ ਸਾਨੂੰ।
1: ਮਤਲਬ ਗੱਲ ਜੇ ਅਸੀਂ ਦੇਖੀਏ, ਗੱਲ ਆਉਂਦੀ ਹੈ ਪ੍ਰਬੰਧਨ ਤੇ, ਇੱਕ ਵਧੀਆ ਪ੍ਰਬੰਧਨ ਜਿਹੜਾ ਹੈ ਕਿਸੇ ਵੀ ਹਸਪਤਾਲ ਦਾ ਜਿਹੜਾ ਹੈ ਸੂਰਤ ਜਿਹੜੀ ਹੈ ਉਹ ਬਦਲ ਸਕਦਾ ਹੈ।
0: ਬਹੁਤ ਪ੍ਰਬੰਧ ਜਾਣੀ ਅਜੇ ਬਹੁਤ ਸਾਡਾ ਪਿੱਛੇ ਆ ਦੁਨੀਆ ਤੋਂ, ਹੁਣ ਜਿਹੜੇ ਦੇਸ਼ਾਂ ਦੇ ਵਿੱਚ ਅਸੀਂ ਕੰਮ ਕਰਨ ਜਾਂਦੇ ਹਾਂ ਅਰਬਾਂ ਦੇ ਵਿੱਚ, ਉਹ ਟੋਟਲ ਦਾ ਸਾਤੋਂ ਦੇਸ਼ ਥੱਲੇ ਆ ਉਹ, ਜਿੱਦਾਂ ਟੋਟਲ ਅਸੀਂ ਜਿੱਦਾਂ ਪ੍ਰਧਾਨ ਮੰਤਰੀ ਕਹਿੰਦੇ ਆ ਅਸੀਂ ਚੌਥੇ ਨੰਬਰ ਤੇ ਪਹੁੰਚ ਗਏ ਆ, ਆਰਥਿਕ ਤੌਰ ਤੇ ਤੀਜੇ ਤੇ ਪਹੁੰਚਣਾ ਆ
1: ਜੀ,
0: ਤੇ ਉਹ ਸਭ ਤੋਂ ਪਿੱਛੇ ਆ, ਲੇਕਿਨ ਉਹਨਾਂ ਦੇ ਪ੍ਰਬੰਧ ਵਧੀਆ ਆ
1: ਜੀ,
0: ਹਰੇਕ ਚੀਜ਼ ਦਾ, ਰੋਟੀ ਪਾਣੀ ਦਾ, ਹਰੇਕ ਬੰਦੇ ਤੇ ਸਹੂਲਤ ਪਹੁੰਚ ਸਕੇ ਡਾਕਟਰੀ
1: ਜੀ,
0: ਤੇ ਉਹ ਕਰਨ ਦੀ ਲੋੜ ਵਾ। ਬਾਕੀ ਇੱਕ ਡਾਕਟਰੀ ਵਿਧੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਆ
1: ਜੀ, ਮੈਂ ਤੁਹਾਡੇ ਤੋਂ ਇਹ ਗੁਜ਼ਾਰਿਸ਼ ਵੀ ਇੱਥੇ ਕਰਾਂਗੀ ਕਿ ਜਿਹੜੀ ਵਿਧੀ ਤੁਹਾਡੀ ਜ਼ਰੂਰ ਅਸੀਂ ਸੁਣਾਂਗੇ, ਪਰ ਬਹੁਤ ਸਾਰੇ ਦੋਸਤ ਲਾਈਨ ਵਿੱਚ ਨੇ ਗੱਲਬਾਤ ਕਰਨ ਲਈ, ਤੇ ਉਸ ਹਿਸਾਬ ਨਾਲ ਸਮੇਂ ਦੀ ਨਜ਼ਾਕਤ ਦੇ ਅਨੁਸਾਰ ਦੱਸੀ ਜਾਏ।
0: ਹਾਂਜੀ, ਮੈਂ ਟਿੱਕੋ ਲਾਊਂਗਾ ਮੈਂ
1: ਜੀ,
0: ਕਿਉਂਕਿ ਸਾਡੇ ਸਮਾਜ ਦੇ ਵਿੱਚ ਦੇਸੀ ਵਿਧੀਆਂ, ਦੇਸੀ ਵਿਧੀ, ਹੋਮੋਪੈਥੀ ਵਿਧੀਆਂ ਹੋਰ ਬਣਾਈਆਂ ਜਾਂਦੀਆਂ, ਤੇ ਇੱਕ ਵਿਧੀ ਆ ਉਹਦਾ ਨਾਂ ਆ ਮਨੋਵਿਗਿਆਨਕ, ਉਹਨੂੰ ਹੋਮੋਸਟੇਟ ਕਹਿੰਦੇ ਆ। ਉਹਦੇ ਵਿੱਚ ਇੱਦਾਂ ਆ ਕਿ ਉਹ ਦਿਮਾਗ ਤੋਂ ਕੰਟਰੋਲ ਹੁੰਦਾ
1: ਜੀ,
0: ਨਾੜੀਆਂ ਦਾ, ਨਾੜੀਆਂ ਦੇ ਵਿੱਚ ਖੂਨ ਚੱਲਦਾ ਉਹ ਸਾਰਾ ਨਾ ਦੇਖਣਾ ਹੁੰਦਾ, ਸਾਹ ਕਿਰਿਆ ਸਹੀ ਆਵੇ ਬੰਦੇ ਨੂੰ, ਖੂਨ ਦਾ ਸੰਚਾਰ ਸਹੀ ਹੋਵੇ, ਪਾਚਨ ਕਿਰਿਆ ਜਿਹੜੀ ਸਹੀ ਹੋਵੇ, ਸਰੀਰਕ, ਮਾਨਸਿਕ ਤੇ ਇਮੋਸ਼ਨਲ ਤੌਰ ਤੇ ਸਮਾਜਿਕ ਪੱਖ ਜਿਹੜੇ ਮਜ਼ਬੂਤ ਰੱਖਣੇ, ਤਾਂ ਫਿਰ ਬਿਮਾਰੀ ਲੱਗਦੀ ਨੀ।
1: ਬਿਲਕੁਲ ਬਿਲਕੁਲ ਬਿਲਕੁਲ, ਸਾਡੇ ਬਜ਼ੁਰਗ ਵੀ ਇਹੀ ਕਹਿੰਦੇ ਆ, ਜੇ ਵਿਚਾਰਾਂ ਨੂੰ ਅਸੀਂ ਸ਼ੁੱਧ ਰੱਖੀਏ ਤੇ ਬਿਮਾਰੀ ਸਾਡੇ ਕੋਲ ਆਉਂਦੀ ਨਹੀਂ। ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ ਜੀ, ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਵਾਸਤੇ।

0: हाँ जी, वेलकम बैक प्रोग्राम पब्लिक मंच। ਤੁਸੀਂ ਸੁਣ ਰਹੇ ਹੋ ਆਪਣੇ ਦੋਸਤ ਆਰਸ਼ੇ ਨੇਹਾ ਰਲਨ ਦੇ ਨਾਲ। ਤੇ ਸਾਡੇ ਅਗਲੇ ਕਾਲਰ ਦੋਸਤ ਕੌਣ ਤੇ ਕਿੱਥੋਂ ਬੋਲ ਰਹੇ ਨੇ? ਹੈਲੋ ਜੀ।
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜਨਾਬ?
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਜੀ ਪੌਲ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ, ਠੀਕ ਹੈ ਮੈਡਮ ਜੀ। ਤੁਸੀਂ ਆਪਣੇ
0: ਸਰਕਾਰੀ ਹਸਪਤਾਲਾਂ ਬਾਰੇ ਅੱਜ ਅਸੀਂ ਕਰ ਰਹੇ ਹਾਂ ਗੱਲਬਾਤ। ਅਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਅਸੀਂ ਜਦ ਜ਼ਿਕਰ ਕਰਦੇ ਹਾਂ ਅਤੇ ਨਾਮ ਆਉਂਦਾ ਹੈ ਜਨ ਔਸ਼ਧੀ ਕੇਂਦਰ ਦਾ, ਤੁਸੀਂ ਵੀ ਸੁਣਿਆ ਹੋਣਾ।
1: ਹਾਂਜੀ ਹਾਂਜੀ
0: ਜੀ। ਪਰ ਕੀ ਜਨ ਔਸ਼ਧੀ ਕੇਂਦਰ ਕਦੇ ਜਾਣਾ ਹੋਇਆ, ਅਤੇ ਜੇਕਰ ਜਾਣਾ ਹੋਇਆ ਤਾਂ ਕੀ ਉੱਥੇ ਤੁਹਾਨੂੰ ਦਵਾਈ ਆਸਾਨੀ ਨਾਲ ਮਿਲ ਜਾਂਦੀ ਹੈ ਜਾਂ ਫਿਰ ਨਹੀਂ?
1: ਦੇਖੋ ਜੀ, ਸਾਡੇ ਲਾਗੇ ਹੀ ਤਕਰੀਬਨ ਜਨ ਔਸ਼ਧੀ ਕੇਂਦਰ ਖੁੱਲਿਆ ਆ ਦਵਾਈਆਂ ਦਾ, ਤਾਂ ਦਵਾਈਆਂ ਤਾਂ ਉੱਥੇ ਬਿਲਕੁਲ ਵੈਸੇ ਠੀਕ ਰੇੜੀਆਂ। ਪਰ ਇਸ ਤਰ੍ਹਾਂ ਹੁੰਦਾ ਨਾ, ਜੋ ਜਿਹੜੇ ਬਾਹਰਲੇ ਹੋਸਪਿਟਲ ਆ ਉਹਨਾਂ ਨੇ ਲਿਖ ਕੇ ਦਿੱਤੀਆਂ ਹੁੰਦੀਆਂ, ਉਹਦੇ ਨਾਲ ਮੈਚ ਨਹੀਂ ਕਰਦੀਆਂ ਹੁੰਦੀਆਂ, ਪਰ ਲੇਕਿਨ ਸਾਲਟ ਉਹੀ ਹੁੰਦੇ ਤਕਰੀਬਨ ਸੇਮ ਉਹਦੇ।
0: ਅੱਛਾ ਜੀ।
1: ਬਾਕੀ ਜਿਵੇਂ ਸਰਕਾਰੀ ਹੋਸਪਿਟਲ ਆ, ਸਰਕਾਰੀ ਹੋਸਪਿਟਲ ਦੇ ਵਿੱਚ ਜੇ ਵਧੀਆ ਬੰਦੇ ਨੂੰ ਰਿਸਪੋਂਸ ਮਿਲੇ ਜਾਂ ਵਧੀਆ ਇਲਾਜ ਹੋਵੇ ਤਾਂ ਫਿਰ ਬੰਦੇ ਨੂੰ ਪ੍ਰਾਈਵੇਟ ਜਾਣ ਦੀ ਲੋੜ ਹੀ ਨਹੀਂ ਪੈਂਦੀ। ਆਪਣੇ ਕੁਛ ਸਰਕਾਰੀ ਹੋਸਪਿਟਲਾਂ ਦੇ ਵਿੱਚ ਵੀ ਨਾ ਕੁਛ ਕਹਿ ਲਓ ਵੀ ਲਾਪਰਵਾਹੀਆਂ ਜਾਂ ਕੁਛ ਨਗੈਲੀਆਂ ਜਾਂ ਕੁਛ ਬੰਦੇ ਨਾਲ ਬਦਬਿਹੇਵੀ ਜਿਹੜੀ ਉੱਥੇ ਹੁੰਦੀ ਆ, ਉਹਦੇ ਕਰਕੇ ਬੰਦਾ ਫਿਰ ਪ੍ਰਾਈਵੇਟ ਹੋਸਪਿਟਲਾਂ ਵੱਲ ਨੂੰ ਦੌੜਦਾ ਜਾਂ
0: ਪ੍ਰਾਈਵੇਟ। ਤੁਸੀਂ ਸਹੂਲਤਾਂ ਦੀ ਪੋਲ ਜੀ, ਸਹੂਲਤਾਂ ਦੀ ਗੱਲ ਕੀਤੀ, ਮੈਂ ਤੁਹਾਡੀ ਇੱਥੇ ਗੱਲ ਵਿੱਚ ਰੋਕ ਰਹੀ ਹਾਂ।
1: ਹਾਂਜੀ ਹਾਂਜੀ।
0: ਤੁਹਾਡੇ ਅਨੁਸਾਰ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਹੜੀਆਂ ਬੇਸਿਕ ਸਹੂਲਤਾਂ ਹੋਣੀਆਂ ਚਾਹੀਦੀਆਂ ਪਰ ਹੁੰਦੀਆਂ ਨਹੀਂ ਹੈ?
1: ਦੇਖੋ ਜੀ, ਸਰਕਾਰੀ ਹੋਸਪਿਟਲ ਦੇ ਵਿੱਚ ਮੇਨ ਤਾਂ ਜਿੱਦਾਂ ਨਾ, ਸਪੋਜ ਕਰ ਲਓ ਵੀ ਜਿੱਦਾਂ ਹੁਣ ਕਿਡਨੀ ਟ੍ਰਾਂਸਪਲਾਂਟ ਹੋ ਗਿਆ ਕਿਸੇ ਦਾ ਬੰਦੇ ਦਾ, ਹੁਣ ਜਿੱਦਾਂ ਬਾਹਰ ਇਹ ਸਰਕਾਰੀ ਹੋਸਪਿਟਲਾਂ 'ਚ ਹੈ ਨਹੀਂ, ਹਾਰਟ ਦਾ ਹੋ ਗਿਆ, ਹਾਰਟ ਦੀ ਕੋਈ ਬਿਮਾਰੀ ਦਾ ਬੰਦਾ ਹੋ ਗਿਆ, ਹਾਰਟ ਬਾਰੇ ਇੱਦਾਂ ਦੀਆਂ ਕੋਈ ਗੱਲਾਂ ਹੋ ਗਈਆਂ ਜਾਂ ਹੋਰ ਕੋਈ ਇੱਦਾਂ ਜਿਹੜੇ ਮੇਜਰ ਓਪਰੇਟ ਹੁੰਦੇ ਆ, ਅਤੇ ਉਹਦੇ ਬਾਰੇ ਜਿੱਦਾਂ ਸਾਨੂੰ ਹੁਣ ਪ੍ਰਾਈਵੇਟ ਹੋਸਪਿਟਲਾਂ ਨੂੰ ਜਾਣਾ ਪੈਂਦਾ, ਜਾਂ ਪ੍ਰਾਈਵੇਟ ਵੀ ਅਸੀਂ ਉਹ ਦੇਖਦੇ ਹਾਂ ਵੀ ਸਾਨੂੰ ਉਹਦੇ ਵਿੱਚ ਲੱਗਾ ਵੀ ਵਧੀਆ ਵੀ ਹੋਵੇ, ਅਤੇ ਹੁੰਦੇ ਤਾਂ ਵਧੀਆ ਪਰ ਮਹਿੰਗੇ ਬਹੁਤ ਹੁੰਦੇ ਆ। ਹੁਣ ਬਾਹਰ ਇਲਾਜ ਮਹਿੰਗਾ ਬਹੁਤ ਜ਼ਿਆਦਾ ਹੁੰਦਾ
0: ਜੀ,
1: ਅਤੇ ਹੁਣ ਆਪਾਂ ਜੇ ਬਾਹਰਲੀਆਂ ਕੰਟਰੀਆਂ ਦੀ ਗੱਲ ਆਈ ਹੈ, ਤਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਕੋਈ ਜਿੱਦਾਂ ਜਿਹੜਾ ਬੰਦਾ ਉੱਥੇ ਦਾ PR ਆ, ਜਿੱਦਾਂ ਹੁਣ ਆਪਾਂ ਇੱਥੇ ਇੰਡੀਆ ਦੇ ਨਾਗਰਿਕ ਹਾਂ, ਇੰਡੀਆ ਦੇ ਨਾਗਰਿਕ ਹਾਂ, ਤਾਂ ਸਾਡਾ ਇਲਾਜ ਫ੍ਰੀ ਹੋਣਾ ਚਾਹੀਦਾ। ਉੱਥੇ ਬਾਹਰਲੀਆਂ ਕਹਿ ਲਓ ਵੀ ਜਿੰਨੀਆਂ ਗੌਰਮੈਂਟਾਂ ਹੈ ਨਾ, ਜਿੱਥੇ ਵੀ ਕੰਟਰੀਆਂ ਤਕਰੀਬਨ ਯੂਰਪ ਦੀਆਂ ਲਾ ਲਓ ਜਾਂ ਏਸ਼ੀਆ ਦੀਆਂ ਲਾ ਲਓ ਕਈ ਕੰਟਰੀਆਂ, ਉੱਥੇ ਤਕਰੀਬਨ ਇਲਾਜ ਬੰਦਿਆਂ ਦਾ ਸਾਰਿਆਂ ਦਾ ਉਹਨਾਂ ਦਾ ਫ੍ਰੀ ਹੁੰਦਾ, ਕੋਈ ਪੈਸਾ ਨਹੀਂ ਲੈਂਦੇ ਕੋਈ ਵੀ, ਭਾਵੇਂ ਜਿਹੜਾ ਮਰਜ਼ੀ।
0: ਜਨਾਬ, ਫ੍ਰੀ ਇਲਾਜ ਦਾ ਤੁਸੀਂ ਜ਼ਿਕਰ ਕੀਤਾ ਹੈ, ਫ੍ਰੀ ਇਲਾਜ, ਮੁਫਤ ਇਲਾਜ, ਅਤੇ ਆਪਣੇ ਦੇਸ਼ ਦੇ ਵਿੱਚ ਵੀ ਸਰਕਾਰ ਲੈ ਕੇ ਆਈ ਹੈ। ਕੀ ਤੁਸੀਂ ਕਾਰਡ ਬਾਰੇ ਸੁਣਿਆ, ਜਿਹੜਾ ਆਯੁਸ਼ਮਾਨ ਕਾਰਡ ਜੋ ਹੈ ਸਰਕਾਰ ਦੀ ਜਿਹੜੀ ਸਕੀਮ ਹੈ?
1: ਹਾਂਜੀ, ਮੈਂ ਮੈਡਮ ਜੀ ਸੁਣਿਆ ਮੈਂ ਆਯੁਸ਼ਮਾਨ ਕਾਰਡ, ਪਰ ਆਯੁਸ਼ਮਾਨ ਕਾਰਡ ਦੇ ਉੱਤੇ ਵੀ ਬਹੁਤ ਕੁਛ ਇੱਦਾਂ ਦਾ ਇਸ ਤਰ੍ਹਾਂ ਦਾ ਜਿਹੜਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ। ਹੁਣ ਸਪੋਜ਼ ਕਰ ਲਓ ਮੈਂ ਮੇਰੇ ਗੋਡੇ ਖਰਾਬ ਹੈ ਤਾਂ ਮੈਂ ਗੋਡਿਆਂ ਦਾ ਆਪਰੇਸ਼ਨ ਕਰਾਉਣਾ, ਤਾਂ ਉਹ ਆਯੁਸ਼ਮਾਨ ਕਾਰਡ ਦੇ ਉੱਤੇ ਕਹਿੰਦੇ ਤੁਹਾਡੇ ਇੱਕ ਗੋਡੇ ਦਾ ਹੋਣਾ, ਇੱਕ ਦਾ ਨਹੀਂ ਹੋਣਾ, ਵੀ ਮੈਂ ਦੂਜਾ ਗੋਡਾ ਕਿਹੜਾ ਕਿਸੇ ਹੋਰ ਦਾ, ਉਹ ਵੀ ਤਾਂ ਮੇਰਾ ਆਪਣਾ ਹੀ ਆ
0: ਜੀ। ਚਲੋ ਠੀਕ,
1: ਇਸ ਤਰ੍ਹਾਂ ਦੀਆਂ ਜਿਹੜਾ ਨਾ ਸਾਨੂੰ ਕਹਿੰਦੇ ਜੀ ਪਿੱਛੋਂ ਫਿਰ ਕਰਨਾ ਵੀ ਉਹ ਨਹੀਂ।
0: ਦੋਸਤੋ, ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਦੋਸਤ ਜੁੜੇ ਜਿਨ੍ਹਾਂ ਨੇ ਸਰਕਾਰੀ ਹਸਪਤਾਲਾਂ ਬਾਰੇ ਦੱਸਿਆ, ਆਪਣਾ ਅਨੁਭਵ ਦੱਸਿਆ। ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਹੈ ਸਾਂਝੇ ਕਰ ਸਕਦੇ ਹੋ, ਅਨੁਭਵ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ। ਸਰਕਾਰੀ ਹਸਪਤਾਲਾਂ ਦੇ ਉੱਤੇ ਅਸੀਂ ਅੱਜ ਕਰ ਰਹੇ ਹਾਂ ਗੱਲਬਾਤ। ਨੰਬਰ ਇੱਕ ਵਾਰ ਨੋਟ ਕਰ ਲਵੋ, ਕਿਉਂਕਿ 9 ਵਜੇ ਤੱਕ ਮੈਂ ਤੁਹਾਨੂੰ ਨੰਬਰ ਜਿਹੜਾ ਹੈ ਵਾਰ ਵਾਰ ਜਿਹੜਾ ਹੈ ਰਿਮਾਈਂਡਰ ਦੇਈ ਜਾਣਾ ਤਾਂ ਕਿ ਤੁਸੀਂ ਵੀ ਆਲਸ ਛੱਡ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ ਅਤੇ ਆਪਣੇ ਕੀਮਤੀ ਅਨੁਭਵ, ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰੋ। ਨੰਬਰ ਹੈ ਜੀ 0118123412174।

ਇਹ ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾ ਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ, ਤੇਰੀ ਸਹੁੰ ਜੇ ਕਿਤੇ ਉਹ ਅੱਜ ਮਿਲ ਜਾਏ ਨਾ।

0: मेरा बेटा कुमार जी।
1: दोस्तों प्रोग्राम पब्लिक मंच दे विच साडे अगले कॉलर दोस्त नाल करदे आ गलबात कि कित्थों मिलाया जी इन्होंने फोन। हेलो
2: हेलो
1: जी, कौन थे कित्थों जनाब?
2: मैं मनोज सिंह गल कर रहा जी।
1: जी
2: डिस्ट्रिक्ट जलंधर करतारपुर तो।
1: जी जनाब असी गलबात जिवें कि तुसी प्रोग्राम दे विच सुन रहे हो सरकारी हस्पतालां दे उत्ते गलबात कर रहे हैं। सरकारी हस्पतालां विच सफाई दी गल करिए या हाइजीन दी गल करिए, तुहाडे अनुसार की इसदी मियार ठीक है जां सुधार दी लोड है?
2: देखो जी, सफाई वगैरह दा अग्गे ना बहुत सुधार आ कहण दा मतलब आ। हैलो
1: जी,
2: सफाई वगैरह दा बहुत सुधार आ
1: जी,
2: लेकिन मैं एक छोटी जी होर गल कर रहा हां, लॉकडाउन दे विच बेटा मेरे। हैलो
1: जी,
2: ਲੋਕਡਾਊਨ ਚ ਬੇਟੇ ਮੇਰੇ ਦਾ ਖੂਨ ਘੱਟ ਗਿਆ ਸੀ
1: ਜੀ,
2: ਕਰਤਾਰਪੁਰ ਹੋਸਪਿਟਲ ਗਏ ਇਹਨਾਂ ਨੇ, ਰਿਫਰ ਕਰਤਾ ਕਹਿੰਦੇ ਜਲੰਧਰ ਲੈ ਜਾਓ
1: ਜੀ।
2: ਜਲੰਧਰ ਲੈ ਗਏ। ਹੈਲੋ
1: ਜੀ ਜੀ, ਜਲੰਧਰ ਲੈ ਕੇ ਗਏ ਬੇਟੇ ਨੂੰ?
2: ਹਾਂਜੀ ਹਾਂਜੀ, ਜਲੰਧਰ ਲੈ ਗਏ। ਉਸ ਟਾਈਮ ਦੇਖੋ ਕਿੰਨੀ ਮੁਸ਼ਕਿਲ ਆ, ਉੱਥੇ ਲੈ ਕੇ ਗਏ ਤੇ ਉਹਨਾਂ ਨੇ ਇੱਕ ਸਵੇਰੇ ਗੁਲੂਕੋਸ਼ ਲਾ ਤਾ 11 ਵਜੇ
1: ਜੀ,
2: ਹੋਰ ਅਸੀਂ 4 ਵਜੇ ਤੇ ਵੇਟ ਕਰਦੇ ਰਹੇ। ਉਹ ਸਾਨੂੰ ਪੁੱਛਣ ਕਿ ਤੁਹਾਡਾ ਇਹਦਾ ਖੂਨ ਦਾ ਗਰੁੱਪ ਕੀ ਆ। ਮੈਂ ਕਿਹਾ ਜੀ ਤੁਸੀਂ ਟੈਸਟ ਕਰੋ, ਗਰੁੱਪ ਕੀ ਆ ਕਿੱਦਾਂ ਆ। ਨਹੀਂ ਨਹੀਂ ਤੁਸੀਂ ਦੱਸੋ ਮਹਾਰਾਜ, ਅਸੀਂ ਦੇਖ ਲਓ ਵੀ ਸਵੇਰ ਦੇ 11 ਵਜੇ ਦੇ ਉੱਥੇ ਗਏ ਤੇ ਸ਼ਾਮ ਨੂੰ 4 ਵਜੇ ਤੱਕ ਉਹਨਾਂ ਨੇ ਥੋੜ੍ਹਾ ਗਲੂਕੋਸ਼ ਲੈ ਗਿਆ, ਉਹਨਾਂ ਨੇ ਸਾਡੀ ਪੁੱਛ ਗਿੱਛ ਕੀਤੀ
1: ਜੀ।
2: ਕਹਿੰਦੇ ਤੁਸੀਂ ਦੱਸੋ ਵੀ ਇਹਦਾ ਗਰੁੱਪ ਕੀ ਆ। ਜਿਸ ਬੰਦੇ ਨੇ ਗਰੁੱਪ ਪਹਿਲਾਂ ਟੈਸਟ ਹੀ ਨਹੀਂ, ਕੋਈ ਪਤਾ ਹੀ ਨਹੀਂ, ਤੇ ਉਹ ਕੀ ਦੱਸੂ
1: ਉਸਨੂੰ ਕਿਵੇਂ ਬਤਾਏਗਾ
2: ਚੈੱਕ ਕਰ ਲਓ
1: ਜੀ। ਮਤਲਬ ਅਸੀਂ ਇਹ ਕਹਿ ਸਕਦੇ ਹਾਂ ਸਟਾਫ ਜਿੰਨਾ ਚੌਕਸ ਹੋਣਾ ਚਾਹੀਦਾ ਹੈ ਉਨੀ ਚੌਕਸੀ ਜਿਹੜੀ ਹੈ ਨਹੀਂ ਵਰਤੀ ਜਾਂਦੀ।
2: ਕਹਿਣ ਦਾ ਮਤਲਬ ਇਹੀ ਹੈ। ਦੇਖੋ ਕਿੰਨੀ ਮੁਸ਼ਕਿਲ ਨਾਲ ਗਿਆ ਉਹਨਾਂ ਕੋਲ ਗੱਡੀ, ਕਿਸੇ ਦੀ ਗੱਡੀ ਮੈਂ ਮੰਗ ਕੇ, ਉਹ ਵੀ ਬੜੇ ਡਰ ਕੇ ਗਏ। ਔਰ ਜਦੋਂ ਉਹਨਾਂ ਨੇ ਕਹਿੰਦੇ ਅਸੀਂ ਕਿਹਾ ਵੀ ਅਸੀਂ ਸਾਨੂੰ ਛੁੱਟੀ ਦੇ ਦਿਓ, ਨਹੀਂ ਸਰ ਕਹਿੰਦੇ ਤੇ ਤੁਸੀਂ ਲਿਖ ਕੇ ਦਿਓ, ਤੁਸੀਂ ਆਪਣੇ ਆਪ ਚੱਲੇ ਆ। ਅਸੀਂ ਕਿਹਾ ਲਿਖਾ ਲਓ ਮਹਾਰਾਜ, ਜਦ ਸਵੇਰ ਦੇ ਆਏ ਤੁਸੀਂ ਕਹਿੰਦੇ ਗਰੁੱਪ ਕਿਹੜਾ ਤੇ ਸਾਡੇ ਕੋਲ ਲਿਖਾ ਲਓ। ਅਸੀਂ ਲਿਖਿਆ ਲਿਖ ਕੇ ਤੇ ਫਿਰ ਕਿੰਨੀ ਮੁਸ਼ਕਿਲ ਅਸੀਂ ਆਏ ਹਾਂ। ਫਿਰ ਉੱਥੋਂ ਆ ਕੇ ਸਾਨੂੰ ਪਤਾ ਲੱਗਾ ਵੀ ਤੁਸੀਂ ਰਾਧਾ ਸਵਾਮੀ ਹੋਸਪਿਟਲ ਚਲ ਜਾਓ
1: ਜੀ।
2: ਉੱਥੇ ਗਏ ਹਾਂ ਮਹਾਰਾਜ, ਉੱਥੇ ਉਹਨਾਂ ਨੇ ਪੂਰੀ ਚੈੱਕ ਕੀਤੀ ਹੈ। ਕਮ ਸੇ ਕਮ ਵੀ 4.5-4 ਗ੍ਰਾਮ ਖੂਨ ਸੀ ਬੱਚੇ ਦੇ ਵਿੱਚ
1: ਜੀ। ਤੇ ਫਿਰ
2: ਉੱਥੇ ਉੱਥੇ ਲੈ ਕੇ ਗਏ, ਉਹਨਾਂ ਨੇ ਐਡਮਿਟ ਕੀਤਾ। 3-4 ਦਿਨ ਵਿੱਚ ਉਹਨਾਂ ਨੇ ਸਾਰਾ ਹੀ ਖੂਨ ਵਗੈਰਾ ਜੋ

0: ਵੀ ਆ ਹਫਤੇ ਦੇ ਵਿੱਚ ਵਿੱਚ ਕੋਈ ਪੈਸਾ ਨਹੀਂ ਲੱਗਾ
1: ਜੀ,
0: ਅਸੀਂ ਘਰ ਆ ਗਏ, ਬੱਚਾ ਇਸ ਵੇਲੇ ਸਹੀ ਆ
1: ਜੀ।
0: ਲੇਕਿਨ ਜਦੋਂ ਹੋਸਪਿਟਲ ਟੈਸਟ ਜਾਈਏ ਡਾਕਟਰ ਨੇ ਪੁੱਛਣਾ ਜੇ ਅਸੀਂ ਕਹਿੰਦੇ ਜੀ ਸਾਨੂੰ ਨਹੀਂ ਪਤਾ, ਉਹਦਾ ਫਰਜ਼ ਬਣਦਾ ਕਿ ਚੈੱਕ ਕਰਨਾ
1: ਜੀ। ਤੁਹਾਨੂੰ ਉਸ ਸਮੇਂ ਉੱਥੇ ਇੰਤਜ਼ਾਰ ਕਰਨਾ ਪਿਆ ਤੇ ਤੁਹਾਡੇ ਉਸ ਟਾਈਮ
0: ਜੀ। ਹਾਂਜੀ ਹਾਂਜੀ
1: ਜੀ, ਬਹੁਤ ਸ਼ੁਕਰੀਆ ਆਪਣਾ ਵਿਚਾਰ, ਆਪਣਾ ਜਿਹੜਾ ਅਨੁਭਵ ਹੈ।
0: ਖੁਦ ਜ਼ਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ, ਧੰਨਵਾਦ, ਮੈਂ ਇੰਨਾ ਇਨਫੋਰਮੇਸ਼ਨ ਦੇਣੀ ਚਾਹੁੰਦਾ
1: ਸੀ ਜੀ। ਸ਼ੁਕਰੀਆ ਜਨਾਬ, ਉਮੀਦ ਕਰਦੇ ਹਾਂ ਸਿਹਤਮੰਦ ਹੋਵੋਗੇ ਸਾਰੇ ਜੀ।
0: ਠੀਕ ਹੈ
1: ਦੋਸਤੋ, ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ, ਸ਼ੁੱਕਰਵਾਰ ਦੀ ਰਾਤ ਹੈ ਅਤੇ ਪ੍ਰੋਗਰਾਮ ਦੇ ਵਿੱਚ ਮਹਿਜ਼ ਕੁਝ ਮਿਨਟ ਹੀ ਜਿਹੜੇ ਹੈ ਬਾਕੀ ਨੇ, ਅਤੇ ਉਮੀਦ ਕਰਦੀ ਹਾਂ ਇਹਨਾਂ ਬਾਕੀ ਦੇ ਪਲਾਂ ਦੇ ਵਿੱਚ ਵੀ ਬਹੁਤ ਸਾਰੇ ਦੋਸਤ ਜਿਹੜੇ ਹੈ ਸਾਡੇ ਨਾਲ ਜੁੜਨਗੇ, ਆਪਣੇ ਵਿਚਾਰ ਆਪਣੇ ਅਨੁਭਵ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕਰਨਗੇ, ਕਿਉਂਕਿ ਇੱਕ ਅਜਿਹਾ ਵਿਸ਼ਾ ਹੈ ਜਿਸ 'ਤੇ ਗੱਲ ਹੋਣਾ ਬਹੁਤ ਜ਼ਰੂਰੀ ਹੈ ਕਿ ਹਕੀਕਤ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ।
2: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਅਗਲੇ ਕਿਹੜੇ ਦੋਸਤ ਸਾਡੇ ਨਾਲ ਇਸ ਵਕਤ ਜੁੜੇ ਨੇ, ਆਓ ਜਾਣਦੇ ਹਾਂ ਉਹਨਾਂ ਤੋਂ ਹੀ। ਹੈਲੋ ਹਕੀਕਤ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ, ਕਿਸ ਤਰ੍ਹਾਂ ਦਾ ਉੱਥੇ ਵਿਵਹਾਰ ਕੀਤਾ ਜਾਂਦਾ ਹੈ, ਦਵਾਈਆਂ ਸਮੇਂ ਤੇ ਮਿਲਦੀਆਂ ਜਾਂ ਨਹੀਂ, ਜਾਂ ਹਰ ਇੱਕ ਚੀਜ਼, ਹਰ ਇੱਕ ਅਨੁਭਵ ਜੋ ਕਿ ਤੁਸੀਂ ਸਰਕਾਰੀ ਹਸਪਤਾਲ ਜਾ ਕੇ ਕੀਤਾ ਹੋਏ, ਤੇ ਤੁਹਾਡੇ ਤੋਂ ਪ੍ਰਭਜੋਤ ਜੀ ਜੀ ਜਾਣਨਾ ਚਾਹਾਂਗੇ ਕਿ ਅਸੀਂ ਅੱਜ ਕੱਲ ਆਯੁਸ਼ਮਾਨ ਕਾਰਡ ਬਾਰੇ ਸੁਣਦੇ ਹਾਂ ਜਾਂ ਹੋਰ ਸਰਕਾਰੀ ਬਹੁਤ ਸਾਰੀਆਂ ਯੋਜਨਾਵਾਂ ਨੇ ਸਿਹਤ ਸਾਡੀ ਬਿਹਤਰੀ ਵਾਸਤੇ, ਸਿਹਤ ਵਾਸਤੇ ਬਣਾਈਆਂ ਗਈਆਂ, ਪਰ ਕੀ ਅਸਲ ਵਿੱਚ ਇਸ ਦਾ ਲਾਭ ਮਿਲਦਾ ਹੈ?
1: ਹਾਂਜੀ ਮੈਮ, ਮਿਲਦਾ ਹੈ, ਜ਼ਰੂਰ ਮਿਲਦਾ ਮੈਮ
0: ਜੀ। ਕੋਈ ਤੁਹਾਡੇ ਨਾਲ ਕੋਈ ਘਟਨਾ ਹੋਈ ਹੋਈ, ਕੋਈ ਅਨੁਭਵ ਸਾਂਝਾ ਕਰਨਾ ਚਾਹੂੰ?
1: ਹਾਂਜੀ ਮੈਮ, ਮੈਂ ਨਾ ਐਕਚੁਅਲੀ ਨਾ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਸੀਗੀ ਮੈਮ, ਤਾਂ ਮਤਲਬ ਕਿ ਫਿਰ ਮੈਂ ਸਰਕਾਰੀ ਹੋਸਪਿਟਲ 'ਚ ਜਦੋਂ ਐਡਮਿਟ ਹੋਈ ਸੀਗੀ
0: ਜੀ,
1: ਤੇ ਮਤਲਬ ਕਿ ਉਹਨਾਂ ਨੇ ਮਤਲਬ ਕਿ ਬੜੀ ਬੇਖੂਬੀ ਨਾਲ ਆਪਣਾ ਕੰਮ ਕੀਤਾ, ਸਾਰਾ ਸਟਾਫ ਬਹੁਤ ਵਧੀਆ ਸੀ ਮੈਮ, ਮਤਲਬ ਕਿ ਮੇਰੀ ਜ਼ਿੰਦਗੀ ਵੀ ਸਰਕਾਰੀ ਹੋਸਪਿਟਲ 'ਚ ਹੀ ਬਚੀ ਹੈ ਮੈਮ, ਇਸ ਲਈ ਮੈਨੂੰ ਜ਼ਿਆਦਾ ਤਾਂ ਹੀ ਤਾਂ ਸਰਕਾਰੀ ਹੋਸਪਿਟਲ 'ਚ ਹੀ ਮੈਂ ਜਾਂਦੀ ਹਾਂ। ਮੈਨੂੰ ਕੋਈ ਵੀ ਸਾਡੇ ਪਿਆਰਿਆਂ ਨੂੰ ਕਿਸੇ ਨੇ ਪ੍ਰਾਈਵੇਟ ਜਾਂਦੇ ਸੀ
0: ਜੀ। ਕੁਝ ਸਾਡੇ ਅੱਜ ਦੋਸਤ ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜੇ, ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਿਹੜੇ ਆਯੁਸ਼ਮਾਨ ਕਾਰਡ ਵਰਗੇ ਯੋਜਨਾਵਾਂ ਦੇ ਜਿਹੜੇ ਸਿਰਫ ਗੱਲਾਂ ਕਰੀਆਂ ਜਾਂਦੀਆਂ ਪਰ ਅਸਲ ਦੇ ਵਿੱਚ ਜਿਹੜੇ ਹੈ ਕੋਈ ਵੀ ਸੇਵਾ ਨਹੀਂ ਦਿੱਤੀ ਜਾਂਦੀ।
1: ਨਹੀਂ ਮੈਮ, ਇਹਦਾ ਫਾਇਦਾ ਵੀ ਹੁੰਦਾ ਹੈ ਆਪਾਂ ਨੂੰ
0: ਜੀ। 5 ਲੱਖ 10 ਲੱਖ ਦੇ ਜਿਹੜੇ ਕਾਰਡ ਨੇ ਇਹ ਚੱਲਦੇ ਆ? ਜਦੋਂ ਤੁਸੀਂ ਇਲਾਜ ਕਰਵਾਇਆ ਤੁਹਾਡੇ ਚੱਲ ਰਹੇ ਸੀ ਕਾਰਡ? ਡਾਕਟਰਾਂ ਦੀ ਗੱਲ ਕਰੀਏ

0: ਕਿ ਡਾਕਟਰ ਹਾਜ਼ਰ ਸੀ ਤੇ ਸਮੇਂ ਤੇ ਹਰ ਇੱਕ ਚੀਜ਼ ਜਿਹੜੀ ਹੈ ਤੁਹਾਡੇ ਤੱਕ ਪਹੁੰਚੀ।
1: ਉਹਨਾਂ ਨੇ ਬੜੀ ਬੇਖੂਬੀ ਜਿੱਦਾਂ ਆਪਣੇ ਪੂਰੀ ਵਫਾਦਾਰੀ ਨਾਲ ਕੰਮ ਸਾਰੇ ਕਿਤੇ ਸਟਾਫ ਵੀ ਵਧੀਆ, ਮੈਮ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਕੋਈ ਅੱਛੇ ਵੀ ਹੁੰਦੇ, ਕੋਈ ਵਧੀਆ ਵੀ ਹੁੰਦੇ, ਜਿਹੜੇ ਸਮਝਦੇ ਹੈ ਨਾ ਸਾਰਾ।
0: ਜੀ
1: ਹਾਂਜੀ
0: ਜੀ, ਬਹੁਤ ਸ਼ੁਕਰੀਆ ਪ੍ਰਭਜੋਤ ਜੀ ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ।
1: ਥੈਂਕ ਯੂ ਮੈਮ।

0: ਦੋਸਤੋ ਪਬਲਿਕ ਮੰਚ ਦੇ ਵਿੱਚ ਸਾਡੇ ਅਗਲੇ ਦੋਸਤ ਜੁੜ ਚੁੱਕੇ ਨੇ। ਹੈਲੋ
1: ਹੈਲੋ
0: ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ?
1: ਮੈਡਮ ਮੈਂ ਸੰਦੀਪ ਕੌਰ ਬੋਲਦੀ ਪਈ ਹਾਂ ਜਲੰਧਰ ਤੋਂ।
0: ਜੀ ਸੰਦੀਪ ਜੀ, ਪ੍ਰੋਗਰਾਮ ਦੇ ਵਿੱਚ ਸਰਕਾਰੀ ਹਸਪਤਾਲਾਂ ਦੀ ਗੱਲ ਕਰੀਏ ਤੇ ਤੁਹਾਡੇ ਅਨੁਸਾਰ ਸਰਕਾਰੀ ਹਸਪਤਾਲ ਜਿਹੜੇ ਨੇ ਉਹਨਾਂ ਦੀ ਹਾਲਤ ਜਿਹੜੀ ਹੈ ਸੁਧਾਰਨ ਲਈ ਸਭ ਤੋਂ ਮਹੱਤਵਪੂਰਨ ਜਿਹੜੇ ਹੈ ਕਿਹੜੇ ਕਦਮ ਹੈ?
1: ਹਾਂਜੀ ਮੈਮ, ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਿੱਦਾਂ ਸਰਕਾਰੀ ਹਸਪਤਾਲਾਂ 'ਚ ਬਹੁਤ ਸਹੂਲਤ ਮਿਲਦੀ ਪਈ ਆ, ਇਸ ਲਈ ਸਰਕਾਰ ਲਈ ਧੰਨਵਾਦ ਆ
0: ਜੀ।
1: ਕਿ ਪਰ ਥੋੜੀਆਂ ਜਿਹੀਆਂ ਜਿੱਦਾਂ ਕਿ ਸਟਾਫ ਮੈਂਬਰ ਜਿੱਦਾਂ ਹਸਪਤਾਲਾਂ ਦੇ ਆ
0: ਜੀ,
1: ਉਹਨਾਂ ਨੂੰ ਕੇਅਰਫੁਲ ਹੋਣਾ ਚਾਹੀਦਾ ਆ
0: ਜੀ।
1: ਮੈਮ ਉਹ
0: ਕੋਈ ਅਨੁਭਵ ਆਪਣਾ ਜੀ, ਕੋਈ ਅਨੁਭਵ ਆਪਣਾ ਜੋ ਸਾਂਝਾ ਕਰਨਾ ਚਾਹੋ।
1: ਹਾਂਜੀ ਮੈਮ
0: ਜੀ,
1: ਮੈਮ ਇਹ ਦੱਸਣਾ ਚਾਹੁੰਦੀ ਹਾਂ ਕਿ ਥੋੜਾ ਜਿਹਾ ਪੇਸ਼ੈਂਟ ਦੇ ਬਾਰੇ ਹੀ ਕੇਅਰ ਕਰਨ
0: ਜੀ।
1: ਹਾਂਜੀ, ਕਿ ਜਿੱਦਾਂ ਡਿਲੀਵਰੀ ਟਾਈਮ ਥੋੜਾ ਨਰਸਾਂ ਕੇਅਰ ਨਹੀਂ ਕਰਦੀਆਂ ਹੈਗੀਆਂ, ਪੇਸ਼ੈਂਟ ਨੂੰ ਕੁਛ ਦਰਦ ਦੇ ਵਿੱਚ ਹੀ ਫੀਲ ਰਹਿਣ ਦਿੰਦੀਆਂ
0: ਜੀ।
1: ਹਾਂਜੀ
0: ਜੀ, ਇਹ ਤਾਂ ਗੱਲ ਹੋ ਗਈ ਨਰਸਾਂ ਤੇ। ਉਸ ਤੋਂ ਇਲਾਵਾ ਜੇਕਰ ਸਾਫ ਸਫਾਈ ਦੀ ਗੱਲ ਕਰੀਏ ਸਰਕਾਰੀ ਹਸਪਤਾਲਾਂ ਦੀ, ਕੀ ਉਹ ਪ੍ਰੋਪਰ ਹੁੰਦੀ ਹੈ?
1: ਹਾਂਜੀ ਮੈਮ, ਅੱਗੇ ਨਾਲੋਂ ਤਾਂ ਬਿਹਤਰ ਹੋਇਆ ਪਿਆ ਸਰਕਾਰੀ ਹਸਪਤਾਲ
0: ਜੀ। ਠੀਕ ਹੈ ਜੀ, ਬਹੁਤ ਸ਼ੁਕਰੀਆ।

0: ਗਿਆ ਸੰਦੀਪ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ।
1: ਓਕੇ ਮੈਮ।
0: ਦੋਸਤੋ, ਅੱਜ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ, ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਹੈ, ਆਪਣੇ ਅਨੁਭਵ ਜਾਂ ਜੋ ਉਹਨਾਂ ਦੇ ਅਨੁਸਾਰ ਸਰਕਾਰੀ ਹਸਪਤਾਲਾਂ ਵਿੱਚ ਸੁਧਾਰ ਹੋਣੇ ਚਾਹੀਦੇ ਆ, ਉਹਨਾਂ ਨੇ ਉਹ ਵੀ ਸਾਡੇ ਨਾਲ ਸਾਂਝਾ ਕੀਤੇ। ਅਤੇ ਉਮੀਦ ਕਰਦੇ ਹਾਂ ਜਿਵੇਂ ਸੋਚਿਆ ਸੀ ਉਸੇ ਤਰ੍ਹਾਂ ਬਹੁਤ ਸਾਰੇ ਦੋਸਤ ਜੁੜੇ ਅਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਸਾਂਝਾ ਕੀਤੀਆਂ। ਅਤੇ ਇਸ ਦੇ ਨਾਲ ਹੀ ਦੋਸਤੋ, ਸਰਕਾਰੀ ਹਸਪਤਾਲ ਜੀ ਜੇਕਰ ਅਸੀਂ ਗੱਲ ਕਰਦੇ ਹਾਂ, ਸਾਡਾ ਅੱਜ ਦੇ ਪ੍ਰੋਗਰਾਮ ਰਾਹੀਂ ਮਕਸਦ ਸਿਰਫ ਇੰਨਾ ਸੀ ਕਿ ਹਕੀਕਤ ਦੀ ਇੱਕ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏ ਕਿ ਹਕੀਕਤ 'ਤੇ ਕੀ ਕੁਝ ਚੱਲ ਰਿਹਾ, ਕਿ ਜਨਤਾ ਨੂੰ ਜੋ ਦਾਅਵੇ ਕਹੇ ਜਾਂਦੇ ਆ ਉਹ ਅਸਲ ਵਿੱਚ ਮਿਲ ਰਹੀ ਹੈ ਜਨਤਾ ਨੂੰ ਸਾਰੀਆਂ ਸਹੂਲਤਾਂ ਜੋ ਕਿ ਸਰਕਾਰ ਸਾਡੀ ਬਿਹਤਰੀ ਵਾਸਤੇ, ਸਾਡੀ ਸਿਹਤ ਵਾਸਤੇ ਲਾਗੂ ਕਰਦੀ ਹੈ। ਅਤੇ ਕੁਝ ਦੋਸਤਾਂ ਨੇ ਦੱਸਿਆ ਸਹੂਲਤਾਂ ਮਿਲਦੀਆਂ, ਕੁਝ ਨੇ ਦੱਸਿਆ ਨਹੀਂ ਮਿਲਦੀਆਂ। ਅਤੇ ਇਹ ਪ੍ਰੋਗਰਾਮ ਦੇ ਵਿੱਚ

ਕਹੀ ਜਾਂਦੀ ਹੈ ਉਹ ਅਸਲ ਵਿੱਚ ਮਿਲ ਰਹੀ ਹੈ ਜਨਤਾ ਨੂੰ ਸਾਰੀਆਂ ਸਹੂਲਤਾਂ ਜੋ ਕਿ ਸਰਕਾਰ ਸਾਡੀ ਬਿਹਤਰੀ ਵਾਸਤੇ ਸਾਡੀ ਸਿਹਤ ਵਾਸਤੇ ਲਾਗੂ ਕਰਦੀ ਹੈ। ਅਤੇ ਕੁਝ ਦੋਸਤਾਂ ਨੇ ਦੱਸਿਆ ਸਹੂਲਤਾਂ ਮਿਲਦੀਆਂ, ਕੁਝ ਨੇ ਦੱਸਿਆ ਨਹੀਂ ਮਿਲਦੀਆਂ। ਅਤੇ ਇਹ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਜਿਹੜੇ ਇਸ ਟਾਈਮ ਸੁਣ ਰਹੇ ਨੇ ਸਭ ਦਾ ਤਹਿ ਦਿਲੋਂ ਸ਼ੁਕਰੀਆ। ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਚਲੀਏ ਕਿਉਂਕਿ ਕੁਝ ਦੋਸਤਾਂ ਦੀ ਜਿਹੜੀ ਹੈ ਸ਼ਿਕਾਇਤ ਸੀ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਚੰਗਾ ਵਿਵਹਾਰ ਜਿਹੜਾ ਨਹੀਂ ਕੀਤਾ ਗਿਆ। ਤਾਂ ਦੋਸਤੋ ਕੁਝ ਟੋਲ ਫਰੀ ਨੰਬਰ ਹੁੰਦੇ ਆ ਜਿਸ 'ਤੇ ਜਾ ਕੇ ਤੁਸੀਂ ਆਪਣੇ ਸ਼ਿਕਾਇਤ ਜਿਹੜੀ ਹੈ ਉਹ ਦਰਜ ਕਰਵਾ ਸਕਦੇ ਹੋ। ਨੰਬਰ ਹੈ ਜੀ 104 104 ਨੰਬਰ। ਜੇਕਰ ਤੁਸੀਂ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਜਾਂਦੇ ਹੋ ਉੱਥੇ ਦੇ ਜੇਕਰ ਡਾਕਟਰ ਨਰਸਿਸ ਜਾਂ ਕਿਸੇ ਵੀ ਤਰ੍ਹਾਂ ਤੁਹਾਨੂੰ ਸਮੇਂ 'ਤੇ ਜਿਹੜੀ ਹੈ ਨਹੀਂ ਤੁਹਾਡਾ ਇਲਾਜ ਕੀਤਾ ਜਾਂਦਾ ਹੈ ਤਾਂ ਤੁਸੀਂ ਇਸ ਨੰਬਰ 'ਤੇ ਟੋਲ ਫਰੀ ਨੰਬਰ 'ਤੇ ਸ਼ਿਕਾਇਤ ਆਪਣੀ ਦਰਜ ਕਰਵਾ ਸਕਦੇ ਹੋ। ਅਤੇ ਇਸ ਦੇ ਨਾਲ ਹੀ ਨਾਲ ਇੱਕ ਹੋਰ ਨੰਬਰ ਹੈ 108। ਜੇਕਰ ਕਿਤੇ ਵੀ ਕੁਝ ਹਾਦਸਾ ਹੋ ਜਾਂਦਾ ਹੈ ਸੜਕ 'ਤੇ, ਘਰ, ਤੁਹਾਡੀ ਆਂਢ ਗੁਆਂਢ, ਰੱਬ ਨਾ ਕਰੇ, ਪਰ ਉਸ ਵਕਤ ਬਹੁਤ ਜ਼ਰੂਰਤ ਹੁੰਦੀ ਹੈ ਤੁਹਾਡੇ ਅਲਰਟਨੈਸ ਦੀ, ਤੁਹਾਡੇ ਚੌਕਸ ਹੋਣ ਦੀ, ਅਤੇ ਨੰਬਰ 108 'ਤੇ ਤੁਸੀਂ ਮਦਦ ਜਿਹੜੀ ਹੈ ਉਹ ਲੈ ਸਕਦੇ ਹੋ। ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਨੇ ਜੋ ਸਾਡੀ ਭਲਾਈ ਵਾਸਤੇ ਆ, ਪਰ ਸਾਨੂੰ ਉਹਨਾਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਪਬਲਿਕ ਮੰਚ ਵਿੱਚ ਅੱਜ ਵਾਸਤੇ ਦੋਸਤੋ ਇੰਨਾ ਹੀ। ਮਿਲਾਂਗੇ ਕਿਸੇ ਸ਼ਾਮ ਫਿਰ ਪਬਲਿਕ ਮੰਚ ਦੇ ਵਿੱਚ ਇੱਕ ਨਵਾਂ ਵਿਸ਼ਾ ਲੈ ਕੇ। ਤਦ ਤੱਕ ਤੁਹਾਡੇ ਵਾਸਤੇ ਪੇਸ਼ ਕਰਨ ਜਾ ਰਹੀ ਹਾਂ ਇਸ ਪ੍ਰੋਗਰਾਮ ਦਾ ਆਖਰੀ ਗੀਤ, ਅਤੇ ਮੈਂ ਤੁਹਾਨੂੰ ਮਿਲਾਂਗੀ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ।

ਨਮਸਕਾਰ, ਐਫਐਮਐਂਡ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਰਾਤ ਦੇ 9 ਵਜੇ ਨੇ ਤੇ ਪੇਸ਼ ਹੈ ਐਫਐਮ ਨਿਊਜ਼ ਹੈਡਲਾਈਨਸ।

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸ਼ੁਭੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਮਜ਼ਬੂਤੀ ਅਤੇ ਸੁਰੱਖਿਆ ਸਿਰਫ ਸਰਹੱਦਾਂ ਦੀ ਰੱਖਿਆ ਤੱਕ ਸੀਮਤ ਨਹੀਂ, ਸਗੋਂ ਸਮਾਜ, ਵਾਤਾਵਰਣ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜੀ ਹੋਈ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਔਰਤਾਂ ਖਿਲਾਫ਼ ਘਿਨੌਣੇ ਜਿਨਸੀ ਜ਼ੁਰਮਾਂ ਸੰਬੰਧੀ ਮਾਮਲਿਆਂ ਵਿੱਚ ਤੇਜ਼ੀ ਨਾਲ ਸੁਣਵਾਈ, ਸਖ਼ਤ ਨਿਗਰਾਨੀ ਅਤੇ ਪੈਰੋਲ ਉੱਤੇ ਪਾਬੰਦੀ ਦੀ ਮੰਗ ਕੀਤੀ ਹੈ। ਭਾਰਤ ਅਤੇ ਸਿੰਗਾਪੁਰ ਦੇ ਰਣਨੀਤਕ ਭਾਈਵਾਲਾਂ ਵਜੋਂ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਦੁਵੱਲੇ ਸਹਿਯੋਗ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਗਿਆ ਹੈ। ਪੰਜਾਬ ਕਰ ਵਿਭਾਗ ਨੇ ਇੱਕ ਸੰਗਠਿਤ ਫਰਜ਼ੀ ਬਿਲਿੰਗ ਨੈੱਟਵਰਕ ਦਾ ਸਫਲਤਾ ਨਾਲ ਪਰਦਾਫਾਸ਼ ਕਰਦਿਆਂ ਲੁਧਿਆਣਾ ਦੀ ਇੱਕ ਫਰਮ ਦੇ ਡਾਇਰੈਕਟਰ ਨੂੰ ਵੱਡਾ GST ਘੁਟਾਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਕਰਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨਾਲ ਮੁਲਾਕਾਤ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਸੰਬੰਧੀ ਕਾਨੂੰਨ ਦੀਆਂ ਵੱਖ ਵੱਖ ਮੱਦਾਂ ਉੱਤੇ ਵਿਚਾਰ ਵਟਾਂਦਰਾ ਕੀਤਾ। ਪੰਜਾਬ ਸਰਕਾਰ ਨੇ ਅੱਜ ਯੂਨੀਫਾਈਡ ਸੈਂਕਸ਼ਨ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿੱਚ ਇੱਕ ਵੱਡਾ ਮੀਲ ਮੱਥਰ ਕਾਇਮ ਕੀਤਾ।

ਭਾਰਤ ਦੀ ਸਿਮਰਨਜੀਤ ਕੌਰ ਅੱਜ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਰਿਕਰਵ ਵਿਅਕਤੀਗਤ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। IPL ਕ੍ਰਿਕਟ ਵਿੱਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਸ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋ ਰਿਹਾ ਹੈ। ਇਹ ਸਨ ਇਸ ਘੰਟੇ ਦੇ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਚਾਹਤਾ ਹੈ।

FM 102.7 MHz ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਦਿਲ ਸੇ ਦਿਲ ਤੱਕ ਚਿਹਰੇ ਤੇ ਮਿੱਠੀ ਜਿਹੀ ਮੁਸਕਾਨ ਦਿਲ ਵਿੱਚ ਜੋਸ਼ ਪਿਆਰ ਤੇ ਦੋਵੇਂ ਹੱਥ ਜੋੜ ਹਾਜ਼ਰ ਹੈ ਤੁਹਾਡੀ ਦੋਸਤ ਆਰਜੇ ਨੇਹਾ ਰਲਹਨ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਸਾਰੇ ਹੀ ਦੋਸਤਾਂ ਦਾ ਇਸਤਕਬਾਲ ਜੀ ਆਇਆਂ ਨੂੰ ਦੋਸਤੋ ਪ੍ਰੋਗਰਾਮ ਦਿਲ ਚਾਹਤਾ ਹੈ ਤੁਹਾਡਾ ਪਸੰਦੀਦਾ ਪ੍ਰੋਗਰਾਮ ਜਿਸ ਵਿੱਚ ਤੁਹਾਡੇ ਫਰਮਾਇਸ਼ੀ ਹਿੰਦੀ ਤੇ ਪੰਜਾਬੀ ਫਿਲਮੀ ਗੀਤ ਸੁਣੇ ਜਾਂਦੇ ਹੈ ਤੇ ਬਸ ਅੱਜ ਦੀ ਰਾਤ ਵੀ 9 to 10 ਵਜੇ ਤੱਕ ਇਹ ਸਾਥ ਸਾਡਾ ਇੰਝ ਹੀ ਬਣਿਆ ਰਹੇਗਾ ਜਿਸ ਵਿੱਚ ਤੁਸੀਂ ਇਸ ਨੰਬਰ 98-55-10-10-27-9855-10-10-27 ਤੇ ਸਾਨੂੰ ਭੇਜਣੀ ਹੈ ਆਪਣੀ ਫਰਮਾਇਸ਼ ਅਤੇ ਤੁਹਾਡੀ ਫਰਮਾਇਸ਼ ਨੂੰ ਪੂਰਾ ਕਰਨ ਦਾ ਪੂਰਾ ਜਿਹੜੀ ਹੈ ਪੂਰੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਏਗੀ ਪ੍ਰੋਗਰਾਮ ਦੇ ਪਹਿਲੇ ਮੈਸੇਜ ਵੱਲ ਰੁੱਖ ਕਰਦੇ ਹਾਂ ਪਹਿਲਾ ਮੈਸੇਜ ਪ੍ਰੋਗਰਾਮ ਦੇ ਵਿੱਚ ਦੋਸਤੋ ਸਾਡੇ ਤੱਕ ਪਹੁੰਚਿਆ ਹੈ ਪ੍ਰੋਗਰਾਮ ਦਿਲ ਚਾਹਤਾ ਹੈ ਪੇਸ਼ ਕਰਨ ਵਾਲਿਆਂ ਨੂੰ ਆਦਰਨੀਏ ਆਰਜੇ ਜੀ ਨੂੰ ਨਮਸਕਾਰ ਅਤੇ ਹਾਰਦਿਕ ਅਭਿਨੰਦਨ ਭੇਜਿਆ ਹੈ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੈਸੇਜ ਆਇਆ ਜੀ ਅਤੇ ਮੈਸੇਜ ਭੇਜਣ ਵਾਲੇ ਨੇ ਲਾਲਗਿਰੀ ਗੋਸਵਾਮੀ ਹੇਮਲਤਾ ਹੀਨਾ ਹਰਸ਼ਿਤ ਅਤੇ ਇਹਨਾਂ ਦੇ ਨਾਲ ਹੀ ਇਹਨਾਂ ਦੇ ਪਰਿਵਾਰ ਦੇ ਬਾਕੀ ਸਾਥੀ ਮੈਂਬਰਸ ਖੁਸ਼ੀ ਗੋਸਵਾਮੀ ਬਹੁਤ ਬਹੁਤ ਸ਼ੁਕਰੀਆ ਜੀ ਅਤੇ ਇਸ ਨਾਲ ਹੀ ਇਹਨਾਂ ਦੀ ਫਰਮਾਇਸ਼ ਅਤੇ ਸੁਣਦੇ ਹਾਂ ਫਿਲਮ ਯਾਰਾਨਾ ਦਾ ਇਹ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਜੀ ਕਿਸ਼ੋਰ ਕੁਮਾਰ ਨੇ ਅਤੇ ਇਸ ਤੋਂ ਬਾਅਦ ਛੇਤੀ ਮਿਲਦੇ ਹਾਂ ਬਾਕੀ ਦੇ ਮੈਸੇਜਿਸ ਲੈ ਕੇ

एक खास सूचना दोस्तों, क्रिकेट का विशेष प्रोग्राम स्टंपर्ड सीजन 7 फिर तो आ गया है। ਤੁਸੀਂ ਇਸ ਨੂੰ ਕੱਲ੍ਹ ਸਵੇਰੇ 11:30 ਵਜੇ FM ਰੇਨਬੋ ਚੈਨਲ 'ਤੇ 102.7 ਮੈਗਾਹਰਟਜ਼ ਉੱਤੇ ਸੁਣੋਗੇ। ਦੋਸਤੋ, ਕ੍ਰਿਕਟ ਦਾ ਵਿਸ਼ੇਸ਼ ਪ੍ਰੋਗਰਾਮ ਸਟੰਪਰ ਸੀਜ਼ਨ 7 ਫਿਰ ਤੋਂ ਆ ਗਿਆ ਹੈ।

ਆ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਮੈਸੇਜ ਭੇਜਿਆ ਹੈ ਅਲਕਾ ਮਿੱਡਾ ਅਤੇ ਵੇਦ ਮਿੱਡਾ ਜੀ ਨੇ। ਅਤੇ ਲਓ ਜੀ ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਫਿਲਮ ਬੌਬੀ ਦਾ ਇਹ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਮੰਨਾ ਡੇ ਅਤੇ ਸ਼ੈਲਿੰਦਰ ਸਿੰਘ ਨੇ।

ਮੈਗਾ ਜੀ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਦਿਲ ਅੱਜ ਕੀ ਚਾਹ ਰਿਹਾ। ਵੈਸੇ ਤਾਂ ਅਸੀਂ ਅਕਸਰ ਦਿਲ ਦੀਆਂ ਗੱਲਾਂ ਕਰਦੇ, ਦਿਲ ਬਹੁਤ ਕੁਝ ਕਰਵਾਉਂਦਾ, ਬਹੁਤ ਕੁਝ ਕਰਵਾਉਂਦਾ, ਬਹੁਤ ਕੁਝ ਅਸੀਂ ਸੋਚਦੇ ਹਾਂ। ਅਤੇ ਕਦੇ ਇੱਦਾਂ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਅਸੀਂ ਮਤਲਬ ਬੈਠੇ ਹਾਂ ਆਰਾਮ ਨਾਲ, ਠੀਕ ਹੈ ਜੀ, ਸਿਰਫ ਦਿਮਾਗ ਵਿੱਚ ਸੋਚ ਹੀ ਰਹੇ ਹਾਂ ਅਤੇ ਅਗਲੇ ਹੀ ਪਲ ਉਹ ਚੀਜ਼ ਜਿਹੜੀ ਹੈ ਹਕੀਕਤ ਦੇ ਵਿੱਚ ਹੋ ਜਾਂਦੀ ਹੈ। ਹੋਇਆ ਕਦੇ ਇਸ ਤਰ੍ਹਾਂ? ਜੇਕਰ ਹੋਇਆ ਹੈ ਤਾਂ ਮੈਨੂੰ ਮੈਸੇਜ ਵਿੱਚ ਦੱਸੋ ਕੋਈ ਖਾਸ ਕਿੱਸਾ ਕਿ ਬੈਠੇ ਬੈਠੇ ਕੀ ਸੋਚ ਰਹੇ ਸੀ ਕਿ ਅਗਲੇ ਹੀ ਪਲ ਉਹ ਚੀਜ਼ ਸੱਚ ਹੋ ਗਈ, ਅਤੇ ਉਹ ਚੀਜ਼ ਸੱਚ ਹੋਣ 'ਤੇ ਖੁਸ਼ੀ ਹੋਈ ਜਾਂ ਫਿਰ ਅਫਸੋਸ ਹੋਇਆ। ਪ੍ਰੋਗਰਾਮ ਦਿਲ ਚਾਹਤਾ ਦੇ ਵਿੱਚ ਜੁੜੇ ਹੋਏ ਤੁਸੀਂ ਆਪਣੇ ਦੋਸਤ ਆਜੇ ਨੇਹਾ ਰਲਹਨ ਦੇ ਨਾਲ। ਦੋਸਤੋ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ ਜੀ ਵੀ ਸਾਡੇ ਨਾਲ ਜੁੜ ਗਏ ਨੇ। ਇਸ ਦੇ ਨਾਲ ਹੀ ਗਾਓਂ ਖੋਖਰਾ ਵਾਲੀ ਸ਼੍ਰੀ ਗੰਗਾਨਗਰ ਤੋਂ ਵਿਨੋਦ ਬਾਰਾਸਾ, ਵਿਸ਼ਾਲ, ਵਿਕਾਸ, ਰੋਸ਼ਨੀ ਅਤੇ ਸ਼ਗੁਨ ਜੀ ਦਾ ਵੀ ਆਇਆ ਹੈ ਮੈਸੇਜ ਅਤੇ ਲਿਖਦੇ ਨੇ ਕਿਸੇ ਵੀ ਗੀਤ ਵਿੱਚ ਸ਼ਾਮਿਲ ਕੀਤਾ ਜਾਏ। ਅਤੇ ਲਓ ਜੀ ਫਿਰ ਕਰ ਲੈਂਦੇ ਹਾਂ ਸ਼ਾਮਿਲ ਇਹਨਾਂ ਨੂੰ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ, ਭਾਈ ਸੁੱਚਾ ਸਿੰਘ ਅਤੇ ਵਿਨੋਦ ਪੁਰੀ ਧੰਨਵਾਦ ਤਾਂ ਕਹਿ ਹੀ ਰਹੇ ਨੇ, ਅਤੇ ਨਾਲ ਹੀ ਨਾਲ ਇਹਨਾਂ ਨੇ ਫਰਮਾਇਸ਼ ਭੇਜੀ ਹੈ। ਫਿਲਮ ਦਾ ਗੀਤ ਹੈ ਧੀਰੇ ਧੀਰੇ ਬੋਲ ਕੋਈ ਸੁਣਨਾ ਲਈ। ਮੈਂ ਕਿਹਾ ਜੀ ਇਹਨਾਂ ਨੇ ਫਿਲਮ ਲਿਖੀ ਹੈ ਗੋਰਾ ਔਰ ਕਾਲਾ, ਪਰ ਇਹ ਫਿਲਮ ਹੈ ਜੀ ਰਾਮ ਔਰ ਸ਼ਾਮ। ਰਾਮ ਔਰ ਸ਼ਾਮ ਫਿਲਮ ਦਾ ਗੀਤ ਹੈ, ਪਰ ਚਲੋ ਕੋਈ ਨਹੀਂ, ਫਿਲਮ ਜਿਹੜੀ ਫਿਲਮ ਦਾ ਨਾਮ ਬੇਸ਼ੱਕ ਗਲਤ ਹੈ ਪਰ ਆਪਾਂ ਸਹੀ ਕਰ ਦਿੰਦੇ ਹਾਂ, ਅਤੇ ਨਾਲ ਹੀ ਤੁਹਾਨੂੰ ਇਸਦਾ ਤੁਹਾਡਾ ਪਸੰਦੀਦਾ ਗੀਤ ਵੀ ਸੁਣਾ ਦਿੰਦੇ ਹਾਂ।

ਦੋਸਤੋ, ਜਿਹੜੀ ਨਮਸਤੇ ਹੁੰਦੀ ਹੈ ਜਾਂ ਹੈਲੋ ਜਾਂ ਜਿਸ ਵੀ ਜ਼ੁਬਾਨ ਦੇ ਵਿੱਚ ਤੁਸੀਂ ਹੈਲੋ ਬੋਲਦੇ ਹੋ, ਕਿੰਨੀ ਪਿਆਰੀ ਹੁੰਦੀ ਨਾ। ਇੱਕ ਅਜਨਬੀ ਇਨਸਾਨ ਵੀ ਤੁਹਾਡਾ ਆਪਣਾ ਬਣ ਜਾਂਦਾ, ਪਰ ਸ਼ਰਤ ਇੱਕੋ ਹੈ ਕਿ ਜਿਹੜੀ ਹੈਲੋ ਹੈ, ਨਮਸਤੇ, ਨਮਸਕਾਰ, ਜੋ ਵੀ ਤੁਸੀਂ ਕਹਿ ਰਹੇ ਹੋ, ਉਹ ਪਿਆਰ ਭਰੀ ਆਵਾਜ਼ ਵਿੱਚ ਹੋਏ। ਅਤੇ ਬਸ ਫਿਰ ਅਣਜਾਣ ਬੰਦਾ ਵੀ ਅਣਜਾਣ ਨਹੀਂ ਰਹਿੰਦਾ, ਦੋਸਤ ਮਿੱਤਰ ਬੇਲੀ ਬਣ ਜਾਂਦਾ। ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਸਾਨੂੰ ਗਾਓ ਨਥਾਨਾ ਤੋਂ ਆਇਆ ਜੀ। ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਤੇ ਗੀਤਾ ਨਾਲ ਹੀ ਨਾਲ ਇੱਕ ਸੁਨੇਹਾ ਦੇ ਰਹੇ ਨੇ, ਬੜਾ ਪਿਆਰਾ ਲਿਖਦੇ ਨੇ, ਖੁਸ਼ ਰਹੋ ਤੇ ਖੁਸ਼ੀਆਂ ਵੰਡੋ। ਕਹਿੰਦੇ ਆ ਸਿਆਣੇ ਸਾਡੇ ਕਿ ਜਦੋਂ ਅਸੀਂ ਜੋ ਚੀਜ਼ ਵੰਡਦੇ ਹਾਂ ਨਾ, ਕੁਦਰਤ ਉਹ ਚੀਜ਼ ਸਾਨੂੰ ਰਿਟਰਨ ਕਰਦੀ ਹੈ, ਉਹੀ ਚੀਜ਼ ਵਾਪਿਸ ਆਉਂਦੀ ਹੈ। ਜੇਕਰ ਖੁਸ਼ੀਆਂ ਵੰਡਾਂਗੇ ਤਾਂ ਫਿਰ ਨੈਚੁਰਲੀ ਗੱਲ ਹੈ ਕਿ ਸਾਡੇ ਕੋਲ

ਖੁਸ਼ੀਆਂ ਹੀ ਵਧਣਗੀਆਂ। ਪਰ ਜੇਕਰ ਕਿਸੇ ਦੂਜੇ ਬੰਦੇ ਦੇ ਰਸਤੇ ਵਿੱਚ ਤੁਸੀਂ ਟੋਏ ਖੋਦ ਰਹੇ ਹੋ ਤਾਂ ਫਿਰ ਮੈਂ ਕਿਹਾ ਜਨਾਬ ਆਪਣੇ ਰਸਤੇ ਦੀ ਵੀ ਤੁਸੀਂ ਫਿਰ ਤਿਆਰੀ ਰੱਖੋ, ਤੁਹਾਡੇ ਰਸਤੇ ਵਿੱਚ ਵੀ ਕੋਈ ਟੋਏ ਪੁੱਟਣ ਵਾਲਾ ਹੋ ਸਕਦਾ। ਪਰ ਜਿਵੇਂ ਕਿ ਇਹਨਾਂ ਦਾ ਕਹਿਣਾ, ਖੁਸ਼ ਰਹੋ ਅਤੇ ਖੁਸ਼ੀਆਂ ਵੰਡੋ। ਇਸ ਸੁਨੇਹੇ 'ਤੇ ਚੱਲਦੇ ਹਾਂ ਅਸੀਂ ਅਤੇ ਵੱਧਦੇ ਹਾਂ ਆਪਣੇ ਅਗਲੀ ਫਰਮਾਇਸ਼ ਵੱਲ, ਜੋ ਕਿ ਆਈ ਹੈ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ ਪੂਨਮ ਅਤੇ ਵਿਸ਼ਾਲ ਪ੍ਰਿਆ ਦਿਸ਼ਾਨੀ ਦੀ। ਇਸ ਨਾਲ ਹੀ ਮਜਨੂ ਕਾ ਟਿੱਲਾ ਤੋਂ ਦੋਸਤੋ ਕਮਲ ਬਾਲੂਜਾ, ਮਧੂ ਬਾਲੂਜਾ ਸਾਗਰ ਅਤੇ ਸਤਨਾ ਮੱਧ ਪ੍ਰਦੇਸ਼ ਤੋਂ ਉਮੰਗ ਮਲਿਕ ਆਕਾਂਸ਼ਾ ਅਤੇ ਮਾਹੀ, ਇਹਨਾਂ ਦਾ ਮੈਸੇਜ ਆਇਆ ਹੈ ਜੀ ਅਤੇ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਅਤੇ ਸੁਣਦੇ ਹਾਂ ਫਿਲਮ ਕਾਲੀਆ ਦਾ ਗੀਤ ਜਹਾਂ ਤੇਰੀ ਇਹ ਨਜ਼ਰ ਹੈ। ਕਿਸ਼ੋਰ ਕੁਮਾਰ ਸਾਹਿਬ ਕਿੱਥੇ ਨਜ਼ਰ ਦੌੜਾ ਰਹੇ ਨੇ, ਆਓ ਜਾਣਦੇ ਹਾਂ।

ਨਜ਼ਰ ਤੇ ਸਾਡੀ ਵੀ ਹੈ ਸਿਰਫ ਸਕਰੀਨ ਤੇ ਕਿ ਕਿਸੇ ਦੋਸਤ ਦਾ ਜਿਹੜਾ ਮੈਸੇਜ ਰਹਿ ਨਾ ਜਾਏ ਤੇ ਫਟਾਫਟ ਜਲਦੀ ਤੋਂ ਜਲਦੀ ਮੈਸੇਜਸ ਤੁਹਾਡੇ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਸ਼ਾਮਲ ਕੀਤੇ ਜਾਣ। ਦੋਸਤੋ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਅਗਲੇ ਮੈਸੇਜਸ ਵੱਲ ਰੁਕ ਕਰਦੇ ਹਾਂ ਕਿਉਂਕਿ ਸਕਰੀਨ ਨਾ ਮੇਰੀ ਇਸ ਟਾਈਮ ਪੂਰੀ ਸਕਰੀਨ ਮੇਰੀ ਭਰੀ ਹੋਈ ਹੈ ਦੋਸਤਾਂ ਦੀਆਂ ਫਰਮਾਇਸ਼ਾਂ ਦੇ ਨਾਲ। ਤੇ ਲਓ ਜੀ ਫਿਰ ਅਗਲੇ ਮੈਸੇਜ ਵੱਲ ਵੱਧਦੇ

ਬਿਲਕੁਲ ਜੀ, ਮੈਂ ਕਿਹਾ ਜੀ ਦੁਨੀਆ ਬਣਾਉਣ ਵਾਲੇ ਦੀ ਜਿਹੜੀ ਤਾਰੀਫ ਹੈ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਜਿਸਨੇ ਦੁਨੀਆ ਬਣਾਈ, ਇੱਕ ਕੁਦਰਤ ਬਣਾਈ, ਸਾਨੂੰ ਬਣਾਇਆ, ਉਸਦੀ ਤਾਰੀਫ ਕੀ ਹੀ ਕਰ ਸਕਦੇ ਹਾਂ। ਉਹ ਨਿਆਰਾ ਹੈ। ਅਤੇ ਜੀ ਪ੍ਰੋਗਰਾਮ ਦਿਲ ਚਾਹਤਾ ਦੇ ਵਿੱਚ ਜੁੜੇ ਹੋਏ ਤੁਸੀਂ ਦਤਰੇਂਗੀ ਬਾਟਾ ਪਾਰਾ ਛੱਤੀਸਗੜ੍ਹ ਤੋਂ। ਮੈਂ ਕਿਹਾ ਜੀ ਮੈਸੇਜ ਆਇਆ ਹੈ, ਦੋਸਤ ਜੁੜੇ ਨੇ ਵਰਮਾ ਪਰਿਵਾਰ, ਹੀਰਾਮਣੀ ਵਰਮਾ, ਪਾਰਸ ਮਨੀ, ਪੁਸ਼ਪਿੰਦਰ ਅਤੇ ਨੌਖੇ ਲਾਲ ਵਰਮਾ ਦਾ ਮੈਸੇਜ ਆਇਆ। ਅਤੇ ਇਸ ਤੋਂ ਬਾਅਦ ਇੱਕ ਹੋਰ ਮੈਸੇਜ ਆਇਆ ਜੀ ਸਾਨੂੰ ਜ਼ਿਲ੍ਹਾ ਹਿਸਾਰ ਤੋਂ, ਫਰਾਂਸੀ ਦੇ ਰਹਿਣ ਵਾਲੇ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ ਜੀ ਦਾ। ਅਤੇ ਅਗਲਾ ਜਿਹੜਾ ਮੈਸੇਜ ਹੈ ਉਹ ਆਇਆ ਹੈ ਜੀ, ਨਮਸਤੇ, ਸਾਨੂੰ ਭੇਜੀ ਹੈ ਲਿਖ ਕੇ ਕਲਾਨਾ ਰਾਜਸਥਾਨ ਤੋਂ ਵਿਕਰਮ ਕਡਵਾਸਰਾ, ਸਚਿਨ, ਸਤੀਸ਼, ਯੋਗੇਸ਼ ਅਤੇ ਯੁਧਵ ਨੇ। ਅਤੇ ਲਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਹਮ ਆਪਕੇ ਹੈ ਕੌਣ ਫਿਲਮ ਦਾ ਐਸ ਪੀ ਬਾਲਾ ਸੁਬਰਮਨੀਅਮ ਦੀ ਆਵਾਜ਼ ਦੇ ਵਿੱਚ ਇਹ ਗੀਤ।

ਕਿਹਾ ਜੀ ਪਹਿਲਾਂ ਪਹਿਲਾਂ ਹੀ ਹੈ, ਜਦੋਂ ਵੀ ਦੋਸਤਾਂ ਦੇ ਮੈਸੇਜਸ ਆਉਂਦੇ ਨਾ, ਉਹ ਫੀਲਿੰਗ ਜਿਹੜੀ ਹੈ ਉਹ ਹਮੇਸ਼ਾ ਪਹਿਲੀ ਪਹਿਲੀ ਵਾਰ ਦੇ ਪਿਆਰ ਵਾਂਗੂ ਹੀ ਹੁੰਦੀ ਹੈ। ਤੁਹਾਨੂੰ ਵੀ ਇੰਜ ਮਹਿਸੂਸ ਹੁੰਦਾ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜਦੇ ਹੋ? ਪ੍ਰੋਗਰਾਮ ਦਿਲ ਚਾਹਤਾ ਹੈ ਚੱਲ ਰਿਹਾ ਜੀ, ਤੁਹਾਡੇ ਦੋਸਤ ਅੱਜ ਨੇਹਾ ਰਲਹਨ ਬਣੀ ਹੋਈ ਹੈ, ਅੱਜ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਦਾ ਜ਼ਿੰਮਾ ਹੈ ਜੀ, ਅਤੇ ਪੂਰੀ ਕੋਸ਼ਿਸ਼ ਹੋਏਗੀ ਜ਼ਿਆਦਾ ਤੋਂ ਜ਼ਿਆਦਾ ਫਰਮਾਇਸ਼ਾਂ ਅੱਜ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੀਆਂ ਜਾਣ। ਅਤੇ ਲਓ ਜੀ ਫਿਰ ਵੱਧਦੇ ਹਾਂ ਅਸੀਂ ਆਪਣੇ ਸਕਰੀਨ ਵੱਲ, ਕਿਉਂਕਿ ਤੁਹਾਡੇ ਪਿਆਰ ਭਰੇ ਸੁਨੇਹੇ ਸਾਡੇ ਤੱਕ ਪਹੁੰਚੇ ਹੈ। ਮੈਸੇਜ ਆਇਆ ਜੀ ਕਮੰਡੀਆ ਸੂਰਤਗੜ੍ਹ ਤੋਂ, ਜਗਦੀਸ਼, ਟੁਕੀਆ, ਸਚਿਨ, ਵਿਸ਼ਨੂੰ, ਸ਼ਿਵਮ, ਤਮੰਨਾ, ਸਰਿਤਾ, ਜੋਤੀ, ਪ੍ਰਮੀਲਾ ਜੀ ਦਾ। ਅਤੇ ਲਓ ਜੀ ਫਿਰ ਇਹਨਾਂ ਦਾ ਤਾਂ ਮੈਸੇਜ ਆ ਗਿਆ, ਇਸ ਦੇ ਨਾਲ ਹੀ ਨਾਲ ਹੋਰ ਵੀ ਦੋਸਤ ਨੇ ਜੋ ਮੈਸੇਜ ਭੇਜ ਰਹੇ ਨੇ, ਅਤੇ ਇਹ ਦੋਸਤ ਜੁੜੇ ਨੇ ਸਾਡੇ ਨਾਲ ਹਨੂੰਮਾਨਗੜ੍ਹ ਰਾਜਸਥਾਨ ਤੋਂ, ਰਜਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ। ਇਸ ਦੇ ਨਾਲ ਹੀ ਇੱਕ ਹੋਰ ਮੈਸੇਜ ਆਇਆ ਹੈ ਜੀ ਸਾਨੂੰ ਮਨਾਲੀ ਹਿਮਾਚਲ ਪ੍ਰਦੇਸ਼ ਤੋਂ, ਹਰਸ਼, ਵਿਨੈ, ਵਿਨੀਤ ਅਤੇ ਰੋਜਸ ਬਾਈ ਮੈਸੇਜ ਕਰ ਰਹੇ ਨੇ ਚੰਡੀਗੜ੍ਹ ਸਿਟੀ ਤੋਂ, ਇਹਨਾਂ ਦੇ ਹੀ ਸਾਥੀ ਨੇ ਕਿਉਂਕਿ ਇਹਨਾਂ ਨੇ ਮੈਸੇਜ ਦੇ ਨਾਲ ਹੀ ਉਹਨਾਂ ਦੇ ਨਾਮ ਲਿਖੇ। ਸ਼ਿਫਾਲੀ, ਸ਼ੈਫੀ, ਡੈਵਿਸ, ਬਿਮਲਾ, ਸਤੀਸ਼ ਅਤੇ ਪੂਰਾ ਨਿੱਜਾ ਪਰਿਵਾਰ। ਮੈਂ ਕਿਹਾ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਹੀ ਮੈਸੇਜ ਕਰ ਸਕਦੇ ਹੋ, ਅਨਿਜਾ ਪਰਿਵਾਰ ਦਾ ਮੈਸੇਜ ਸਾਨੂੰ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਆ ਚੁੱਕਾ ਹੈ। ਅਤੇ ਲਓ ਜੀ ਫਿਰ ਇਹਨਾਂ ਦੋਸਤਾਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਇਹ ਫਰਮਾਇਸ਼ ਭਰਿਆ ਗੀਤ। ਫਿਲਮ ਹੈ ਜੀ ਜੀਨੇ ਕੀ ਰਾਹ, ਅਤੇ ਇਸ ਫਿਲਮ ਦੇ ਗੀਤ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ।

ਕਿਸੇ ਦੀ ਜ਼ਿੰਦਗੀ ਮਹਿਬੂਬ ਹੁੰਦਾ ਹੈ, ਕਿਸੇ ਦੀ ਜ਼ਿੰਦਗੀ ਉਸਦੇ ਸੁਪਨੇ ਹੁੰਦੇ ਹੈ, ਤੇ ਕਿਸੇ ਦੇ ਸੁਪਨੇ ਕਿਸੇ ਦੀ ਜ਼ਿੰਦਗੀ ਉਸਦਾ ਕੰਮ ਹੁੰਦਾ ਹੈ। ਹੁਣ ਤੁਹਾਡੀ ਜ਼ਿੰਦਗੀ ਕੁਝ ਵੀ ਹੋ ਸਕਦਾ, ਕੋਈ ਸ਼ਖਸ ਹੋ ਸਕਦਾ, ਕੋਈ ਸੁਪਨਾ ਹੋ ਸਕਦਾ, ਕੋਈ ਖੁਆਬ ਹੋ ਸਕਦਾ, ਪਰ ਜ਼ਿੰਦਗੀ ਨੂੰ ਹਰ ਸਮੇਂ ਜਿਹੜਾ ਨਾ ਅੱਜ ਵਿੱਚ ਜੀਣਾ ਚਾਹੀਦਾ। ਕੱਲ੍ਹ ਦੀਆਂ ਫਿਕਰਾਂ ਨੂੰ ਛੱਡ, ਅੱਜ ਵਿੱਚ ਜਦੋਂ ਅਸੀਂ ਜੀਂਦੇ ਹਾਂ ਨਾ, ਖੁਦ ਤਾਂ ਖੁਸ਼ ਰਹਿੰਦੇ ਹਾਂ, ਨਾਲ ਹੀ ਨਾਲ ਸਾਡੇ ਆਸ ਪਾਸ ਜਿਹੜੇ ਲੋਕ ਨੇ ਉਹ ਵੀ ਖੁਸ਼ ਰਹਿੰਦੇ ਨੇ। ਪ੍ਰੋਗਰਾਮ ਦਿਲ ਚਾਹਤਾ ਹੈ ਸੁਣ ਰਹੇ ਹੋ ਤੁਸੀਂ, ਰਾਤ ਦੇ 9:40:36 ਦਾ ਸਮਾਂ ਹੋ ਰਿਹਾ ਹੈ। ਤੇ ਦੋਸਤਾਂ ਦੇ ਮੈਸੇਜਿਸ ਲਗਾਤਾਰ ਸਾਡੇ ਤੱਕ ਪਹੁੰਚ ਰਹੇ ਨੇ। ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਦਾ ਮੈਸੇਜ ਆਇਆ ਹੈ ਤੇ ਲਿਖਦੇ ਨੇ ਕਿਸੇ ਵੀ ਗੀਤ ਵਿੱਚ ਸ਼ਾਮਿਲ ਕੀਤਾ ਜਾਏ। ਇਸ ਨਾਲ ਹੀ ਪਿੰਡ ਵੜਿੰਗ ਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ, ਜਲੰਧਰ ਤੋਂ ਮਾਸਟਰ ਮੋਹਨ ਲਾਲ ਸ਼ੌਂਕੀ ਤੇ ਅਰਵਿੰਦ ਕੁਮਾਰ ਜੀ ਦਾ ਵੀ ਆਇਆ ਮੈਸੇਜ। ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਮੈਗੇ ਜੀ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕਵਰ, ਤੁਸ਼ਾਰ ਸਿੰਘ ਤੇ ਰਿੰਕੀ ਸ਼ੇਖਾਵਤ ਪ੍ਰੋਗਰਾਮ ਸੁਣ ਰਹੇ ਨੇ ਤੇ ਇਹ ਸਾਨੂੰ ਪਤਾ ਚੱਲਿਆ ਉਹਨਾਂ ਦੇ ਮੈਸੇਜ ਦੇ ਰਾਹੀਂ। ਅਮਰਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ, ਖੁਸ਼ਪ੍ਰੀਤ, ਗੁਰਨੂਰ, ਕੁਲਵਿੰਦਰ ਤੇ ਹਰਵਿੰਦਰ ਮਾਨ ਲਾਈਵ ਪ੍ਰੋਗਰਾਮ ਸੁਣ ਰਹੇ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ। ਤੇ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ ਸਦਾਮ, ਅਦੀਬ ਹਸਨ, ਗਾਓ ਕੁਮਾਰ, ਹੇੜਾ, ਸਹਾਰਨਪੁਰ ਤੋਂ ਵੀ ਸਾਡੇ ਨਾਲ ਮੈਸੇਜ ਦੇ ਰਾਹੀਂ ਜੁੜੇ ਨੇ। ਇੱਕ ਹੋਰ ਮੈਸੇਜ ਆਇਆ ਜੀ ਪਿੰਡ ਕਲਿਆਣ, ਮਲੱਕਾ, ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਰਾਮਗੜੀਆ, ਪਰਮਿੰਦਰ ਸਚਨੂਰ ਤੇ ਮਨਿੰਦਰ ਦਾ। ਤੇ ਲਓ ਜੀ ਫਿਰ ਇਹਨਾਂ ਦੋਸਤਾਂ ਦੀ ਹੀ ਫਰਮਾਇਸ਼ ਤੇ ਸੁਣਦੇ ਹਾਂ ਫਿਲਮ ਸੋਤਨ ਦਾ ਇਹ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ।

प्रोग्राम दिल चाहता है सुन रहे हो तुसी ते कड़ी दियां सुइयां इशारा कर रही ने प्रोग्राम विच जल्द तो जल्द जड़ा है बाकी दे दोस्तों दे नाम शामिल करन वास्ते। दोस्तों प्रोग्राम दे विच अगला जड़ा मैसेज साढ़े तक पहुँचे हैं उस वाल चलते हाँ। मकर परिवार का मैसेज आया है मन्नत मकड़ ज्योति भरत ते कमल सहानी पिंगा वाला चौंक गुराया तो मैसेज कर रहे ने। इस नाल ही चक 15 PS जिला श्रीगंगानगर राजस्थान तो सरबजीत सिंह जोसन सरबजीत कौर गुरमन मेलबर्न ऑस्ट्रेलिया तो आदर्श पाल सिंह ते वैंकूवर कैनेडा तो रोबिन सिंह दा मैसेज आया है जी। नमस्कार लिख के भेजिए सानू सीमा मित्तल बारगो नगर जलंधर तो दिल्ली तो भी कृष्णा पार्क दिल्ली के कृष्णा पार्क तो सुखविंदर सिंह जोड़ा सिटी दीवाना ਰਜਿੰਦਰ ਸਿੰਘ ਓਬਰਾਏ ਦਾ ਮੈਸੇਜ ਆਇਆ ਹੈ ਜੀ ਅਤੇ ਇਸ ਦੇ ਨਾਲ ਹੀ ਨਾਲ ਸਲਾਰ ਪਹਿਲਗਾਮ ਕਸ਼ਮੀਰ ਤੋਂ ਪੀਰਜ਼ਾਦਾ ਮਿਰਾਜ ਉਦੀਨ ਨਜ਼ਮ ਉਦੀਨ ਕੈਸਰ ਉਦੀਨ ਦਾ ਮੈਸੇਜ ਪਹੁੰਚਿਆ ਹੈ। ਪਿੰਡ ਚੰਜੇੜੀ ਤਹਿਸੀਲ ਖਰੜ ਜ਼ਿਲ੍ਹਾ SES ਨਗਰ ਤੋਂ ਪਿਆਰ ਭਰੀ ਨਮਸਕਾਰ ਭੇਜੀ ਹੈ ਲਿਆਕਤ ਅਲੀ ਨੀਸ਼ਾ ਸ਼ਾਹੀਨ ਯਾਸਮੀਨ ਅਰਮਾਨ ਮਲਿਕ ਵੱਲੋਂ ਅਤੇ ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਹਨਾਂ ਨੇ ਪਿਆਰ ਭੇਜਿਆ ਹੈ ਬਹੁਤ ਬਹੁਤ ਸ਼ੁਕਰੀਆ ਜੀ। ਇੱਕ ਹੋਰ ਦੋਸਤ ਦਾ ਮੈਸੇਜ ਤਾਂ ਪਹੁੰਚਿਆ ਹੈ ਦੋਸਤੋ ਪਰ ਇਹਨਾਂ ਨੇ ਆਪਣਾ ਨਾਮ ਪੂਰਾ ਲਿਖ ਕੇ ਨਹੀਂ ਭੇਜਿਆ ਅਤੇ ਬਹੁਤ ਸਾਰੇ ਮੈਸੇਜਿਸ ਇਹਨਾਂ ਨੇ ਲਿਖ ਕੇ ਡਿਲੀਟ ਵੀ ਕਰ ਦਿੱਤੇ। ਮੈਂ ਕਿਹਾ ਜੀ ਨਾਰਾਜ਼ਗੀ ਇੰਨੀ ਜ਼ਿਆਦਾ ਨਾਮ ਹੀ ਡਿਲੀਟ ਕਰ ਦਿੱਤਾ ਪਰ ਚਲੋ ਕੋਈ ਨਹੀਂ ਮੈਸੇਜ ਕਰਨ ਵਾਸਤੇ ਸ਼ੁਕਰੀਆ। ਗੋਲਡਨ ਰੇਡੀਓ ਸ਼੍ਰੋਤਾ ਸੰਘ ਰਾਜ ਪੈਲਸ ਮਊਨਾਥ ਮੰਜਨ ਉੱਤਰ ਪ੍ਰਦੇਸ਼ ਤੋਂ ਰਾਜੇਸ਼ ਸ਼ਰਮਾ ਵਰਮਾ ਪ੍ਰੀਤੀ ਵਰਮਾ ਕਾਰਤਿਕ ਆਰਿਅਨ ਵਰਮਾ ਮੁੰਨਾਬਾਈ ਸਵਰਨਕਾਰ ਪਿੰਕੀ ਆਰਿਅਨ ਕ੍ਰਿਸ਼ਨਾ ਅਤੇ ਪੀਹੂ ਇਹਨਾਂ ਦੇ ਨਾਲ ਹੀ ਨਾਲ ਬਿੰਦੂ ਜਿਹਦਾ ਮੈਸੇਜ ਆਇਆ ਹੈ ਬਸਤੀ ਸ਼ੇਖ ਜਲੰਧਰ ਤੋਂ ਅਤੇ ਸਾਰੇ ਦੋਸਤ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਅੱਜ ਸ਼ਿਰਕਤ ਕੀਤੀ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਮੈਸੇਜਿਸ ਕੀਤੇ ਬਹੁਤ ਬਹੁਤ ਸ਼ੁਕਰੀਆ। ਅਤੇ ਇਸ ਦੇ ਨਾਲ ਹੀ ਹੁਣ ਵੇਲਾ ਹੋ ਚੁੱਕਾ ਹੈ ਤੁਹਾਡੇ ਤੋਂ ਪ੍ਰੋਗਰਾਮ ਦਿਲ ਚਾਹਤਾ ਹੈ ਤੋਂ ਇਜਾਜ਼ਤ ਲੈਣ ਦਾ ਪਰ ਜਾਣਾ ਕਿਤੇ ਨਹੀਂ ਹੈ ਗੀਤ ਸੁਣਨਾ ਅਤੇ ਗੀਤ ਤੋਂ ਬਾਅਦ ਵਾਪਸ ਮੁੜ ਵਾਪਸ ਆਉਣਾ ਹੈ FM 102.7 MHz 'ਤੇ FM ਰੇਨਬੋ ਸੁਣ ਰਹੇ ਹੋ ਤੁਸੀਂ ਅਤੇ

ਤੁਹਾਨੂੰ ਮਿਲਾਂਗੀ ਠੀਕ 10 ਵਜੇ ਲੈ ਕੇ ਪ੍ਰੋਗਰਾਮ ਸ਼ਾਮੀ ਗਜ਼ਲ। ਤਦ ਤੱਕ ਇੱਦਾਂ ਹੀ ਪ੍ਰੋਗਰਾਮ ਸੁਣਦੇ ਰਹੋ, ਇੰਜੋਏ ਕਰੋ ਅਤੇ ਜ਼ਿੰਦਗੀ ਬਹੁਤ ਖੂਬਸੂਰਤ ਹੈ, ਇਸਨੂੰ ਖੁੱਲ੍ਹ ਕੇ ਜੀਓ। ਅਤੇ ਲਓ ਜੀ ਫਿਰ ਪ੍ਰੋਗਰਾਮ ਦਾ ਆਖਰੀ ਗੀਤ ਪੇਸ਼ ਕਰਨ ਜਾ ਰਹੀ ਹਾਂ ਮੁਕੇਸ਼ ਅਤੇ ਸ਼ਾਰਦਾ ਦੀ ਆਵਾਜ਼ ਦੇ ਵਿੱਚ।

ਐਵਮਾਨ 102.7 ਮੈਗਾਹਰਟਜ਼ ਦੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ FM ਰੇਨਬੋ, ਦਿਲ ਸੇ ਦਿਲ ਤੱਕ। ਸਾਰੇ ਹੀ ਦੋਸਤਾਂ ਦਾ ਪ੍ਰੋਗਰਾਮ ਸ਼ਾਮੀ ਗਜ਼ਲ ਦੇ ਵਿੱਚ ਤਹਿ ਦਿਲੋਂ ਸਵਾਗਤ ਜੀ ਆਇਆਂ ਨੂੰ। ਦੋਸਤਾਂ ਦਾ ਪ੍ਰੋਗਰਾਮ ਦੇ ਵਿੱਚ ਇਸਤਕਬਾਲ ਤਾਂ ਹੋ ਗਿਆ, ਜ਼ਿੰਦਗੀ ਦੀ ਗੱਲ ਕਰਦੇ ਹਾਂ। ਸ਼ਾਮੀ ਗਜ਼ਲ, ਸ਼ਾਮ ਹੋਈ ਤਾਂ ਅਕਸਰ ਚੇਤੇ ਆਉਂਦੇ ਨੇ ਬੀਤੇ ਸਮੇਂ ਵਿੱਚ ਹੋਈਆਂ ਗੱਲਾਂ, ਕਿੱਸੇ, ਕਹਾਣੀਆਂ। ਮਨ ਕਹਿੰਦਾ ਕਿ ਕਾਸ਼ ਇੰਝ ਹੋ ਜਾਂਦਾ, ਕਾਸ਼ ਉਂਝ ਹੋ ਜਾਂਦਾ, ਕਾਸ਼ ਜੋ ਸੋਚਿਆ ਸੀ ਉਹ ਕਰ ਲਿਆ ਜਾਂਦਾ। ਇਹ ਅਗਰ ਮਗਰ ਕਾਸ਼ ਦੇ ਵਿੱਚ ਜ਼ਿੰਦਗੀ ਕਿਤੇ ਨਾ ਕਿਤੇ ਸ਼ਾਮ ਹੁੰਦੇ ਹੀ ਸਿਮਟ ਕੇ ਰਹਿ ਜਾਂਦੀ ਹੈ। ਅਤੇ ਅੱਜ ਪ੍ਰੋਗਰਾਮ ਸ਼ਾਮੀ ਗਜ਼ਲ ਦੇ ਵਿੱਚ ਇਸ ਅਗਰ ਮਗਰ ਅਤੇ ਕਾਸ਼ ਦੇ ਲਿਬਾਸ ਨੂੰ ਉਤਾਰ ਕੇ ਦੇਖਦੇ ਹਾਂ। ਖਾਮੋਸ਼ੀ ਦਾ ਲਿਬਾਸ ਪਹਿਨਦੇ ਹਾਂ, ਸੋਚਾਂਗੇ ਪ੍ਰੋਗਰਾਮ ਦੇ ਵਿੱਚ, ਪਰ ਇਸ ਦੇ ਨਾਲ ਹੀ ਨਾਲ ਜ਼ਿੰਦਗੀ ਵੱਲ ਇੱਕ ਕਦਮ ਵੀ ਵਧਾਵਾਂਗੇ, ਬਿਨਾਂ ਇਹ ਸੋਚੇ ਕਿ ਪਲਟ ਕੇ ਜੇ ਬੀਤੇ ਸਮੇਂ ਉਹ ਫੈਸਲਾ ਲੈ ਲਿੱਤਾ ਜਾਂਦਾ ਤਾਂ ਕੀ ਹੁੰਦਾ। ਸ਼ਫਕ ਸੇਠੀ ਲਿਖਦੇ ਨੇ, ਪਲਟ ਪਲਟ ਕੇ ਮੈਂ ਆਪਣੇ ਪੇ ਖੁਦ ਹੀ ਵਾਰ ਕਰੂੰ, ਪਲਟ ਪਲਟ ਕੇ ਮੈਂ ਆਪਣੇ ਪੇ ਖੁਦ ਹੀ ਵਾਰ ਕਰੂੰ, ਵੋ ਮੇਰੀ ਜ਼ਦ ਮੇਂ ਖੜਾ ਹੈ ਮੈਂ ਕਿਆ ਸ਼ਿਕਾਰ ਕਰੂੰ।

ਇਸ ਅਗਰ ਮਗਰ ਅਤੇ ਕਾਸ਼ ਦੇ ਵਿੱਚ ਜ਼ਿੰਦਗੀ ਦਾ ਕਿੰਨਾ ਸਮਾਂ ਜ਼ਾਇਆ ਕਰ ਦਿੰਦੇ ਹਾਂ, ਪਤਾ ਹੀ ਨਹੀਂ ਚੱਲਦਾ। ਪਰ ਜੋ ਸਮਾਂ ਬੀਤ ਗਿਆ, ਉਸ ਸਮੇਂ ਦਾ ਤਾਂ ਅਸੀਂ ਕੁਝ ਨਹੀਂ ਕਰ ਸਕਦੇ।

ਪਰ ਹਾਂ, ਉਸ ਬੀਤੇ ਸਮੇਂ ਦੇ ਕਰਕੇ ਅੱਜ ਦਾ ਸਮਾਂ ਗਵਾਉਣਾ ਇਹ ਕਿੱਥੇ ਦੀ ਸਿਆਣਪ ਹੈ। ਪਰ ਅਸੀਂ ਕਈ ਵਾਰ ਕਰਦੇ ਹਾਂ। ਕਹਿੰਦੇ ਜ਼ਿੰਦਗੀ ਜੇ ਦੁਬਾਰਾ ਸ਼ੁਰੂ ਕਰਨੀ ਹੈ ਤਾਂ ਮੁੜ ਤੁਹਾਨੂੰ ਵਾਪਿਸ ਇੱਕ ਵਾਰੀ ਦੇਖਣਾ ਪਏਗਾ ਕਿ ਗਲਤੀਆਂ ਹੋਈਆਂ, ਕੀ ਖਾਮੀਆਂ ਹੋਈਆਂ, ਤਾਂ ਜੋ ਅੱਗੇ ਚੱਲ ਕੇ ਤੁਸੀਂ ਉਹ ਖਾਮੀਆਂ ਨੂੰ ਦੁਬਾਰਾ ਦੁਹਰਾਓ ਨਾ। ਅਹਿਮਦ ਮੁਸ਼ਤਾਕ ਲਿਖਦੇ ਨੇ, ਮਿਲ ਹੀ ਜਾਏਗਾ ਕਭੀ, ਮਿਲ ਹੀ ਜਾਏਗਾ ਕਭੀ, ਦਿਲ ਕੋ ਯਕੀਨ ਰਹਿਤਾ ਹੈ, ਵੋ ਇਸੀ ਸ਼ਹਿਰ ਕੀ ਗਲੀਓ ਮੇਂ ਕਹੀਂ ਰਹਿਤਾ ਹੈ, ਯਾਦ ਜਿਸ ਕੀ ਹਰ ਸਮੇਂ ਰਹਿਤੀ ਹੈ। ਪ੍ਰੋਗਰਾਮ ਸ਼ਾਮੇ ਗਜ਼ਲ ਵਿੱਚ ਅਗਲੀ ਗਜ਼ਲ ਪੇਸ਼ ਕਰਨ ਜਾ ਰਹੇ ਹਾਂ ਜਗਜੀਤ ਸਿੰਘ ਦੀ।

ਜ਼ਹਿਨ ਵਿੱਚ ਆਉਂਦਾ ਹੈ। ਜਦੋਂ ਪੁਰਾਣੀ ਤਸਵੀਰਾਂ ਦੀ ਅਲਮਾਰੀ ਖੋਲ੍ਹਦੇ ਹਾਂ, ਹਰ ਇੱਕ ਚੀਜ਼ ਚੇਤੇ ਆਉਂਦੀ ਹੈ। ਤਦ ਦਿਮਾਗ ਵਿੱਚ ਆਉਂਦਾ ਹੈ ਕਿ ਕਾਸ਼ ਇਹ ਹਰ ਇੱਕ ਚੀਜ਼ ਜਿਹੜੀ ਹੈ ਭੁੱਲ ਜਾਈਏ। ਕੁਝ ਅਜਿਹੀ ਜ਼ਿੰਦਗੀ ਦੇ ਵਿੱਚ ਜਾਦੂ ਹੋਵੇ ਕਿ ਹਰ ਇੱਕ ਚੀਜ਼, ਚੰਗੀ ਮਾੜੀ, ਹਰ ਇੱਕ ਯਾਦ ਭੁੱਲ ਜਾਈਏ। ਪਰ ਅਜਿਹਾ ਸੰਭਵ ਨਹੀਂ ਹੁੰਦਾ। ਚੰਗੀਆਂ ਮਾੜੀਆਂ ਯਾਦਾਂ ਜ਼ਿੰਦਗੀ ਦਾ ਤਜਰਬਾ ਹੈ, ਜਿਨ੍ਹਾਂ ਨੂੰ ਨਾਲ ਲੈ ਕੇ ਹੀ ਮੰਜ਼ਿਲ ਤੱਕ ਪਹੁੰਚਿਆ ਜਾਂਦਾ ਹੈ। ਰਿਆਜ਼ ਖੈਰਾਬਾਦੀ ਲਿਖਦੇ ਨੇ, ਜ਼ਿੱਦ ਹਮਾਰੀ ਦੁਆ ਸੇ ਹੋਤੀ ਹੈ, ਹਮਸੇ ਕਿਆ ਅਬ ਖੁਦਾ ਸੇ ਹੋਤੀ ਹੈ, ਨਾਮਾ ਭਰ ਜਾਏਗਾ ਹਵਾ ਸੇ ਤੇਜ਼, ਸ਼ਰਤ ਬਾਦੇ ਸਭਾ ਸੇ ਹੋਤੀ ਹੈ। ਜ਼ਿੰਦਗੀ ਵਿੱਚ ਜ਼ਿੱਦ ਦਾ ਹੋਣਾ ਜ਼ਿੰਦਗੀ ਨੂੰ ਲੈ ਕੇ ਬਹੁਤ ਜ਼ਰੂਰੀ ਹੁੰਦਾ ਹੈ। ਜ਼ਿੱਦ ਕੁਛ ਕਰਨ ਦੀ, ਜ਼ਿੰਦਗੀ ਜਿਉਣ ਦੀ। ਅਗਲੀ ਗਜ਼ਲ ਮਹਿਦੀ ਹਸਨ ਦੀ ਆਵਾਜ਼ ਦੇ ਵਿੱਚ ਪੇਸ਼ ਕਰ ਰਹੇ ਹਾਂ।

ਪ੍ਰੋਗਰਾਮ ਸ਼ਾਮੇ ਗਜ਼ਲ ਦੇ ਵਿੱਚ ਜੁੜੇ ਹੋਏ ਆਪਣੇ ਦੋਸਤ ਆਰਜੀ ਨਿਹਾਰ ਰਲਹਨ ਦੇ ਨਾਲ। ਦੋਸਤੋ, ਜ਼ਿੰਦਗੀ ਦੇ ਵਿੱਚ ਤਮਾਮ ਖਿਆਲਾਂ ਦੇ ਨਾਲ, ਤਮਾਮ ਵਿਚਾਰਾਂ ਦੇ ਨਾਲ ਜਦੋਂ ਅਸੀਂ ਬੈਠਦੇ ਹਾਂ ਆਰਾਮ ਨਾਲ, ਤਾਂ ਹੀ ਜ਼ਿੰਦਗੀ ਦੇ ਅਸਲ ਜਿਹੜੇ ਸਾਡੇ ਗੋਲ ਨੇ, ਖੁਆਬ ਨੇ, ਉਹਨਾਂ ਬਾਰੇ ਸੋਚ ਪਾਉਂਦੇ ਹਾਂ। ਕਹਿੰਦੇ ਯਹੀ ਚਾਹਤ ਹੈ, ਯਹੀ ਚਾਹਤ ਹੈ ਫਿਤਰਤ ਵੀ, ਕਿ ਮੈਂ ਦੁਨੀਆ ਕੋ ਕੁਛ ਬਦਲੂੰ, ਹਕੀਕਤ ਯੇ ਹੈ, ਐਸਾ ਕਰਕੇ ਮੈਂ ਖੁਦ ਕੋ ਬਦਲਤਾ ਹੂੰ। ਪ੍ਰੋਗਰਾਮ ਸ਼ਾਮੀ ਗਜ਼ਲ ਦੇ ਵਿੱਚ ਇਸ ਵਕਤ ਰਾਤ ਦੇ 10:24 ਹੋ ਰਹੇ ਨੇ। ਦੋਸਤੋ, ਜ਼ਿੰਦਗੀ ਦੇ ਵਿੱਚ ਜੇਕਰ ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਸਾਨੂੰ ਬਹੁਤ ਜ਼ਰੂਰੀ ਹੈ ਖੁਆਬ ਆਪਣੇ ਯਾਦਾਂ ਤੋਂ ਭੱਜਣ ਦੀ ਬਜਾਏ, ਸਾਰੇ ਬੁਰੇ ਖਿਆਲਾਂ ਤੋਂ ਭੱਜਣ ਦੀ ਬਜਾਏ, ਬੀਤੇ ਸਮੇਂ ਵਿੱਚ ਬੈਠੇ ਰਹਿਣ ਦੀ ਬਜਾਏ ਅੱਜ ਵਿੱਚ ਜੀ। ਪਰ ਇਹ ਤਾਂ ਹੀ ਹੁੰਦਾ, ਅੱਜ ਵਿੱਚ ਬੰਦਾ ਤਾਂ ਹੀ ਬੈਠ ਪਾਉਂਦਾ ਹੈ ਜਦੋਂ ਸਾਨੂੰ ਖਾਮੋਸ਼ੀ ਚੰਗੀ ਲੱਗਦੀ ਹੈ, ਖਾਮੋਸ਼ੀ ਨਾਲ ਸਾਡੀ ਦੋਸਤੀ ਹੋ ਜਾਂਦੀ ਹੈ। ਖਾਮੋਸ਼ੀ ਵੀ ਬਹੁਤ ਫਾਇਦੇਮੰਦ ਹੈ ਜੇਕਰ ਪਤਾ ਹੋਏ। ਇਸ 'ਤੇ ਹੀ ਕਿਆ ਖੂਬ ਗਜ਼ਲ ਲਿਖੀ ਹੈ ਕਮਲੇਸ਼ ਭੱਟ ਜੀ ਨੇ। ਲਿਖਦੇ ਨੇ, ਕਭੀ ਖਾਮੋਸ਼ੀਓ ਮੇਂ ਤੋ ਕਭੀ ਲਫਜ਼ੋ ਮੇਂ ਡਲਤਾ ਹੂੰ, ਕਭੀ ਖਾਮੋਸ਼ੀਓ ਮੇਂ ਤੋ ਕਭੀ ਲਫਜ਼ੋ ਮੇਂ ਡਲਤਾ ਹੂੰ, ਹਿਮਾਲਿਆ ਕੀ ਤਰ੍ਹਾਂ ਹਰ ਰੋਜ਼ ਕੁਛ ਜਮਤਾ ਪਿਘਲਤਾ ਹੂੰ। ਪ੍ਰੋਗਰਾਮ ਸ਼ਾਮੀ ਗਜ਼ਲ ਦੀ ਆਖਰੀ ਗਜ਼ਲ ਪੇਸ਼ ਕਰਨ ਜਾ ਰਹੇ ਹਾਂ, ਆਵਾਜ਼ ਜਗਜੀਤ ਸਿੰਘ ਦੀ।

ਐਫਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਸੁਣ ਰਹੇ ਹੋ ਤੁਸੀਂ ਆਪਣੇ ਦੋਸਤ ਆਰਜੇ ਨਿਹਰਲ ਦੇ ਨਾਲ। ਸਾਰੇ ਹੀ ਦੋਸਤਾਂ ਦਾ ਇੱਕ ਵਾਰ ਫਿਰ ਦੁਬਾਰਾ ਸਵਾਗਤ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਦੇ ਵਿੱਚ, ਜਿੱਥੇ ਅਸੀਂ ਰਾਤ 11 ਵਜੇ ਤੱਕ ਹਿੰਦੀ ਗੀਤਾਂ ਦੇ ਨਗਮੇ ਜਿਹੜੇ ਹੈ ਸੁਣੋਗੇ। ਦੋਸਤੋ, ਜਿੰਨਾ ਤੁਸੀਂ ਸੋਚ ਸਕਦੇ ਹੋ ਜ਼ਿੰਦਗੀ ਉਨੀ ਹੀ ਹਸੀਨ ਹੈ, ਅਤੇ ਆਪਣੀ ਸੋਚ ਦਾ ਜੇਕਰ ਦਾਇਰਾ ਵਧਾਈਏ ਜ਼ਿੰਦਗੀ ਵਾਕਈ ਖੂਬਸੂਰਤ ਹੈ। ਕਹਿੰਦੇ ਉਜਾਲੇ ਉਜਾਲੇ ਆਪਣੀ ਯਾਦੋਂ ਕੇ ਹਮਾਰੇ ਸਾਥ ਰਹਿਣੇ ਦੋ, ਨਾ ਜਾਣੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ।

ਐਫਮੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਰਾਤ ਦੇ 11 ਵਜ ਰਹੇ ਨੇ ਤੇ ਸਾਡੀ ਅੱਜ ਦੀ ਸਵਾ ਦੇ ਸਾਰੇ ਹੀ ਪ੍ਰੋਗਰਾਮ ਇੱਥੇ ਸਮਾਪਤ ਹੁੰਦੇ ਨੇ। ਹੁਣ ਤੁਹਾਨੂੰ ਮਿਲਾਂਗੇ ਕੱਲ ਜਦ ਕੜੀ ਦੀਆਂ ਸੂਈਆਂ ਇਸ਼ਾਰਾ ਕਰਨਗੀਆਂ ਸਵੇਰ ਦੇ 5:53 ਦਾ। ਤਦ ਤੱਕ ਆਪਣਾ ਤੇ ਆਪਣਿਆਂ ਦਾ ਰੱਖੋ ਧਿਆਨ। ਸ਼ਬਾ ਖੈਰ, ਜੈ ਹਿੰਦ।

ਨਮਸਕਾਰ, ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਦਿਨ ਸ਼ਨੀਵਾਰ ਹੈ। ਸ਼ੱਕ ਸੰਵਤ 1948 ਦੇ ਵਿਸਾਖ ਮਹੀਨੇ ਦੀ 19 ਤਾਰੀਖ ਹੈ। ਤਦ ਅਨੁਸਾਰ ਈਸਵੀ ਸਨ 2026 ਦੇ ਮਈ ਮਹੀਨੇ ਦੀ 9 ਤਾਰੀਖ ਹੈ। ਇਸ ਵੇਲੇ ਸਵੇਰ ਦੇ 4:58 ਹੋ ਰਹੇ ਨੇ। ਸਾਡੇ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ।

ਬੈਂਡ 102.7 ਮੈਗਾਹਰਟਜ਼ ਤੇ ਸੁਬਹਾ ਦਾ ਆਗਾਜ਼ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ। ਅੱਜ ਦੇ ਸਫ਼ਰ ਦਾ ਆਗਾਜ਼ 5:05 'ਤੇ ਹੋਏਗਾ। ਭਗਤੀ ਰਸ ਦੇ ਨਾਲ ਭਰਪੂਰ ਪ੍ਰੋਗਰਾਮ ਸੁਣੋਗੇ। ਵੰਦਨਾ ਪੰਜ 30 'ਤੇ ਆਕਾਸ਼ਵਾਣੀ ਦੇ 90 ਸਾਲ 'ਤੇ ਅੱਜ ਸੁਣੋਗੇ ਵਿਸ਼ੇਸ਼ ਕਾਰਜਕ੍ਰਮ।

ਅੱਜ ਤੁਸੀਂ ਸੁਣੋਗੇ ਐਫਐਮ ਨਿਊਜ਼ ਹੈਡਲਾਈਨਸ ਔਰ 7:02 ਤੇ ਪ੍ਰੋਗਰਾਮ ਹੋਏਗਾ ਗੁੱਡ ਮਾਰਨਿੰਗ ਜਲੰਧਰ। ਅੱਠ ਵਜੇ 30 ਮਿੰਟ ਤੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ ਸੁਣੋਗੇ। ਬੈਕ ਟੂ ਬੈਕ ਗੀਤ ਸੰਗੀਤ ਦਾ ਸਿਲਸਿਲਾ ਹੋਏਗਾ। ਪ੍ਰੋਗਰਾਮ ਹੋਏਗਾ ਅੱਡੀ ਟੱਪਾ 8:40 ਤੇ। ਨੌ ਵਜੇ ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ ਔਰ 9:02 ਤੇ ਤੁਹਾਡੇ ਵਟਸਐਪ ਦੇ ਉੱਤੇ ਘੱਲੇ ਹੋਏ ਮੈਸੇਜਸ ਦੇ ਉੱਤੇ ਆਧਾਰਿਤ ਪ੍ਰੋਗਰਾਮ ਹੋਏਗਾ ਦਿਲ ਆਪਣਾ ਪੰਜਾਬੀ। ਗਿਆਰਾਂ ਵਜੇ ਤੁਸੀਂ ਸੁਣੋਗੇ

10 बजे ਤੁਸੀਂ ਸੁਣੋਗੇ ਐਫਐਮ ਨਿਊਜ਼ ਹੈਡਲਾਈਨਸ ਔਰ 10:02 ਮਿੰਟ ਤੇ ਹਿੰਦੀ ਗੀਤ ਸੰਗੀਤ ਦਾ ਸਿਲਸਿਲਾ ਹੋਏਗਾ ਗੀਤ ਬਹਾਰ। ਗਿਆਰਾਂ ਵਜੇ ਤੁਸੀਂ ਸੁਣੋਗੇ ਐਫਐਮ ਨਿਊਜ਼ ਹੈਡਲਾਈਨਸ ਔਰ 11:02 ਤੇ ਪ੍ਰੋਗਰਾਮ ਹੋਏਗਾ ਪੰਜਾਬੀ ਤੜਕਾ। 11:30 ਤੇ ਪ੍ਰਸਾਰਣ ਹੋਏਗਾ ਸਾਡੇ ਦਿੱਲੀ ਕੇਂਦਰ ਤੋਂ, ਜਿੱਥੇ ਤੁਸੀਂ ਸੁਣੋਗੇ ਸਟੰਪਡ ਸੀਜ਼ਨ 6। ਬਾਰਾਂ ਵਜੇ ਮੁੜ ਪ੍ਰਸਾਰਣ ਹੋਏਗਾ ਐਫਐਮ ਬੈਂਡ 102.7 ਮੈਗਾਹਰਟਜ਼ ਤੋਂ ਔਰ ਤੁਸੀਂ ਸੁਣੋਗੇ ਐਫਐਮ ਨਿਊਜ਼ ਹੈਡਲਾਈਨਸ ਔਰ 12:02 ਤੇ ਪ੍ਰੋਗਰਾਮ ਹੋਏਗਾ ਹੋਮ ਸਵੀਟ ਹੋਮ। ਇੱਕ ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਮਿੱਟੀ ਮੈਲੋਡੀਜ਼ ਔਰ 1:40 ਤੇ ਪੰਜਾਬੀ ਦੇ ਵਿੱਚ ਖਬਰਾਂ ਸੁਣੋਗੇ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਔਰ 1:50 ਤੇ ਪ੍ਰੋਗਰਾਮ ਮਿੱਟੀ ਮੈਲੋਡੀਜ਼ ਇਸੇ ਤਰ੍ਹਾਂ ਜਾਰੀ ਰਹੇਗਾ। ਨੌ ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ।

ਦਿਲ ਐਜ਼ ਸ਼ਾਇਰ ਹੈ ਪ੍ਰੋਗਰਾਮ ਸੁਣਨ ਤੋਂ ਬਾਅਦ 3 ਵਜੇ ਦਾ ਸਿਲਸਿਲਾ ਹੋਏਗਾ ਰੇਨਬੋ ਦਿੱਲੀ ਤੋਂ, ਜਿੱਥੇ ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ। ਚਾਰ ਵਜੇ ਦਾ ਸਿਲਸਿਲਾ ਹੋਏਗਾ ਹੈਲੋ ਜਲੰਧਰ। ਪੰਜ ਵਜੇ ਯੁਵਾ ਵਰਗ ਆਪਣਾ ਪ੍ਰੋਗਰਾਮ ਸੁਣੇਗਾ ਯੁਵ ਵਾਣੀ। ਛੇ ਵਜੇ ਦਾ ਸਿਲਸਿਲਾ ਜ਼ਿੰਦਗੀ ਨੂੰ ਹਸੀਨ ਬਣਾਉਂਦੇ ਹੋਏ ਪਲ ਹੋਣਗੇ, ਪ੍ਰੋਗਰਾਮ ਹੋਏਗਾ ਲਵ ਯੂ ਜ਼ਿੰਦਗੀ। ਔਰ 6:20 ਤੇ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪ੍ਰਾਦੇਸ਼ਿਕ ਖਬਰਾਂ, ਔਰ 6:30 ਤੇ ਲਵ ਯੂ ਜ਼ਿੰਦਗੀ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 7 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ, ਔਰ 7:02 ਤੇ ਫਿਲਮੀ ਦੁਨੀਆ ਦੀ ਸੈਰ ਕਰਾਏਗਾ ਪ੍ਰੋਗਰਾਮ ਹੋਏਗਾ ਫਿਲਮੀ ਦੁਨੀਆ। ਪ੍ਰੋਗਰਾਮ ਹੋਏਗਾ ਦਿਲ ਚਾਹਤਾ ਹੈ। 10 ਵਜੇ ਤੁਸੀਂ ਸੁਣੋਗੇ ਸ਼ਾਮੀ ਗਜ਼ਲ, ਔਰ 10:30 ਤੇ ਪ੍ਰੋਗਰਾਮ ਹੋਏਗਾ ਇੱਕ ਪਿਆਰ ਕਾ ਨਗਮਾ ਹੈ।

ਇਸੀ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। FM ਬੈਂਡ 102.7 ਮੈਗਾਹਰਟਜ਼ ਸੇ 5:05 ਤੇ ਹੋ ਰਹੇ ਨੇ ਵੇਲਾ ਹੋ ਰਿਹਾ ਭਗਤੀ ਰਸ ਦੇ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਨੂੰ ਸਰਵਨ ਕਰਨ ਦਾ। ਆਓ ਪ੍ਰੋਗਰਾਮ ਦੇ ਇਸ ਸਫ਼ਰ ਦਾ ਆਗਾਜ਼ ਕਰਨੇ ਹਾਂ ਮੂਲ ਮੰਤਰ ਦੇ ਨਾਲ।

ਭਗਵਾਨ ਤੇ ਕੀਤਾ ਹੋਇਆ ਭਰੋਸਾ ਸਾਨੂੰ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ 'ਚ ਹਮੇਸ਼ਾ ਮਦਦ ਕਰਦਾ ਏ। ਇਸ ਲਈ ਪਰਮਾਤਮਾ ਦੇ ਉੱਤੇ ਸਾਡਾ ਭਰੋਸਾ ਹਮੇਸ਼ਾ ਪੱਕਾ ਹੋਣਾ ਚਾਹੀਦਾ ਏ।

ਪਰਮਾਤਮਾ ਨਾਲ ਜੁੜਨਾ ਆਧਿਆਤਮਿਕ ਯਾਤਰਾ ਹਮੇਸ਼ਾ ਸਾਡੇ ਜੀਵਨ ਦੇ ਵਿੱਚ ਸਾਨੂੰ ਬਹੁਤ ਸਾਰੇ ਉਦੇਸ਼ ਸਮਝਾਉਣ ਦੇ ਲਈ ਅਤੇ ਪਰਮਾਤਮਾ ਦੇ ਨਾਲ ਜੁੜਨ ਦੇ ਲਈ ਮਦਦ ਕਰਦੀ ਹੈ।

ਅਰਦਾਸ ਤੇ ਵਿਸ਼ਵਾਸ ਦੋਨੋਂ ਨਜ਼ਰ ਤਾਂ ਨਹੀਂ ਆਉਂਦੇ, ਪਰ ਦੋਨਾਂ 'ਚ ਇੰਨੀ ਤਾਕਤ ਹੈ ਕਿ ਨਾਮੁਮਕਿਨ ਨੂੰ ਵੀ ਮੁਮਕਿਨ ਬਣਾ ਦਿੰਦੇ ਨੇ।

FM band 102.7 MHz ਤੇ 5:03 ਹੋਣ ਜਾ ਰਹੇ ਨੇ। ਕੁਝ ਹੀ ਪਲਾਂ ਦੇ ਬਾਅਦ ਤੁਸੀਂ ਸੁਣੋਗੇ ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਤੇ ਇੱਕ ਖਾਸ ਪੇਸ਼ਕਸ਼। ਫਿਲਹਾਲ ਦੇ ਲਈ ਇੱਕ ਛੋਟਾ ਜਿਹਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਆਕਾਸ਼ਵਾਣੀ ਦੇ ਨਾਲ।